ਬਸ ਉਹਦੇ ਤੇ ਫਰਮਾਨ ਕਰਨ ਦੀ ਦੇਰ ਸੀ, ਹਾੜ ਸਾਵਣ ਬਣ ਗਿਆ, ਬਦਲ ਗਿਆ ਮਹੀਨਾ। ਇੱਕ ਆਵਾਜ਼ ਨੇ ਜੀਵਨ ਦੀ ਰੁੱਤ ਬਦਲ ਦਿੱਤੀ, ਇੱਕ ਜੁੜੇ ਹੋਏ ਮਨ ਨਾਲ ਨਿਕਲੀ ਹੋਈ ਅੰਦਰ ਦੇ ਦੁੱਖ ਦੀ ਫਰਿਆਦ ਨੇ ਮੌਸਮ ਬਦਲ ਦਿੱਤਾ। ਅਖਾੜੇ ਦਾ ਮਹੀਨਾ ਮੁੱਕ ਗਿਆ, ਸਾਵਣ ਆ ਗਿਆ। ਹੁਣ ਸਾਵਣ ਦੀ ਕੀ ਤਰਤੀਬ ਹੈ, ਕਿਵੇਂ ਆਇਆ ਸਾਵਣ, ਕਿਵੇਂ ਆਇਆ ਉਹਦਾ ਦ੍ਰਿਸ਼ ਕੀ ਹੈ, ਸਾਵਣ ਕਿਵੇਂ ਬਣਦਾ ਹੈ? ਮੇਰੇ ਮਾਲਕ ਨੇ ਅਰਦਾਸ ਸੁਣੀ ਹੈ ਨਾ, ਤੇ ਆ ਗਏ ਨੇ ਬੱਦਲ, ਤੇ ਬੱਦਲਾਂ ਦਾ ਕੰਮ ਹੈ ਜਿੱਥੇ ਠੰਡੀ ਪੌਣ ਦੇਣੀ ਉੱਥੇ ਛੋਟੀਆਂ ਛੋਟੀਆਂ ਬੂੰਦਾਂ ਲਗਾਤਾਰ ਦੇਈ ਜਾਣੀ। ਪਰ ਇੱਕ ਖਿਆਲ ਕਰਿਓ, ਕਈ ਵਾਰ ਐਸਾ ਵੀ ਹੁੰਦਾ ਸਾਵਣ ਦੀਆਂ ਬੂੰਦਾਂ ਵਸਦੀਆਂ ਨੇ, ਪਰ ਜਿਸ ਧਰਤੀ ਨੇ ਕਲਮਲ ਹੋ ਕੇ ਅਰਦਾਸ ਵੀ ਕੀਤੀ ਸੀ ਨਾ, ਕਈ ਵਾਰ ਉਹ ਧਰਤੀ ਆਪਣੇ ਆਪ ਨੂੰ ਯੋਗ ਨਹੀਂ ਬਣਾ ਸਕਦੀ। ਰੇਤਲੀ ਧਰਤੀ ਰਹਿ ਜਾਂਦੀ, ਰੇਗਿਸਤਾਨ ਰਹਿ ਜਾਂਦਾ, ਜਿੱਥੇ ਬੂੰਦਾਂ ਪੈਂਦੀਆਂ ਵੀ ਨੇ ਪਰ ਹਰਿਆਵਲ ਨਹੀਂ ਬਣਦੀ। ਪਰ ਕਿਹੜੀ ਖੁਸ਼ਕਿਸਮਤ ਧਰਤੀ ਹੈ, ਕਲਮਲ ਮੇਦਨੀ ਹੈ, ਜਿਹਨੇ ਅਰਦਾਸ ਨਾਲ ਬੱਦਲਾਂ ਨੂੰ ਬੁਲਾ ਲਿਆ ਹੈ ਤੇ ਉਹਦੀ ਇੱਕ ਇੱਕ ਬੂੰਦ ਸੰਭਾਲ ਰਹੀ ਹੈ। ਸਾਵਣ ਧਰਤੀ ਕੋਮਣੀ, ਇਹ ਆਤਮਾ ਰੂਪ ਧਰਤੀ, ਜੀਵਨ ਰੂਪ ਧਰਤੀ, ਸਰਸ ਪਈ ਖਿੜ ਪਈ, ਇਹਦਾ ਨਾਂ ਹੀ ਸਾਵਣ ਤਾਂ ਟਿਕਿਆ। ਇੱਕ ਖਿਆਲ ਕਰਿਓ, ਸਾਵਣ ਦਾ ਅਰਥ ਕੀ ਹੈ? ਜਿਵੇਂ ਪਿਛਲੇ ਦਿਨ ਦੱਸ ਕੀਤੀ ਸੀ ਨਾ, ਵਿਸਾਖ ਦੇ ਤਿੰਨ ਦਿਨ ਤਿੰਨ ਅੱਖਰ ਨੇ, ਉਹਨਾਂ ਵਿੱਚੋਂ ਦੋ ਲਫ਼ਜ਼ ਕੱਢ ਦਿੱਤੇ ਗਏ ਨੇ, ਵੇਸ ਤੇ ਸਾਖ। ਵਿਸਾਖ ਵਾਲਾ ਸਾਖਾ ਵੇਸ ਕਰੇ, ਇਸੇ ਤਰ੍ਹਾਂ ਸਾਵਣ ਹੈ। ਸਾਵ ਦਾ ਅਰਥ ਹੁੰਦਾ ਸਾਵੇ, ਤੇ ਸਾਵਾ ਪੁਰਾਣਾ ਲਫ਼ਜ਼ ਹੈ, ਹਰੇ ਨੂੰ ਸਾਵਾ ਆਖਦੇ, ਸਾਵਾ ਰੰਗ। ਪਹਿਲੀ ਬੋਲੀ ਵਿੱਚ ਹਰੇ ਨੂੰ ਸਾਵਾ ਰੰਗ ਆਖਦੇ, ਤੇ ਜਦੋਂ ਵਣ ਸੁੱਕੇ ਹੋਏ ਵਣ ਹਰੇ ਹੋ ਜਾਣ, ਵਣ ਕਹਿੰਦੇ ਨੇ ਜੰਗਲ ਨੂੰ, ਬੂਟਿਆਂ ਦੇ ਸਿੰਘਾਂ ਨੂੰ ਬਨਸਪਤੀ ਵਣ, ਤੇ ਜਦੋਂ ਸੁੱਕੇ ਹੋਏ ਵਣ ਸਾਵੇ ਹਰੇ ਹੋ ਜਾਣ, ਉਹਦਾ ਨਾਂ ਸਾਵਣ ਹੁੰਦਾ। ਮੇਦਨੀ ਅਸਾੜ ਤਪੰਦੇ ਨਾਲ ਟੱਪ ਗਈ ਸੀ, ਉਹਦੇ ਵਣ ਸੁੱਕ ਗਏ ਸਨ, ਪ੍ਰੇਮ ਵਿਛੋ ਹੋ ਗਈ ਸੀ, ਤੇ ਅਰਦਾਸ ਸੁਣੀ ਗਈ, ਗੁਰੂ ਰੂਪ ਬੱਦਲ ਨੂੰ ਹੁਕਮ ਹੋਇਆ, ਜਾਓ ਨਾਮ ਦੀਆਂ ਬੂੰਦਾਂ ਵਸਾਓ। ਗੁਰੂ ਕੌਣ ਹੈ? ਬੱਦਲ ਥਾਂ ਥਾਂ ਵਸਦਾ, ਫਿਰਦਾ ਥਾਂ ਥਾਂ ਵਸਦਾ। ਮੈਂ ਕਲਾਸ ਕੀਤੀ ਸੀ, ਇੱਕ ਖਿਆਲ ਕਰਿਓ, ਬੱਦਲ ਨੇ ਕਦੀ ਇਹ ਨਹੀਂ ਸੋਚਿਆ ਇਹ ਟਿੱਬੇ ਨੇ ਮਤ ਮੇਰਾ ਜਲ ਇਹ ਸੰਭਾਲਣ, ਨਾ ਸੰਭਾਲਣ ਟਿੱਬਿਆਂ ਤੇ ਵੀ ਵਸਦਾ, ਜਿੰਨਾ ਕੁ ਸੰਭਾਲ ਲੈਣਗੇ ਓਨਾ ਹੀ ਸਹੀ। ਉਹ ਭੂਮੀ ਚੌਲ ਤੇ ਵੀ ਵਸ ਜਾਂਦਾ ਹੈ, ਉਹ ਸੱਜਣ ਠੱਗ ਤੇ ਵੀ ਵਸ ਜਾਂਦਾ ਹੈ, ਤੁਹਾਡੇ ਰਾਕਸ਼ ਤੇ ਵੀ ਵਸ ਜਾਂਦਾ ਹੈ। ਬੱਦਲ ਵੀ ਹੋਇਆ, ਇੰਦਰੇ ਨੂੰ ਫੁਰਮਾਇਆ, ਬੁੱਠਾ ਸਹਿਬ ਬਦਲਾਇਆ, ਸਹਿਬ ਬਦਲਾ ਕੇ ਗੁਰੂ ਨਾਮ ਦੀਆਂ ਬੂੰਦਾਂ ਵਸਾਉਣ ਆਇਆ ਹੈ। ਕੋਈ ਜੀਵਨ ਦੀ ਧਰਤੀ ਸੰਭਾਲ ਲੈ ਉਸਨੇ, ਗੁਰੂ ਨੇ ਆਖਿਆ ਕਈ ਵਾਰ ਮੈਂ ਐਸਾ ਵੀ ਦੇਖਣਾ

ਯੋਗ ਪਾਤਰ ਜੀਵਨ ਦੀ ਧਰਤੀ ਸੀ ਨਾ, ਉਹਨੇ ਤੇ ਗੁਰੂ ਤੇ ਬਖਸ਼ਿਸ਼ ਕੀਤੇ ਹੋਏ ਨਾਮ ਦੇ ਇੱਕ ਇੱਕ ਬੂੰਦ ਖਜ਼ਾਨੇ ਨੂੰ ਹਿਰਦੇ ਦੀ ਧਰਤੀ ਤੇ ਸੰਭਾਲ ਲਿਆ। ਤੇ ਕੁਝ ਧਰਤੀਆਂ ਐਸੀਆਂ ਵੀ ਸਨ, ਜੀਵਨ ਦੀਆਂ ਧਰਤੀਆਂ ਜਿਹੜੀਆਂ ਕਲਰ ਬਣ ਚੁੱਕੀਆਂ ਸਨ। ਗੁਰੂ ਰੋਜ਼ ਵਸ ਰਿਹਾ ਸੀ ਉੱਥੇ, ਕੁਛ ਵੀ ਪੈ ਰਹੇ ਸੀ। ਆਪਣੇ ਆਪ ਦੀ ਧਰਤੀ ਵੱਲ ਜ਼ਰੂਰ ਨਿਗਾਹ ਮਾਰੇ, ਜਿਵੇਂ ਕਿਸਾਨ ਨਿਗਾਹ ਮਾਰਦਾ ਮੇਰੀ ਧਰਤੀ ਵਿੱਚ ਕਲਰ ਤੇ ਨਹੀਂ। ਹੁਣ ਕਿਸੇ ਹੁਣ ਤਾਂ ਉਹ ਸਮਾਂ ਆ ਗਿਆ ਜਦੋਂ ਕਿਸਾਨ ਬੀਜ ਪਾਉਣ ਤੋਂ ਪਹਿਲਾਂ ਆਪਣੀ ਜ਼ਮੀਨ ਦੀ ਧਰਤੀ ਦੀ ਮਿੱਟੀ ਨੂੰ ਲੈ ਕੇ ਐਗਰੀਕਲਚਰ ਯੂਨੀਵਰਸਿਟੀ ਵਿੱਚ ਜਾ ਕੇ ਲੈਬੋਰਟਰੀਆਂ ਵਿੱਚ ਟੈਸਟ ਕਰਾਉਂਦਾ ਮੱਕ ਤੇ ਕੀਮਤੀ ਬੀਜ ਵਿਅਰਥ ਨਾ ਚਲਾ ਜਾਏ। ਫਿਰ ਦੇ ਵਿੱਚ ਹੱਥ ਮਾਰਿਓ ਤੁਸੀਂ, ਅਸੀਂ ਸਾਰੇ ਹੀ ਕਿਸਾਨ ਹੋਏ। ਕਿਸਾਨ ਇਮਾਨ ਜਮਾਏ ਲੈ, ਅਸੀਂ ਇਮਾਨ ਨੂੰ ਪੈਦਾ ਕਰਨ ਵਾਲੇ, ਧਰਮ ਨੂੰ ਪੈਦਾ ਕਰਨ ਵਾਲੇ ਕਿਸਾਨ ਆ ਸਾਰੇ। ਪਰ ਇੱਕ ਖਿਆਲ ਕਰਿਓ, ਇਮਾਨ ਜਮਾਉਣ ਲਈ ਲੋੜ ਕਿਹੜੀ ਚੀਜ਼ ਦੀ ਏ? ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਪ ਲਿਖਦੇ ਪਾਣੀ। ਹੋਏ ਕਿਸਾਨ ਇਮਾਨ ਜਮਾਈ ਲੈ। ਕਾਸ਼ ਅਸੀਂ ਇਸ ਸਾਰੇ ਉਪਰਾਲੇ ਤੋਂ ਪਹਿਲਾਂ ਆਪਣੇ ਜੀਵਨ ਦੀ ਧਰਤੀ ਨੂੰ ਜ਼ਰਾ ਨਿਗਾਹ ਮਾਰੀਏ, ਕਿਤੇ ਐਸਾ ਤਾਂ ਨਹੀਂ? ਗੁਰੂ ਨੇ ਦੋਨੋਂ ਗੱਲਾਂ ਸਾਹਮਣੇ ਰੱਖ ਦਿੱਤੀਆਂ।

ਕੈਨੀ ਭੂਮੀ ਨੇ ਅੰਦਰ ਸਮਾ ਲਈ। ਹੁਣ ਉਸ ਧਰਤੀ ਦੀ ਤਹਿ ਥੱਲੇ ਗਈ, ਉਹਦੇ ਵਿੱਚ ਪ੍ਰਵਿਰਤ ਹੋ ਗਈ, ਸਮਾ ਗਈ। ਇੱਕ ਬੂੰਦ ਨੂੰ ਕੋਈ ਵੱਖ ਕਰਨਾ ਚਾਹੇ ਕੋਸ਼ਿਸ਼ ਕਰ ਲੈ ਨਹੀਂ ਕਰ ਸਕਦਾ। ਦੂਜੇ ਪਾਸੇ ਕਹਿਣ ਲੱਗੇ ਇੱਕ ਹੋਰ ਚੇਤੰਨ ਰਹਿਣ ਦੀ ਗੱਲ ਹੈ। ਉਹ ਕੀ

துருவத்துல என்ன ஆத்மாஸ்திரே குரு சாவன் படான ஆயா இந்த சாவன் பணக்கு ஆய அரவாஸ் நாள் ஹி தான் குரு ஆயா ஹை ஆக்கே கீதா கிசு தபத் மை ठंड बरता तपत महे ठंड बरता ही अनंद भया दुख नाथे भाई जन्म मरण के मिटे अंदेश पे साधु के पूर्ण उपदेश गुरु सावन बनाया उन्हें आके नाम दिया बूंदा नाल धरती नु जरखेज कीता हुन धरती उस बूंदा नाल जुड़ गई चरण कमल क्यों प्यार बूंदा नल जुड़ गई खरी नल जुड़ गई मनो तनो सच्चा रंग चढ़ गया मन तन रत्ता सच रंग इको नाम आधार जीवन का इको एक आसरा इको एक ओट रह गई उसी नाम भगत जना की बर्तन नाम बस नाव मेरी खेती नौ मेरी बारी बहत्तर जन सब तुम्हारी नौ मेरे माया नौ मेरी पूंजी तुम्हें छोड़ जानो नहीं मन तन रत्ता सच रंग इको नाम आधार हुन पछाण हो गई उस जीव आत्मा रूपी कामन नू जड़ी दुखा विच्चों अरदास नाल सुखा विच आई सी उन्हें पता लग गया कि बिखिया रंग कुड़ाविया इस सच्चे रंग बिना बाकी रंग जिन्ने ने ता कूड़े ने अज है कल नहीं बिखिया रंग कुड़ाविया जिसने सबे ठार हर अमृत बूंद सुहावनी सावन नू पछाण जीवन की धरती नू पछाण हर अमृत बूंद सुहावनी मिल साधु पीवन हार पर मिलती गुरु की कृपा ना क्योंकि गुरु ने बचने ये बदल ना हो आसमान से एक बदल ना हो तो कोई आस रख सकते इतने मोले तो हर बारिश पै जाएगी पहला बदल आ बदलों की चाल में देख के लोग अंदाजा लगा लेंगे हर बारिश पैन वाली जिस आसमान से कभी बदल ही नहीं छाए जिस हिरदे का संबंध गुरु नाल ही नहीं जुड़िया उन्हों नाम की बख्शिश नाम दिया बूंदा किवें नसीब हो हर अमृत बूंद सुहावनी पर शर्त मिल साधु की विधार कहने लगे हो भलिया इन्हों बूंदा में एक ताकत इन्हों की समर्था जान लै ताकि तू नाम नाल जुड़ सके जिन्हों नाम की समर्था का ही नहीं पता गुरु ने बड़ा बार बार विश्वास दवाया सदु कहते ने भलिया सब वड्याईया हर नाम विच इस तो वड्डी होर समर्था कोई सब वड्याईया हर नाम विच हर गुरमुख दिहाई है शर्त फिर हुई हर गुरमुख दिहाई है फिर की होएगा जे वस्तु मंगी है साई पाई है जे नाम चित लाई है जिस नाम हृदय सोई वड राजा जिस नाम हृदय ते पूरे कहा जा जिस नाम हृदय ते कोट धन पाए कहने लगे इनकी समर्था नु जान ले ताकि तू जुड़ सके निकाक हो के बिना किसी शंके तो बिना किसी अंदेश से तो जुड़ सके गुरु कहन लगे वन तिन प्रभ संग मौलिया समर्थ पुरख अपार प्रभु दे नाम रूपी संगत नाल वेख इना बूंदा नाल ता ओ जंगल बियाबान दा एक एक तीला जेड़ा असाड़ तपन दे विच सुक गया सी मुड़ हरा हो गया मौलिया गुरु ने कहो थावे रब की परिभाषा करन लगे इको गल मुका दिती मौला रब नू कहिंदे ने ना
ਮੌਲਾ ਰੱਬ ਨੂੰ ਕਹਿੰਦੇ ਨੇ ਤੇ ਗੁਰੂ ਨੇ ਇਸ ਤੋਂ ਲਫ਼ਜ਼ ਵਿੱਚ ਸਾਰੀ ਗੱਲ ਮੁਕਾ ਦਿੱਤੀ ਕਹਿਣ ਲੱਗੇ ਪਤਾ ਜੇ ਮੌਲਾ ਕੌਣ ਹੈ ਰੱਬ ਕੌਣ ਹੈ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀ ਆ ਸੰਸਾਰੋਂ ਲੋ ਇੱਕੋ ਗੱਲ ਉੱਪਰ ਕਰ ਕਹਿਣ ਲੱਗੇ ਉਹ ਪਰਿਆ ਮੌਲਾ ਕਹਿੰਦੀ ਉਸ ਨੂੰ ਨੇ ਜਿਹੜਾ ਜਿਹਦੇ ਨਾਲ ਕੋਈ ਜੁੜੇ ਤੇ ਮੌਲ ਜਾਏ ਹਰਾ ਹੋ ਜਾਏ ਤੇ ਜਿਹਦੇ ਮਿਲਾਪ ਤੋਂ ਬਾਅਦ ਵੀ ਕੋਈ ਮੌਲਾ ਨਾ ਰਹੇ ਮੌਲਿਆ ਨਾ ਹੋ ਜਾਏ ਹਰਿਆ ਨਾ ਹੋ ਜਾਏ ਸਮਝੀਏ ਮੌਲਾ ਹੀ ਨਹੀਂ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਪੀਆ ਸੰਸਾਰੋ ਆਪ ਖਾਕ ਜਿਨ ਬੰਦ ਰਹਾਈ ਧਨ ਸੁਰਜਨ ਹਾਰੋ ਉਹਦੀ ਸਮਰੱਥਾ ਨੂੰ ਜਾਣ ਤਾਂ ਕਿ ਤੂੰ ਨਾਮ ਨਾਲ ਜੁੜ ਸਕੇ ਤੇਰਾ ਜੀਵਨ ਸਾਵਣ ਦਾ ਆਨੰਦ ਮਾਣ ਸਕੇ ਨਹੀਂ ਤੇ ਐਸਾ ਵੀ ਹੁੰਦਾ ਹੈ ਪਾਤਸ਼ਾਹ ਭਾਈ ਗੁਰਦਾਸ ਜੀ ਨੇ ਆਖਿਆ ਪਾਤਸ਼ਾਹ ਕਹਿੰਦੇ ਨੇ ਸਾਵਣ ਵਣ ਹਰਿਆਵਲੇ ਸਾਵਣ ਵਿੱਚ ਸਾਰੇ ਵਣ ਬੂਟੇ ਜੰਗਲ ਹਰੇ ਹੋ ਜਾਂਦੇ ਨੇ ਪਰ ਭਾਈ ਸਾਹਿਬ ਕਹਿੰਦੇ ਨੇ ਇੱਕ ਜਿਵਾਹਾਂ ਦਾ ਬੂਟਾ ਹੁੰਦਾ ਹੈ ਉਹ ਦੁੱਖ ਜਾਂਦਾ ਭਾਈ ਗੁਰਦਾਸ ਜੀ ਦੀ ਕਹਿੰਦੇ ਐਸਾ ਵੀ ਹੁੰਦਾ ਬਦਕਿਸਮਤੀ ਦਾ ਸਾਵਣ ਵਣ ਹਰਿਆਵਲੇ ਸੁੱਕੇ ਜਿਵਾਹਾਂ ਸਾਰੇ ਵਣ ਹਰੇ ਹੋ ਗਏ ਇੱਕ ਬਦਕਿਸਮਤ ਜਿਵਾਹਾਂ ਦਾ ਬੂਟਾ ਉਹਨੂੰ ਕੀ ਪਤਾ ਸਾਵਣ ਕੀ ਕਹਿੰਦੇ ਨੇ ਧਨ ਨੇ ਉਹ ਲੋਕ ਜਿਹੜੇ ਸਾਵਣ ਦੇ ਰਹਿਮਤ ਨੂੰ ਜਾਣਦੇ ਨੇ ਤੇ ਜਾਣ ਕੇ ਜੁੜ ਜਾਂਦੇ ਨੇ ਪ੍ਰਭੂ ਦੇ ਨਾਲ ਜੁੜਨ ਨਾਲ ਕਿਵੇਂ ਹਰੇ ਹੋ ਜਾਈਦਾ ਤੇ ਜੋੜਨ ਵਾਲਾ ਕੌਣ ਹੈ ਗੁਰੂ ਇਸ ਤੋਂ ਵੀ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਸੂਕੇ ਹਰੇ ਕੀਏ ਖਿਲ ਮਾਹੇ ਸੂਕੇ ਹਰੇ ਕੀਏ ਖਿਲ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ ਕਾਟੇ ਸਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਮਿਟ ਗਈ ਚਿੰਤ ਉੰਨੀ ਮਨ ਆਸਥਾ ਕਰੀ ਦਇਆ ਸਤਿਗੁਰ ਗੁਣ ਤਾਸਥਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਪ੍ਰਵਾਏ ਜਦੋਂ ਗੁਰੂ ਦੇ ਫੁਰਮਾਨ ਨੂੰ ਮੰਨ ਕੇ ਨਾਮ ਨਾਲ ਉਹਦੀ ਅਗਵਾਈ ਵਿੱਚ ਜੁੜੇਗਾ ਫਿਰ ਵਿਸ਼ਵਾਸ ਕਰ ਹਰੀ ਅੰਮ੍ਰਿਤ ਦੀ ਇੱਕ ਇੱਕ ਬੂੰਦ ਤੇਰੇ ਜੀਵਨ ਦੀ ਜ਼ਰਖੇਜ਼ਤਾ ਦਾ ਸਾਧ ਬਣ ਜਾਏਗੀ ਵਿਸ਼ਵਾਸ ਕਰ ਵਣ ਤਿੰਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਉਹ ਐਡਾ ਸਮਰੱਥ ਪੁਰਖ ਹੈ ਜਿਸ ਪ੍ਰਭੂ ਦੇ ਨਾਲ ਲੱਗਣ ਨਾਲ ਸੰਬੰਧ ਪੈਦਾ ਕਰਨ ਨਾਲ ਸਾਰਾ ਵਣ ਤ੍ਰਿਣ ਜੀਵਨ ਦਾ ਤੀਲੀਆਂ ਤੱਕ ਹਰੇ ਹੋ ਗਏ ਕਹਿਣ ਲੱਗੀ ਹਾਂ ਫਿਰ ਮੇਰਾ ਮਨ ਵੀ ਲੋਚਦਾ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ ਨਾ ਕਿ ਤ੍ਰਿਲੋਚਨ ਨਾਮਦੇਵ ਕੋਲ ਰੋਜ਼ ਆਉਂਦਾ ਤੇ ਨਾਮਦੇਵ ਰੱਬ ਦੀਆਂ ਗੱਲਾਂ ਸੁਣਾਉਂਦਾ ਤ੍ਰਿਲੋਚਨ ਨੂੰ ਦਰਸ਼ਨ ਦੇਖਣ ਨਾਮਦੇਵ ਭਲਕੇ ਉੱਠ ਤ੍ਰਿਲੋਚਨ ਆਵੇ ਭਗਤ ਕਰਨ ਮੇਰੇ ਦੋਏ ਜਣੇ ਨਾਮਦੇਵ ਹਰੀ ਚਲਤ ਸੁਣਾਵੇ ਰੱਬ ਦੀ ਸਮਰੱਥਾ ਦੱਸਦਾ ਰੋਜ਼ ਤੇ ਸੁਣ ਸੁਣ ਕੇ ਤ੍ਰਿਲੋਚਨ ਦੇ ਮਨ ਵਿੱਚ ਵੀ ਲੋਚਾ ਪੈਦਾ ਹੁੰਦੀ ਹੈ ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਣ ਸੁਣ ਕੇ ਚਾਹ ਪੈਦਾ ਗੁਰੂ ਕਹਿੰਦੇ ਕਿ ਜਦੋਂ ਮੈਨੂੰ ਪਤਾ ਲੱਗਾ ਇੱਕ ਸੋ ਕੰਨੀ ਪਈ ਕਿ ਵਣ ਤਿੰਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਤਾਂ ਫਿਰ ਹੋਇਆ ਕਿ ਹਰਮਿਲਨੇ ਨੂੰ ਮਨ ਲੁੱਟਦਾ ਹਰਮਿਲਨੇ ਨੂੰ ਮਨ ਲੁੱਟਦਾ ਤੇ ਇਹ ਪਤਾ ਲੱਗਾ ਕਿ ਕਰਮ ਮਿਲਾਵਨਹਾਰ ਜਿਹੜੇ ਕਰਮਾਂ ਤੋਂ ਹੀ ਕਰਮ ਪੈਦਾ ਹੁੰਦੇ ਨੇ ਕੱਲ੍ਹ ਵੀ ਲਾਈਨ ਸਪਸ਼ਟ ਆਈ ਕਿ ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆ ਦੋਨੋਂ ਚੀਜ਼ਾਂ ਨੂੰ ਇਕੱਠੇ ਕਰ ਦਿੱਤਾ ਸਰ ਕਿ ਜਿਹੜੇ ਮੱਥੇ ਦੇ ਕਰਮ ਨੇ ਨਾ ਉਹ ਵੀ ਤੇਰੇ ਕੀਤੇ ਕਰਮਾਂ ਤੇ ਨਿਰਭਰ ਨੇ ਲਿਖਣ ਵਾਲਾ ਲਿਖ ਰਿਹਾ ਅਦਾਲਤ ਕਹਿ ਰਹੀ ਸੀ ਇਨਸਾਫ ਦੀ ਕੁਰਸੀ ਤੇ ਬੈਠਾ ਹੋਇਆ ਕੋਈ ਜੱਜ ਹਰਕ ਦੇ ਜੀਵਨ ਸੰਬੰਧੀ ਕੋਈ ਫੈਸਲਾ ਕਰ ਰਿਹਾ ਕਲਮੋਂ ਦੀ ਚੱਲ ਰਹੀ ਹੈ
ਪਰ ਮਤ ਸਮਝਿਓ ਕਿ ਅਦਾਲਤ ਦੀ ਇਨਸਾਫ ਦੀ ਕਚਹਿਰੀ ਦੇ ਇਨਸਾਫ ਦੀ ਕੁਰਸੀ ਤੇ ਬੈਠਾ ਹੋਇਆ ਕੋਈ ਆਪਣੀ ਮਰਜ਼ੀ ਪਿਆ ਵੇਖਦਾ ਹੈ, ਉਹਨੇ ਤੇ ਪਹਿਲਾਂ ਤੇਰੀਆਂ ਫਾਈਲਾਂ ਦੇਖੀਆਂ ਨੇ। ਕਿਸੇ ਨੂੰ ਬਾਇੱਜ਼ਤ ਬਰੀ ਕਰੀ ਜਾਂਦਾ, ਰਿਹਾ ਕਰੀ ਜਾਂਦਾ, ਕਿਸੇ ਨੂੰ 5-10 ਸਾਲ ਲਈ ਜੀਵਨ ਪ੍ਰਿਅੰਤ ਦੀ ਜੇਲ੍ਹ ਕਰੀ ਜਾਂਦਾ, ਕਿਸੇ ਨੂੰ ਸਜ਼ਾਏ ਮੌਤ ਕਰੀ ਜਾਂਦਾ। ਕਿਉਂ ਕਰੀ ਜਾਂਦਾ? ਉਹਦੀ ਕਿਸੇ ਨਾਲ ਦੁਸ਼ਮਣੀ ਨਹੀਂ। ਹਾਂ, ਕਲਮ ਆਉਂਦੀ ਜ਼ਰੂਰ, ਮੱਥੇ ਦੇ ਕਰਮ ਲਿਖਦਾ, ਪਰ ਖਿਆਲ ਕਰੀ ਤੇਰੇ ਕਰਮਾਂ ਨੂੰ ਵੇਖ, ਤੇਰੀ ਫਾਇਲ ਨੂੰ ਵੇਖ ਕੇ ਲਿਖਦਾ। ਜੀ ਹਾਂ ਬੀਜੇ, ਸੋਲੂ ਨੇ ਮੱਥੇ ਜੋ ਲਿਖਿਆ, ਮੱਥੇ 'ਚ ਜੋ ਲਿਖਿਆ ਹੋਇਆ ਨਾ, ਤੇਰੇ ਕਰਮਾਂ 'ਤੇ ਨਿਰਭਰ ਹੈ। ਇੱਥੇ ਵੀ ਇਹੋ ਗੱਲ ਆ ਗਈ। ਕਹਿਣ ਲੱਗੇ, ਮਿਲਣ ਨੂੰ ਮਨ ਲੋਚਦਾ ਹੈ। ਪਿੱਛੇ ਸ਼ਬਦ ਵਿੱਚ ਠੁਕਾਈ ਸੀ ਕਿ ਆਪਣ ਲਈ ਆ ਜੇ ਮਿਲੇ ਵਿਛੜ ਕਿਉਂ ਰੋਵਾਂ। ਜੇ ਹਰ ਕਿਸੇ ਦੀ ਆਪਣੀ ਮਰਜ਼ੀ ਦੀ ਲੋਚਾ ਨਾਲ ਪੂਰਾ ਹੋ ਜਾਏ, ਲੋਕ ਵਿਛੜ ਕੇ ਰੋਣ ਕਿਉਂ? ਕਹਿਣ ਲੱਗੇ, ਹਾਂ, ਇਸ ਲਈ ਗੁਰੂ ਕਰਮ ਸਿਖਾਉਂਦਾ ਤੇ ਕਹਿੰਦਾ, ਇਹਨਾਂ ਕਰਮਾਂ ਨਾਲ ਤੇਰੇ ਕਰਮ ਬਣ ਜਾਣਗੇ, ਤੂੰ ਪ੍ਰਭੂ ਦੀ ਗਲਵਕੜੀ ਵਿੱਚ ਆ ਸਕੇ। ਕਹਿਣ ਲੱਗੇ,

ਕਹਿਣ ਲੱਗੇ ਉਹ ਕਰਮਾਂ ਦਾ ਕਿਵੇਂ ਪਤਾ ਲੱਗੇ ਵੀ ਕਿੰਨਾ ਕਰਮਾਂ ਨਾਲ ਪ੍ਰਭੂ ਦਾ ਮਿਲਾਪ ਹੁੰਦਾ। ਕਹਿਣ ਲੱਗੇ ਉਹ ਕਿਸੇ ਮਿਲੀ ਹੋਈ ਆਤਮਾ ਨੂੰ ਜਿਨ੍ਹਾਂ ਨੇ ਪ੍ਰਭੂ ਦੇ ਗਲਵਕੜੀ ਦਾ ਆਨੰਦ ਮਾਣਿਆ, ਐਸੇ ਜੀਵਨ ਵਾਲੀਆਂ ਆਤਮਾਵਾਂ ਦੇ ਨੇੜੇ ਬਹਿ, ਇਹਦਾ ਨਾਂ ਹੀ ਸਤਸੰਗ ਹੈ। ਉੱਥੇ ਤੈਨੂੰ ਪਤਾ ਲੱਗੇਗਾ ਕਿੰਨਾ ਕਰਮਾਂ ਨਾਲ ਪ੍ਰਭੂ ਮਿਲਦਾ ਹੈ। ਕਹਿਣ ਲੱਗੇ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਿਨਕੇ ਸਦ ਬਲਿਹਾਰ, ਨਾਨਕ ਹਰਜੀ ਮਾਇਆ ਕਰ। ਨਾਨਕ ਆਖਦੇ ਨੇ ਹੇ ਹਰੀ ਰਹਿਮਤ ਕਰ, ਜੇ ਸ਼ਬਦ ਨਾਲ ਹੀ, ਗੁਰੂ ਸ਼ਬਦ ਨਾਲ ਹੀ ਜੀਵਨ ਸਵਾਰਿਆ ਤੇ ਸਜਾਇਆ ਜਾਂਦਾ ਹੈ, ਜਿਹੜਾ ਸਜਿਆ ਹੋਇਆ ਜੀਵਨ ਤੂੰ ਆਪਣੀ ਗਲਵਕੜੀ ਵਿੱਚ ਲੈਂਦਾ ਹੈ। ਜੇ ਗੁਰੂ ਸ਼ਬਦ ਹੀ ਗੁਨਾ ਦੇ ਹਾਰ ਪਾ ਪਾ ਕੇ ਸ਼ਿੰਗਾਰ ਦਿੰਦਾ ਜੀਵਨ ਨੂੰ, ਜਿਹੜਾ ਤੈਨੂੰ ਜੀਵਨ ਪਸੰਦ ਆਉਂਦਾ, ਤਾਂ ਫਿਰ ਮੇਰੇ ਤੇ ਰਹਿਮਤ ਕਰ, ਮੈਨੂੰ ਗੁਰੂ ਮਿਲਾ ਜਿਸ ਜਿਹੜਾ ਰਹਿਮਤ ਕਰਕੇ ਗੁਨਾ ਨਾਲ, ਗੁਨਾ ਦੇ ਹਾਰ ਨਾਲ ਮੈਨੂੰ ਸ਼ਿੰਗਾਰ ਦੇਵੇ, ਸਜਾ ਦੇਵੇ। ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ। ਕਹਿਣ ਲੱਗੇ ਜਿਸ ਦਿਨ ਸ਼ਬਦ ਸੰਵਾਰੇਗਾ ਉਸ ਦਿਨ ਕੀ ਹੋਏਗਾ, ਸ਼ਬਦ ਪਾ ਦੇਵੇਗਾ ਤੇਰੇ ਉਰ ਵਿੱਚ ਭਾਵ ਗਲੇ ਵਿੱਚ, ਹਿਰਦੇ ਤੇ ਗੁਣਾਂ ਦਾ ਹਾਰ, ਜਿਹਨੂੰ ਦੇਖ ਕੇ ਰੱਬ ਤੈਨੂੰ ਪਸੰਦ ਕਰੇਗਾ ਤੇ ਤੇਰਾ ਸੰਬੰਧ ਜੁੜੇਗਾ, ਫਿਰ ਤੂੰ ਦੁਹਾਗਣੀ ਨਹੀਂ ਬਲਕਿ ਸੁਹਾਗਣੀ ਹੋ ਜਾਏਗੀ। ਗੁਰੂ ਕਹਿੰਦੇ

ਆਓ ਪ੍ਰਭੂ ਨਾਲੋਂ ਨਾ ਨਾਲੋਂ ਟੁੱਟ ਕੇ ਹਾੜ ਦਾ ਮਹੀਨਾ ਬਣਦਾ ਹੈ ਅੰਦਰ ਦੀਆਂ ਰੁੱਤਾਂ ਵਿੱਚ ਅਰਦਾਸ ਵਿੱਚੋਂ ਪ੍ਰਭੂ ਰਹਿਮਤ ਕਰਦਾ ਹੈ ਅਤੇ ਗੁਰੂ ਭੇਜਦਾ ਹੈ ਗੁਰੂ ਨਾਲ ਜੁੜ ਕੇ ਨਾਮ ਦੇ ਅੰਮ੍ਰਿਤ ਰਸ ਦੀ ਫੁਹਾਰ ਚੱਲਦੀ ਹੈ ਉਹਦੇ ਨਾਲ ਜੀਵਨ ਸਾਵਨ ਬਣ ਜਾਂਦਾ ਐਸੀ ਇੱਕ ਕਹਾਣੀ ਹੈ ਜਿਹੜੀ ਸਾਨੂੰ ਜਾਣ ਲੈਣ ਲਈ ਸਤਿਗੁਰੂ ਬਾਰ ਬਾਰ ਪ੍ਰੇਰਨਾ ਦਿੰਦੇ ਨੇ ਤਾਂ ਕਿ ਤੂੰ ਉੱਤਮ ਰੁੱਤ ਵਿੱਚ ਜੀਵਨ ਗੁਜ਼ਾਰੇ ਇਹਨਾਂ ਸ਼ਬਦਾਂ ਨਾਲ ਸਿਮਾਂਦਾ ਜਾ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਕਿਉਂ

ਯੋਗ ਗੁਰੂ ਨਿਵਾਜੇ ਗੁਰੂ ਸਵਾਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਓ ਇੱਕ ਵਾਰ ਫਿਰ ਰਸਨਾ ਨੂੰ ਪਵਿੱਤਰ ਕਰੀਏ ਗੁਰਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦੇ ਪਾਤਰ ਹੋ ਜਿਸ ਗੁਰੂ ਕਿਰਪਾ ਸਤਿਗੁਰੂ ਰਹਿਮਤ ਦਾ ਸਦਕਾ ਆਪ ਸਰਬੱਤ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਵਾਇਮਾਨ ਹੋ ਕਰਕੇ ਗੁਰੂ ਕੀ ਅੰਮ੍ਰਿਤ ਰੂਪ ਬਾਣੀ ਨੂੰ ਸੁਣ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਗੁਰਸੰਗਤ ਜੀ, ਗੁਰੂ ਬਖਸ਼ਿਸ਼ ਤੋਂ ਬਿਨਾਂ, ਗੁਰੂ ਕਿਰਪਾ ਤੋਂ ਬਿਨਾਂ ਇਸ ਕਲਯੁਗ ਦੇ ਸਮੇਂ ਦੇ ਅੰਦਰ ਇਹ ਕੁਝ ਪ੍ਰਾਪਤ ਨਹੀਂ ਹੋ ਸਕਦਾ। ਅਸਲ ਵਿੱਚ ਮਨੁੱਖ ਜਨਮ ਦੀ ਸਫਲਤਾ

0: ਜੋ ਵੀ ਕੁਝ ਪ੍ਰਾਪਤ ਹੋਣਾ ਇਹ ਸਭ ਕੁਝ ਗੁਰੂ ਕਿਰਪਾ ਨਾਲ ਹੀ ਹੁੰਦਾ ਹੈ, ਗੁਰੂ ਬਖਸ਼ ਨਾਲ ਹੀ ਹੁੰਦਾ ਹੈ। ਅੱਜ ਦਾ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਦਾ ਉਸ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਪਵਿੱਤਰ ਮੁੱਖ ਵਾਕ ਪੰਚਮ ਗੁਰਦੇਵ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਆਪ ਸੰਗਤਾਂ ਨੇ ਹੁਣੇ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਦੀ ਗੁਰੂ ਕੇ ਗ੍ਰੰਥੀ ਸਿੰਘ ਦੀ ਰਚਨਾ ਤੋਂ ਆਪ ਸੰਗਤਾਂ ਨੇ ਸ਼੍ਰਵਣ ਕੀਤਾ ਹੈ। ਇਸ ਅੱਜ ਦੇ ਪਵਿੱਤਰ ਆਏ ਹੋਏ ਮੁੱਖ ਵਾਕ ਦੇ ਪਾਵਨ ਵਿਚਾਰ ਗੁਰੂ ਕਿਰਪਾ ਨਾਲ, ਗੁਰੂ ਬਖਸ਼ਿਸ਼ ਨਾਲ, ਗੁਰੂ ਸੰਗਤਾਂ ਦੀ ਆਸੀਸ ਨਾਲ ਆਪਾਂ ਨੇ ਹਰ ਰੋਜ਼ ਦੇ ਨਿਯਤ ਸਮੇਂ ਦੇ ਅੰਦਰ ਰਹਿ ਕੇ ਇਸ ਨੂੰ ਵਿਚਾਰਨਾ ਅਤੇ ਸੁਣਨਾ ਹੈ। ਆਓ ਜਿੱਥੇ ਗੁਰੂ ਕੀ ਹਜ਼ੂਰੀ ਦੇ ਅੰਦਰ ਗੁਰੂ ਕਿਰਪਾ ਦੇ ਨਾਲ ਆਪ ਜੁੜ ਮਿਲ ਬੈਠੇ ਹੋ, ਉੱਥੇ ਦੇਸ਼ ਵਿਦੇਸ਼ ਵਿੱਚ ਵੀ ਜਿੱਥੇ ਜਿੱਥੇ ਵੀ ਇਸ PTC ਚੈਨਲ ਰਾਹੀਂ ਘਰਾਂ ਅੰਦਰ ਬੈਠੇ ਇਸ ਪਾਵਨ ਗੁਰੂ ਦਰਬਾਰ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰਦੇ ਹੋਏ ਗੁਰ ਸ਼ਬਦ ਦੇ ਵਿਚਾਰ ਨਾਲ ਜੁੜ ਰਹੇ ਹੋ, ਆਓ ਮਨਵਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਕੀਆਂ ਬਖਸ਼ਿਸ਼ਾਂ, ਗੁਰੂ ਕੀਆਂ ਹੋਰ ਰਹਿਮਤਾਂ ਆਪਣੇ ਜੀਵਨ ਅੰਦਰ ਪ੍ਰਾਪਤ ਕਰੀਏ। ਇਹ ਜੋ ਅੱਜ ਦਾ ਪਵਿੱਤਰ ਸ਼ਬਦ ਹੈ, ਇਸ ਸ਼ਬਦ ਦੇ ਅੰਦਰ ਸਤਿਗੁਰੂ ਨੇ ਸਤਿਗੁਰੂ ਦੀਆਂ ਬਖਸ਼ਿਸ਼ਾਂ ਹੀ ਉਜਾਗਰ ਕੀਤੀਆਂ ਹਨ। ਸੰਸਾਰ ਦੇ ਅੰਦਰ ਤ੍ਰਿਸ਼ਨਾ ਬੜੀ ਪ੍ਰਬਲ ਹੈ, ਕੋਈ ਐਸਾ ਮਨੁੱਖ ਨਹੀਂ ਜਿਹੜਾ ਸੰਸਾਰ ਅੰਦਰ ਹਮੇਸ਼ਾ ਤ੍ਰਿਪਤੀ ਨਾ ਚਾਹੁੰਦਾ ਹੋਵੇ। ਹਰ ਮਨੁੱਖ ਤ੍ਰਿਪਤੀ ਚਾਹੁੰਦਾ ਹੈ, ਮਨੁੱਖ ਆਪਣੀ ਭੁੱਖ ਮਿਟਾਵਣ ਲਈ ਦੌੜ ਵਿੱਚ ਲੱਗਿਆ। ਇਹ ਗੱਲ ਵੱਖਰੀ ਹੈ, ਭੁੱਖ ਇੱਕ ਤਰ੍ਹਾਂ ਦੀ ਨਹੀਂ, ਭੁੱਖ ਅਨੰਤ ਤਰ੍ਹਾਂ ਦੀ ਹੈ। ਤ੍ਰਿਸ਼ਨਾ ਕਹਿ ਲਵੋ, ਤ੍ਰਿਸ਼ਨਾ ਇੱਕ ਤਰ੍ਹਾਂ ਦੀ ਨਹੀਂ, ਤ੍ਰਿਸ਼ਨਾ ਬਹੁਤ ਤਰ੍ਹਾਂ ਦੀ ਆ। ਇਹ ਤ੍ਰਿਸ਼ਨਾ ਨੂੰ ਬੁਝਾਵਣ ਲਈ ਹਰ ਮਨੁੱਖ ਦੀ ਦੌੜ ਹੈ। ਜਿੱਥੋਂ ਜਿੱਥੋਂ ਤੱਕ ਮਨੁੱਖ ਦੀ ਪਹੁੰਚ ਹੈ, ਜਿੱਥੇ ਜਿੱਥੇ ਕੋਈ ਮਨੁੱਖ ਖਲੋਤਾ ਹੈ, ਉਸ ਆਪਣੀ ਭੁੱਖ ਨੂੰ, ਤ੍ਰਿਸ਼ਨਾ ਨੂੰ ਮੇਟਣ ਲਈ ਮਨੁੱਖ ਯਤਨ ਵਿੱਚ ਲੱਗਿਆ ਹੋਇਆ ਹੈ। ਭਾਵੇਂ ਮਨੁੱਖ ਛੋਟਾ ਹੈ, ਭਾਵੇਂ ਕੋਈ ਰਾਜੇ ਮਹਾਰਾਜਿਆਂ ਤੱਕ ਹੈ, ਪਰ ਜਿਸ ਯਤਨ ਵਿੱਚ ਹੈ ਇਹ ਇਸ ਤ੍ਰਿਸ਼ਨਾ ਨੂੰ ਮੇਟਣ ਲਈ, ਤ੍ਰਿਪਤੀ ਲਈ, ਉਹ ਯਤਨ ਵਿੱਚ ਇਸ ਨੂੰ ਸਫਲਤਾ ਜਿਸ ਦੌੜ ਵਿੱਚ ਹੈ ਉਹ ਹੋ ਨਹੀਂ ਪੈਂਦੀ। ਅੱਜ ਤੱਕ ਕਿਸੇ ਨੂੰ ਇਸ ਵਿੱਚ ਸਫਲਤਾ ਹਾਸਲ ਨਹੀਂ ਹੋਈ। ਜੇ ਤ੍ਰਿਸ਼ਨਾ ਦੀ ਨਿਵਿਰਤੀ ਹੋਈ ਆ, ਕਿਸੇ ਨੂੰ ਰੱਜ ਆਇਆ ਤਾਂ ਗੁਰੂ ਕਿਰਪਾ ਨਾਲ ਹੋਇਆ, ਵਾਹਿਗੁਰੂ ਦੀ ਬਖਸ਼ਿਸ਼ ਨਾਲ। ਜਦੋਂ ਉਹਦੀ ਬਖਸ਼ਿਸ਼ ਹੁੰਦੀ ਆ ਫਿਰ ਉਸ ਨੂੰ ਸੰਤੋਖ ਪ੍ਰਾਪਤ ਹੋ ਜਾਂਦਾ, ਉਹਨੂੰ ਸਮਝ ਪੈ ਜਾਂਦੀ ਆ ਵੀ ਕਿੱਥੋਂ ਕੁ ਤੱਕ ਮੈਂ ਪਦਾਰਥਾਂ ਦੀ ਇਕੱਤਰਤਾ ਕਰਾਂਗਾ, ਜੀਵਨ ਦੇ ਅੰਦਰ ਇੰਨਾ ਕੁਝ ਇਕੱਠਾ ਕਰ ਲਿਆ, ਜੇ ਇਹਦੇ ਨਾਲ ਮੈਨੂੰ ਰੱਜ ਨਹੀਂ ਆਇਆ ਤੇ ਅੱਗੋਂ ਹੋਰ ਕੁਝ ਇਕੱਠਾ ਕਰ ਲਵਾਂਗਾ ਫਿਰ ਕਿੱਥੋਂ ਮੈਨੂੰ ਰੱਜ ਆ ਜਾਵੇਗਾ। ਜੇ ਕੁਝ ਮਾਲਕ ਦੀ ਥੋੜ੍ਹੀ ਕਿਰਪਾ ਹੋਵੇ ਤਾਂ ਫਿਰ ਉਹ ਜੀਵਨ ਅੰਦਰ ਗੁਰੂ ਸਮਝ ਬਖਸ਼ ਦਿੰਦਾ ਵੀ ਬੜਾ ਕੁਝ ਕੀਤਾ ਹੈ, ਤ੍ਰਿਸ਼ਨਾ ਨੂੰ ਬੁਝਾਵਣ ਲਈ ਪਾਪ ਬੜੇ ਕੀਤੇ ਹਨ, ਧਨ ਦੌਲਤ ਪਦਾਰਥ ਬੜੇ ਇਕੱਠੇ ਕੀਤੇ ਨੇ, ਪਰ ਇਹ ਕਾਸੇ ਵਿੱਚ ਤ੍ਰਿਸ਼ਨਾ ਬੁਝੀ ਨਹੀਂ, ਅੱਗੇ ਵੱਧਦੀ ਜਾ ਰਹੀ ਆ। ਗੁਰਬਾਣੀ ਦਾ ਪਾਵਨ ਫਰਮਾਨ ਹੈ, ਤ੍ਰਿਸ਼ਨਾ ਬੁਝ ਨਹੀਂ ਸਕਦੀ। ਮੇਰੇ ਸਤਿਗੁਰੂ ਦੇ ਅੰਮ੍ਰਿਤ ਬਚਨ ਹਨ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੇ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰਾ ਹੀ ਕੋ ਲੁਝੀ ਹੈ। ਸਤਿਗੁਰੂ ਸਾਹਿਬ ਜੀ ਪਾਵਨ ਬਾਣੀ ਚ ਕਹਿੰਦੇ ਨੇ, ਲੱਖ ਕੋ ਉਠ ਧਾਵੈ ਤ੍ਰਿਪਤ ਨਾ ਆਵੈ, ਮਾਇਆ ਪਾਸੈ ਭਾਵੈ। ਤ੍ਰਿਪਤੀ ਕਦਾ ਚਿੱਤ ਨਹੀਂ ਆ ਸਕਦੀ ਹੈ, ਅੱਗੇ ਤੋਂ ਅੱਗੇ ਦੌੜ ਵੱਧਦੀ ਹੈ। ਜਦ ਕੁਝ ਉਹਦੀ ਕਿਰਪਾ ਹੋ ਜਾਵੇ ਫਿਰ ਮਨੁੱਖ ਨੂੰ ਸਮਝ ਪੈਂਦੀ ਆ ਵੀ ਇੰਨਾ ਕੁਝ ਕੀਤਾ ਇਕੱਠਾ, ਤ੍ਰਿਪਤੀ ਹੋਈ ਨਹੀਂ, ਇਹਨੂੰ ਕਿਵੇਂ ਬੁਝਾਇਆ ਜਾਵੇ, ਇਹਨੂੰ ਕਿਵੇਂ ਨਿਵਰਤ ਕੀਤਾ ਜਾਵੇ। ਫਿਰ ਕੁਝ ਸਿਆਣਿਆਂ ਦੀ ਸੰਗਤ ਗੁਰੂ ਕਿਰਪਾ ਨਾਲ ਫਿਰ ਕੁਝ ਜੀਵਨ ਵਿੱਚ ਸਮਝ ਪੈਂਦੀ ਹੈ। ਫਿਰ ਜੋ ਕੁਝ ਕਾਸੇ ਵਿੱਚ ਦੌੜ 'ਚ ਲੱਗਿਆ ਉੱਧਰੋਂ ਫਿਰ ਉਹ ਹਟ ਜਾਂਦਾ ਹੈ, ਫਿਰ ਗੁਰੂ ਕਿਰਪਾ ਨਾਲ ਟਿਕਾਅ ਪ੍ਰਾਪਤ ਹੋ ਜਾਂਦਾ ਹੈ। ਜੇਕਰ ਆਉਂਦਾ ਹੈ ਇੱਕ ਬਹੁਤ ਵੱਡਾ ਦੁਨੀਆ ਦਾ ਬਾਦਸ਼ਾਹ ਜਿਸ ਨੇ ਤ੍ਰਿਸ਼ਨਾ ਨੂੰ ਬੁਝਾਵਣ ਲਈ ਤ੍ਰਿਪਤੀ ਪ੍ਰਾਪਤ ਕਰਨ ਵਾਸਤੇ ਬੜੇ ਪਾਪ ਕੀਤੇ, ਬੜੇ ਜ਼ੁਲਮ ਕੀਤੇ, ਬੜੇ ਮੁਲਖਾਂ 'ਤੇ ਹਮਲੇ ਕੀਤੇ, ਬਹੁਤ ਮੁਲਖਾਂ ਦਾ ਧਨ ਦੌਲਤ ਹੀਰੇ ਰਤਨ ਜਵਾਹਰ ਬੜਾ ਕੁਝ ਇਕੱਠਾ ਕੀਤਾ। ਕਰਦਿਆਂ ਕਰਦਿਆਂ ਆਪਣੀ ਜ਼ਿੰਦਗੀ ਦਾ ਬਹੁਤ ਸਮਾਂ ਬਤੀਤ ਕਰ ਲਿਆ, ਇਕੱਤਰਤਾ ਵੀ ਬੜੀ ਹੋ ਗਈ ਅਤੇ ਪਰ ਮਨ ਦੇ ਅੰਦਰ ਕੁਝ ਕੁ ਸਮਝ ਆਈ, ਮਨਾ ਕਿੰਨੇ ਜ਼ੁਲਮ ਕੀਤੇ ਨੇ, ਕਿਤਨੇ ਪਾਪ ਕੀਤੇ ਆ, ਕੁਝ ਇਕੱਠਾ ਕਰਨ ਲਈ ਸਾਰਾ ਕੁਝ ਇਕੱਠਾ ਕੀਤਾ ਪਿਆ, ਪਰ ਤ੍ਰਿਪਤੀ ਨਹੀਂ, ਰੱਜ ਨਹੀਂ। ਅੱਗੇ ਤੋਂ ਅੱਗੇ ਹੋਰ ਦੌੜ ਵਧੀ ਆ, ਇਹ ਤ੍ਰਿਪਤੀ ਕਿਵੇਂ ਆਵੇ? ਇੱਕ ਕੋਈ ਸੰਤੋਖੀ ਪੁਰਖ ਸੀ, ਲੋਕ ਉਹਦਾ ਬੜਾ ਸਤਿਕਾਰ ਕਰਦੇ ਸਨ, ਬੜਾ ਤਿਆਗੀ ਬਰਾਗੀ ਸੀ, ਬੜੇ ਲੋਕ ਉਹਦੇ ਕੋਲ ਜਾਂਦੇ ਸਨ, ਪਰ ਉਹਦੇ ਕੋਲ ਕੁਝ ਨਹੀਂ ਸੀ। ਬੜੀ ਸਾਦਗੀ ਵਾਲੇ ਇਕੱਲੇ ਸਰੀਰ 'ਤੇ ਵਸਤਰ ਰੱਖਦਾ ਸੀ, ਨਾ ਕੋਈ ਉਹਦਾ ਘਰ ਸੀ, ਨਾ ਮਕਾਨ ਸੀ, ਨਾ ਕੁਝ ਕੋਲ ਸੀ ਜਿੱਥੋਂ ਪ੍ਰਸ਼ਾਦੇ ਦੋ ਪ੍ਰਾਪਤ ਹੋ ਜਾਂਦੇ, ਉਹੀ ਹੱਥ 'ਤੇ ਪ੍ਰਾਪਤ ਕਰਕੇ ਸਕ ਲੈਂਦਾ। ਮਨ ਅੰਦਰ ਸੰਤੋਖ ਧਾਰ ਕੇ ਆਪਣੇ ਜੀਵਨ ਵਿੱਚ ਆਨੰਦ ਮਾਣਦਾ, ਬੜੇ ਲੋਕ ਉਹਦੇ ਕੋਲ ਜੀਵਨ ਦਾ ਆ ਕੇ ਲਾਭ ਪ੍ਰਾਪਤ ਕਰਦੇ ਸਨ। ਇੱਕ ਦਿਨ ਉਹੀ ਸਮਰਾਟ ਇੱਕ ਬਾਦਸ਼ਾਹ ਹੋਈ ਉਸ ਸੰਤੋਖੀ ਪੁਰਸ਼ ਦੇ ਕੋਲ ਆਇਆ, ਆ ਕੇ ਉਸ ਸਾਧੂ ਨੂੰ, ਉਸ ਫਕੀਰ, ਉਸ ਸੰਤ ਨੂੰ ਕਹਿਣ ਲੱਗਿਆ, ਸੰਤ ਜੀ ਤੁਸੀਂ ਬੜੇ ਆਨੰਦ ਵਿੱਚੋਂ, ਮੈਨੂੰ ਪ੍ਰਤੀਤ ਹੁੰਦਾ, ਮਹਿਸੂਸ ਹੁੰਦਾ ਵੀ ਤੁਸੀਂ ਬੜੇ ਸੁੱਖ ਵਿੱਚੋਂ ਜਿੱਥੇ ਵੀ ਬੈਠੇ ਹੋ, ਅਤੇ ਮੇਰੇ ਕੋਲ ਬੜਾ ਕੁਝ ਆ, ਮੈਂ ਬੜਾ ਕੁਝ ਇਕੱਠਾ ਕੀਤਾ, ਬੜੇ ਰਤਨ ਜਵਾਹਰ ਧਨ ਦੌਲਤ, ਬੜੇ ਮੁਲਖਾਂ ਦਾ ਸਭ ਕੁਝ ਮੈਂ ਖੋਇਆ, ਬੜੇ ਮੁਲਖਾਂ 'ਤੇ ਜਿੱਤ ਹਾਸਲ ਕੀਤੀ ਆ, ਪਰ ਮੈਨੂੰ ਆਨੰਦ ਨਹੀਂ, ਨਾ ਹੀ ਟਿਕਾਏ, ਨਾ ਹੀ ਸੁੱਖ ਆ, ਨਾ ਹਲੇ ਤ੍ਰਿਪਤੀ ਆ। ਆਪ ਕਿਰਪਾ ਕਰੋ, ਇਹਦੇ ਵੱਲੋਂ ਮੈਨੂੰ ਕਿਵੇਂ ਸੁੱਖ ਪ੍ਰਾਪਤ ਹੋਵੇ, ਕਿਵੇਂ ਮੈਂ ਰੱਜਾਂ, ਕਿਵੇਂ ਤ੍ਰਿਸ਼ਨਾ ਬੁਝੇ, ਬਹੁਤ ਕੁਝ ਇਕੱਠਾ ਕਰ ਲਿਆ। ਅੱਗੋਂ ਉਹ ਸਾਧੂ ਸੰਤ ਪਰੋਪਕਾਰੀ ਸਨ, ਦੇਖਿਆ ਵੀ ਹੁਣ ਇਹ ਬਿਲਕੁਲ ਅੰਦਰੋਂ ਬੇਨਤੀ ਕਰ ਰਿਹਾ, ਖੰਭ ਗਿਆ ਸਭ ਕੁਝ ਕਰਕੇ, ਅਤੇ ਅੱਗੋਂ ਫਿਰ ਉਹ ਫਕੀਰ ਉਹ ਸੰਤ ਕਹਿਣ ਲੱਗੇ, ਬਾਦਸ਼ਾਹ ਫਿਰ ਇੱਕ ਵਚਨ ਮੰਨਣਾ ਪਵੇਗਾ, ਮੈਂ ਜੋ ਕੁਝ ਕਰਾਂ ਉੱਤਰ ਤੈਨੂੰ ਦੇਵਾਂਗਾ, ਤ੍ਰਿਪਤੀ ਹੋਵੇਗੀ, ਅਤੇ ਪਰ ਤੈਂ ਮੇਰੇ ਕਰਨੇ ਨੂੰ ਦੇਖ ਕੇ ਕੁਝ ਬੋਲਣਾ ਨਹੀਂ ਹੋਵੇਗਾ, ਮੈਂ ਜੋ ਕੁਝ ਕਰਾਂਗਾ ਆ ਮੇਰੇ ਨਾਲ ਚੱਲ, ਕੱਲਾ ਥੋੜ੍ਹੀ ਦੂਰ ਸ਼ਹਿਰ ਤੋਂ ਬਾਹਰ ਆਪਾਂ ਚੱਲਦੇ ਹਾਂ ਇੱਕ ਖੂਹ ਦੇ ਕਿਨਾਰੇ 'ਤੇ, ਮੈਂ ਉੱਥੇ ਜਾ ਕੇ ਜੋ ਕੁਝ ਕਰਾਂਗਾ, ਬਾਦਸ਼ਾਹ ਤੂੰ ਵਚਨ ਦੇ, ਮੈਂ ਕੁਝ ਬੋਲਣਾ ਨਹੀਂ ਹੋਵੇਗਾ। ਕਹਿਣ ਲੱਗਿਆ ਮੈਂ ਵਚਨ ਦਿੱਤਾ, ਮੈਂ ਕੁਝ ਨਹੀਂ ਬੋਲਾਂਗਾ। ਕਹਿੰਦੇ ਉਹ ਜਿਹੜੇ ਫਕੀਰ ਸਾਧੂ ਮਹਾਤਮਾ ਸਨ ਇੱਕ ਖੂਹ ਦੇ ਕਿਨਾਰੇ 'ਤੇ ਚਲੇ ਗਏ, ਨਾਲ ਬਾਦਸ਼ਾਹ ਚਲਿਆ ਗਿਆ। ਖੂਹ ਦੇ ਕਿਨਾਰੇ 'ਤੇ ਜਾ ਕੇ ਕੀ ਕਰਨ ਲੱਗੇ, ਇੱਕ ਬਾਲਟੀ ਉਹਦੇ ਨਾਲ ਇੱਕ ਰੱਸੀ ਬੰਨ੍ਹੀ ਹੋਈ ਆ, ਮਹਾਤਮਾ ਨੇ ਖੂਹ ਦੇ ਵਿੱਚ ਬਾਲਟੀ ਵਹਾਈ, ਖਿੱਚੀ ਅਤੇ ਫਿਰ ਦੁਬਾਰਾ ਵਹਾ ਦਿੱਤੀ, ਫਿਰ ਖਿੱਚੀ, ਇੱਕ ਵਾਰੀ ਨਹੀਂ 10-12 ਵਾਰੀ ਜਦੋਂ ਬਾਲਟੀ ਵਹਾਈ ਮਹਾਤਮਾ ਨੇ, ਪਰ ਉਹਦੇ 'ਚ ਪਾਣੀ ਕੁਝ ਨਾ ਆਵੇ, ਅਤੇ ਮਹਾਤਮਾ ਵਹਾਈ ਜਾ ਰਿਹਾ, ਫਿਰ ਖੂਹ 'ਚ ਸਿੱਟ ਦਿੰਦਾ ਬਾਲਟੀ ਨੂੰ, ਫਿਰ ਖਿੱਚ ਲੈਂਦਾ ਬਾਹਰ, ਰਹਿ ਨਹੀਂ ਸਕਿਆ। ਬਾਦਸ਼ਾਹ ਕਹਿਣ ਲੱਗਿਆ, ਮਹਾਤਮਾ ਜੀ ਮੈਂ ਜੋ ਪਰਨ ਕੀਤਾ ਸੀ ਹੁਣ ਤੋੜਨ ਲੱਗਿਆ, ਖਿਮਾ ਕਰਦੇ ਨੇ, ਤੁਸੀਂ ਕਿਹਾ ਸੀ ਬੋਲਣਾ ਨਾ, ਪਰ ਬੋਲਣ ਨੂੰ ਮਜਬੂਰ ਹੋ ਰਿਹਾ। ਜਿਹੜਾ ਮੇਰਾ ਪਹਿਲਾ ਸਵਾਲ ਸੀ, ਪ੍ਰਸ਼ਨ ਸੀ ਵੀ ਤ੍ਰਿਸ਼ਨਾ ਨਹੀਂ ਨਿਵਰਤ ਹੁੰਦੀ, ਮੇਰੀ ਰੱਜ ਨਹੀਂ ਆਉਂਦਾ, ਆਹ ਤਾਂ ਨਵਾਂ ਸਵਾਲ ਮੇਰੇ ਮਨ ਦੇ ਅੰਦਰ ਹੋਰ ਖੜਾ ਹੋ ਗਿਆ ਤੁਹਾਨੂੰ ਦੇਖ ਕੇ। ਕਹਿਣ ਲੱਗੇ ਬਾਦਸ਼ਾਹ ਨੂੰ ਮਹਾਤਮਾ, ਕਹਿਣ ਲੱਗੇ ਕਿਉਂ ਪਰਨ ਤੋੜ ਰਿਹਾ, ਚੁੱਪ ਰਹਿ। ਉਹ ਕਹਿਣ ਲੱਗਿਆ, ਨਹੀਂ ਹੁਣ ਮੈਂ ਚੁੱਪ ਨਹੀਂ ਰਹਿ ਸਕਾਂਗਾ ਮਹਾਤਮਾ ਜੀ, ਭਾਵੇਂ ਆ ਤੁਸੀਂ 10-12 ਵਾਰੀ ਬਾਲਟੀ ਖੂਹ ਵਿੱਚ ਵਹਾਈ ਆ, ਇੰਨੇ ਵਾਰੀ ਕਿ ਤੁਸੀਂ ਭਾਵੇਂ 100 ਵਾਰੀ ਖੂਹ 'ਚ ਵਹਾ ਦਿਓ, ਇਹਨੇ ਭਰਨਾ ਨਹੀਂ, ਕਿਉਂਕਿ ਬਾਲਟੀ ਦਾ ਥੱਲਾ ਟੁੱਟਿਆ ਹੋਇਆ। ਤੁਸੀਂ ਪਾਣੀ ਕੱਢਣਾ ਚਾਹੁੰਦੇ ਹੋ, ਇਹਦਾ ਥੱਲਾ ਟੁੱਟਿਆ ਹੈ, ਤੁਸੀਂ 10-12 ਵਾਰੀ ਮੇਰੇ ਸਾਹਮਣੇ ਬਾਲਟੀ ਪਾ ਦਿੱਤੀ ਆ, ਫੇਰ ਥੱਲੇ ਸੁੱਟ ਦਿੰਦੇ ਹੋ। ਬਾਦਸ਼ਾਹ ਕਹਿਣ ਲੱਗਿਆ, ਮਹਾਤਮਾ ਇਹ ਬਾਲਟੀ ਦਾ ਥੱਲਾ ਟੁੱਟਿਆ ਹੈ, ਭਾਵੇਂ ਸੈਂਕੜੇ ਵਾਰੀ ਤੁਸੀਂ ਬਾਲਟੀ ਖੂਹ ਚ ਬਹਾ ਲਓ, ਕਿਉਂ ਤੁਸੀਂ ਬਹਾਈ ਜਾ ਰਹੇ ਹੋ? ਮੇਰਾ ਨਵਾਂ ਮਨ ਚ ਸਵਾਲ ਹੋ ਗਿਆ। ਅੱਗੋਂ ਮਹਾਤਮਾ ਖਿੜਖੜਾ ਕੇ ਹੱਸ ਕੇ ਕਹਿਣ ਲੱਗੇ, ਬਾਦਸ਼ਾਹ ਬਸ ਤੇਰੇ ਪ੍ਰਸ਼ਨ ਦਾ ਇਹੋ ਹੀ ਉੱਤਰ ਹੈ ਜਿਹੜਾ ਤੂੰ ਕਹਿਣਾ। ਮੈਨੂੰ ਰੱਜ ਨਹੀਂ ਆਇਆ, ਕ੍ਰਿਸ਼ਨਾ ਨੇ ਮੇਰੀ ਬੁੱਝੀ ਇੰਨੇ ਮੁਲਕਾਂ ਤੇ ਹਮਲੇ ਕੀਤੇ, ਇੰਨਾ ਕੁਝ ਇਕੱਠਾ ਕਰ ਲਿਆ। ਮਹਾਤਮਾ ਹੱਸ ਕੇ ਕਹਿਣ ਲੱਗੇ, ਬਾਦਸ਼ਾਹ ਤੇਰਾ ਵੀ ਸੰਤੋਖ ਰੂਪ ਥੱਲਾ ਟੁੱਟਿਆ ਹੋਇਆ, ਤੂੰ ਭਾਵੇਂ ਜਿੰਨੇ ਮਰਜ਼ੀ ਮੁਲਕਾਂ ਤੇ ਹਮਲੇ ਕੀਤੇ, ਹੋਰ ਹਮਲੇ ਕਰ ਲਾ, ਜਿੰਨਾ ਮਰਜ਼ੀ ਤੂੰ ਅੱਗੇ ਤੋਂ ਕੁਝ ਇਕੱਠਾ ਕਰੀ ਚੱਲ, ਜਿੰਨਾ ਚਿਰ ਸੰਤੋਖ ਰੂਪ ਥੱਲਾ ਤੇਰਾ ਸਾਬਤ ਨਹੀਂ ਹੋਵੇਗਾ, ਉਹਨਾਂ ਚਿਰ ਤੈਨੂੰ ਰੱਜ ਨਹੀਂ ਪ੍ਰਾਪਤ ਹੋਵੇਗਾ। ਪਿਆਰਿਆ ਸੰਤੋਖ ਧਾਰਨ ਕਰ ਲਾ ਤੇ ਫਿਰ ਤੈਨੂੰ ਰੱਜ ਆ ਜਾਵੇਗਾ। ਮੇਰੇ ਸਤਿਗੁਰੂ ਜੀ ਬਾਣੀ ਚ ਕਹਿੰਦੇ ਨੇ, ਬਿਨਾ ਸੰਤੋਖ ਨਹੀਂ ਕੋ ਰੱਜ ਹੈ, ਸੁਪਨ ਮਨੋਰਥ ਬਿਰਥੇ ਸਭ ਕੱਜ ਹੈ। ਮਨੁੱਖ ਦੇ ਕੀਤੇ ਨਹੀਂ ਤਾਂ ਸਾਰੇ ਯਤਨ ਬੇਅਰਥ ਹਨ। ਸਤਿਗੁਰੂ ਜੀ ਦੇ ਪਾਵਨ ਬਾਣੀ ਦੇ ਅੰਦਰ ਬੋਲ ਹਨ, ਤ੍ਰਿਸ਼ਨਾ ਵੱਡਿਆਂ ਵੱਡਿਆਂ ਦੀ ਬੁੱਝੀ ਨਹੀਂ। ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੁੱਝੀ, ਲਪਤ ਰਹੇ ਮਾਇਆ ਰੰਗ ਮਾਤੇ, ਲੋਚਨ ਕਸੂ ਨਾ ਸੂਝੀ, ਦੇਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜੋ ਪਾਵਕ ਇੰਧਣ ਨਹੀਂ ਧਾਪੈ, ਬਿਨ ਹਰ ਕਹਾ ਅਗਾਈ। ਜੇ ਮਨੁੱਖ ਕਹੇ ਅੱਗ ਦੇ ਉੱਤੇ ਲੱਕੜਾਂ ਹੋਰ ਪਾਈ ਜਾਵੇ ਤੇ ਕਹਿੰਦੇ ਇੰਨੀਆਂ ਕੁ ਪਾਤੀਆਂ ਮੈਂ ਅੱਗ ਰੱਜ ਜਾਊਗੀ, ਨਹੀਂ ਰੱਜੇਗੀ। ਜਿੰਨੀਆਂ ਲੱਕੜਾਂ ਅੱਗ ਦੇ ਉੱਤੇ ਪਾਊ, ਉਹਨੇ ਵੱਧ ਭਾਂਬੜ ਮੱਚਣਗੇ। ਅੱਗ ਕਦੇ ਰੱਜਦੀ ਨਹੀਂ ਲੱਕੜਾਂ ਦੇ ਨਾਲ। ਇਸੇ ਤਰ੍ਹਾਂ ਮਨੁੱਖ ਨਾ ਵਿਸ਼ਿਆਂ ਨਾਲ, ਨਾ ਧਨ ਦੌਲਤ ਨਾਲ, ਨਾ ਪਦਾਰਥ ਨਾਲ ਕਿਸੇ ਤਰ੍ਹਾਂ ਰੱਜ ਨਹੀਂ ਸਕਦਾ ਹੈ। ਰੱਜ ਕਿਵੇਂ ਆਵੇਗਾ? ਜਦੋਂ ਗੁਰੂ ਦੀ ਕਿਰਪਾ ਹੋ ਜਾਵੇਗੀ। ਮੇਰੇ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਧਨ ਰਸਨਾ ਨਾਮ ਧਿਆਇਆ, ਜੀਵਨਾ ਹਰ ਜੀਵਨ, ਜੀਵਨ ਹਰ ਜਪ ਸਾਧ ਸੰਗ। ਜਦੋਂ ਮਨੁੱਖ ਨੂੰ ਇਹ ਕੁਝ ਸਮਝ ਪੈ ਜਾਵੇਗੀ ਨਾ, ਵੀ ਅਸਲ ਜਿਹੜਾ ਜੀਵਨ ਹੈ ਉਹ ਸਤਸੰਗਤ ਵਿੱਚੋਂ ਹੀ ਪ੍ਰਾਪਤ ਹੋ ਸਕਦਾ, ਨਾਮ ਜਪ ਕੇ ਸਦੀ ਵੀ ਤ੍ਰਿਪਤੀ ਪ੍ਰਾਪਤ ਹੋ ਸਕਦੀ ਆ, ਤ੍ਰਿਸ਼ਨਾ ਫੇਰ ਹੀ ਬੁੱਝ ਸਕਦੀ ਆ। ਕਿਉਂਕਿ ਸਤਿਗੁਰੂ ਜੀ ਬਾਣੀ ਚ ਕਹਿੰਦੇ ਨੇ, ਤ੍ਰਿਸ਼ਨਾ ਬੁਝੈ ਸਰਕੈ ਨਾਮ। ਆਓ ਮਨ ਵਿਰਤੀਆਂ ਨੂੰ ਇਕਾਗਰ ਕਰੀਏ, ਸਤਿਗੁਰੂ ਕਿਰਪਾ ਕਰਨ ਪਾਵਨ ਸ਼ਬਦ ਦੀ ਵਿਚਾਰ ਸ਼ਬਦ ਦੇ ਰੰਭਤਾ ਤੋਂ ਸ੍ਰਵਣ ਕਰੀਏ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਲਾ ਪੰਜਵਾਂ, ਕ੍ਰਿਸ਼ਨ ਬੁਝੀ ਮਮਤਾ ਗਏ, ਨਾਠੇ ਪੈ ਪਰਮਾ।
0: ਇਹ ਪਾਵਨ ਪਵਿੱਤਰ ਸ਼ਬਦ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਦਾ ਬੇਲਾਵਲ ਰਾਗ ਦੇ ਅੰਦਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 814 ਅੰਕ ਦੇ ਉੱਤੇ ਸੁਸ਼ੋਭਿਤ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਤ੍ਰਿਸ਼ਨਾ ਤ੍ਰਿਸ਼ਨ ਬੁਝੀ ਮਮਤਾ ਗਈ। ਇੱਥੇ ਜਿਹੜਾ ਬੁਝੀ ਸ਼ਬਦ ਹੈ ਗੁਰਸੰਗਤ ਜੀ, ਇਹ ਵੀ ਧਿਆਨ ਦੇਣ ਦੀ ਲੋੜ ਹੈ। ਸ਼ਬਦ ਬੁਝੀ ਹੈ, ਬੁੱਝੀ ਨਹੀਂ। ਉਚਾਰਨ ਵਿੱਚ ਪ੍ਰਕਰਨ ਮੁਤਾਬਕ ਹੀ ਉਚਾਰਨ ਦਾ ਫਰਕ ਪੈ ਜਾਂਦਾ। ਜਿਵੇਂ ਆਪਾਂ ਜਪਜੀ ਸਾਹਿਬ ਜੀ ਦੇ ਅੰਦਰ ਪਾਠ ਕਰਦੇ ਹਾਂ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ, ਉੱਥੇ ਸਮਝਣ ਤੋਂ ਭਾਵ ਹੈ, ਉੱਥੇ ਬੁੱਝੈ ਕਸਕੇ ਪਾਠ ਹੈ ਉਹਦਾ ਉਚਾਰਨ। ਜੇ ਉੱਥੇ ਨਾਨਕ ਹੁਕਮ ਹੈ ਜੇ ਬੁੱਝੈ ਕਰ ਦੇਵਾਂਗੇ ਤਾਂ ਅਨਰਥ ਹੋ ਜਾਵੇਗਾ। ਇਸੇ ਤਰ੍ਹਾਂ ਜਿੱਥੇ ਤ੍ਰਿਸ਼ਨਾ ਦਾ ਪ੍ਰਕਰਨ ਹੋਵੇਗਾ ਉੱਥੇ ਪਾਠ ਬਹੁਤ ਪੋਲਾ ਉਚਾਰਨ ਹੋਵੇਗਾ। ਜਿਸ ਤਰ੍ਹਾਂ ਬੁਝੀ ਬੁਝੈ, ਤ੍ਰਿਸ਼ਨਾ ਬੁਝੈ। ਹੁਣ ਜਿਹੜਾ ਬੁਝੈ ਸ਼ਬਦ ਆ ਤੇ ਬੁਝੈ, ਉਹਦੇ ਸਪੈਲਿੰਗ ਇੱਕੋ ਹੀ ਨੇ, ਉਹੀ ਲਗਾ ਮਾਤਰਾ ਨੇ। ਪਰ ਪ੍ਰਕਰਨ ਮੁਤਾਬਕ ਜਿੱਥੇ ਤ੍ਰਿਸ਼ਨਾ ਦਾ ਪ੍ਰਕਰਨ ਆ ਗਿਆ ਉੱਥੇ ਬੁਝੈ ਉਚਾਰਨ ਹੋਵੇਗਾ, ਤ੍ਰਿਸ਼ਨਾ ਬੁਝੈ। ਜਿਵੇਂ ਨਾਨਕ ਹੁਕਮ ਹੈ ਜੇ ਬੁਝੈ, ਤੇ ਜੇ ਇਸੇ ਤਰ੍ਹਾਂ ਤ੍ਰਿਸ਼ਨਾ ਬੁਝੈ ਕਰ ਦੇਵਾਂਗੇ ਤਾਂ ਫਿਰ ਅਨਰਥ ਹੋ ਜਾਵੇਗਾ। ਉਚਾਰਨ ਕਰਨ ਲੱਗਿਆਂ ਇਹ ਖਿਆਲ ਰੱਖਣਾ ਹੈ। ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਤ੍ਰਿਸ਼ਨ ਬੁਝੀ ਮਮਤਾ ਗਈ, ਨਾਠੇ ਭੈ ਭਰਮਾ। ਹੇ ਭਾਈ, ਗੁਰੂ ਬਖਸ਼ਿਸ਼ ਨਾਲ, ਗੁਰੂ ਕਿਰਪਾ ਨਾਲ ਹੁਣ ਸਾਡੀ ਤ੍ਰਿਸ਼ਨਾ ਬੁੱਝ ਗਈ ਹੈ, ਤ੍ਰਿਸ਼ਨਾ ਦੀ ਅੱਗ ਨਿਵਿਰਤ ਹੋ ਗਈ ਹੈ, ਤ੍ਰਿਪਤੀ ਪ੍ਰਾਪਤ ਹੋ ਗਈ ਆ। ਮਮਤਾ ਗਈ, ਹੁਣ ਮਮਤਾ ਵੀ ਚਲੀ ਗਈ। ਮਮਤਾ ਮੈਂ, ਅਪਣੱਤ, ਮੇਰ, ਮੈਂ, ਇਹ ਸੌਖੀਆਂ ਨਹੀਂ ਜਾਂਦੀ ਹੈ, ਮੈਂ ਬਹੁਤ ਔਖੀਆਂ ਜਾਂਦੀ ਆ। ਮਨੁੱਖ ਹੋਰ ਸਭ ਕੁਛ ਛੱਡ ਸਕਦਾ ਹੈ, ਪਰ ਜਿਹੜੀ ਮੈਂ ਨਾ, ਇਹ ਛੱਡਣੀ ਬਹੁਤ ਔਖੀ ਆ। ਇੱਕ ਵਾਰੀ ਕਹਿੰਦੇ ਇੱਕ ਮਨੁੱਖ ਨੇ ਸਭ ਕੁਝ ਛੱਡ ਦਿੱਤਾ, ਵੱਡਾ ਤਿਆਗੀ ਬਣ ਗਿਆ। ਕਹਿੰਦੇ ਸਭ ਕੁਝ ਛੱਡ ਕੇ ਭਗਵਾਨ ਦੇ ਦਰਬਾਰ ਵਿੱਚ ਉਹਦੀ ਪਹੁੰਚ ਹੋ ਗਈ, ਤੇ ਜਦੋਂ ਉਹਦੇ ਦੁਆਰ ਦੇ ਉੱਤੇ ਪਹੁੰਚਿਆ, ਮਾਲਕ ਦੇ, ਪਰਮੇਸ਼ਰ ਦੇ ਦੁਆਰੇ ਤੇ ਅੱਗੇ ਜਦੋਂ ਪ੍ਰਵੇਸ਼ ਕਰਨ ਲੱਗਿਆ, ਜਿਹੜੇ ਮਾਲਕ ਦੇ ਦੁਆਰ ਦੇ ਉੱਤੇ ਦੁਰਵਾਨਚੀ ਸਨ, ਪਹਿਰੇਦਾਰ ਸਨ, ਉਹਨੇ ਰੋਕ ਦਿੱਤਾ ਅੰਦਰ ਜਾਣ ਤੋਂ। ਕਹਿੰਦਾ ਵੀ ਅੰਦਰ ਨਹੀਂ ਜਾ ਸਕਦਾ ਤੂੰ। ਕਹਿੰਦਾ ਕਿਉਂ ਨਹੀਂ ਜਾ ਸਕਦਾ ਅੰਦਰ? ਕਹਿਣ ਲੱਗੇ ਪਹਿਲਾਂ ਛੱਡ ਕੇ ਆ। ਕਹਿਣ ਲੱਗਿਆ ਮੈਂ ਤਾਂ ਸਭ ਕੁਝ ਛੱਡ ਆਇਆ, ਮੈਂ ਘਰ ਛੱਡ ਦਿੱਤਾ, ਮੈਂ ਆਪਣੇ ਪੁੱਤਰ, ਧੀਆਂ, ਪਰਿਵਾਰ, ਘਰਵਾਲੀ ਸਭ ਕੁਝ ਛੱਡ ਦਿੱਤਾ, ਮੈਂ ਆਪਣੀ ਜਾਇਦਾਦ ਛੱਡ ਦਿੱਤੀ, ਧਨ ਦੌਲਤ ਛੱਡ ਦਿੱਤੀ, ਸਭ ਕੁਝ ਛੱਡ ਦਿੱਤਾ ਹੈ, ਤੇ ਤੂੰ ਕਹਿਣਾ ਛੱਡ ਕੇ ਆ, ਮੈਂ ਸਭ ਕੁਝ ਛੱਡ ਦਿੱਤਾ ਹੈ। ਕਹਿਣ ਲੱਗੇ ਫਿਰ ਮੈਂ ਨਹੀਂ ਨਾ ਛੱਡੀ, ਜਿੰਨਾ ਚਿਰ ਮੈਂ ਨਹੀਂ ਛੱਡ ਕੇ ਆਉਂਦਾ, ਉਨਾ ਚਿਰ ਅੱਗੇ ਪ੍ਰਵੇਸ਼ ਨਹੀਂ ਕਰ ਸਕਦਾ। ਜਦੋਂ ਮੈਂ ਛੱਡ ਦਿੱਤੀ, ਫਿਰ ਸਦਾ ਹੀ ਉੱਥੇ ਪ੍ਰਵੇਸ਼ ਤਾਂ ਹੈ, ਉੱਥੇ ਸਦਾ ਹੀ ਪਹੁੰਚ ਹੈ। ਭਗਤ ਰਵਿਦਾਸ ਜੀ ਦੇ ਵੀ ਪਾਵਨ ਵਚਨ ਹਨ, ਜਬ ਹਮ ਉੱਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਹੇ ਮਾਲਕ, ਜਦੋਂ ਮੇਰੇ ਵਿੱਚ ਮੈਂ ਸੀ, ਉਦੋਂ ਤੇਰੀ ਪ੍ਰਾਪਤੀ ਨਹੀਂ, ਉਦੋਂ ਤੂੰ ਸਾਕਸ਼ਾਤ ਨਹੀਂ ਸੀ, ਅਬ ਤੂੰ ਹੀ ਮੈਂ ਨਾਹੀ। ਹੇ ਵਾਹਿਗੁਰੂ, ਹੁਣ ਮੇਰੇ ਵਿੱਚ ਮੈਂ ਨਹੀਂ ਹੈ, ਹੁਣ ਤੂੰ ਹੈ, ਹੁਣ ਤੂੰ ਸਾਕਸ਼ਾਤ ਹੋ ਆਇਆ ਹੈ, ਹੁਣ ਤਾਂ ਤੂੰ ਪ੍ਰਗਟ ਹੋ ਆਇਆ ਹੈ। ਇਸ ਲਈ ਜਿੰਨਾ ਚਿਰ ਮੈਂ ਹੈ, ਉਨਾ ਚਿਰ ਉਹਦੀ ਪ੍ਰਾਪਤੀ ਨਹੀਂ। ਪਰ ਮੈਂ ਛੱਡਣੀ ਬਹੁਤ ਔਖੀ ਆ, ਹੋਰ ਸਭ ਕੁਝ ਛੱਡਿਆ ਜਾ ਸਕਦਾ, ਤੇ ਜਦੋਂ ਉਹਦੀ ਕਿਰਪਾ ਹੋ ਜਾਵੇ, ਫਿਰ ਮੈਂ ਤੋਂ ਵੀ ਖਹਿੜਾ ਛੁੱਟ ਜਾਂਦਾ, ਫਿਰ ਅਵਸਥਾ ਬਣ ਜਾਂਦੀ ਹੈ ਕਬੀਰ ਤੂੰ, ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਤ ਤੂੰ। ਇਸ ਵਾਸਤੇ ਸਮਰੱਥ ਗੁਰੂ ਜੀ ਬਖਸ਼ਿਸ਼ ਕਰਦੇ ਨੇ, ਤ੍ਰਿਸ਼ਨ ਬੁਝੀ, ਮਮਤਾ ਗਈ, ਮੈਂ, ਅਪਣੱਤ, ਮੇਰ, ਮੈਂ ਚਲੀ ਗਈ ਹੈ। ਨਾਠੇ ਭੈ ਭਰਮਾ, ਹੁਣ ਜਿਹੜੇ ਭੈ ਸੀ, ਡਰ ਸੀ, ਉਹ ਵੀ ਨੱਠ ਗਏ ਨੇ। ਵਿਦਵਾਨਾਂ ਨੇ ਸੱਤ ਪ੍ਰਕਾਰ ਦਾ ਭੈ ਕਥਨ ਕੀਤਾ, ਜੈ ਭੈ, ਪ੍ਰਲੋਕ ਭੈ, ਜਨਮ ਵੇਦਨਾ ਜਾਤ, ਅਣਰੱਖਿਆ ਅਰਗੁਪਤ ਭੈ, ਅਕਸ ਮਾਤਰ ਭੈ ਸਾਤ। ਇਹ ਸੱਤ ਤਰ੍ਹਾਂ ਦਾ ਭੈ ਵੀ, ਨਾਠੇ ਭੈ, ਇਹ ਭੈ ਵੀ ਨੱਸ ਗਏ ਨੇ। ਜੈ ਭੈ, ਇਸ ਸੰਸਾਰ ਦੇ ਅੰਦਰ ਮਾੜੇ ਜੀ ਨੂੰ ਤਕੜੇ ਦਾ ਹੜ ਕਿਸੇ ਦਾ ਭੈ ਬਣਿਆ ਹੋਇਆ। ਜਿੰਨੇ ਜੀ ਜੰਤ ਨੇ, ਆਪਾਂ ਭਾਵੇਂ ਜੰਗਲ ਦੇ ਅੰਦਰ ਰਹਿਣ ਵਾਲੇ ਜਿਹੜੇ ਨੇ, ਉਹ ਜਿਹੜੇ ਹਨ ਜੀ, ਉਹਨਾਂ ਨੂੰ ਸ਼ੇਰ ਦਾ ਭੈ ਬਣਿਆ। ਤਕੜੇ ਮਨੁੱਖ ਤੋਂ ਮਾੜਾ ਹਰ ਕੋਈ ਭੈ ਵਿੱਚ ਹੈ, ਡਰ ਵਿੱਚ ਹੈ। ਜੈ ਭੈ, ਪ੍ਰਲੋਕ ਭੈ, ਪ੍ਰਲੋਕ ਦਾ ਭੈ ਹਰ ਕਿਸੇ ਨੂੰ ਹੈ। ਸ਼ਾਸਤਰਾਂ ਦੇ ਅੰਦਰ ਜੋ ਉੱਥੇ ਕਥਨ ਹੈ ਵੀ ਪਾਪੀਆਂ ਨੂੰ ਸਜਾਵਾਂ ਮਿਲਦੀਆਂ, ਉਸ ਭੈ ਦੇ ਅੰਦਰ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਧਾਣੀਆਂ, ਤਿਉਂ ਮਥੇ ਧਰਮ ਰਾਏ। ਪ੍ਰਲੋਕ ਭੈ, ਜਨਮ, ਜਨਮ ਸਮੇਂ ਦਾ ਭੈ, ਕਿਉਂਕਿ ਧਾਰਮਿਕ ਗ੍ਰੰਥਾਂ ਦੇ ਅੰਦਰ ਉਹ ਬੜਾ ਡਰ ਦਿੱਤਾ ਗਿਆ। ਕਹਿੰਦੇ ਇੱਕ ਬਿੱਟੂ ਪੱਥਰ ਦੇ ਉੱਤੇ ਡੰਗ ਮਾਰੇ ਤਾਂ ਉਹ ਭਸਮ, ਉਹ ਜ਼ਹਿਰ ਬਣ ਜਾਂਦੀ ਹੈ, ਸੰਖੀਆ ਬਣ ਜਾਂਦਾ। 70,000 ਬਿੱਟੂ ਦੇ ਡੰਗ ਮਾਰਨ ਜਿੰਨਾ ਕਹਿੰਦੇ ਜਨਮ ਸਮੇਂ ਦੀ ਪੀੜਾ। ਉਸ ਪੀੜਾ ਤੋਂ ਰਹਿਤ ਹੋਣ ਲਈ ਹੀ ਮਨੁੱਖ ਜਪ ਤਪ ਵਿੱਚ, ਸਿਮਰਨ ਵਿੱਚ, ਮਾਲਕ ਦੀ ਬਖਸ਼ਿਸ਼ ਹਾਸਲ ਕਰਨ ਵਿੱਚ ਹੈ ਵੀ ਮੁੜ ਜਨਮ ਨਾ ਹੋਵੇ, ਜੰਮਣਾ ਮਰਨਾ ਕੱਟਿਆ ਜਾਵੇ। ਜਨਮ ਵੇਦਨਾ, ਉਹ ਪੀੜਾ ਜਿਹੜੀ ਜਨਮ ਸਮੇਂ ਦੀ, ਅਤੇ ਜਾਤ, ਜਾਤੀ ਦਾ ਚੌਥੇ ਪ੍ਰਕਾਰ ਦਾ ਭੈ। ਕਈ ਵਾਰ ਜਾਤੀ ਦਾ ਭੈ, ਜਿਵੇਂ ਔਰੰਗਜ਼ੇਬ ਜ਼ਾਲਮ ਨੇ ਇੱਕ ਇਕੱਲੀ ਬ੍ਰਾਹਮਣ ਜਾਤੀ ਦੇ ਉੱਤੇ, ਹਿੰਦੂ ਜਾਤੀ ਦੇ ਉੱਤੇ ਭੈ ਢਾਇਆ ਸੀਗਾ, ਤੇ ਉਹ ਹਿੰਦੂ ਜਾਤੀ ਕਿਵੇਂ ਉਸ ਵੇਲੇ ਤਸ਼ਤ ਸੀ, ਕਿਵੇਂ ਡਰ ਵਿੱਚ ਸੀ, ਕਿਵੇਂ ਭੈ ਵਿੱਚ ਸੀ, ਜਦੋਂ ਸਾਰਿਆਂ ਦੇ ਜੰਜੂ ਲਾਏ ਜਾ ਰਹੇ ਸਨ। ਉਹ ਤਾਂ ਮੇਰੇ ਸਮਰੱਥ ਗੁਰੂ, ਗੁਰੂ ਤੇਗ ਬਹਾਦਰ ਜੀ, ਜਿਸ ਗੁਰੂ ਦੇ ਬੋਲ ਨੇ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਧਿਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ ਕਿਹਾ ਤੁਸੀਂ ਆਪਣੇ ਦੁੱਖ ਸਾਡੀ ਝੋਲੀ ਚ ਪਾਓ। ਜਾਓ ਜਾ ਕੇ ਕਹਿ ਦਿਓ ਔਰੰਗਜ਼ੇਬ ਜ਼ਾਲਮ ਨੂੰ ਵੀ ਇਕੱਲੇ ਗੁਰੂ ਤੇਗ ਬਹਾਦਰ ਜੀ ਨੂੰ ਤੁਸੀਂ ਆਪਣੇ ਦੀਨ ਅੰਦਰ ਲਏ, ਅਸੀਂ ਆਪਣੇ ਆਪ ਸਾਰੇ ਬਣ ਜਾਵਾਂਗੇ। ਪਰ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੈ ਬਾਹੇ ਨਾ ਛੁੱਡੀਏ। ਮੇਰੇ ਸਮਰੱਥ ਗੁਰੂ ਨੇ ਆਪਣਾ ਸੀਸ ਦਾ ਬਲੀਦਾਨ ਦੇ ਦਿੱਤਾ, ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿੰਨੋ ਵੱਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀ ਨਾ ਉਤਰੀ। ਸੋ ਇਸ ਵਾਸਤੇ ਜਨਮ ਵੇਦਨਾ ਜਾਤ ਜਾਤੀ ਦਾ ਪੈ ਅਨ ਰੱਖਿਆ, ਜਿੱਥੇ ਕੋਈ ਰੱਖਿਆ ਨਾ ਹੋ ਸਕੇ ਉੱਥੇ ਕੌਣ ਰੱਖਿਆ ਕਰੇਗਾ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨੂਹਾ ਨਾਮ ਤੇਰਾ ਸੰਗ ਸਹਾਈ। ਅਨ ਰੱਖਿਆ ਅਰ ਗੁਪਤ ਗੁਪਤ ਭੈ ਡਰ, ਜਿਵੇਂ ਰਾਤ ਨੂੰ ਮਨੁੱਖ ਕਿਤੇ ਜੰਗਲ ਚ ਜਾਂ ਕੱਖ ਘਾਹ ਅੰਦਰ ਤੁਰਿਆ ਜਾ ਰਿਹਾ, ਗੁਪਤ ਭੈ ਕਿਤੇ ਇੱਥੇ ਸਰਪ ਨਾ ਹੋਵੇ, ਇੱਥੇ ਆਹ ਕੁਝ ਨਾ ਹੋਵੇ, ਜਿਵੇਂ ਡਰ ਹੁੰਦਾ ਹੈ ਰਾਤ ਨੂੰ ਭੈ। ਅਨ ਰੱਖਿਆ ਅਰ ਗੁਪਤ ਭੈ ਅਕਸ ਮਾਤਰ, ਅਚਾਨ ਚੱਕ ਜਿਵੇਂ ਮਨੁੱਖ ਕਦੇ ਵਾਹਨ ਤੇ ਆ ਗੱਡੀ ਚ ਚੱਲਦਿਆਂ ਵੀ ਐਕਸੀਡੈਂਟ ਨਾ ਹੋ ਜੇ, ਆਹ ਨਾ ਵਾਪਰ ਜੇ, ਕਿਵੇਂ ਮਾਲਕ ਦਾ ਆਸਰਾ ਲੈਂਦਾ ਹੈ। ਮਾਲਕ ਬਚਾਈ ਇੱਥੋਂ ਕਠਣ ਜਗ੍ਹਾ ਚੋਂ, ਜਦੋਂ ਕੋਈ ਇਸ ਤਰ੍ਹਾਂ ਦੇ ਔਖੇ ਸਮੇਂ ਚ ਚੱਲਦਾ ਹੈ। ਇਹ ਸੱਤ ਤਰ੍ਹਾਂ ਦਾ ਭੈ ਵਿਦਵਾਨਾਂ ਨੇ ਕਥਨ ਕੀਤਾ। ਜਦੋਂ ਗੁਰੂ ਚਰਨ ਤੇ ਮਨੁੱਖ ਪੈ ਜਾਂਦਾ ਨਾ, ਫਿਰ ਸਾਰੇ ਭੈ ਮਿਟ ਜਾਂਦੇ ਨੇ। ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਇੱਥੇ ਸਮਰੱਥ ਗੁਰੂ ਜੀ ਕਹਿੰਦੇ, ਤ੍ਰਿਸ਼ਨ ਬੁਝੀ ਮਮਤਾ ਗਈ, ਨਾਠੇ ਭੈ ਡਰ ਨੱਸ ਗਏ, ਅਤੇ ਕੱਲੇ ਡਰ ਹੀ ਨਹੀਂ ਭਰਮਾ ਭਰਮ ਵੀ ਨੱਸ ਗਏ। ਪੰਜ ਤਰ੍ਹਾਂ ਦਾ ਭਰਮ ਆ, ਭੇਦ ਭਰਮ ਕਰਤਾ ਭਰਮ ਪੁਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸੱਤ ਹੈ ਪੰਚੋ ਭਰਮ ਸੰਸਾਰ। ਪੰਜ ਦ੍ਰਿਸ਼ਟਾਂਤਾਂ ਨਾਲ ਹੀ ਇਹ ਭਰਮ ਦੀ ਨਿਵਿਰਤੀ ਕੀਤੀ ਹੈ ਵਿਦਵਾਨਾਂ ਨੇ। ਬਿੰਬ ਪ੍ਰਥ ਬਿੰਬ ਲੋਹਤ ਸਵਟਕ ਘਟਾਕਾਸ ਗੁਣਕਾਰ, ਕਣਕ ਕੁੰਡਲ ਦ੍ਰਿਸ਼ਟਾਂਤ ਦੇ ਪੰਚੋ ਭਰਮ ਨਿਵਾਰ। ਸੋ ਰਹੋ ਵਿਚਾਰ, ਸਮਾਂ ਨਹੀਂ ਇਜਾਜ਼ਤ ਦਿੰਦਾ ਵੀ ਇਹ ਭਰਮ ਦਾ ਨਿਰਣਾ ਕਰ ਸਕੀਏ। ਸਤਿਗੁਰੂ ਕਿਰਪਾ ਕਰਨ, ਹਜ਼ੂਰ ਕਹਿੰਦੇ ਨੇ ਨਾਠੇ ਪੈ ਭਰਮ, ਗੁਰੂ ਕਿਰਪਾ ਨਾਲ ਭਾਈ ਇਹ ਸਾਰੇ ਨਸ ਗਏ ਹਨ।
1: ਪਾਈ ਆਨੰਦ ਭਇਆ ਗੁਰ ਕੀਨੇ ਧਰਮਾ,
0: ਗੁਰੂ ਨੇ ਕਿਰਪਾ ਕੀਤੀ ਹੈ, ਆਪਣਾ ਉਪਕਾਰੀ ਪਰੋਪਕਾਰੀ ਧਰਮ ਨਿਭਾਏ ਹੈ। ਜਿਹਦਾ ਸਦਕਾ ਸਿੱਤ ਪਾਈ ਸਥਿਤੀ ਪ੍ਰਾਪਤ ਹੋ ਗਈ, ਆਨੰਦ ਭਇਆ ਜੀਵਨ ਅਨੰਦਰ ਆਨੰਦ ਪ੍ਰਾਪਤ ਹੋ ਗਿਆ ਹੈ। ਗੁਰ ਕੀਨੇ ਧਰਮ, ਇਹ ਗੁਰੂ ਨੇ ਆਪਣਾ ਉਪਕਾਰੀ ਧਰਮ ਨਿਭਾਇਆ ਹੈ, ਐਸਾ ਸੁਭਾਅ ਨਿਭਾਇਆ ਹੈ। ਜਾਂ ਧਰਮਾ ਧਰਮ ਦੀ ਦ੍ਰਿੜਤਾ ਪ੍ਰਪੱਕਤਾ ਵੀ ਸੰਪਰਦਾਇ ਵਿਦਵਾਨ ਕਰਦੇ ਨੇ ਵੀ ਗੁਰੂ ਨੇ ਐਸਾ ਧਰਮ ਬਖਸ਼ ਦਿੱਤਾ ਹੈ, ਪਰ ਆਮ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਵੀ ਗੁਰੂ ਨੇ ਆਪਣਾ ਪਰੋਪਕਾਰੀ ਐਸਾ ਨੇਮ ਨਿਭਾਇਆ, ਐਸੀ ਕਿਰਪਾ ਕੀਤੀ ਆ ਜਿਸ ਕਰਕੇ ਥਿੱਤ ਪਾਈ ਆਨੰਦ ਭਇਆ, ਮਨ ਦਾ ਟਿਕਾਓ ਸਥਿਤੀ ਅਤੇ ਜੀਵਨ ਅੰਦਰ ਆਨੰਦ ਪ੍ਰਾਪਤ ਹੋ ਗਿਆ ਹੈ।
1: ਪੂਰਾ ਆਰਾਧਿਆ ਬਿਨਸੀ ਮੇਰੇ ਪੀਰ,
0: ਗੁਰੂ ਨੂੰ ਭਾਈ ਆਰਾਧਨਾ ਕੀਤਾ ਹੈ, ਪੂਰੇ ਗੁਰੂ ਨੂੰ ਆਰਾਧਨ ਕਰਕੇ ਬਿਨਸੀ ਮੇਰੀ ਪੀਰ, ਜਿਹੜੀ ਪੀੜਾ ਸੀ ਉਹ ਸਾਰੀ ਅੰਗਤਾ ਮਮਤਾ ਦੀ ਦੂਰ ਹੋ ਗਈ ਆਰਾਧਨ ਕਰਕੇ। ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਗੁਰਪੂਰਾ ਜਿਨ ਸਿਮਰਿਆ ਸਹੀ ਭੈ ਨਿਹਾਲ, ਨਾਨਕ ਨਾਮ ਆਰਾਧਨਾ ਕਾਰਜ ਆਵੈ ਅਰਾਸ। ਗੁਰਪੂਰਾ ਆਰਾਧਿਆ ਬਿਨਸੀ ਮੇਰੀ ਪੀੜ, ਭਾਈ ਪੀੜਾ ਸੀ ਜਿਹੜੀ ਸੰਗਤਾ ਮਮਤਾ ਦੀ ਉਹ ਸਾਰੀ ਖਤਮ ਹੋ ਗਈ ਹੈ।
1: ਮਨ ਸਭ ਸੀਤਲ ਭਇਆ ਪਾਇਆ ਸੁਖ ਬੀਰ,
0: ਮਨ ਸਭ ਸੀਤਲ ਭਇਆ, ਹੁਣ ਤਨ ਵੀ ਮਨ ਵੀ ਸਭ ਠੰਡਾ ਠਾਰ ਹੋ ਗਿਆ ਹੈ। ਪਾਇਆ ਸੁਖ ਵੀਰ, ਹੇ ਵੀਰ ਹੇ ਭਰਾ, ਹੇ ਭਾਈ ਹੁਣ ਸੁਖ ਪ੍ਰਾਪਤ ਕਰ ਲਿਆ। ਸਾਤੀ ਸ਼ੀਤਲ ਮਨ ਸੁਖੀ, ਸੰਤ ਗੋਬਿੰਦ ਗੁਣ ਗਾਏ, ਗੁਰੂ ਦੀ ਕਿਰਪਾ ਹੋ ਗਈ, ਤਨ ਮਨ ਠੰਡਾ ਠਾਰ ਹੋ ਗਿਆ ਤੇ ਸਦੀਵੀ ਸੁਖ ਪ੍ਰਾਪਤ ਹੋ ਗਿਆ ਹੈ।

0: ਸੋਵਤ ਹਰ ਜਪ ਜਾਗਿਆ। ਸੌਣਾ ਅਤੇ ਜਾਗਣਾ ਬਹੁਤ ਤਰ੍ਹਾਂ ਦਾ, ਪਾਵਨ ਗੁਰਬਾਣੀ ਦੇ ਬਚਨ ਹਨ। ਜਾਗਤ ਸੋਵਤ ਬਹੁ ਪ੍ਰਕਾਰ, ਗੁਰਮੁਖ ਜਾਗੈ ਸੋਈ ਸਾਰ। ਬਹੁਤ ਤਰ੍ਹਾਂ ਦਾ ਮਨੁੱਖ, ਕਈ ਤਰ੍ਹਾਂ ਦੇ ਨਾਲ ਜਾਗਦੇ ਨੇ। ਇੱਕ ਤਾਂ ਜਿਵੇਂ ਮਨੁੱਖ ਪ੍ਰਤੱਖ ਰਾਤ ਨੂੰ ਜਾਗਦੇ ਨੇ, ਕੋਈ ਕੰਮ ਕਰਨ ਲਈ ਰਾਤਾਂ ਨੂੰ ਜਾਗਦੇ ਨੇ, ਜਿਨ੍ਹਾਂ ਦੀਆਂ ਕਈ ਰਾਤ ਨੂੰ ਹੀ ਡਿਊਟੀਆਂ ਹਨ, ਕੋਈ ਵੱਖ ਵੱਖ ਕੰਮ ਹਨ, ਕੋਈ ਕੰਮ ਕਰਨ ਲਈ ਜਾਗਦੇ ਨੇ, ਚੋਰ ਚੋਰੀ ਕਰਨ ਲਈ ਜਾਗਦੇ ਨੇ, ਵਿਵਚਾਰੀ ਮਨੁੱਖ ਵਿਕਾਰ ਭੋਗਣ ਲਈ ਜਾਗਦੇ ਹਨ। ਤੇ ਰੱਬ ਦੇ ਪਿਆਰੇ ਭਿੰਨੀ ਰੈਨੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਜਾਗਣਾ ਉਹਨਾਂ ਦਾ ਵੀ ਹੈ, ਬਹੁਤ ਤਰ੍ਹਾਂ ਦਾ ਹੈ। ਵਿਦਵਾਨਾਂ ਨੇ ਚਾਰ ਤਰ੍ਹਾਂ ਦੀ ਅਵਸਥਾ ਸੁੱਤਿਆਂ ਦੀ ਦਰਸਾਈ ਆ। ਇੱਕ ਘਨ ਸੋਵਤ ਅਵਸਥਾ ਹੈ, ਇੱਕ ਘਨ ਅਵਸਥਾ ਹੈ, ਇੱਕ ਸੁਪਨ ਅਵਸਥਾ, ਇੱਕ ਜਾਗਰਤ ਅਵਸਥਾ। ਜਿਹੜੀ ਘਨ ਸੁਖੋਪਤ ਹੈ, ਇਹ ਘਨ ਸੁਖੋਪਤ ਅਵਸਥਾ ਜਿਹੜੀ, ਇਸ ਨੀਂਦ ਵਿੱਚ ਪੱਥਰ ਸੁੱਤੇ ਹੋਏ ਨੇ, ਪੱਥਰ ਦੀ ਜਿਹੜੀ ਹੈ ਅਵਸਥਾ, ਉਹ ਘਨ ਸੁਖੋਪਤ ਮੰਨੀ ਆ। ਜਿਹੜੀ ਸੁਖੋਪਤ ਅਵਸਥਾ ਹੈ, ਉਹਦੇ ਵਿੱਚ ਪਸ਼ੂ ਪੰਛੀ ਜਿੰਨੇ ਹੋਰ ਜੂਨੀਆਂ ਹਨ, ਉਸ ਜੂਨੀ ਉਹ ਸਾਰੀਆਂ ਹੀ ਮੰਨੋ ਕਿ ਸੁਖੋਪਤ ਅਵਸਥਾ ਦੇ ਵਿੱਚ ਮੰਨੇ ਗਏ ਨੇ, ਉਸ ਨੀਂਦ ਵਿੱਚ ਸੁੱਤੇ ਹੋਏ ਮੰਨੇ ਗਏ ਹਨ। ਇੱਕ ਸੁਪਨ ਅਵਸਥਾ ਤੀਸਰੀ, ਉਹਦੇ ਚ ਸਾਰੇ ਜੀ ਆਮ ਜਿਹੜੇ ਨੇ ਲੁਕਾਈ, ਸੁਪਨ ਅਵਸਥਾ ਦੇ ਵਿੱਚ ਮੰਨੇ ਗਏ ਹਨ। ਤੇ ਜਿਹੜੀ ਜਾਗਰਤ ਅਵਸਥਾ ਹੈ, ਇਹਦੇ ਚ ਜਿਹੜੇ ਗਿਆਨਵਾਨ ਪੁਰਸ਼ ਹਨ ਜਾਗਰਤ ਅਵਸਥਾ ਚ, ਉਹ ਨੇ। ਕਿਉਂਕਿ ਅਸੀਂ ਭਾਵੇਂ ਦਿਲ ਨੂੰ ਜਾਗ ਰਹੇ ਹਾਂ, ਪਰ ਜੇ ਸਾਨੂੰ ਪਰਮੇਸ਼ੁਰ ਭੁੱਲਿਆ, ਵਾਹਿਗੁਰੂ ਭੁੱਲਿਆ ਨਾ, ਅਸੀਂ ਜਾਗਦੇ ਹੋਏ ਵੀ ਸੁੱਤੇ ਹਾਂ। ਜਿਹੜੇ ਗਿਆਨਵਾਨ ਪੁਰਖ ਨੇ, ਉਹ ਸੁੱਤੇ ਹੋਏ ਵੀ ਜਾਗਦੇ ਨੇ। ਉਹ ਭਾਵੇਂ ਰਾਤ ਨੂੰ ਆਪਣੀ ਨੀਂਦ ਲੈ ਰਹੇ ਨੇ, ਆਰਾਮ ਕਰ ਰਹੇ ਨੇ, ਉਹ ਜਾਗਰਤ ਅਵਸਥਾ ਵਿੱਚ ਜਾਗਦੇ ਨੇ। ਕਬੀਰ ਸੁਪਨੇ ਹੂੰ ਬਰੜਾਏ ਕਹਿ, ਜੇ ਮੁਖ ਨਿਕਸ਼ਤਾ ਆਰਾਮ, ਤਾਂ ਕਿ ਪਗ ਕੀ ਪਾਨ ਹੀ ਮੇਰੇ ਤਨ ਕੋ ਚਾਮ। ਉਹਨਾਂ ਦੀ ਅਵਸਥਾ ਐਸੀ ਉੱਚੀ ਹੈ, ਉਹ ਐਸੇ ਜਾਗਰਤ ਅਵਸਥਾ 'ਚ ਜਾਗਣ ਵਾਲੇ ਨੇ। ਸਮਰੱਥ ਗੁਰੂ ਜੀ ਕਿਰਪਾ ਕਰਦੇ ਨੇ, ਸੋਵਤ ਹਾਰ ਜਪ ਜਾਗਿਆ। ਅਵਿਦਿਆ ਦੀ ਨੀਂਦ 'ਚ, ਗਾਫਲਤਾ ਦੀ ਨੀਂਦ ਵਿੱਚ, ਅਗਿਆਨਤਾ ਦੀ ਨੀਂਦ ਵਿੱਚ ਸੁੱਤਿਆ ਹੋਇਆ ਮਨੁੱਖ, ਗੁਰੂ ਬਖਸ਼ ਨਾਲ ਜਦੋਂ ਹਰੀ ਨੂੰ ਜਪਿਆ, ਹਰ ਜਪ ਨਾਮ ਜਪ ਕੇ, ਫਿਰ ਉਹ ਜਾਗਰਤ ਅਵਸਥਾ 'ਚ ਜਾਗ ਪਿਆ ਹੈ। ਫਿਰ ਐਸਾ ਜਾਗਣ ਕਰਕੇ ਪੇਖਿਆ ਬਿਸਮਾਦ, ਅਚਰਜ ਸਰੂਪ ਦੇ ਦਰਸ਼ਨ ਹੋ ਗਏ ਨੇ। ਉਹ ਅਚਰਜ ਸਰੂਪ ਵੇਖ ਲਿਆ ਹੈ, ਜਿਵੇਂ ਮਨੁੱਖ ਕਿਸੇ ਸੁੰਦਰ ਕਿਸੇ ਬਣੇ ਹੋਏ ਕੱਚ ਦੇ ਇੱਕ ਤੀਸ ਮਹਿਲ ਦੇ ਅੰਦਰ ਸੁੱਤਾ ਪਿਆ ਹੋਵੇ, ਤੇ ਜਦੋਂ ਸੁੱਤਾ ਮਨੁੱਖ ਉੱਠੇ ਤੀਸ ਮਹਿਲ ਦੇ ਅੰਦਰ, ਉਹ ਜਿੱਧਰ ਨੂੰ ਨਿਗਾਹ ਮਾਰੇਗਾ, ਉਹ ਹੈਰਾਨ ਹੋਵੇਗਾ, ਉਹਨੂੰ ਆਪਣੀ ਤਸਵੀਰ ਹੀ, ਉਹਨੂੰ ਤੀਸ ਮਹਿਲ ਦੇ ਅੰਦਰ ਅਨੇਕਾਂ ਬਣ ਕੇ ਤਸਵੀਰਾਂ ਦਿਸਣਗੀਆਂ। ਕਦੇ ਵੀ ਸ਼ੀਸ਼ੇ ਦੇ ਬਣੇ ਹੋਏ ਤੀਸ ਮਹਿਲ ਦੇ ਅੰਦਰ ਤੁਸੀਂ ਜਾਓ, ਜਿੱਧਰ ਨੂੰ ਵੀ ਵੇਖੋਗੇ ਤੁਸੀਂ, ਵੱਖ ਵੱਖ ਤੁਹਾਡੇ ਹੀ ਰੂਪ ਉਸ ਤਰ੍ਹਾਂ ਦੇ ਦਿਸਣਗੇ। ਤੇ ਸੁੱਤਾ ਪਿਆ ਮਨੁੱਖ ਜਦੋਂ ਦੇਖੇ ਤਾਂ ਹੈਰਾਨ ਹੋਵੇਗਾ, ਦੇਖ ਕੇ ਉੱਠ ਕੇ ਵੀ ਇਉਂ ਦਿਸ ਰਹੀਆਂ ਨੇ। ਇਸੇ ਤਰ੍ਹਾਂ ਜਿਹਦਾ ਅਵਿਦਿਆ ਦੀ, ਗਾਫਲਤਾ ਦੀ, ਅਵਿਦਿਆ ਦੀ ਨੀਂਦ ਵਿੱਚ ਸੁੱਤਿਆ ਹੋਇਆ ਹੈ, ਤੇ ਜਦੋਂ ਗੁਰੂ ਕਿਰਪਾ ਨਾਲ ਹਰ ਜਪ ਜਾਗਿਆ ਨਾ, ਹਰੀ ਸਿਮਰਨ ਕਿਰਪਾ ਕਰਕੇ ਗੁਰੂ ਨੇ ਸਿਮਰਨ ਵਿੱਚ ਜਾਗ ਪਿਆ, ਤੇ ਉਹਦੀ ਅਵਸਥਾ ਫਿਰ ਬਣ ਜਾਂਦੀ ਆ ਪੇਖਿਆ ਬਿਸਮਾਦ, ਉਹਨੂੰ ਆਪਣਾ ਆਪ ਰੂਪ, ਜਿਵੇਂ ਤੀਸ ਮਹਿਲ 'ਚ ਆਪਣੀ ਆ ਪ੍ਰਤੱਖ ਤਸਵੀਰ ਦੀ ਵੀ ਆ ਨਾ, ਉਹਨੂੰ ਸਾਰੇ ਇਉਂ ਦਿਸਾਉਂਦਾ, ਜੈ ਜੈ ਦੇਖੋ ਤੈ ਹਜ਼ੂਰ, ਦੂਰ ਕਤੂ ਨਾ ਜਾਈ, ਰੱਬ ਰਿਹਾ ਸਰਵੱਤਰ ਮੈਂ ਮਨ ਸਦਾ ਧਿਆਈ। ਉਹਨੂੰ ਫਿਰ ਸਾਰਿਆਂ ਦੇ ਅੰਦਰ ਉਹਦੀ ਵਿਆਹ ਵੀ, ਵਾਹਿਗੁਰੂ ਵੀ, ਉਹੀ ਅਵਸਥਾ 'ਚ ਨਾ ਭਗਤ ਨਾਮਦੇਵ ਜੀ ਨੇ ਫਿਰ ਸਾਰਿਆਂ ਦੇ ਅੰਦਰ ਉਸ ਨੂੰ ਤੱਕਿਆ, ਜੱਤਰ ਜਾਓ ਤੱਤਰ ਬੀਠਲ ਪਹਿਲਾ, ਮਹਾ ਆਨੰਦ ਕਰੇ ਸਦ ਕੇਲਾ। ਉਹ ਸਭ ਥਾਵਾਂ ਦੇ ਅੰਦਰ ਉਹੀ ਵਾਹਿਗੁਰੂ ਦਿਸਦਾ ਹੈ, ਸਾਰਿਆਂ ਦੇ ਅੰਦਰ ਉਹਦਾ ਹੀ ਰੂਪ ਦਿਸਦਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉਹ ਆਚਰਜ ਰੂਪ ਹੀ ਹੈ ਨਾ। ਫਿਰ ਇਸ ਤਰ੍ਹਾਂ ਦਾ ਦੇਖਣਾ, ਵੱਖ ਸਾਰਿਆਂ ਦੇ ਅੰਦਰ ਉਸ ਨੂੰ ਤੱਕ ਲੈਣਾ, ਪੇਖਿਆ ਬਿਸਮਾਲ, ਉਹ ਬਿਸਮਾਲ ਹੈਰਾਨ ਕਰਨ ਵਾਲਾ ਐਸਾ ਰੂਪ ਦੇਖ ਲਿਆ ਹੈ।
1: ਅੰਮ੍ਰਿਤ ਤ੍ਰਿਪਤਾਸਿਆ,
0: ਨਾਮ ਅੰਮ੍ਰਿਤ ਨੂੰ ਪੀ ਕਰਕੇ ਤ੍ਰਿਪਤਾਸਿਆ ਤ੍ਰਿਪਤ ਹੋ ਗਏ ਹਾਂ।
1: ਤਾਕਾ ਅਚਰਜ ਸਵਾਦ,
0: ਉਹਦਾ ਸਵਾਦ ਕਿਹਾ ਜਾ, ਤਾਕਾ ਅਚਰਜ ਸਵਾਦ, ਉਹ ਨਾਮ ਅੰਮ੍ਰਿਤ ਦਾ ਜਿਹੜਾ ਸਵਾਦ ਹੈ ਨਾ, ਉਹ ਵੀ ਅਚਰਜ ਹੈ, ਉਹ ਕਹਿਣ ਤੋਂ ਪਰੇ ਹੈ। ਜਿਨ੍ਹਾਂ ਨੂੰ ਉਹ ਸਵਾਦ ਆਇਆ ਉਹ ਦੱਸ ਨਹੀਂ ਸਕਦੇ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਹਾ, ਕਹੀ ਆ ਉਹਨਾਂ ਦੀ ਅਵਸਥਾ ਗੂੰਗੇ ਵਾਲੀ ਆ। ਗੂੰਗੇ ਮਨੁੱਖ ਨੇ ਮਿੱਠਾ ਖਾਧਾ ਹੋਵੇ, ਉਹਨੂੰ ਪੁੱਛੀਏ ਕਿੰਨਾ ਕੁ ਸਵਾਦ ਆਇਆ, ਜਦੋਂ ਬੋਲ ਹੀ ਨਹੀਂ ਸਕਦਾ ਕੀ ਦੱਸੇਗਾ, ਉਹਦੇ ਚਿਹਰੇ ਤੋਂ ਮਹਿਸੂਸ ਹੋਵੇਗਾ। ਜਿਨ੍ਹਾਂ ਨੇ ਨਾਮ ਅੰਮ੍ਰਿਤ ਚੱਕਿਆ ਉਹ ਆਨੰਦ ਮੂੰਹ ਦੁਆਰਾ ਕਹਿ ਕੇ ਨਹੀਂ ਸੁਣਾ ਸਕਦੇ ਵੀ ਕਿੰਨਾ ਕਾ। ਜੇ ਉਹ ਕਹਿਆ ਜਾਊ ਤਾਂ ਉਹ ਇਸ ਤਰ੍ਹਾਂ ਹੀ ਦੱਸਿਆ ਜਾ ਸਕੇਗਾ, ਜਿਵੇਂ ਪਾਵਨ ਵਚਨ ਬਾਣੀ ਦੇ ਅੰਦਰ ਆਏ ਨੇ, ਫਰੀਦਾ ਸੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਉਹ ਇਉਂ ਹੀ ਕਹਿ ਸਕਦੇ ਨੇ, ਆਹ ਜਿਹੜੇ ਸਾਰੇ ਸਵਾਦ ਨੇ ਨਾ, ਭਵੇਂ ਖੰਡ ਹੈ, ਸੱਕਰ ਦਾ ਸਵਾਦ ਹੈ, ਮਿਸ਼ਰੀ ਹੈ, ਭਵੇਂ ਮੱਝਾਂ ਦਾ ਦੁੱਧ ਹੈ, ਭਵੇਂ ਸ਼ਹਿਦ ਹੈ, ਇਹ ਸਾਰਾ ਕੁਝ ਜਿਹੜਾ ਹੈ, ਭਵੇਂ ਵੱਖ ਵੱਖ ਸਵਾਦ ਨੇ, ਪਰ ਰੱਬ ਨਾ ਪੁੱਜਣ ਤੁੱਧ। ਉਹਦੇ ਸਦਰਸ਼ ਨਹੀਂ ਕੁਝ ਪੁੱਜ ਸਕਦੇ, ਜਦੋਂ ਉਹਦੇ ਹੈ ਹੀ ਨਹੀਂ ਬਰਾਬਰ ਕੁਝ, ਫਿਰ ਦ੍ਰਿਸ਼ਟਾਂਤ ਕੀ ਦਿੱਤਾ ਜਾਏਗਾ ਵੀ ਇੰਨਾ ਕੁ ਆਨੰਦ ਆ, ਇੰਨਾ ਕੁ ਸਵਾਦ ਆ। ਵੀ ਅੰਮ੍ਰਿਤ ਤ੍ਰਿਪਤਾਸਿਆ, ਫਿਰ ਉਹ ਪਾਇਆ ਉਹ ਐਸਾ ਹੀ, ਤਾਂ ਕਾ ਅਚਰਜ ਸਵਾਦ, ਉਹ ਅਚਰਜ ਸਵਾਦ ਆਨੰਦ ਪ੍ਰਾਪਤ ਕਰ ਲਿਆ ਹੈ।
1: ਆਪ ਮੁਕਤ ਸੰਗੀਤ ਰੇ,
0: ਆਪ ਮੁਕਤ, ਫਿਰ ਆਪ ਮੁਕਤ ਰੂਪ ਹੋ ਜਾਂਦਾ ਹੈ। ਉਹਦੇ ਜਿਹੜੇ ਸੰਗੀ ਨੇ, ਸੰਗੀ ਸਾਥੀ ਹੁੰਦੇ ਨੇ, ਉਹ ਵੀ ਤਰ ਜਾਂਦੇ ਹਨ।
1: ਕੁਲ ਕੁਟੰਬ ਉਧਾਰੇ,
0: ਆਪਣੀ ਕੁਲ ਅਤੇ ਕੁਟੰਬ ਪਰਿਵਾਰ ਦੇ, ਕੁਟੰਬ ਇਸਤਰੀ ਤੋਂ ਵਧਿਆ ਪਰਿਵਾਰ ਉਹਨੂੰ ਕੁਟੰਬ ਕਹਿੰਦੇ ਨੇ। ਉਹ ਸਾਰੇ ਕੁਟੰਬ ਦੇ ਜੀਆਂ ਨੂੰ ਅਤੇ ਉਹ ਸਾਰੇ ਕੁਲ ਦੇ ਜੀਆਂ ਨੂੰ, ਆਪਣੇ ਸੰਗੀਆਂ ਨੂੰ, ਉਹ ਸਾਰਿਆਂ ਨੂੰ ਤਾਰ ਦਿੰਦਾ ਹੈ।
1: ਸਫਲ ਸੇਵਾ ਗੁਰਦੇਵ ਕੀ,
0: ਪੂਰਨ ਗੁਰੂ ਸਾਹਿਬਾਂ ਦੀ ਭਾਈ ਸੇਵਾ ਸਫਲੀ ਹੈ।
1: ਨਿਰਮਲ ਦਰਬਾਰੀ
0: ਕੀਤੀ ਆ, ਉਹ ਮਾਲਕ ਦੇ ਨਿਰਮਲ ਦਰਬਾਰ ਅੰਦਰ ਉਹਨਾਂ ਦਾ ਮੁੱਖ ਉਜਲਾ ਹੁੰਦਾ ਹੈ। ਤਦ ਹੀ ਗੁਰਦੇਵ ਗੁਰੂ ਅਮਰਦਾਸ ਜੀ ਨੇ ਕਿਹਾ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆਂ ਫਲ ਪਾਵਨਾ, ਹਉਮੈ ਵਿੱਚੋਂ ਜਾਏ। ਸਫਲ ਸੇਵਾ ਗੁਰਦੇਵ ਕੀ, ਗੁਰੂ ਦੀ ਸੇਵਾ ਬਹੁਤ ਸਫਲੀ ਸਹਿਤ ਫਲਾਂ ਦੇ ਹੈ। ਸੇਵਾ ਕਰਨ ਵਾਲੇ ਦਾ ਸੱਚੇ ਦੇ ਨਿਰਮਲ ਪਵਿੱਤਰ ਦਰਬਾਰ ਅੰਦਰ ਮੁੱਖ ਉਜਲਾ ਹੁੰਦਾ ਹੈ।
1: ਜਾਨਾਥ ਜਾਨ ਮੈਂ ਨਿਰਗੁਣ ਗੁਣਹੀਨ,
0: ਇਸ ਪਾਵਨ ਸ਼ਬਦ ਦੇ ਉਚਾਰਨ ਕਰਤਾ ਮੇਰੇ ਸਮਰੱਥ ਗੁਰੂ ਧੰਨ ਗੁਰੂ ਅਰਜਨ ਦੇਵ ਜੀ ਕਿਤਨੀ ਨਿਮਰਤਾ ਜਨਾਉਂਦੇ ਨੇ। ਸਮਰੱਥ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਨੀਚ ਅਨਾਥ ਅਜਾਨ ਮੈਂ, ਇਹ ਜਿਹੜੀ ਤ੍ਰਿਸ਼ਨਾ ਬੁਝੀ ਆ, ਮਮਤਾ ਚਲੀ ਗਈ ਹੈ, ਭੈ ਭਰਮ ਨੱਸ ਗਿਆ, ਜਿਹੜਾ ਇਹ ਸਭ ਕੁਝ ਨਾਮ ਅੰਮ੍ਰਿਤ ਪੀਤਾ, ਇਹ ਸਾਰੀਆਂ ਮਾਲਕ ਦੀਆਂ ਬਖਸ਼ਿਸ਼ਾਂ ਹਨ, ਮੈਂ ਕੁਝ ਵੀ ਨਹੀਂ ਸੀ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਨੀਚ ਅਨਾਥ ਅਜਾਨ ਮੈਂ, ਵਾਹਿਗੁਰੂ ਮੈਂ ਤਾਂ ਨੀਚ ਹਾਂ, ਅਨਾਥ ਹਾਂ, ਅਣਜਾਣ ਹਾਂ, ਨਿਰਗੁਣ ਗੁਣਹੀਨ, ਗੁਣਾਂ ਤੋਂ ਹੀਣਾ ਹੋਣ ਕਰਕੇ ਮੇਰੇ ਚ ਗੁਣ ਕੋਈ ਨਹੀਂ ਹੈ, ਇਸ ਕਰਕੇ ਮੈਂ ਨਿਰਗੁਣ ਸਾਂ।
1: ਨਾਨਕ ਕਹੋ ਕਿਰਪਾ ਭਈ ਦਾਸ ਆਪਣਾ ਕੀਨ,
0: ਸਭ ਕੁਝ ਕਿਵੇਂ ਹੋਇਆ, ਨਾਨਕ ਕਹੋ ਕਿਰਪਾ ਭਈ, ਉਹਦੀ ਕਿਰਪਾ ਹੋਈ ਆ, ਮਾਰੇ ਕਹਿੰਦੇ ਮਾਲਕ ਨੇ ਆਪਣਾ ਦਾਸ ਬਣਾ ਲਿਆ। ਇਸ ਪਾਵਨ ਸ਼ਬਦ ਦੇ ਕਰਤਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕੱਲ ਨੂੰ ਪ੍ਰਕਾਸ਼ ਗੁਰਪੁਰਬ ਆ ਰਿਹਾ। ਗੁਰਸੰਗਤ ਜੀ, ਜਦੋਂ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਨੂੰ ਪੜ੍ਹਦੇ ਹਾਂ, ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਨੂੰ, ਤਾਂ ਸਭ ਕੁਝ ਬਖਸ਼ਿਸ਼ਾਂ ਹਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਬਾਲ ਅਵਸਥਾ ਵਿੱਚ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਕਿਵੇਂ ਕਿਰਪਾ ਕਿਵੇਂ ਬਖਸ਼ਿਸ਼ ਨਾਨਾ ਗੁਰੂ ਨੇ ਕੀਤੀ ਆ। ਗੁਰੂ ਇਤਿਹਾਸ ਦੇ ਬੋਲ ਨੇ, ਇੱਕ ਦਿਨ ਬਾਲਕ ਅਵਸਥਾ ਵਿੱਚ ਹਾਲੇ ਧੰਨ ਗੁਰੂ ਅਰਜਨ ਦੇਵ ਜੀ ਰਿੜਦੇ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ, ਜਿੱਥੇ ਮੇਰੇ ਸਮਰੱਥ ਗੁਰੂ ਗੁਰੂ ਅਮਰਦਾਸ ਜੀ, ਜਿੱਥੇ ਅੱਜ ਪਾਵਨ ਚੁਬਾਰਾ ਸਾਹਿਬ ਅਸਥਾਨ ਹੈ ਗੁਰਦੁਆਰਾ ਸਾਹਿਬ, ਉੱਥੇ ਗੁਰੂ ਅਮਰਦਾਸ ਜੀ ਸੁਸ਼ੋਭਿਤ ਹਨ। ਗੁਰੂ ਅਰਜਨ ਦੇਵ ਜੀ ਬਾਲਕ ਅਵਸਥਾ ਵਿੱਚ ਵਿਹੜੇ ਦੇ ਅੰਦਰ ਖੇਲ ਰਹੇ ਨੇ ਰਿੜਦੇ ਰਿੜਦੇ। ਸਤਿਕਾਰਯੋਗ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਛੋਟੀ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮਹਿਲ, ਸਾਡੇ ਜਗਤ ਮਾਤਾ ਬੀਬੀ ਭਾਨੀ ਜੀ ਸੇਵਾ ਵਿੱਚ ਘਰ ਵਿੱਚ ਪ੍ਰਵਿਰਤ ਹਨ, ਲੱਗੇ ਹੋਏ ਹਨ। ਤੇ ਸਤਿਗੁਰੂ ਜੀ ਰਿੜਦੇ ਰਿੜਦੇ ਗੁਰੂ ਅਰਜਨ ਦੇਵ ਜੀ ਜਿੱਥੇ ਨਾਨਾ ਗੁਰੂ ਜੀ ਪਲੰਘ ਦੇ ਉੱਤੇ ਸਵਾਏ ਮਾਣ ਨੇ ਉੱਥੇ ਚਲੇ ਗਏ ਨੇ। ਇਤਿਹਾਸ ਦੇ ਬੋਲ ਨੇ ਇੱਕ ਦਿਵਸ ਸ੍ਰੀ ਅਰਜਨ ਲੱਗ ਵੈ, ਇੱਕ ਦਿਨ ਲੱਗ ਛੋਟੀ ਉਮਰ ਵਿੱਚ ਗੁਰੂ ਅਰਜਨ ਦੇਵ ਜੀ ਖੇਲਤ ਅਦਰ ਵੇਖੈ ਇਤ ਉਤਹ ਵੈ, ਅਦਰ ਨਾਮ ਬੇੜੇ ਦਾ, ਬੇੜੇ ਦੇ ਅੰਦਰ ਧੰਨ। ਗੁਰੂ ਅਰਜਨ ਦੇਵ ਜੀ ਖੇਡਦੇ ਰਿੜਦੇ ਕਦੇ ਇੱਧਰ ਨੂੰ ਚਲੇ ਜਾਂਦੇ ਕਦੇ ਇੱਧਰ ਨੂੰ ਚਲੇ ਜਾਂਦੇ ਨੇ, ਭਾਵੇਂ ਬੀਬੀ ਭਾਨੀ ਜੀ ਕੰਮ ਕਰਦੇ ਨੇ ਪਰ ਨਜ਼ਰ ਸਪੁੱਤਰ ਗੁਰੂ ਅਰਜਨ ਦੇਵ ਜੀ ਵਿੱਚ ਹੈ। ਖੇਲਤ ਅਰਜ ਖੇਲਤ ਅਜਰ ਵੇਖੈ ਇਤ ਉਤਹ ਵੈ, ਇੱਧਰ ਨੂੰ ਕਦੇ ਇੱਧਰ ਨੂੰ ਅੰਤਰ ਪ੍ਰਵੇਸ਼ੇ ਤੈ ਲੱਗ ਗਏ, ਖੇਡਦੇ ਖੇਡਦੇ ਧੰਨ ਗੁਰੂ ਅਰਜਨ ਦੇਵ ਜੀ ਅੰਦਰ ਚਲੇ ਗਏ ਤੇ ਤਹਿ ਲੱਗ ਗਏ, ਉੱਥੇ ਚਲੇ ਗਏ ਅੰਦਰ। ਕਿੱਥੇ ਚਲੇ ਗਏ ਨੇ? ਜਿੱਥੇ ਸਤਿਗੁਰੂ ਗੁਰੂ ਨਾਨਾ ਗੁਰੂ ਜੀ ਪਲੰਘ ਦੇ ਉੱਤੇ ਸਵਾਏ ਮਾਣ ਨੇ। ਅੰਤਰ ਪ੍ਰਵਿਸ਼ੇ ਤੈ ਲੱਗ ਗਏ, ਸ੍ਰੀ ਗੁਰ ਪਲੰਘ ਪਰ ਜੈ ਸਿਰ ਥੈ, ਜਿੱਥੇ ਪਲੰਘ ਦੇ ਉੱਤੇ ਨਾਨਾ ਗੁਰੂ ਜੀ ਸੁਸ਼ੋਭਿਤ ਨੇ ਨਾ ਉੱਥੇ ਚਲੇ ਗਏ ਨੇ। ਪਰ ਇਤਿਹਾਸ ਦੇ ਕਰਤਾ ਜੀ ਲਿਖਦੇ ਨੇ ਤੇ ਕਹਿੰਦੇ ਬੀਬੀ ਭਾਨੀ ਜੀ ਨੇ ਵੇਖ ਲਏ ਵੀ ਅੰਦਰ ਚਲੇ ਗਏ। ਭਾਨੀ ਨੇ ਸੁੱਤ ਜਾਤ ਨਿਹਾਰਾ, ਢਾਈ ਗਹਿਣ ਹਿੱਤ ਡਰ ਧਾਰਾ, ਬੀਬੀ ਭਾਨੀ ਦੌੜੀ ਅੰਦਰ ਨੂੰ ਵੀ ਅੰਦਰ ਚਲੇ ਗਏ। ਅੰਦਰ ਤਾਂ ਪਿਤਾ ਗੁਰੂ ਜੀ ਸਮਾਧੀ 'ਚ ਬੈਠੇ ਨੇ ਪਲੰਘ ਦੇ ਉੱਪਰ, ਤੇ ਕਿਤੇ ਉਹਨਾਂ ਨੂੰ ਨਾ ਜਾ ਕੇ ਕਿਸੇ ਤਰ੍ਹਾਂ ਉਹ ਕਰਨ ਵੀ ਅੰਦਰ ਨੂੰ ਚਲੇ ਗਏ, ਅੰਦਰ ਕੋਈ ਖੜਕਾ ਨਾ ਹੋਵੇ। ਭਾਨੀ ਨੇ ਸੁੱਤ ਜਾਤ ਨਿਹਾਰਾ, ਢਾਈ ਗਹਿਣ ਹੇਤ ਡਰ ਧਾਰਾ, ਡਰ ਧਾਰ ਕੇ ਅੰਦਰ ਨੂੰ ਦੌੜੀ। ਤੇ ਪਰ ਗੁਰੂ ਅਰਜਨ ਦੇਵ ਜੀ ਅੰਦਰ ਜਦੋਂ ਗਏ ਨੇ ਨਾ ਤੇ ਖੇਡਦਿਆਂ ਖੇਡਦਿਆਂ ਹਜ਼ੂਰ ਨੂੰ ਮਿੱਟੀ ਵੀ ਲੱਗੀ ਹੈ, ਜਦੋਂ ਵਿਹੜ ਦੇ ਵਿੱਚ ਖੇਡਦੇ ਸਨ। ਖੇਲਤ ਲਾਗੀ ਦੇ ਬਹੁ ਮਾਟੀ, ਠੰਡੋ ਗਏ ਪਲੰਘ ਕੀ ਪਾਟੀ, ਪਾਟੀ ਨਾਮ ਉੱਥੇ ਬਾਹੀ ਦਾ। ਕਹਿੰਦੇ ਧੰਨ ਗੁਰੂ ਅਰਜਨ ਦੇਵ ਜੀ ਖੇਡਦਿਆਂ ਖੇਡਦਿਆਂ ਜਿਸ ਪਲੰਘ ਦੇ ਉੱਤੇ ਨਾਨਾ ਗੁਰੂ ਜੀ ਬੈਠੇ ਨੇ ਨਾ ਚੌਂਕੜਾ ਮਾਰੀ ਸਮਾਧੀ 'ਚ, ਉਸ ਪਲੰਘ ਦੀ ਬਾਹੀ ਨੂੰ ਆਪ ਜੀ ਨੇ ਪਹਿਲਾਂ ਪਾਵੇ ਨੂੰ ਹੱਥ ਪਾਇਆ ਤੇ ਥੋੜੇ ਜਿਹੇ ਖਲੋ ਗਏ, ਖੜੇ ਹੋ ਕੇ ਪਲੰਘ ਦੀ ਬਾਹੀ ਨੂੰ ਹੱਥ ਪਾ ਲਿਆ। ਖੇਲਤ ਲਾਗੀ ਦੇ ਬਹੁ ਮਾਟੀ, ਠੰਡੋ ਗਏ ਪਲੰਘ ਕੀ ਪਾਟੀ, ਤੇ ਬੀਬੀ ਭਾਨੀ ਇਤਨੇ ਨੂੰ ਕੋਲ ਪਹੁੰਚ ਗਈ ਤੇ ਜਦੋਂ ਜਾ ਕੇ ਪਲੰਘ ਦੀ ਬਾਹੀ ਨਾਲੋਂ ਹੱਥ ਛਡਾਉਣ ਲੱਗੇ ਬੀਬੀ ਭਾਨੀ ਜੀ ਤੇ ਪਕੜਨ ਲੱਗੇ, ਤੇ ਇੰਨੇ ਨੂੰ ਕਹਿੰਦੇ ਸਤਿਕਾਰਯੋਗ ਧੰਨ ਗੁਰੂ ਅਰਜਨ ਦੇਵ ਜੀ ਬਾਲ ਅਵਸਥਾ 'ਚ ਨੇ ਵਾਲੇ ਖਲੋਤੇ ਨੇ ਪਲੰਘ ਨੂੰ ਹੱਥ ਪਾਇਆ ਤੇ ਕਹਿੰਦੇ ਉਸ ਵੇਲੇ ਸਤਿਗੁਰੂ ਜੀ ਆਪਣਾ ਚਰਨ ਕਮਲ ਸੱਜਾ ਚੁੱਕ ਕੇ ਕਹਿੰਦੇ ਪਲੰਘ ਦੇ ਉੱਤੇ ਨੂੰ ਧਰਨ ਲੱਗੇ ਨੇ। ਦੇਖੋ ਪਲੰਘ ਦੇ ਉੱਤੇ ਨੂੰ ਚੜ੍ਹਨ ਲੱਗੇ, ਜਿਵੇਂ ਬੱਚਾ ਛੋਟਾ ਚੜ੍ਹਦਾ ਪਲੰਘ ਦੇ ਉੱਤੇ। ਇਤਿਹਾਸ ਦੇ ਬੋਲ ਨੇ ਸ੍ਰੀ ਅਰਜਨ ਤਾਂ ਉੱਪਰ ਧਰਨ ਪ੍ਰਿਅੰਕ ਲਵਾਏਵ, ਗੁਰੂ ਅਰਜਨ ਦੇਵ ਜੀ ਨੇ ਆਪਣਾ ਮੁਬਾਰਕ ਚਰਨ ਚੁੱਕਿਆ ਤੇ ਸੁੰਦਰ ਪਲੰਘ ਦੇ ਉੱਤੇ ਧਰਨਾ ਚਾਹੁੰਦੇ ਨੇ। ਗੁਰੂ ਦੇਖ ਤਬ ਬਾਕ ਬਖਾਨੇ, ਦੇਖੋ ਕਿਰਪਾ ਬਖਸ਼ਣ ਨਾਨਾ ਗੁਰੂ ਜੀ ਕਿਵੇਂ ਕਰਦੇ ਨੇ। ਗੁਰੂ ਦੇਖ ਤਬ ਬਾਕ ਬਖਾਨੇ, ਅਵਤੇ ਹੀ ਗਾਦੀ ਲੁਲਚਾਨੇ। ਬਖਸ਼ਣ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਦੋਸਤਰੇ ਹੁਣੀ ਗੱਦੀ ਚਾਹੁਣਾ, ਇੱਥੇ ਬੈਠਣਾ ਚਾਹੁਣਾ, ਆਪਣੇ ਪਿਤਾ ਪਾਸ ਤੇ ਲੀਜੀਏ, ਹਾਲੇ ਤਾਂ ਤੁਹਾਡੇ ਪਿਤਾ ਨੇ ਇਸ ਥਾਂ ਤੇ ਬੈਠਣਾ, ਇਹ ਧਰੋਂ ਬਖਸ਼ਣ ਨੇ ਨਾ। ਸਮਰਾਟ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਅਵਤੇ ਹੀ ਗਾਦੀ ਲਚਾਨੇ, ਗੁਰੂ ਦੇਖ ਕਰ ਬਾਕ ਬਖਾਨੇ, ਅਵਤੇ ਹੀ ਗਾਦੀ ਲਚਾਨੇ, ਹੁਣੀ ਗੱਦੀ ਚਾਹੁੰਦਾ, ਆਪਣੇ ਪਿਤਾ ਪਾਸ ਤੇ ਲੀਜੀਏ, ਤਬ ਲੱਗ ਧੀਰਜ ਧਾਰ ਫਰੀਜੀਏ, ਉਦੋਂ ਤੱਕ ਧੀਰਜ ਧਾਰ ਕੇ ਠਹਿਰੋ। ਤੇ ਇਹਨੇ ਨੂੰ ਬੀਬੀ ਭਾਨੀ ਜੀ ਫਿਰ ਚੁੱਕਣ ਲੱਗੇ ਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਲੈ ਨਹਿ ਲੈ ਜਾਹੋ ਰਹਿਣ ਦੇ ਖਰੇ ਹੋ। ਬੀਬੀ ਭਾਨੀ ਜੀ ਨੂੰ ਕਹਿਣ ਲੱਗੇ ਧੀ ਨਾ ਲੈ ਕੇ ਨਾ ਜਾ, ਖਲੋਤੇ ਰਹਿਣ ਦੇ, ਜੁਗ ਕਰਸੋ ਗੁਰ ਗੈਭੋ ਕਰਿਓ। ਹੁਣ ਗੁਰੂ ਅਮਰਦਾਸ ਜੀ ਨੇ ਕਿਰਪਾ ਦੇ ਘਰ ਅੰਦਰ ਬਖਸ਼ ਦੇ ਘਰ ਵਿੱਚ ਆ ਕੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਦੋਵੇਂ ਆਪਣੇ ਕਰ ਕਮਲਾਂ ਨਾਲ ਚੁੱਕਣ ਲੱਗੇ ਨੇ। ਨਹਿ ਲੈ ਜਾਹੋ ਰਹਿਣ ਦੇ ਖੜੇ ਹੋ, ਬੀਬੀ ਭਾਨੀ ਨੂੰ ਤਾਂ ਕਹਿਤਾ ਖਲੋਤਾ ਰਹਿਣ ਦਿਓ, ਤੁਸੀਂ ਜਾਓ ਰਹਿਣ ਦਿਓ। ਬੀਬੀ ਭਾਨੀ ਪਿੱਛੇ ਹੋ ਕੇ ਖੜੋ ਗਈ। ਜੁਗ ਕਰ ਤੋਂ ਗੁਰ ਗੈਭੋ ਕਰਿਓ, ਦੋਨਾਂ ਹੱਥਾਂ ਨਾਲ ਗੁਰੂ ਅਮਰਦਾਸ ਜੀ ਨੇ ਫੜੇ। ਜੁਗ ਕਰ ਤੋਂ ਗੁਰ ਗੈਭੋ ਕਰਿਓ, ਉੱਪਰ ਕੋ ਉਠਾਏ ਜਬ ਤੋਲਿਓ, ਗਰਭੋ ਭਾਰ ਲੱਖ ਸ੍ਰੀ ਮੁਖ ਬੋਲਿਓ। ਸਰੀਰ ਭਵੇਂ ਹਾਲੇ ਰਹਿਣ ਦੀ ਅਵਸਥਾ 'ਚ ਸੀ, ਛੋਟੀ ਉਮਰ 'ਚ ਸਨ, ਪਰ ਸਰੀਰ ਥੋੜਾ ਭਾਰੀ ਸੀ, ਗੁਰੂ ਅਮਰਦਾਸ ਜੀ ਦੀ ਬਿਰਧ ਅਵਸਥਾ, ਪਰ ਬਖਸ਼ਿਸ਼ ਕਰਨੀ ਹੈ ਨਾ। ਉੱਪਰ ਕੋ ਉਠਾਏ ਜਬ ਤੋਲਿਓ, ਗਰਭੋ ਭਾਰ ਲੱਖ ਸ੍ਰੀ ਮੁਖ ਬੋਲਿਓ। ਸਰੀਰ ਦਾ ਭਾਰੀ ਦੇਖ ਕੇ ਨਾ ਜਦੋਂ ਚੁੱਕਣ ਲੱਗੇ, ਚੁੱਕ ਲਏ ਗੋਦ 'ਚ ਤੇ ਕਹਿਣ ਲੱਗੇ ਭਾਰੀ ਗੁਰ ਜਗ ਮੈਂ ਬਦਥਾਏ ਹੈ, ਤੁਸੀਂ ਤਾਂ ਭਾਰੀ ਗੁਰੂ ਸੰਸਾਰ ਦੇ ਅੰਦਰ ਪ੍ਰਗਟ ਹੋਵੋਗੇ। ਬਾਣੀ ਕੋ ਬੋ ਇੱਕ ਬਢਵਾਏ ਹੈ, ਤੁਸੀਂ ਬਾਣੀ ਦੇ ਬੋਹੇ ਥਾ ਹੋਵੋਗੇ, ਦੋਹੇ ਥਾ ਬਾਣੀ ਕੇ ਬੋਹੇ ਥਾ। ਇਹ ਸਭ ਕੁਝ ਬਖਸ਼ਿਸ਼ ਨਾਲ ਨਾਨਾ ਗੁਰੂ ਨੇ ਬਖਸ਼ਿਸ਼ਾਂ ਕੀਤੀਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਵਿੱਤਰ ਪ੍ਰਕਾਸ਼ ਗੁਰਪੁਰਬ ਕੱਲ ਨੂੰ ਆ ਰਿਹਾ। ਵਿਸਥਾਰ ਪੂਰਵਕ ਕੱਲ ਵਾਲੀ ਕਥਾ ਦੇ ਅੰਦਰ ਗੁਰੂ ਕਿਰਪਾ ਕਰਨਗੇ ਸਿੰਘ ਸਾਹਿਬਾਨਾਂ ਦੇ ਪਾਸੋਂ। ਆਪ ਗੁਰੂ ਕਾ ਇਤਿਹਾਸ ਵਿਸਥਾਰ ਪੂਰਵਕ ਸਰਵਣ ਕਰੋਗੇ। ਮੇਰੇ ਸਮਰੱਥ ਗੁਰੂ ਜੀ ਕਹਿੰਦੇ ਨੇ, ਥਾਂ ਤਾਂ ਅਸੀਂ ਨੀਚ ਅਨਾਥ ਤਾਂ ਅਜਾਣ ਤਾਂ ਤੇ ਗੁਣਹੀਨ ਨਿਰਗੁਣੇ ਸਾਂ, ਪਰ ਨਾਨਕ ਕਹੋ ਕਿਰਪਾ ਕੀ ਨਹੀਂ, ਨਾਨਕ ਕਹੋ ਕਿਰਪਾ ਭਈ ਦਾਸ ਆਪਣਾ ਕੀਨ, ਮਾਲਕ ਨੇ ਆਪਣਾ ਦਾਸਰਾ ਬਣਾ ਲਿਆ, ਆਪਣੀ ਕਿਰਪਾ ਕਰ ਦਿੱਤੀ, ਆਪਣੀ ਬਖਸ਼ਿਸ਼ ਕਰ ਦਿੱਤੀ ਹੈ, ਆਪਣਾ ਬਣਾ ਲਿਆ ਹੈ। ਜਦੋਂ ਉਹ ਆਪਣਾ ਬਣਾ ਲਵੇ ਫਿਰ ਉਹਦੀਆਂ ਕਿਰਪਾ ਹੀ ਹੋ ਜਾਂਦੀਆਂ ਨੇ, ਲੋੜ ਹੈ ਉਹਦੇ ਬਣਨ ਦੀ। ਗੁਰਸੰਗਤ ਜੀ, ਉਹਦੇ ਬਣੀਏ ਬਣਿਆ ਕਿਵੇਂ ਜਾਊ? ਮੇਰੇ ਚੋਜੀ ਪ੍ਰੀਤਮ ਗੁਰੂ ਨਾਨਕ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਜਦੋਂ ਗੁਰੂ ਵਾਲੇ ਬਣਨਾ ਹੁੰਦਾ ਨਾ, ਗੁਰੂ ਚਰਨ ਪੌੜ ਦੇ ਕੇ ਗੁਰ ਦੀਖਿਆ ਦਿੰਦੇ ਸਨ। ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਖਾਲਸਾ ਸਾਜ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਜਿਹਨੇ ਗੁਰੂ ਵਾਲਾ ਬਣਨਾ ਮਰਜ਼ਾਦਾ ਥਾਪ ਦਿੱਤੀ, ਭਾਈ ਪੰਜ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨਾ, ਬਾਣੀ ਬਾਣੇ ਦੇ ਧਾਰਨੀ ਬਣਨਾ ਤੇ ਗੁਰੂ ਕੇ ਉਪਦੇਸ਼ ਨੂੰ ਹਿਰਦੇ ਚ ਵਸਾਵਣਾ, ਪੰਜਾਂ ਦੇ ਕੋਲੋਂ ਅੰਮ੍ਰਿਤ ਲੈ ਕੇ ਗੁਰ ਦੀਖਿਆ ਲੈ ਕੇ ਗੁਰੂ ਵਾਲੇ ਬਣ ਕੇ ਫਿਰ ਗੁਰੂ ਦੀਆਂ ਬਖਸ਼ਿਸ਼ਾਂ ਹਾਸਲ ਹੁੰਦੀਆਂ ਹਨ। ਫਿਰ ਇਹ ਸਮਝੋ ਗੁਰੂ ਦੀ ਉਹ ਤੇ ਕਿਰਪਾ ਹੋ ਗਈ ਜਿਹੜਾ ਗੁਰੂ ਵਾਲਾ ਬਣ ਗਿਆ। ਜੇ ਗੁਰੂ ਵਾਲਾ ਨਹੀਂ ਬਣਿਆ ਫਿਰ ਉਹ ਗੁਰੂ ਦੀ ਕਿਰਪਾ ਨਹੀਂ, ਉਹ ਤਾਂ ਸਤਿਗੁਰ ਵਾਜੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨੌ ਬੁਰਾ, ਉਹਦਾ ਨਾਮ ਲੈਣਾ ਵੀ ਬੁਰਾ ਹੈ ਜਿਹੜਾ ਗੁਰੂ ਵਾਲਾ ਨਹੀਂ ਹਾਲੇ ਤੱਕ ਬਣਿਆ। ਜੇ ਤੇ ਗੁਰੂ ਦੀ ਕਿਰਪਾ ਹੈ ਉਹ ਗੁਰੂ ਵਾਲਾ ਬਣਿਆ, ਉਹ ਬਾਣੀ ਬਾਣੇ ਦਾ ਧਾਰਨੀ ਹੈ, ਉਹ ਨਾਮ ਬਾਣੀ ਦਾ ਰਸੀ ਹੈ, ਉਹ ਸੰਗਤ ਕਰਦਾ ਹੈ। ਇਸ ਕਰਕੇ ਗੁਰੂ ਵਾਲੇ ਬਣੀਏ, ਗੁਰੂ ਕੀ ਕਿਰਪਾ ਦੇ ਪਾਤਰ ਬਣੀਏ। ਧੰਨ ਗੁਰੂ ਜੀ ਕਹਿੰਦੇ ਨੇ, ਨਾਨਕ ਕਹੋ ਕਿਰਪਾ ਭਈ ਦਾਸ ਆਪਣਾ ਕੀਨ, ਜਿਹਨੂੰ ਆਪਣਾ ਕਰ ਲਿਆ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨੌ ਸੁਭਾਗਾ ਗੁਰਕੀ ਬਚਨੀ ਹਾਟ ਵਿਕਾਨਾ, ਜਿਤ ਲਾਇਆ ਤਿਤ ਲਾਗਾ। ਪਾਵਨ ਬਾਣੀ ਦੀਆਂ ਵਿਚਾਰਾਂ ਜੋ ਸੁਣੀਆਂ ਹਿਰਦੇ ਚ ਥਾਂ ਦਈਏ, ਖਿਮਾ ਕਰਨੀ ਸਤਿਗੁਰੂ ਕਿਰਪਾ ਕਰਨ, ਗੁਰੂ ਦਾ ਉਪਦੇਸ਼ ਸਾਡੇ ਹਿਰਦੇ ਚ ਬਚ ਜਾਵੇ, ਭੁੱਲਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਸੁਣ ਲਈਏ। ਫਤਿਹ ਪ੍ਰਵਾਨ ਕਰਨੀ ਜੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪਹਿਲ ਪੰਜਵਾਂ। ਨੌ ਨਿਧ ਤੇਰੇ ਸਗਲ ਨਿਧਾਨ, ਇੱਛਾ ਪੂਰਕ ਰਖੈ ਨਿਦਾਨ। ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ, ਤੂੰ ਮਨ ਵਸਿਆ ਲੱਗੈ ਨਾ ਦੁੱਖਾ ਰਹਾਉ। ਜੋ ਤੂੰ ਕਰਹੈ ਸੋਈ ਪ੍ਰਵਾਨ, ਸਾਚੇ ਸਾਹਿਬ ਤੇਰਾ ਸੱਚ ਪੁਰਮਾਣ। ਜਾਂ ਤੁਦ ਭਾਵੈ ਤਾਂ ਹਰ ਗੁਣ ਗਾਓ, ਤੇਰੇ ਘਰ ਸਦਾ ਸਦਾ ਹੈ ਨਿਆਉ। ਸਾਚੇ ਸਾਹਿਬ ਲਖ ਭੇਵ, ਨਾਨਕ ਲਾਇਆ ਲਾਗਾ ਸੇਵ। ਆਸਾ ਮਹੱਲਾ ਪੰਜਵਾਂ। ਨਿਕਟ ਜੀ ਕੈ ਸਦ ਹੀ ਸੰਗਾ, ਕੁਦਰਤ ਵਰਤੈ ਰੂਪ ਅਰ ਰੰਗਾ। ਕਰੈ ਨਾ ਝੁਰੈ ਨਾ ਮਨ ਰੋਬਣਹਾਰਾ, ਅਵਨਾਸੀ ਅਵਗਤ ਅਗੋਚਰ। ਸਦਾ ਸਲਾਮਤ ਖਸਮ ਹਮਾਰਾ, ਰਹਾਉ ਤੇਰੇ ਦਾਸਰੇ ਕਹੋ ਕਿਸ ਕੀ ਕਾਰਣ। ਜਿਸ ਕੀ ਮੀਰਾ ਰੱਖ ਆਣ, ਜੋ ਲਾਉਂਡਾ ਪ੍ਰਭ ਕੀਆ ਆਜਾਤ। ਕਿਸ ਲਾਉਂਡੇ ਕਹੋ ਤਿਸ ਕਿਸ ਕੀ ਤਾਤ, ਵੇ ਮੁਹਤਾਜਾ ਵੇ ਪ੍ਰਵਾਹ। ਨਾਨਕ ਦਾਸ ਕਹੋ ਗੁਰਵਾਹ। ਆਸਾ ਮਹੱਲਾ ਪੰਜਵਾਂ। ਹਾਰ ਰਸ ਛੋੜ ਹੋ ਛੈ ਰਸ ਮਾਤਾ, ਘਰ ਮਹਿ ਵਸਤ ਬਹਾਰੇ ਉੱਠ ਜਾਤਾ। ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ, ਰਾਰ ਕਰਤ ਝੂਠੀ ਲੱਗ ਗਾਥਾ। ਰਹਾਉ ਬਜੋਂ ਸਾਹਿਬ ਕਾ ਸੇਵ ਬਿਰਾਨੀ, ਐਸੇ ਗੁਨਹ ਅਸਾਧਿਉ ਪ੍ਰਾਨੀ। ਤਿਸ ਸਿਉ ਲੂਕ ਜੋ ਸਦ ਹੀ ਸੰਗੀ, ਕਾਮਨ ਆਵੈ ਜੋ ਸੋ ਫਿਰ ਫਿਰ ਮੰਗੀ। ਕਹੋ ਨਾਨਕ ਪ੍ਰਭ ਦੀਨ ਦਿਆਲਾ, ਜਿਉਂ ਭਾਵੇ ਤਿਉਂ ਕਰ ਪ੍ਰਤਪਾਲਾ। ਆਸਾ ਮਹੱਲਾ ਪੰਜਵਾਂ। ਜੀ ਪ੍ਰਾਣ ਧਨ ਹਰ ਕੋ ਨਾਮ, ਈਹਾ ਊਹਾਂ ਉਨ ਸੰਗ ਕਾਮ। ਬਿਨ ਹਾਰ ਨਾਮ ਅਬਰ ਸਭ ਥੋਰਾ, ਤ੍ਰਿਪਤ ਅਗਾਵੇ ਹਰ ਦਰਸ਼ਨ ਮਨ ਮੋਰਾ। ਰਾਉ ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ। ਚਰਨ ਕਮਲ ਸਿਉ ਲਾਗੋ ਮਾਨ, ਸਤਿਗੁਰ ਤੂਠੈ ਕੀਨੋ ਦਾਨ। ਨਾਨਕ ਕਉ ਗੁਰ ਦੀਖਿਆ ਦੀਨ, ਪ੍ਰਭ ਅਬਨਾਸੀ ਘਟ ਘਟ ਚੀਨ। ਆਸਥਾ ਮਹੱਲਾ ਪੰਜਵਾਂ। ਆਨੰਦ ਬਿਨੋਦ ਭਰੇ ਪੁਰ ਧਾਰਿਆ, ਆਪਣਾ ਕਾਰਜ ਆਪ ਸਵਾਰਿਆ। ਪੂਰ ਸਮੱਗਰੀ ਪੂਰੇ ਠਾਕੁਰ ਕੀ, ਭਰਪੁਰ ਧਾਰ ਰਹੀ ਸੋਭ ਜਾ ਕੀ। ਰਾਉ ਨਾਮ ਨਿਧਾਨ ਜਾ ਕੀ ਨਿਰਮਲ ਸੋਏ, ਆਪੇ ਕਰਤਾ ਅਵਰਨਾ ਹੋ ਕੋਏ। ਜੀ ਜੰਤ ਸਭ ਤਾਂ ਕੈ ਹਾਥ, ਰਬ ਰਹਿਆ ਪ੍ਰਭ ਸਭ ਕੈ ਸਾਥ। ਪੂਰਾ ਗੁਰ ਪੂਰੀ ਬਣਤ ਬਣਾਈ, ਨਾਨਕ ਭਗਤ ਮਿਲੀ ਵਡਿਆਈ। ਆਸਾ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਬਨਾਵੋ ਇਹ ਮਾਨਉ, ਗੁਰ ਕਾ ਸ਼ਬਦ ਸੰਚੋ ਹਰ ਤਨ। ਊਤਮ ਮਤ ਮੇਰਾ ਹਿਰਦੈ ਤੂੰ ਆਉ, ਧਿਆਵੋ ਗਾਵੋ ਗੁਣ ਗੋਬਿੰਦਾ। ਅਤ ਪ੍ਰੀਤਮ ਮੋਹਿਲਾ ਗੈ ਨਾਉ ਰਾਉ। ਤ੍ਰਿਪਤ ਗਾਵਨ ਸਾਚੈ ਨਾਏ, ਅਠਸਠ ਮੱਜਨ ਸੰਤ ਤੂੰ।

ਸਾਧ ਸੰਗਤ ਮਿਲ ਬੁੱਧ ਵਿਵੇਕ ਦਾਸ ਸਗਲ ਕਾ ਛੋੜ ਅਭਿਮਾਨ ਨਾਨਕ ਕਉ ਗੁਰ ਦੀਨੋ ਦਾਨ ਆਸਾ ਮਹੱਲਾ ਪੰਜਵਾਂ ਬੁੱਧ ਪ੍ਰਗਾਸ ਭਈ ਮਤ ਪੂਰੀ ਤਾਂ ਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਅਲੇ ਬੁੱਢਦ ਘੋਰ ਅੰਧ ਕੂਪ ਮਹਿ ਨਿਕਸੋ ਮੇਰੇ ਭਾਈ ਰੇ ਰਾਉ ਮਹਾ ਅਗਾਧ ਅਗਨ ਕਾ ਸਾਗਰ ਗੁਰ ਬੋਹਿਤ ਤਾਰੇ ਰਤਨਾਗਰ ਦੁਤਰ ਅੰਧ ਬਿਖਮ ਇਹ ਮਾਇਆ ਗੁਰ ਪੂਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਾ ਸ਼ੁਕਤ ਨ ਮੋਰੀ ਗੁਰ ਨਾਨਕ ਸਰਨਾਗਤ ਤੋਰੀ ਆਸਾ ਮਹੱਲਾ ਪੰਜਵਾਂ ਤਿਪ ਦੇ ਦੋ ਹਰ ਰਸ ਪੀਵਤ ਸਦ ਹੀ ਰਾਤਾ ਆਨ ਰਸਾ ਕਿਨ ਮਹਿ ਲਹਿ ਜਾਤਾ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਨ ਰਸਾ ਮਹਿ ਵਿਆਪੈ ਚਿੰਦ ਹਰ ਰਸ ਪੀਵੈ ਅਲ ਮਸਤ ਮਤਵਾਰਾ ਆਨ ਰਸਾ ਸਭ ਹੋ ਛੈ ਰੇ ਰਾਉ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਟ ਸਮਾਏ ਲੱਖ ਕਰੋਰੀ ਮਿਲੈ ਨਾ ਕਹੇ ਜਿਸੈ ਪ੍ਰਾਪਤ ਤਿਸ ਹੀ ਦੇਹੇ ਨਾਨਕ ਚਾਖ ਭਏ ਬਿਸਮਾਦ ਨਾਨਕ ਗੁਰ ਤੇ ਆਇਆ ਸਾਧ ਈਤ ਊਤ ਕਟ ਛੋੜ ਨਾ ਜਾਏ ਨਾਨਕ ਗੀਦਾ ਹਰ ਰਸ ਮਾਏ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਮੋਹ ਮਿਟਾਵੈ ਛੁਟਕੈ ਦੁਰਮਤ ਆਪਣੀ ਧਾਰੀ ਹੋਏ ਨਿਵਾਣੀ ਸੇਵ ਕਮਾਵਹਿ ਤਾਂ ਪ੍ਰੀਤਮ ਹੋਵੈ ਮਨ ਪਿਆਰੀ ਸੋਹਣ ਸੁੰਦਰ ਸਾਧੂ ਬਚਨ ਉਧਾਰੀ ਦੁਖ ਭੂਖ ਮਿਟੈ ਤੇਰੋ ਸਹਸਾ ਸੁਖ ਪਾਵੈ ਤੂੰ ਸੁਖਮਣ ਨਾਰੀ ਰਾਉ ਚਰਨ ਪਖਾਰ ਕਰੋ ਗੁਰ ਸੇਵਾ ਆਤਮ ਸ਼ੁੱਧ ਬਿਖ ਤਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਾਂ ਪਾਵੈ ਸੋਭਾ ਹਰ ਦੁਆਰੀ ਇਹੀ ਆਚਾਰ ਇਹੀ ਵਿਵਹਾਰਾ ਆਗਿਆ ਮਾਨ ਭਗਤ ਹੋਏ ਤੁਮਾਰੀ ਜੋ ਇਹ ਮੰਤਰ ਕਮਾਵੈ ਨਾਨਕ ਸੋ ਭਉਜਲ ਪਾਰ ਉਤਾਰੀ ਆਸਾ ਮਹੱਲਾ ਪੰਜਵਾਂ ਰੂਪਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਆਸਾ ਮਹੱਲਾ ਪੰਜਵਾਂ ਤੁਝ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਤੇ ਮੇਰਾ ਕਾਹੀ ਜੀਣ ਰਾਹੀ ਤੁਮਰੀ ਓਟਤ ਮਾਰੀ ਆਸਾ ਉਠਤ ਬੈਠਤ ਸੋਭਤ ਜਾਗਤ ਬਿਸਰ ਨਾਹੀ ਤੂੰ ਸਾਸ ਗਿਰਾਸਾ ਰਾਉ ਰਾਖ ਰਾਖ ਸ਼ਰਨ ਪ੍ਰਭ ਆਪਣੇ ਅਗਨ ਸਾਗਰ ਬਿਕਰਾਲਾ ਨਾਨਕ ਕੇ ਸੁਖਦਾਤੇ ਸਤਿਗੁਰ ਹਮ ਤੁਮਰੇ ਬਾਲ ਗੋਪਾਲਾ ਆਸਾ ਮਹੱਲਾ ਪੰਜਵਾਂ ਹਰ ਜਨ ਲੀਨੇ ਪ੍ਰਭੂ ਛਡਾਏ ਪ੍ਰੀਤਮ ਸਿਉ ਮੇਰੋ ਮਨ ਮਾਨਿਆ ਤਾਪ ਮੂਆ ਬਿਖ ਖਾਏ ਰਾਉ ਪਾਲਾ ਤਾਊ ਕਛੂ ਨਾ ਵਿਆਪੈ ਰਾਮ ਨਾਮ ਗੁਣ ਗਾਏ ਡਾਕੀ ਕੋ ਚਿੱਤ ਕਛੂ ਨਾ ਲਾਗੈ ਚਰਨ ਕਮਲ ਸਰਣਾਏ ਸੰਤ ਪ੍ਰਸਾਦ ਭਏ ਕਿਰਪਾਲਾ ਹੋਏ ਆਪ ਸਹਾਏ ਗੁਣ ਨਿਧਾਨ ਨਿਤ ਗਾਵੈ ਨਾਨਕ ਸਹਿਸਾ ਦੁੱਖ ਮਿਟਾਏ ਆਸਾ ਮਹੱਲਾ ਪੰਜਵਾਂ ਔਖ ਦਿਖਾਇਓ ਹਰ ਕੋ ਨਾਉ ਸੁਖ ਪਾਈ ਦੁਖ ਬਿਨਸਿਆ ਥਾਉ ਤਾਪ ਗਿਆ ਗੋ ਬਚਨ ਗੁਰ ਪੂਰੇ ਆਨੰਦ ਭਇਆ ਸਭ ਮਿਟੇ ਵਸੂਰੇ ਰਾਉ ਜੀ ਜੰਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮਨ ਧਿਆਇਆ ਆਸਾ ਮਹੱਲਾ ਪੰਜਵਾਂ ਬਾਂਛਤ ਨਾਹੀ ਸੋ ਬੇਲਾ ਆਈ ਬਿਨ ਹੁਕਮੈ ਕਿਉਂ ਬੁਝੈ ਬੁਝਾਈ ਠੰਡੀ ਤਾਤੀ ਮਿੱਟੀ ਖਾਈ ਉਹ ਨ ਬਾਲਾ ਬੁੱਢਾ ਪਾਈ ਰਾਉ ਨਾਨਕ ਦਾਸ ਸਾਧ ਸਰਣਾਈ ਗੁਰਪ੍ਰਸਾਦ ਭਉ ਪਾਰ ਪਰਾਈ ਆਸਾ ਮਹੱਲਾ ਪੰਜਵਾਂ ਸਦਾ ਸਦਾ ਆਤਮ ਪ੍ਰਗਾਸ ਸਾਧ ਸੰਗਤ ਹਰ ਚਰਨ ਨਿਵਾਸ ਰਾਮ ਨਾਮ ਨਿਤ ਜਪ ਮਨ ਮੇਰੇ ਸੀਤਲ ਸ਼ਾਂਤ ਸਦਾ ਸੁਖ ਪਾਵਹਿ ਤਿਲ ਵਿਖ ਜਾਹੇ ਸਭੇ ਮਨ ਤੇਰੇ ਰਹਾਉ ਕਹੋ ਨਾਨਕ ਜਾ ਕੇ ਪੂਰਨ ਕਰਮ ਸਤਿਗੁਰ ਭੇਟੇ ਪੂਰਨ ਪਾਰ ਬ੍ਰਹਮ
आस्था महला पंजवा जाका हर स्वामी प्रभ बेली पीड़ गई फिर नहीं दोहेली राव कार्य कृपा चरण संग मेली सुख सहज आनंद सुहेली साध संग गुण गाई अतोली हार सिमरत नानक पई अमोली आस्था महला पंजवा काम क्रोध माया मद मत सर ए खेलत सब जुए हारी सत संतोख दया धर्म सच ए अपने ग्रह पीतर वारी जन्म मरण चूके सब भारे मिलत संग भयो मन निर्मल गुरपूरै लैखन मैं तारी राउ सब की रेन होए रहे मनुआ सगले दीसा मीत प्यारे सब मध्ये रव्या मेरा ठाकुर दान देत सब जी सुमारे एको एक आप हर एक है सगला पासारी जप जप होई सगल साध जानो एक नाम त्याई बहुत उधारी गहर गंभीर बेअंत गुसाई अंत नहीं किश पारा बारी तुमरी कृपा ते गुण गावे नानक त्याय त्याय प्रभ कौ नमस्कारी आस्था महला पंजवा तू बेअंत अवगत अगोचर एह सब तेरा आकार क्या हम जंत करें चतराई जा सब किश तुझे मझार मेरे सतगुर अपने बालक राखो लीला तार देहि समत सदा गुण गावा मेरे ठाकुर अगम अपार राव जैसे जनन जठर मह प्राणी ओह रहता नाम आधार आनंद करे सास सास तुम्हारे ना पूहै मग अगनार पार धन पर दारा पर निंदा इनसो प्रीत निवार चरण कमल से वीर दे अंतर गुरपूरे कै आधार ग्रह मंदर महला जो दिसै ना कोई संगार जब लग जीवै कली काल मह जन नानक नाम सुमार आस्था कार तीजा महला पंजवा एक ओंकार सतगुर प्रसाद राज मिलक जोबन ग्रह शोभा रूपवंत जोवानी बहुत दर्ब हस्ती अर कोड़े लाल लाख बयानी आगै दरगै कामना आवै छोड़ चले अभमानी काही एक बिना चित लाइय उठत बैठत सोबत जागत सदा सदा हर त्याई राउ महा बचित्र सुंदर आखाड़ी रण मह जितै पवाड़ी हौ मांगरों हौ बंदो छोड़ मुखते एव बवाड़ी आया हुक्म पार ब्रह्म का छोड़ चलिया एक दिहाड़ी कर्म धर्म जुगत बहु करता करण हार न जानै उपदेश करे आप ना कमावै तत शब्द ना पछानै नांगा आया नांगो जासी ज्यों हस्ती खाक शानै संत सुजन सुनो सब मीता झूठा ही पासारा झूठा ही पसारा मेरी मेरी कर कर डूबे खप खप मुए गवारा गुरमिल नानक नाम त्याया साच नाम निस्तारा राग आस्था कर पंजवा महला पंजवा एक ओंकार सतगुर प्रसाद भ्रम मैं सोई सगल जगत धंद अंद को जागै हर जान महामोहनी मगन प्रय प्रीत प्राण को त्यागै बिरला चरण कमल अनूप हर संत मंत को लागै साधु नानक साधु संग जागे ज्ञान रंग बटभागे कृपा एक ओंकार सतगुर प्रसाद राग आस्था कर छेवा महला पंजवा जो तुद भावै सो परवाना सुख सहज मन सोई करण कार समरथ अपारा अवर नाही रे कोई तेरे जान रासक रासक गुण गावह मसलत मता सियाण भजन की जो तू करह करा वह राउ अमृत नाम तुम्हारा प्यारे साध संग रस पाया तृप्त गाये से जन पूरे सुख निधान हर गाया जाको टेक तुम्हारी स्वामी ताको नाही चिंता जाको दया तुम्हारी होई से सा भले भगवंता परम मोह त्रोह सब निकसे जब का दर्शन पाया वर्तन नाम नानक सच कीना हर नामे रंग समाया आस्था महला पंजवा
ਜਨਮ ਜਨਮ ਕੀ ਮਲ ਧੋਵੈ ਪਰਾਈ, ਆਪਣਾ ਕੀਤਾ ਪਾਵੈ, ਈਹਾਂ ਸੁਖ ਨਹੀਂ ਦਰਗਾ ਢੋਈ, ਜਮਪੁਰ ਜਾਏ ਪਚਾਵੈ। ਨਿੰਦਕ ਅਹਿਲਾ ਜਨਮ ਗਵਾਇਆ, ਪਹੁੰਚ ਨਾ ਸਕੈ ਤਾਹੂੰ ਕਾਹੂੰ ਬਾਤੈ, ਆਗੈ ਠੌਰ ਨਾ ਪਾਇਆ ਰਾਉ, ਕਿਰਤ ਪਇਆ ਨਿੰਦਕ ਬਪੁਰੇ ਕਾ, ਉਹ ਕਿਆ ਉਹ ਕਰੈ ਵਿਚਾਰਾ, ਤਹਾਂ ਬਿਗੂਤਾ ਜਹ ਕੋਈ ਨਾ ਰਾਖੈ, ਉਹ ਕਿਸ ਪਹਿ ਕਰੀ ਪੁਕਾਰਾ। ਨਿੰਦਕ ਕੀ ਗਤ ਗਤ ਹੂੰ ਨਾਹੀ, ਖਸਮੈ ਏ ਵੈ ਭਾਣਾ, ਜੋ ਜੋ ਨਿੰਦ ਕਰੇ ਸੰਤਨ ਕੀ, ਤਿਉਂ ਸੰਤਨ ਸੁਖ ਮਾਨਾ। ਸੰਤਾਂ ਟੇਕ ਤੁਮਾਰੀ ਸੁਆਮੀ, ਤੂੰ ਸੰਤਨ ਕਾ ਸਹਾਈ, ਕਹੋ ਨਾਨਕ ਸੰਤ ਹਰ ਰਾਖੇ, ਨਿੰਦਕ ਦੀਏ ਰੁੜਾਈ। ਆਸਾ ਮਹੱਲਾ ਪੰਜਵਾਂ, ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠਾਉਰ ਆਪਣੇ ਖੋਏ, ਈਹਾਂ ਕਾਮ ਕ੍ਰੋਧ ਮੋਹ ਵਿਆਪਿਆ, ਆਗੈ ਮੁਸ ਮੁਸ ਰੋਏ। ਗੋਬਿੰਦ ਭਜਨ ਕੀ ਮਤ ਹੈ ਹੋਰਾ, ਵਰਮੀ ਮਾਰੀ ਸਾਪ ਨ ਮਰਈ, ਨਾਮ ਨਾ ਸੁਨਹੀ ਡੋਰਾ ਰਹਾਉ, ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੈ। ਵੇਦ ਸ਼ਾਸਤਰ ਕਉ ਤਰਕਣ ਲਾਗਾ, ਤਤ ਯੋਗ ਨਾ ਪਛਾਨੈ, ਉੱਗਰ ਗਿਆ ਜੈਸਾ ਖੋਟਾ ਢਬੂਆ, ਨਦਰ ਸੁਰਾਫਾ ਆਇਆ, ਅੰਤਰ ਜਾਮੀ ਸਭ ਕੁਛ ਜਾਣੈ, ਸਭ ਤੇ ਅੰਤਰ ਜਾਮੀ ਸਭ ਕੁਛ ਜਾਣੈ, ਉਸ ਤੇ ਕਹਾਂ ਛਪਾਇਆ। ਕੂੜ ਕਪਟ ਬਾਂਚ ਨਿਮੁ ਨਿਆਦਾ, ਬਿਨਸ ਗਿਆ ਤਤਕਾਲੇ, ਸਤ ਸਤ ਸਤ ਨਾਨਕ ਕਹਿਆ, ਆਪਣੇ ਹਿਰਦੈ ਦੇਖ ਸੰਭਾਲੇ। ਆਸਾ ਮਹੱਲਾ ਪੰਜਵਾਂ, ਉਦਮ ਕਰਤ ਹੋਵੈ ਮਨ ਨਿਰਮਲ, ਨਾਚੈ ਆਪ ਨਿਵਾਰੇ, ਪੰਚ ਜਨਾਂ ਦੇ ਵਸਗਤ ਰਾਖੈ, ਮਨ ਮਹਿ ਇਕੰਕਾਰੀ, ਤੇਰਾ ਜਾਨ ਨਿਰਤ ਕਰੇ ਗੁਣ ਗਾਵੈ, ਰਬਾਬ ਪਖਾਵਜ ਬਤਾਲ ਘੁੰਗਰੂ, ਅਨਹਦ ਸ਼ਬਦ ਬਜਾਵੈ ਰਹਾਉ। ਪ੍ਰਥਮੈ ਮਨ ਪਰ ਬੋਧੈ ਅਪਨਾਮ, ਪਾਛੈ ਅਬਰ ਰਿਝਾਵੈ, ਰਾਮ ਨਾਮ ਜਪ ਹਿਰਦੈ ਜਾਪੈ, ਮੁਖ ਤੇ ਸਗਲ ਸੁਣਾਵੈ। ਕਾਰ ਸੰਗ ਸਾਧੂ ਚਰਨ ਪਖਾਰੈ, ਸੰਤ ਧੂਰ ਤਨ ਲਾਵੈ, ਮਾਨ ਤਾਨ ਅਰਪ ਧਰੇ ਗੁਰ ਆਗੈ, ਸਤ ਪਦਾਰਥ ਪਾਵੈ। ਜੋ ਜੋ ਸੁਣੈ ਪੇਖੈ ਲਾਏ ਸ਼ਰਧਾ, ਤਾਂ ਕਾ ਜਨਮ ਮਰਨ ਦੁੱਖ ਭਾਗੈ, ਐਸੀ ਨਿਰਤ ਨਰਕ ਨਿਵਾਰੈ, ਨਾਨਕ ਗੁਰਮੁਖ ਆ ਜਾਗੈ। ਆਸਾ ਮਹੱਲਾ ਪੰਜਵਾਂ, ਆਦਮ ਚੰਡਾਲੀ ਪਈ ਬ੍ਰਾਹਮਣੀ, ਸੂਦੀ ਤੇ ਸ੍ਰੇਸ਼ਟਾਈ ਰੇ, ਪਾਤਾਲੀਆਂ ਕਾਸੀ ਸਖਨੀ, ਲਹਿਬਰ ਬੂਝੀ ਲਾਈ ਖਾਈ ਰੇ, ਪਾਤਾਲੀਆਂ ਕਾਸੀ ਸਖਨੀ, ਲਹਿਬਰ ਬੂਝੀ ਖਾਈ ਰੇ, ਘਰ ਕੀ ਬਿਲਾਈ ਅਬਰ ਸਿਖਾਈ, ਮੂਸਾ ਦੇਖ ਡਰਾਈ ਰੇ, ਅੱਜ ਕੈ ਵਸ ਗੁਰ ਕੀਨੋ ਕੇ ਹਰ, ਕੂਕਰ ਤਿਨਹੈ ਲਗਾਈ ਰੇ, ਰਹਾਉ ਬਾਜ ਥੂਨੀਆਂ ਛਪਰਾ ਥਾਮਿਆ, ਨੀ ਘਰਿਆ ਕਰ ਪਾਇਆ ਰੇ, ਬਿਨ ਜੜੀਏ ਲੈ ਜੜਿਓ ਜੜਾਵਾ, ਥੇਵਾ ਅਚਰ ਜਲਾਇਆ ਰੇ, ਦਾਦੀ ਦਾਦ ਨ ਪਹੁੰਚਣ ਹਾਰਾ, ਚੂਪੀ ਨਿਰਪਉ ਨਿਰਨਉ ਪਾਇਆ ਰੇ, ਮਾਲ ਦਲੀਚੈ ਬੈਠੀ ਲੇ ਮ੍ਰਿਤਕ, ਨੈਣ ਦਿਖਾਲਣ ਧਾਇਆ ਰੇ, ਸੋਈ ਅਜਾਣ ਕਹੇ ਮੈਂ ਜਾਨਾ, ਜਾਣਨ ਹਾਰ ਨਾ ਸ਼ਾਨਾ ਰੇ, ਕਹੋ ਨਾਨਕ ਗੁਰ ਅਮਿਓ ਪਿਆਇਆ, ਰਸਕ ਰਸਕ ਬਿਗਸਾਨਾ ਰੇ। ਆਸਾ ਮਹੱਲਾ ਪੰਜਵਾਂ, ਬੰਧਨ ਕਾਟ ਵਿਸਾਰੇ ਔਗਨ, ਆਪਣਾ ਬਿਰਦ ਸੰਭਾਰਿਆ, ਹੋਈ ਕਿਰਪਾਲ ਸਾਤ ਪਿਤ ਨਿਆਈ, ਬਾਰਕ ਜਉ ਪ੍ਰਤ ਪਾਰਿਆ, ਗੁਰ ਸਿੱਖ ਰਾਖੇ ਗੁਰ ਗੋਪਾਲ, ਕਾਢ ਲੀਏ ਮਹਾਂ ਭਵਜਲ ਤੇ, ਆਪਣੀ ਨਦਰ ਨਿਹਾਲ ਰਹਾਉ, ਜਾ ਕੇ ਸਿਮਰਨ ਜਮ ਤੇ ਛੁੱਟੀ ਆਏ, ਹਲਤ ਪਲਤ ਸੁਖ ਪਾਈ ਆਏ, ਸਾਸ ਗਿਰਾਸ ਜਪੋ ਜਪ ਰਸਨਾ, ਨੀਤ ਨੀਤ ਗੁਣ ਗਾਈਐ, ਭਗਤ ਪ੍ਰੇਮ ਪਰਮ ਪਦ ਪਾਇਆ, ਸਾਧ ਸੰਗ ਦੁਖ ਨਾਠੇ, ਸਿਜੈ ਨ ਜਾਏ ਕਿਛ ਭਉ ਨਾ ਵਿਆਪੈ, ਹਰਿ ਧਨ ਨਿਰਮਲ ਗਾਠੇ, ਅੰਤ ਕਾਲ ਪ੍ਰਭ ਭਏ ਸਹਾਈ, ਇਤ ਉਤ ਰਾਖਨ ਹਾਰੀ, ਪ੍ਰਾਣ ਮੀਤ ਹਿਤ ਧਨ ਮੇਰੈ, ਨਾਨਕ ਸਦ ਬਲਿਹਾਰੀ। ਆਸਾ ਮਹੱਲਾ ਪੰਜਵਾਂ, ਜਾਂ ਤੂੰ ਸਾਹਿਬ ਤਾਂ ਭਉ ਕਿਹਾ, ਹਉ ਤੁਧ ਬਿਨ ਕਿਸ ਸਾ ਲਾਈ, ਏਕ ਤੂੰ ਤਾਂ ਸਭ ਕੁਛ ਹੈ, ਮੈਂ ਤੁਧ ਬਿਨ ਦੂਜਾ ਨਾਹੀ, ਬਾਬਾ ਬਿਖ ਦੇਖਿਆ ਸੰਸਾਰੂ, ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ ਰਹਾਉ, ਜਾਣੇ ਬਿਰਥਾ ਸਭਾ ਮਨ ਕੀ, ਹੋਰ ਕਿਸ ਪਹਿ ਆਖ ਸੁਣਾਈਐ, ਬਿਨ ਨਾਵੈ ਸਭ ਜਗ ਬਹੁਰਾਇਆ, ਨਾਮ ਮਿਲੈ ਸੁਖ ਪਾਈਐ,
क्या कही है कैसे आख सुनाई है, जे कहना सो प्रभ जी पास, सब कुछ कीता तेरा वरत है, सदा सदा तेरी आस। जे देह वड्याई तां तेरी वड्याई, अतोत तुझे त्याओ, नानक के प्रभ सदा सुखदाते, मैं तान तेरा एक नाऊ। आस्था महला पंजवा, अमृत नाम तुम्हारा ठाकुर, एह महारास जिन्ह पियो, जन्म जन्म चूक पै पारे, दुरमत दुरत बिनाश्यो भरम थिबियो, दर्शन पेखत मैं जियो, सुन कर बचन तुम्हारे सतगुर, मन तन मेरा ठार थियो राउ, तुमरी कृपा ते भयो साध संग, एह काज तुम आप कियो, दृढ़ कर चरण गही प्रभु तुमरे, सहजे बिखिया पई खियो, सुख निधान नाम प्रभ तुमरा, एह अविनाशी मंत्र लियो, कर कृपा मोहि सतगुर दीना, ताप संताप मेरा बैर लियो, तन सो मानस देही पाई, जित परा प्रभ भाणे अब तन सो मानस देही पाई, जित प्रभ अपने मेल लियो, तन सो कलयुग साध संग, कीर्तन गाइए नानक नाम आधार हीओ। आसा महला पंजवा, आगा ही ते सब कुछ हुआ, अवर के जाने ज्ञाना, भूल चूक अपना बारक बख्शिया, पार ब्रह्म भगवाना, सतगुर मेरा सदा दयाला, मोहे दीन कौ राख लिया, काट्या रोग महासुख पाया, हर अमृत मुख नाम लिया राव, अनक पाप मेरे पर हरिया, बंधन काटे मुक्त पाए, अंधकूप महा घोरते, महापकर गुर काट लिए, निरपौ पए सगल पौ मिटिया, राखे राखन हारी, ऐसी दात तेरी प्रभ मेरे, कारज सगल सवारी, गुण निधान साहेब मन मेला, सरण पया नानक जन सुहेला। आसा महला पंजवा, तू विसरै ता सब को लागू, चीता आवह ता सेवा, अबर न को दूजा सूजै, साचे अलख पेवा, चीत आवै ता सदा दयाला, लोगन क्या बेचारे, बुरा भला कहो किसनो कहिया, सगले जी तुम्हारे राव, तेरी टेक तेरा आधारा, हाथ दे तू रख है, जिस जन ऊपर तेरी कृपा, तिस को बिपना को भाख है, ओहो सुख ओहा वड्याई, जो प्रभु जी मन पाणी, तू दाना तू सद मेहरबाना, नाम मिलै रंगवाणी, तुदया गय अरदास हमारी, जियो पिंड सब तेरा, कहो नानक सब तेरी वड्याई, कोई नाउ न जाने मेरा। आसा महला पंजवा, कर कृपा प्रभ अंतर जामी, साध संग हर पाई है, खोल कवार दिखाले दर्शन, पुनरप जन्म ना आई है, मिलो प्रीतम स्वामी अपने, सगले दुख हरो रे, पार ब्रह्म जन हृदय अरा दयाल, ताकै संग तरो रे राउ, महाभयान पावक सागर पय, हरख सोग मैं बसना, सदगुर भेट भया मन निर्मल, जप अमृत हर रसना, तन तन थाप कियो प्रा सब अपना, कोमल बांध कोमल बंधन बांधया, सतगुर भेट भया मन निर्मल, जप अमृत हर रसना, तन मन ताप कियो सब अपना, कोमल बंधन बांधया, गुर प्रसाद भई जन मुक्ते, हर हर नाम आराध्या, राख लिए प्रभ राखन हारे, जो प्रभ अपने भाणे, जियो पिंड सब तुमरा दाते, नानक सद कुरबाणी। आस्था महला पंजवा, मोह मलन नींद ते छुटकी, कौन अनुग्रह पयो री, महा मोहनी तुदना व्यापै, तेरा आलस कहाँ गयो री राउ, काम क्रोध अहंकार गा खरो, संजम कौन छुट्यो री, सुर नर देव असुर त्रै गुणिया, सगलो पवन लुट्यो री, दावा अगन बहुत त्रैण जाले, कोई हरिया बूट हर हो री, ऐसो समर्थ वर्ण न साको, ताकी उपमा जात न कहो री, काजर कोठ मह पई नकारी, निर्मल वर्ण बन्योरी, महामंत्र गुर हृदय बसया, आचार्य नाम सुन्योरी, कर कृपा प्रभ नदर अवलोकन, अपने चरण लगाई, प्रेम भगत नानक सुख पाया, साधु संग समाई। वाहिगुरु जी का खालसा।
ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰੂ ਰਾਗਾਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾਰ, ਕੇਤੇ ਤੇਰੇ ਵਾਵਣ ਹਾਰੇ। ਕੇਤੇ ਤੇਰੇ ਰਾਗ ਪਰੀ ਸੋ ਕਹੀਐ ਹੈ, ਕੇਤੇ ਤੇਰੇ ਗਾਵਣ ਹਾਰੇ। ਗਾਵਨ ਤੁਧਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਨਿਵਾਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵ ਧਿਆਨ ਧਰ ਨਾਲੇ। ਗਾਵਨ ਤੁਧਨੋ ਸਦ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੇ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜ੍ਹਨ ਰੱਖੀ ਸਰ, ਯੁਗ ਯੁਗ ਵੇਦਾਂ ਨਾਲੇ। ਗਾਵਨ ਤੁਧਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਾਇਆ ਲਈ। ਗਾਵਨ ਤੁਧਨੋ ਰਤਨ ਉਪਾਏ ਤੇਰੇ, ਅੱਠ ਅੱਠ ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਂਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜੇ ਨਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨਸੀ ਮਾਇਆ ਜਿਨ ਹੋ ਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ, ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੋਦ ਵੈਣ ਸਦੀਕ ਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀ ਹੈ ਭੂਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਹਾਉ। ਸਾਚੇ ਨਾਮ ਕੀ ਤਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋਹਾ ਨਾ ਕੋਏ। ਜੇ ਵਡਿਆਪ ਦੇਵੜ ਤੇਰੀ ਦਾਤ, ਜੈਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹੇ ਤੇ ਕਮਜਾਤ, ਨਾਨਕ ਨਾ ਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਹ ਕਉ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇਵਟ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ।
हर हर नाम मिलाए त्रिपतास है मल संगत गुण प्रगास। जिन हर हर हर रस नाम न पाया ते पागहीन जम पास। जो सतगुर शरण संगत नहीं आए त्रिग जीवे त्रिग जीवास। जिन हर जन सतगुर संगत पाई तिन तुर मस्तक लिख्या लिखास। तन तन सतसंगत जित हर रस पाया मिल जन नानक नाम प्रगास। राग गूजरी महला पंजवा काहे रे मन चित वह उदम जा आहर हर जियो परया। सहल पत्थर मैं जंतो पाए तां कार्य जी का गय कर तरया। मेरे माधव जी सतसंगत मिले सो तरया। गुर प्रसाद परम पद पाया सूखे काष्ट हरया राव। जनन पिता लोक सुत बनता कोई न किसकी तरया। सिर सिर रिजक संभाहे ठाकुर काहे मन पौ करया। उडे उड़ा वैसै कोसा तिस पाछे बजरे चरया। तिन कवन खलावे कवन चुगावे मन मह सिमरन करया। सब निधान दस अष्ट सुधान ठाकुर करतल तरया। जन नानक बल बल सत बल जाइए तेरा अंत न पारा भरया। राग आस्था महला चौथा सो पुरख एक ओंकार सतगुर प्रसाद। सो पुरख निरंजन हर पुरख निरंजन हर अगमा अगमा पारा। सब त्यावहें सब त्यावहें तुद जी हर सच्चे सृजन हारा। सब जी तुम्हारे जी तू जी आका दा तारा। हर त्यावहो संतो जी सब दुख विसारण हारा। हर आपे ठाकुर हर आपे सेवक जी क्या नानक जंत बिचारा। तू घट घट अंतर सर्ब निरंतर जी हर एको पुरख समाणा। एक दाते एक पेखारी जी सब तेरे जोज बिड़ाणा। तू आपे दाता आपे भुगता जी हाँ तुद बिन अबर ना जाना। तू पार ब्रह्म बेअंत बेअंत जी तेरे क्या गुण आख बखाणा। जो सेव है तुद जी जन नानक तिन कुरबाणा। हर त्याव है हर त्याव है तुद जी से जान जुग मैं सुखवासी। से मुक्त भय जिन हर त्याया जी तिन दूटी जमकी फासी। जिन निरभौ जिन हर निरभौ त्याया जी तिनका पौ सब गवासी। जिन सेव्या मेरा हर जी ते हर हर रूप समासी। से धन जिन हर त्याया जी जन नानक तिन बल जासी। तेरी भगत भंडार जी परे बेअंत बेअंता। तेरे भगत सलाहन तुद जी हर अनेक अनेक अनंता।

ਤੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ।

ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆ ਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀ। ਜੀ ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦੀ ਆਖ ਬਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ, ਤੁਧ ਬਿਨ ਦੂਜਾ ਵਰ ਨਾ ਕੋਏ। ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਬਰੜ ਪਹਿਲੇ ਨਿਵਾਸਾ, ਪਾਣੀ ਪਾਵਗਤ ਨਹੀਂ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਅਮ ਦੇਖਾ ਦੈ ਡੂਬੀ ਅਲੇ। ਮਾਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਜਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾ ਮਿਲਾਗ ਭਵ ਜਲ ਤਰਨ ਕੈ, ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ

ਪਾਤਸ਼ਾਹੀ ਦਸਵੀਂ ਕਬਿਓ ਵਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੋਸ਼ਟ ਸਭੈ ਤੁਮ ਕਾਵਹੋ ਆਪ ਹਾਥ ਦੈ ਮੋਹਿ ਬਚਾਵਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਦੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਚਾੜ ਕੋਈ ਅਵਰ ਨਾ ਤਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਉਭਰਿਆ ਏ ਮਰਨ ਕਾਲ ਕਾ ਦਰਾਸ ਨਿਵਰਿਆ ਏ ਹੂ ਜੋ ਸਦਾ ਹਮਾਰੇ ਪੱਛਾ ਸਰੀਅਸ ਤੁਜ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਦੇ ਕੂੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਬਟ ਬਟ ਕੀ ਜਾਣੈ ਜਬ ਉਦ ਕਰਖ ਕਰਾ ਕਰਦਾਰਾ ਪ੍ਰਜਾ ਦਰਤਵ ਦੀ ਅਪਾਰਾ।

ਸਾਰੁ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀ ਕਰਦੇ ਰਹਿ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਾਸਤਵ ਤਜੀ ਨਹਿ ਜਾਈ ਨਿਤ ਨਿਤ ਰਾਖੁਰ ਧਾਰੋ ਤਮ ਸੰਸਾਰ ਚਰਨ ਲਗ ਧਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੋ ਨਾਹੀ ਮੈਨੋਂ ਜੋਗ ਕੀਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਾਹਿਬ ਤੇਰੀ ਰਾਸ। ਤੁਮ ਮਾਤ

ਸਰਬੱਤ ਦਾ ਭਲਾ ਵਾਹਿਗੁਰੂ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਵਿਰਾਗੀ ਦੇ ਖੋਜ ਸ਼ਬਦ ਮੇਲੇ ਬਾਕੀ ਰਹੇ ਨਾ ਕੋਈ ਬਚੇ ਸ਼ਰਨ ਜੋ ਹੋਏ ਚੜੇ ਸੋ ਉਤਰੇ ਪਾਰ

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤੋ ਇਹਾ ਬਤਾਵੋ ਕਾਰੀ ਜਿਤ ਹਉਮੈ ਗਰਭ ਨਿਵਾਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸ਼ਰਨ ਸਗਲ ਪਹਿਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸ਼ਰਨ ਸਗਲ ਪਹਿਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾ ਸਤਿਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਵਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਿਨਾਸੀ ਤਾਂ ਕੋ ਬਿਘਨ ਨਾ ਕਉ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਬਸੇ ਹਿਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਂ ਕੈ ਬਲਹਾਰੈ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਂ ਕੈ ਬਲਹਾਰੈ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਸੁਹਿਲਾ ਰਾਗ ਗੁਣ ਗੀਤ ਕੀ ਮਹੱਲਾ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਹੈ ਕਰਤੇ ਕਾਹੋਈ ਵਿਚਾਰੋ ਚਿਤ ਕਰ ਗਾਵੋ ਸੁਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮਿਰ ਨਿਰਭਉ ਕਾ ਸੁਹਿਲਾ ਹਉ ਵਾਰੀ ਜਿਤ ਸੁਹਿਲਾ ਸਦਾ ਸੁਖੋਇ ਰਾਉ ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੈ ਗਾਦੇ ਬਣਹਾਰ ਤੇਰਾ ਦਾਨੈ ਕੀਮਤ ਨਾ ਪਵੈ ਕਿਸਦਾ ਤੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਣ ਸਿਸੜੀਆਂ ਜੋ ਹੋਵੇ ਸਾਹਿਬ ਸੁਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੁਦਨ ਹਾਰ ਸਿਮਰੀਐ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਕੋਏ ਰਹਾਉ ਬਿਸੋ ਜਸਿਆਂ ਕੜੀਆਂ ਪੈਰਾਂ ਥਿੱਤੀ ਵਾਰੀ ਮਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਰਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੁਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ ਸਹਿਸ ਬਵ ਨੈਨ ਨਨ ਨੈਨ ਹੈ ਤੋਏ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨ ਸਹਿਸ ਪਵ ਗੰਧ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋ ਵਿੱਚ ਮਨ ਮਨ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ ਜਾਤੇ ਤੇਰਾ ਨਾਹੀ ਵਾਸਾ ਰਾਗ ਗੋੜੀ ਪੂਰਵੀ ਮਹੱਲਾ ਚੌਥਾ
काम क्रोध नगर्व परया मन साधु खंडल खंडाहे पूर्व लेखता लिखे गुर पाया मन हर लेव मंडल मंडाहे कर साधु अंजलि पुन वड्डाहे कर डंडौत पुन वड्डाहे राव साकद हर साधन जानिया तिने अंतर हों मैं कंडाहे ज्यो ज्यो चलहे जुबै दुख पावहे जम काल सहे सिर डंडाहे हर जन हर हर नाम सुमाणे दुख जन मरण पव खंडाहि अविनाशी पुरख पाया परमेश्वर बोसोभ खंड ब्रह्मंडाहि हम गरीब मस्कीन प्रभ तेरे हर राख राख बड़ बड़ाहि जन नानक नाम उदार टेक है हर नाम ही सुख मंडाहि राग गौड़ी पूर्वी महला पंजवा करो विनंती सुनो मेरे मीता संत टहल की वेला इहां खाट चलो हर लाहा आगे बसन सुहेला आओद कट दिन सरण आरी मान गुरमिल का सुवारी रहाओ ए संसार विकार संसय मैं तरु ब्रह्म ज्ञानी जिस जगाए पिया वही रस कथ कथा दिन जानी जाको आए सुई बिहाजो हर गुरते मने बसेरा निज कर महल पावो सुख सहजे बहुर न होए गो फेरा अंतरयामी।

ਸਤਿ ਸ਼੍ਰੀ ਅਕਾਲ।

0: उम्मीद रखते हां कि इस प्रोग्राम नूं होर भी खोज भरपूर बनाउण लई तुसी सानूं सुझाव दिंदे रहोगे।
1: साडे स्टूडियो दे टेलीफोन नंबर तां आप जी नूं पता ही है, जे नहीं तां ओह भी लिख लो जी। एरिया कोड 250-392-3074 अते फैक्स नंबर एरिया कोड 250-392-3075।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib, Western Singh Sabha at Williams Lake. Any comments and suggestions, please call 250-392-3874.
4: Satnam Shri Vaheguru Ji Ho. Guru Mala Panjwa Kar Chautha Do Pade Ek Oankar Satgur Prasad Arad Sri Tar Safal Murt Karan Karan Jog ਗੁਣ ਰਵਣ ਸ਼ਰਵਣ ਅਪਾਰ ਮਹਿਮਾ ਫਿਰ ਨਾ ਹੋਤ ਵਿਯੋਗ ਸੰਤਨ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਜਰੀ ਰਾਗ ਵਿੱਚ ਚੌਥੇ ਘਰ ਚਾਰ ਤਾਲ ਵਿੱਚ ਦੋ ਪਦਾਂ ਦਾ ਸ਼ਬਦ ਉਚਾਰਨ ਕਰ ਰਹੇ ਹਨ। ਵਾਹਿਗੁਰੂ ਜੀ ਏਕ ਹਨ, ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਆਰਾਧ ਸ੍ਰੀ ਸਰ ਸਫਲ ਮੂਰਤ ਕਰਨ ਕਾਰਨ ਯੋਗ ਪਰਮੇਸ਼ਰ ਸ੍ਰੀ ਤਰ ਫੈਲਣ ਦੇ ਮਾਇਆ ਦਾ ਆਸਰਾ, ਮਾਇਆ ਦਾ ਆਸਰਾ ਜਾਂ ਮਾਇਆ ਦਾ ਪਤੀ ਜਿਹੜਾ ਪਰਮੇਸ਼ਰ ਹੈ, ਉਹ ਜਿਸਦਾ ਸਰੂਪ ਸਫਲ ਮੂਰਤੀ, ਸਰੂਪ ਸਫਲ ਹੈ, ਫਲਾਂ ਦੇ ਸਹਿਤ ਦਰਸ਼ਨ ਜਿਹੜਾ ਸਾਰੇ ਕਾਰਨਾਂ ਨੂੰ ਕਰਨ ਯੋਗ ਆ, ਸਮਰੱਥ ਹੈ, ਉਸ ਨਿਰੰਕਾਰ ਦੀ ਆਰਾਧਨਾ ਕਰੋ। ਗੁਣ ਰਮਣ ਸ਼ਰਵਣ ਅਪਾਰ ਮਹਿਮਾ ਫਿਰਨਾ ਹੋਤ ਵਿਯੋਗ, ਜਿਸ ਨਿਰੰਕਾਰ ਦੀ ਮਹਿਮਾ ਅਪਾਰ ਬੇਅੰਤ ਹੈ, ਉਹਦੇ ਪਵਿੱਤਰ ਗੁਣਾਂ ਨੂੰ ਰਮਣ ਨੇ ਉਚਾਰਨਾ ਕਰੋ, ਔਰ ਸ਼ਰਵਣ ਪਵਿੱਤਰ ਵਚਨ ਸੁਣਨੇ ਨਾ, ਫਿਰ ਉਸ ਪਰਮੇਸ਼ੁਰ ਨਾਲ ਮਨਜੋਗ ਮਿਲੇ, ਵਿਛੋੜਾ ਨਹੀਂ ਹੁੰਦਾ। ਉਸ ਨਿਰੰਕਾਰ ਦੇ ਪਵਿੱਤਰ ਗੁਣ ਉਚਾਰਨ ਕਰਨ ਦੇ ਨਾਲ, ਅਪਾਰ ਮਹਿਮਾ ਦੇ ਸੁਣਨੇ ਨਾਲ, ਪਾਤਸ਼ਾਹ ਜੀ ਕਹਿੰਦੇ ਉਸ ਨਾਲੋਂ ਵਿਯੋਗ ਵਿਛੋੜਾ ਵੀ ਨਹੀਂ ਹੁੰਦਾ ਅਤੇ ਕੋਈ ਦੁੱਖ ਵੀ ਨਹੀਂ ਹੁੰਦਾ ਹੈ। ਮਨ ਚਰਨ ਅਰਵਿੰਦ ਉਪਾਸ ਸੰਬੋਧਨ ਕਰਕੇ ਕਹਿ ਰਹੇ ਹਨ, ਹੇ ਮਨ ਨਿਰੰਕਾਰ ਦੇ ਚਰਨ ਅਰਵਿੰਦ, ਚਰਨ ਅਰਵਿੰਦ ਜਿਹੜੇ ਚਰਨ ਕਮਲ ਆ ਉਹਨਾਂ ਦੀ ਉਪਾਸਨਾ ਨੇ ਉਪਾਸਨਾ ਪੂਜਾ ਕਰੋ। ਕਲ ਪਲੇਸਮੈਂਟ ਅੰਧ ਸਿਮਰਨ ਕਾਟ ਜਮਦੂਤ ਪਾਸ ਰਹਾ, ਉਸ ਦਾ ਭਜਨ ਕਰਨੇ ਨੂੰ ਕਲਪਣਾ ਕਲੇਸ਼ ਮਿਟ ਜਾਂਦੇ ਹਨ, ਔਰ ਜਮਰਾਜ ਦੀ ਫਾਹੀ ਵੀ ਕੱਟੀ ਜਾਂਦੀ ਹੈ। ਰਹੋ 70 ਦਹਿਨ ਹਰ ਨਾਮ ਕਹਿਣ ਅਵਰ ਕਛਨੋ, ਪਰਮੇਸ਼ਰ ਦੇ ਨਾਮ ਉਚਾਰਨ ਕਰਨੇ ਨਾਲ ਜਿਹੜੇ ਸਾਮ ਕੁਲ ਲੂੰਬੋ ਆ ਓਂਕਾਰ ਆਦਿਕ ਸ਼ਤਰੂ ਦਹਿਨ ਮੈਨੇ ਨਾਸ ਹੋ ਜਾਂਦੇ ਹਨ। ਪਰਮੇਸ਼ਰ ਨਾਮ ਤੋਂ ਬਿਨਾਂ ਹੋਰ ਇਹਨਾਂ ਨੂੰ ਮਾਰਨ ਦਾ ਕੋਈ ਵੀ ਅਭਾਵ ਯਤਨ ਨਹੀਂ ਹੈ। ਕਰ ਅਨੁਗ੍ਰਹ ਪ੍ਰਭੂ ਮੇਰੇ ਨਾਨਕ ਨਾਮ ਸੁਆਵ, ਪਾਤਸ਼ਾਹ ਦੀ ਕਿਰਪਾ ਕਰਦੇ ਹੀ ਮੇਰੇ ਨਿਰੰਕਾਰ ਆਪ ਕਿਰਪਾ ਮੇਰੇ ਦੀ ਨਜ਼ਰ ਕਰਕੇ ਪਰਮੇਸ਼ਰ ਦੇ ਨਾਮ ਦਾ ਸੁਆਵ ਮੈਨੇ ਹੁੰਦਾ ਲਾਭ ਜਿਹੜਾ ਉਹ ਦੇਣਾ ਕਰੋ, ਜਾਂ ਸੁਆਵ ਇਹ ਜਿਹੜਾ ਪਰਮੇਸ਼ਰ ਨੂੰ ਮਿਲਦਾ ਪ੍ਰਯੋਜਨ ਉਹ ਸਿੱਧ ਕਰ ਦੇਣਾ ਕਰੋ। ਗੁਜਰੀ ਮਹੱਲਾ ਪੰਜਵਾ, ਤੂੰ ਸਮਰੱਥ ਸਰਨ ਕੋ ਦਾਤਾ ਦੁੱਖ ਭੰਜਨ ਸੁਖ ਰਾਏ, ਇਹ ਪਰਮੇਸ਼ਰ ਜੀਓ ਆਪ ਸਾਰੀਆਂ ਕਲਾਂ ਕਰਕੇ ਸਮਰੱਥ ਹੋ, ਜਿਹੜਾ ਆਪ ਜੀ ਦੀ ਸ਼ਰਨ ਆਇਆ ਉਹਨਾਂ ਨੂੰ ਰਾਈ ਸੁੱਖਾਂ ਦੇ ਦਾਤੇ ਹੋ, ਦੁੱਖਾਂ ਦੇ ਭੰਜਨ ਨਾਸ ਕਰਨ ਵਾਲੇ ਅਤੇ ਸੁੱਖਾਂ ਦੇ ਰਾਜਾ ਮਾਲਕ ਹੋ। ਜਾਹੇ ਕਲੇਸ਼ ਮਿਟੇ ਤੈ ਪਰਮਾ ਨਿਰਮਲ ਗੁਣ ਪ੍ਰਭ ਗਾਏ, ਉਸ ਪਵਿੱਤਰ ਨਿਰੰਕਾਰ ਦੇ ਪਵਿੱਤਰ

ਨਾਮ ਕਰਨੇ ਨਾਲ ਇਹ ਪੰਜ ਕਲੇਸ਼ ਜਿਹੜੇ ਵਿਦਿਆ ਹੈ, ਸਮਤਾ ਹੈ, ਰਾਗ ਹੈ, ਦਵੇਸ਼ ਹੈ, ਅਵਿਨਿਵੇਸ਼, ਇਹ ਪੰਜੇ ਜਿਹੜੇ ਕਲੇਸ਼ ਹੈ ਔਰ ਸੱਤ ਪ੍ਰਕਾਰ ਦਾ ਧਿਆ, ਪੰਜ ਪ੍ਰਕਾਰ ਦਾ ਪਰਮ, ਇਹ ਸਾਰੇ ਵਿਕਾਰ ਦੋਸ਼ ਮਿਟ ਜਾਂਦੇ ਹਨ। ਗੋਬਿੰਦ ਤੋਂ ਜੀਵਨ ਅਗਰ ਨਾ ਠਾਓ, ਹੇ ਗੋਬਿੰਦ ਨਿਰੰਕਾਰ ਜੀਓ, ਆਪ ਜੀ ਤੋਂ ਬਿਨਾਂ ਮੇਰਾ ਹੋਰ ਕੋਈ ਠਾਓ, ਕੋਈ ਟਿਕਾਣਾ ਨਹੀਂ, ਕੋਈ ਸਥਾਨ ਨਹੀਂ ਇੱਥੇ ਸਮਾਂ ਪਾਸ ਕਰਾਂ, ਕਰ ਕਿਰਪਾ ਪਾਰ ਬਹੁ ਸਵਾਮੀ ਜਪੀ ਤੁਮਾਰਾ ਨਾਮ ਰਹੋ। ਇਹ ਨਿਰੰਕਾਰ ਪਰਮੇਸ਼ਰ ਐਸੀ ਮਿਹਰ ਕਰੋ, ਸਦਾ ਆਪਦਾ ਪਵਿੱਤਰ ਨਾਮ ਜਪਦੇ ਰਹੀਏ। ਸਤਿਗੁਰ ਸੇਵ ਲੱਗੇ ਹਰ ਚਰਨੀ ਵੱਡੇ ਭਾਗ ਲਈ ਲੱਗੇ, ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕਰਨੇ ਕਰਕੇ ਜਦੋਂ ਸੇਵਾ ਚ ਲੱਗ ਗਿਆ, ਔਰ ਫਿਰ ਜਿਨ੍ਹਾਂ ਗੁਰਮੁਖਿਆ ਨੇ ਜਿਹੜੇ ਬਿਰਤੀ ਪਰਮਾਤਮਾ ਦੇ ਚਰਨਾਂ ਨਾਲ ਲੱਗ ਗਈ ਹੈ, ਉਹ ਗੁਰਮੁਖ ਪਿਆਰੇ ਵੱਡਿਆਂ ਭਾਗਾਂ ਵਾਲੇ ਹਨ। ਕਵਲ ਪ੍ਰਕਾਸ਼ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ, ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਦੁਰਮਤ ਕੋਟੀ ਜਿਹੜੀ ਮਤ ਔਰ ਕਬੁੱਧੀ ਹੈ ਉਹ ਤਿਆਗ ਦਿੱਤੀ ਹੈ। ਉਹਨਾਂ ਗੁਰਮੁਖ ਪਿਆਰਿਆਂ ਦੇ ਹਿਰਦਾ ਰੂਪੀ ਕਵਲ ਖਿੜ ਗਏ, ਖਿੜੇ ਹੋਏ ਔਰ ਉਹ ਗਿਆਨ ਪ੍ਰਕਾਸ਼ ਦੇ ਸਹਿਤ ਹੋ ਗਏ। ਆਠ ਪੈਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦਇਆਲਾ, ਉਹ ਗੁਰੂ ਕੇ ਪਿਆਰੇ ਅੱਠੋ ਪੈਰ ਨਿਰੰਕਾਰ ਦੇ ਪਵਿੱਤਰ ਗੁਣਾਂ ਨੂੰ ਗਾਉਂਦੇ ਹਨ ਅਤੇ ਦੀਨਾਂ 'ਤੇ ਦਇਆ ਕਰਨ ਵਾਲੇ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ, ਉਹ ਗੁਰੂ ਪਿਆਰਿਆਂ ਦੇ ਸਾਰੇ ਜੰਜਾਲ ਧੰਦੇ ਫੁਟਕਲ ਜਿਹੜੇ ਬਿਨ ਸੇ ਨਾਸ ਹੋ ਜਾਂਦੇ, ਭਜਨਾ 'ਚ ਖਤਮ ਹੋ ਜਾਂਦੀ ਔਰ ਆਪ ਤਰ ਜਾਂਦੇ ਆਪਣੀ ਸਾਰੀ ਉਮਰ ਜਿਹੜੀ ਉਧਰ ਹੈ ਸਾਰੀ ਉਮਰ ਦਾ ਆਧਾਰ ਕਰ ਲੈਂਦੇ, ਜਿਹੜਾ ਉਹਨੇ ਸੰਗਤ ਕਰਦਾ ਉਹਨੂੰ ਵੀ ਤਾਰ ਲੈਂਦੇ ਹਨ। ਚਰਨ ਆਧਾਰ ਤੇਰਾ ਪ੍ਰਭ ਸਵਾਮੀ, ਓਟ ਪੋਟ ਪ੍ਰਭ ਸਾਥ, ਇਹ ਨਿਰੰਕਾਰ ਜਿਹਨਾਂ ਗੁਰੂ ਪਿਆਰਿਆਂ ਨੂੰ ਆਪ ਜੀ ਦੇ ਚਰਨਾਂ ਦਾ ਆਧਾਰ ਆਸਰਾ ਹੈ, ਇਹ ਪਰਮੇਸ਼ਵਰ ਜੀ ਓਤ ਪੋਤ ਉਹ ਤਾਣੇ ਪੇਟੇ ਪੁੱਤਰ ਗੰਗ ਗੁਰਮੁਖ ਪਿਆਰੇ ਜਿਹੜੇ ਅਭੇਦ ਹੋ ਕੇ ਵਰਤਦੇ ਹਨ। ਸਰਨ ਪਰਿਓ ਨਾਨਕ ਪ੍ਰਭ ਸਵਾਮੀ ਦੇ ਰੱਖੋ ਆਰਹਾਤ, ਪਾਤਸ਼ਾਹ ਜੀ ਕਿਰਪਾ ਕਰਦੇ ਹਨ ਜੋ ਵੀ ਗੁਰਮੁਖ ਪਿਆਰਾ ਤੁਹਾਡੀ ਸ਼ਰਨ 'ਚ ਪੈ ਗਿਆ ਹੈ, ਇਹਨਾਂ ਅਹੰਕਾਰ ਤੁਸੀਂ ਆਪਣੇ ਮਿਹਰ ਭਰੇ ਹੱਥ ਦੇ ਸੀਸ 'ਤੇ ਰੱਖ ਕੇ ਹਰ ਸੰਕਟ ਦੀ ਰੱਖਿਆ ਕੀਤੀ ਹੈ। ਗੁਜਰੀ ਅਸ਼ਟਪਦੀ ਮਹੱਲਾ ਪਹਿਲਾ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਜਰੀ ਰਾਗ ਵਿੱਚ ਅਸ਼ਟਪਦੀਆਂ ਦੁਆਰਾ ਅਸ਼ਟਪਦੀਆ ਛੰਦ ਹੈ, ਪਹਿਲੇ ਪਾਤਸ਼ਾਹ ਪਹਿਲੇ ਘਰ ਵਿੱਚ ਕਿਰਪਾ ਕਰਦੇ ਹਨ, ਵਾਹਿਗੁਰੂ ਜੀ ਕਹਨ ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਤੋਂ ਪ੍ਰਾਪਤੀ ਹੁੰਦੀ ਹੈ। ਏਕ ਨਗਰੀ ਪੰਜ ਚੋਰ ਵਸੀਲੇ ਬਰਜਤ ਚੋਰੀ ਤਾਲ ਹੈ, ਇਹ ਸ੍ਰੀ ਰੂਪੀ ਇੱਕ ਨਗਰ ਪਿੰਡ ਹੈ, ਇਸ ਦੇ ਅੰਦਰ ਪੰਜ ਕਾਮ ਕ੍ਰੋਧ ਲੋਭ ਹੰਕਾਰ ਚੋਰ ਵਸ ਰਹੇ ਜਿਹੜੇ ਬਰਜਤ ਇਹਨਾਂ ਨੂੰ ਰੋਕਦੇ ਰੋਕਦੇ ਚੋਰੀ ਕਰਨ ਵਾਸਤੇ ਤਾਵੇ ਬੜਾ ਭੱਜਦੇ ਨੱਠਦੇ, ਸ਼ੁਭ ਗੁਣਾਂ ਰੂਪੀ ਜਿਹੜਾ ਮਾਲ ਹੈ ਉਹਨੂੰ ਦਿਨ ਰਾਤ ਸ਼ੁਭ ਗੁਣ ਨੂੰ ਚੋਰੀ ਲਈ ਜਾਂਦੇ ਹਨ। ਤੇਰੇ ਦੇ ਸੰਭਾਲ ਰੱਖਿਆ ਜੋ ਨਾਨਕ ਮੋਖ ਮੁਖ ਤੋਂ ਪਾਵੈ। ਪਾਤਸ਼ਾਹ ਕਹਿੰਦੇ ਜਿਹੜਾ ਇਹਨਾਂ ਵਿਕਾਰਾਂ ਰੂਪੀ ਤ੍ਰੇਦਸ ਚੋਰਾਂ ਪਾਸੋਂ, ਤ੍ਰੇਦਸ ਦੇਵਤਿਆਂ ਪਾਸੋਂ, ਤ੍ਰੇਹਦਸ ਤਿੰਨ ਅਤੇ ਦਸ ਤਰ੍ਹਾਂ ਦੇ ਦਸ ਇੰਦਰੀ ਹੈ, ਦਸ ਇੰਦਰੀ ਹੈ ਤਿੰਨ ਗੁਣ ਹੁੰਦਾ, ਇਹਨਾਂ ਤੇਰਾਂ ਪਾਸੋਂ ਜਿਹੜਾ ਗੁਰੂ ਪਿਆਰਾ ਆਪਣੇ ਆਪ ਨੂੰ ਸ਼ੁਭ ਗੁਣ ਆਪਣੇ ਆਪ ਸਾਵਧਾਨ ਰਹਿੰਦਾ, ਆਪਣੇ ਸ਼ੁਭ ਗੁਣਾਂ ਰੂਪੀ ਜਿਹੜਾ ਮਾਲ ਹੈ ਇਹਦੀ ਸੰਭਾਲ ਰੱਖਦਾ ਹੈ, ਉਹ ਫਿਰ ਚੋਰੀ ਨਹੀਂ ਹੋਣ ਦਿੰਦਾ, ਉਹ ਗੁਰਮੁਖ ਪਿਆਰਾ ਮੋਖ ਮੁਕਤ ਕੇਵਲ ਮੋਖ ਨੂੰ ਪ੍ਰਾਪਤ ਕਰ ਲੈਂਦਾ ਹੈ। ਚੇਤ ਹੋ ਵਾਸ ਦੇ ਉਗਨ ਵਾਲੀ ਰਾਮ ਰਿਦਾ ਜਪ ਮਾਲੀ ਰਹੋ, ਜਿਸ ਰਾਮ ਦੇ ਕਿਰਪਾ ਕਰਦੇ ਹਨ ਵਾਸ ਦੇ ਵਾਸਾ ਦੇਣ ਵਾਲਾ ਬਣ ਵਾਲੀ ਸੰਸਾਰ ਇਹ ਬਣ ਜੰਗਲ ਦਾ ਜਿਹੜਾ ਮਾਲਕ ਨਿਰੰਕਾਰ ਉਹਨੂੰ ਚੇਤਨਾ ਕਰੋ, ਚੇਤੇ ਕਰੋ ਔਰ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਜਿਹੜਾ ਜਪਣਾ ਇਹ ਜਪਮਾਲੀ ਮਾਲਾ ਦਾ ਫੇਰਨਾ ਕਰੋ। ਉਰਦ ਮੂਲ ਜੇ ਸਾਖਤ ਲਾਹ ਚਾਰ ਬੇਦ ਜਿੱਤ ਲਾਗੇ, ਉਹ ਬ੍ਰਹਮ ਰੂਪੀ ਇੱਕ ਬ੍ਰਿਖਸ਼ ਹੈ, ਉਰਦ ਮੈਨੇ
ਜਿਹੜੇ ਉੱਪਰਲੇ ਲੋਕ ਹੈ ਉਹ ਸਦਾ ਮੂਲ ਹੈ, ਮੁੰਡ ਤਲਾਹ ਹੇਠਲੇ ਲੋਕ ਸ਼ਾਖਤਾਣੀਆਂ। ਚਾਰ ਵੇਦਾਂ ਰੂਪੀ ਪੱਤੇ ਹੈ ਜਿਸ ਬ੍ਰਹਮ ਰੂਪੀ ਦਰਸ਼ਨ ਵਾਲੇ ਇਹ ਲੱਗ ਰਹੇ ਹੈ। ਇਹ ਜਿੰਨਾ ਬ੍ਰਹਿਮੰਡ ਆ ਇੱਕ ਦਰਸ਼ ਰੂਪ ਹੈ ਔਰ ਉਤਕ੍ਰਿਸ਼ਟ। ਮਾਇਆ ਸਵਾਲ ਜਿਹੜਾ ਨਿਰੰਕਾਰ ਜਿਸ ਬ੍ਰਹਿਮੰਡ ਰੂਪ ਬਿਰਸ਼ ਦਾ ਮੂਲ ਕੀ ਮੁੰਡ ਹੈ, ਔਰ ਤਲੇ ਦੇ ਜਿਹੜੇ ਲੋਕ ਸਾਖਾ ਟਾਣੀ ਹੈ ਜਿਹਦੇ ਨਾਲ ਚਾਰੇ ਵੇਦ ਵੇਦਾਂ ਰੂਪੀ ਪੱਤੇ ਲੱਗੇ ਹੋਏ ਹਨ। ਜਿਸ ਤਰ੍ਹਾਂ ਬਿਰਸ਼ ਦੇ ਪੱਤਿਆਂ ਦੇ ਵਿੱਚ ਫਲ ਨਜ਼ਰ ਆਉਂਦਾ ਪ੍ਰਤੀਤ ਹੁੰਦਾ, ਇਸ ਤਰ੍ਹਾਂ ਧਰਮ ਧਰਮ ਹਾਂਜੀ ਔਰ ਪੂਰਾ ਜਿਹੜਾ ਫਲ ਸੁੱਖ ਦੁੱਖ ਇਹ ਵੇਦਾਂ ਦੁਆਰੇ ਪ੍ਰਤੀਤ ਹੁੰਦਾ, ਇਸ ਕਰਕੇ ਵੇਦ ਜਿਹੜੇ ਪੱਤਿਆਂ ਦੀ ਨੇ ਕਹੇ ਹਨ। ਸਹਿਜ ਪਾਏ ਜਾਏ ਤੇ ਨਾਨਕ ਪਾਰਵਨ ਲਿਵ ਜਾਗੇ, ਪਾਤਸ਼ਾਹ ਕਿਰਪਾ ਕਹਿੰਦੇ ਜਿਹੜਾ ਇਸ ਤਰ੍ਹਾਂ ਦਾ ਵੇਦ ਸਹਿਜ ਪਾਏ ਸੁਤੇ ਸਿੰਧ ਜਾਏ ਤੇ ਪੈਦਾ ਹੋ ਰਿਹਾ ਹੈ, ਔਰ ਗੁਰਮੁਖ ਉਸ ਨਿਰੰਕਾਰ ਦੀ ਲਿਵ ਵਿੱਚ ਜਾਗ ਰਹੇ, ਜਾਗੇ ਵੀ ਨਹੀਂ ਜਾਗ ਰਹੇ। ਪਾਤਸ਼ਾਹ ਕਹਿੰਦੇ ਅਸੀਂ ਨਿਰੰਕਾਰ 'ਚ ਲਿਵ ਲਾਉਣ ਕਰਕੇ ਮੋਹ ਰੂਪੀ ਨੀਂਦ ਵੱਲੋਂ ਜਾਗ ਪਏ ਹਾਂ।

ਜਿਹੜਾ ਰੋਗੀ ਦੇ ਰੋਗ ਨੂੰ ਪਛਾਣ ਕੇ ਉਹਨੂੰ ਦੂਰ ਕਰਨ ਦੀ ਦਵਾਈ ਦਿੰਦਾ ਹੈ, ਔਰ ਰੋਗੀ ਉਹੀ ਹੈ ਚੰਗਾ ਹੈ ਜਿਹੜਾ ਵੈਦ 'ਤੇ ਵਿਸ਼ਵਾਸ ਕਰਦਾ ਹੈ। ਸਿੱਖ ਵੀ ਉਹ ਜਿਹੜਾ ਗੁਰੂ 'ਤੇ ਵਿਸ਼ਵਾਸ ਕਰਦਾ ਹੈ। ਇਸ ਕਾਰਨ ਕੰਮ ਨਾ ਧੰਦਾ ਨਾ ਹੀ ਧੰਦਾ ਗ੍ਰਹੀ ਜੋਗੀ, ਐਸੇ ਗੁਰੂ ਨੂੰ ਕੋਈ ਕੰਮ ਸੰਸਾਰ ਦੀ ਪ੍ਰਾਪਤੀ ਦਾ ਕਾਰਨ ਨਹੀਂ ਹੈ, ਔਰ ਸਿੱਖ ਨੂੰ ਵੀ ਕੋਈ ਧੰਦਾ ਸੰਸਾਰ ਦੀ ਪ੍ਰਾਪਤੀ ਦਾ ਕਾਰਨ ਨਹੀਂ। ਪਾਤਸ਼ਾਹਾਂ ਦੇ ਚਾਹੇ ਗੁਰੂ ਅਤੇ ਸਿੱਖ ਦੋਵੇਂ ਧੰਦਿਆਂ 'ਚ ਗ੍ਰਹੀ ਗ੍ਰਸੇ ਹੋਏ ਹਨ, ਤਾਂ ਵੀ ਕਬਲ ਫੁੱਲ ਵਾਂਗੂ ਨਿਰਲੇਪ ਹੈ, ਕਿਉਂਕਿ ਉਹ ਪਰਮਾਤਮਾ 'ਚ ਜੁੜੇ ਹੋਏ ਆ। ਕਾਮ ਕ੍ਰੋਧ ਅਹੰਕਾਰ ਤਜੀਲੇ ਲੋਭ ਮੋਹ ਅਤੇ ਸਮਾਇਆ, ਉਹਨਾਂ ਨੇ ਇਹ ਪੰਜਾਂ ਵਿਕਾਰਾਂ ਨੂੰ ਕਾਮ ਕ੍ਰੋਧ ਮੋਹ ਅਹੰਕਾਰ ਤਜੀਲੇ ਤਿਆਗ ਦਿੱਤਾ, ਔਰ ਤ੍ਰਿਸ਼ਨਾ ਨੂੰ ਵੀ

0: ਅਤੇ ਮਾਇਆ ਦਾ ਜਿਹੜਾ ਲੋਭ ਇਹ ਵੀ ਛੱਡ ਦਿੱਤਾ। ਲੋਭ ਮੋਹ ਅਤੇ ਮਾਇਆ ਇਹ ਜਿੰਨੇ ਪੰਜੇ ਵਿਕਾਰ ਆ, ਕਾਮ ਕ੍ਰੋਧ ਲੋਭ ਹੰਕਾਰ, ਅਤੇ ਇਹ ਜਿਹੜੇ ਤਿਸ ਤ੍ਰਿਸ਼ਨਾ ਨੂੰ ਤਾਂ ਜੀ ਤਿਆਗ ਦਿੱਤਾ ਹੈ। ਮਨ ਤਤ ਅਵਗਤ ਧਿਆਇਆ ਗੁਰਸਬ ਪ੍ਰਸਾਦੀ ਪਾਇਆ। ਸਾਰੇ ਵੇਦਾਂ ਦਾ ਤਤ ਸਿਧਾਂਤ ਕੀ ਹੈ? ਸਿਧਾਂਤ ਰੂਪੀ ਜੋ ਅਵਗਤ ਚਲਾਏ ਮਨ ਨਹੀਂ ਹੁੰਦਾ, ਪਰਮਾਤਮਾ ਇੱਕ ਰਸ ਸਥਿਰ ਰਹਿਣ ਵਾਲਾ ਤਤ ਉਸ ਨੂੰ ਮਨ ਵਿੱਚ ਉਹਨਾਂ ਗੁਰਮੁਖਾਂ ਨੇ ਧਿਆਉਣਾ ਕੀਤਾ ਹੈ, ਲੇਕਿਨ ਉਸ ਨੂੰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਨਾਲ ਪਾਇਆ ਜਾਂਦਾ ਹੈ। ਗਿਆਨ ਧਿਆਨ ਸਭ ਦਾਤ ਕਥੀਏ ਦੇ ਸੇਤ ਵਰਨ ਸਭ ਦੂਤਾਂ, ਗਿਆਨ ਧਿਆਨ ਇਹ ਜਿੰਨੇ ਵੀ ਹੈ ਸਾਰੇ ਸ਼ੁਭ ਗੁਣ, ਇਹ ਨਿਰੰਕਾਰ ਦੀ ਦਾਤ ਕਹੇ ਜਾਂਦੇ ਆ, ਉਹਦੀ ਦਾਤ ਕਹੀ ਜਾਂਦੀ ਹੈ ਜਿਹਨੂੰ ਸਤਿਗੁਰ ਸੱਚੇ ਪਾਤਸ਼ਾਹ ਦੱਸਦੇ ਹਨ। ਇਹ ਗਿਆਨ ਧਿਆਨ ਰੂਪੀ ਦਾਤ ਜਿਹਤੇ ਕਿਰਪਾ ਕਰਦੇ ਉਹਨੂੰ ਦਿੰਦੇ ਆ, ਉਹਦੇ ਸਾਰੇ ਜਿੰਨੇ ਇਹ ਵਕਾਰ ਆ, ਦੂਤ ਆ, ਸੰਤ ਵਰਨ ਚਿੱਟੇ ਰੰਗ ਵਾਲੇ ਹੋ ਜਾਂਦੇ ਆ, ਭਾਵ ਸਾਰੇ ਪੈ ਪੀਤ ਹੋ ਜਾਂਦੇ ਆ, ਦੌੜ ਜਾਂਦੇ ਆ, ਡਰ ਜਾਂਦੇ ਆ, ਇਹਨਾਂ ਵਿੱਚ ਮਲੀਨਤਾ ਹੀ ਸਾਰੀ ਖਤਮ ਹੋ ਜਾਂਦੀ ਹੈ। ਬ੍ਰਹਮ ਕਮਲ ਮਤਾਸ ਰਖਾਦੰ ਜਾਗਤ ਨਾ ਹੀ ਸੂਤਾ। ਪਾਤਸ਼ਾਹਾਂ ਦਾ ਜਿਹੜਾ ਗਿਆਨ ਜਾਗਰਤ ਵਿੱਚ ਜਾਗ ਪਿਆ, ਅਵਿਦਿਆ ਰੂਪੀ ਨੀਂਦ ਵਿੱਚ ਨਹੀਂ ਸੁੱਤਾ, ਉਹ ਜਿਹੜਾ ਗੁਰਮੁਖ ਉਹਦੇ ਹਿਰਦੇ ਕਮਲ ਦੇ ਮਧ ਵਿੱਚ, ਹਾਂਜੀ, ਅਤੇ ਉਹ ਜਿਹੜਾ ਬ੍ਰਹਮ ਰਸ ਆ ਉਹਨੂੰ ਆਦਨ ਆਦਨ ਮੈਨੇ ਉਹ ਛਕਣਾ ਕਰਦਾ ਹੈ। ਮਹਾਂਗੰਭੀਰ ਪੁੱਤਰ ਪਾਤਾਲਾ ਨਾਨਕ ਸਰਬ ਜੋ ਆਇਆ। ਪਾਤਸ਼ਾਹਾਂ ਦੇ ਜਿਹੜਾ ਮਹਾਂਗੰਭੀਰ ਬਹੁਤ ਭਾਰੀ ਵੱਡੀ ਸ਼ਕਤੀ ਵਾਲਾ ਬ੍ਰਹਮ ਰੂਪੀ ਬ੍ਰਿਕਸ਼ ਹੈ, ਇਹ ਪਤਾਲ ਆਦਿਕ ਤਲੇ ਦੇ ਸੱਤ ਲੋਕ ਆ, ਜਿਹਦੀਆਂ ਟਾਹਣੀਆਂ ਉੱਪਰਲੇ ਲੋਕ ਮੁੰਡ ਆ, ਵੇਦਾਂ ਰੂਪੀ ਪੱਤੇ ਆ। ਪਾਤਸ਼ਾਹ ਕਿਰਪਾ ਕਰਕੇ ਸਮਝਾਉਂਦੇ ਆ, ਐਸਾ ਜਿਹੜਾ ਮਹਾਨ ਰੂਪ ਧਾਰਨ ਵਾਲਾ ਬ੍ਰਹਮ ਹੈ ਉਹ ਸਾਰਿਆਂ ਵਿੱਚ ਸੂਖਸ਼ਮ ਰੂਪ ਹੋ ਕੇ ਆਇਆ ਹੋਇਆ ਆਤਮਾ ਕਰਕੇ ਰਹਿ ਰਿਹਾ ਹੈ। ਉਪਦੇਸ਼ ਗੁਰੂ ਮਨ ਪੁਨੈ ਨਾ ਗਰਭਮ ਵਿਖਤਾ ਜ ਅੰਮ੍ਰਿਤ ਪੀ ਆਇਆ। ਪਾਤਸ਼ਾਹ ਕਹਿੰਦੇ ਜਿਹਨੇ ਮਨ ਮੇਰੇ ਸਤਿਗੁਰਾਂ ਦੇ ਉਪਦੇਸ਼ ਕਰਕੇ ਇਹ ਵਿਕਾਰਾਂ ਰੂਪੀ ਜ਼ਹਿਰ ਨੂੰ ਤਿਆਗ ਦਿੱਤਾ ਹੈ ਔਰ ਨਾਮ ਰੂਪੀ ਅੰਮ੍ਰਿਤ ਨੂੰ ਪੀਤਾ ਹੈ, ਹੋਰਨਾਂ ਨੂੰ ਪਿਲਾਇਆ ਹੈ, ਉਹ ਫਿਰ ਪੁਨਹ ਨਾ ਗਰਭਮ ਫਿਰ ਪੁਨਮ ਨੇ ਦੁਬਾਰਾ ਉਹਨਾਂ ਦੇ ਮਾਤਾ ਉਦਰ ਵਿੱਚ ਜਨਮ ਨਹੀਂ ਹੁੰਦਾ, ਮਾਤਾ ਦੇ ਉਦਰ 'ਚ ਨਹੀਂ ਪੈਂਦੇ। ਗੁਜਰੀ ਮਨ ਦਾ ਪਹਿਲਾ ਕਵਨ ਕਵਨ ਜਾਚਿਆ ਕਰੋ ਦਾਤੇ ਤਾਂ ਕਿ ਅੰਤ ਨੂੰ ਪ੍ਰਹਿ ਸੁਮਾਰ। ਇਹਨਾਂ ਕਰ ਦਾਤੇ ਆਪ ਜੀ ਪਾਸੋਂ ਕਿਹੜੇ ਕਿਹੜੇ ਜਾਚਿਆ, ਕਿੰਨੇ ਕੁ ਮੰਗਦੇ, ਕੁਛ ਮਾਰ ਗਿਣਤੀ ਕਰੀਏ, ਉਹਨਾਂ ਦਾ ਅੰਤ ਨਹੀਂ ਆਉਂਦਾ। ਤੇਰੇ ਦਰ ਦੇ ਕਿਤਨੇ ਕੁ ਭਖਾਰੀ ਹਨ, ਜੈਸੀ ਭੁੱਖ ਹੋਏ ਅਬ ਅੰਤਰ ਤੂੰ ਸੁਮਰਾ ਸੱਚ ਦੇਵਨਾਰ। ਇਹ ਨਿਰੰਕਾਰ ਆਪ ਸਰਵ ਸ਼ਕਤੀਮਾਨ, ਜਿਸ ਤਰ੍ਹਾਂ ਦੀ ਕਿਸੇ ਨੂੰ ਭੁੱਖ ਹੁੰਦੀ ਹੈ ਅਬ ਹਿਰਦੇ ਅੰਦਰ, ਇਹ ਸੱਚੇ ਪਾਤਸ਼ਾਹ ਆਪ ਸੱਚੀ ਮੁੱਚੀ ਉਹ ਕੁਝ ਨੂੰ ਦੇਣ ਵਾਲੇ ਹੋ। ਇਹ ਜੀ ਜਬ ਤਬ ਸੰਜਮ ਸੱਚ ਆਧਾਰ, ਇਹ ਜੀ ਹੇ ਨਿਰੰਕਾਰ ਹੇ ਸੱਚੇ ਮਹਾਰਾਜ, ਸੱਚ ਨਾਮ ਦਾ ਆਸਰਾ ਹਾਂਜੀ ਗ੍ਰਹਿਣ ਕਰਨੇ ਨਾ, ਜਪ ਤਪ ਸੰਜਮ ਇਹ ਜਿੰਨੇ ਸਾਰੇ ਸਾਧਨ ਜਿਹੜੇ ਆ ਉਹ ਸਫਲ ਹੋ ਜਾਂਦੇ ਹਨ, ਉਹਨਾਂ ਦੇ ਸਾਰੇ ਸਾਧਨ ਜਿਹੜੇ ਆ ਸਫਲ ਹੋ ਜਾਂਦੇ। ਹਰ ਹਰ ਨਾਮ ਦੇਹ ਸੁਖ ਪਾਈਐ ਤੇਰੀ ਭਗਤ ਪਰੇ ਭੰਡਾਰ। ਪਾਤਸ਼ਾਹ ਕਹਿੰਦੇ ਆ ਹੇ ਨਿਰੰਕਾਰ ਆਪਣਾ ਜਿਹੜਾ ਨਾਮ ਜਪਣਾ ਇਹ ਸਾਨੂੰ ਦੇ ਦਿਓ ਜੀ ਤੋਂ ਸੁਖ ਪ੍ਰਾਪਤ ਕਰੀਏ, ਔਰ ਮਹਾਂਪੁਰਖਾਂ ਦੇ ਜਿਹੜੇ ਅੰਤਿਸ਼ ਕਰਨ ਵੇਦ ਸ਼ਾਸਤ ਇਹ ਤੇਰੀ ਭਗਤੀ ਦੇ ਭੰਡਾਰੇ ਭਰੇ ਹੋਏ ਆ, ਰਾਹੁਲ ਵਿਸਰਾਮ ਦੇ ਕੇ ਕਿਰਪਾ ਕਰਦੇ ਆ। ਹੁਣ ਅਗਲੇ ਜਿਹੜੇ ਬਚਨ ਆ ਉਹਨਾਂ 'ਚ ਲੈ ਚਿੰਤਨ ਦੀ ਰੀਤੀ ਵਰਣਨ ਕਰਨ। ਸੁਣ ਸਮਾਧ ਰਹਿ ਲਿਵ ਲਾਗੇ ਏਕਾ ਏਕੀ ਸ਼ਬਦ ਵਿਚਾਰ, ਕਹਿੰਦੇ ਜਿਹੜਾ ਇੱਕੋ ਇੱਕ ਸਤਿਗੁਰਾਂ ਦੇ ਉਪਦੇਸ਼ ਨੂੰ ਵਿਚਾਰ ਕੇ ਆਪਣੀ ਲਿਵ ਨੂੰ ਲਾ ਕੇ ਸੁਣ ਸਮਾਧ ਜਿਹੜਾ ਨਿਰਵਿਕਲਪ ਸਮਾਧੀ ਉਹਦੇ ਦਿਨ ਰਾਤ ਮਸਤ ਰਹਿੰਦੇ। ਜਲ ਥਲ ਧਰਨ ਗਗਨ ਤੈ ਨਾਹੀਂ ਆਪੇ ਆਪੀ ਆ ਕਰਤਾ। ਉਹ ਸਮਾਧੀ ਵਿੱਚ ਤੈ ਹੈ, ਉਹਨਾਂ ਨੂੰ ਜਲ ਥਲ ਧਰਤੀ ਗਗਨ ਆਕਾਸ਼ ਆਦਿਕ ਕੁਝ ਵੀ ਫਿਰ ਪ੍ਰਤੀਤ ਨਹੀਂ ਹੁੰਦਾ, ਉਹ ਤਿਰਗੁਣ ਅਤੀਤ ਅਵਸਥਾ ਚਲੇ ਜਾਂਦੇ। ਉਹਨਾਂ ਨੇ ਆਪਣੇ ਆਪ ਨੂੰ ਹਾਂਜੀ ਕਰਤਾਰ ਨਿਰੰਕਾਰ ਦਾ ਰੂਪ ਹੀ ਨਿਸ਼ਚੇ ਕੀਤਾ ਹੈ, ਅਭੇਦ ਚਿੰਤਨ ਕਰਦੇ ਔਰ ਉਹਨਾਂ ਗੁਰਮੁਖਾਂ ਨੇ ਜਾਣਿਆ ਕਿ ਕਰਤਾਰ ਨਿਰੰਕਾਰ ਨੇ ਆਪਣੇ ਆਪ ਸਾਰਾ ਕੁਝ ਕੀਤਾ ਹੋਇਆ, ਨਾ ਤਦ ਮਾਇਆ ਮਗਨ ਨਾ ਛਾਇਆ, ਨਾ ਸੂਰਜ ਚੰਦ ਨਾ ਜੋਤ ਪਾ। ਤਦੋਂ ਮੈਨੇ ਉਸ ਵੇਲੇ ਨਾ ਮਾਇਆ ਰਹੀ, ਨਾ ਮਗਨ ਮਾਇਆ ਦੀ ਮਗਨ ਮਸਤੀ ਰਹੀ, ਨਾ ਹੀ ਛਾਇਆ ਅਵਿਦਿਆ ਵੀ ਨਹੀਂ ਰਹੀ, ਨਾ ਸੂਰਜ ਨਾ ਚੰਦ ਚੰਦਰ ਮਾਰਿਆ। ਇਹ ਹੈ ਕਿ ਕਹਿੰਦੇ ਇੱਕੋ ਇੱਕ ਅਪਾਰ ਜੋਤੀ ਨਿਰੰਕਾਰ ਦਾ ਪ੍ਰਕਾਸ਼ ਹੀ ਰਹਿ ਜਾਂਦਾ। ਸਰਵ ਦ੍ਰਿਸ਼ਟ ਲੋਚਨ ਅਵੰਤਰ ਏਕਾ ਨਦਰ ਸੋਤਿਰ ਭਵਨਸਾਰ। ਪਾਤਸ਼ਾਹ ਕਹਿੰਦੇ ਜਿਹੜਾ ਨਿਰੰਕਾਰ ਲੋਚਨ ਅੱਖਾਂ ਨਾਲ ਸਾਰਿਆਂ ਨੂੰ ਦ੍ਰਿਸ਼ਟ ਦੇਖ ਰਿਹਾ ਗਿਆਨ ਰੂਪੀ ਨੇਤਰਾਂ, ਔਰ ਜਿਹੜਾ ਕਹਿੰਦੇ ਇੱਕ ਨਦਰੀ ਪਰਮਾਤਮਾ, ਉਹ ਤਿੰਨਾਂ ਲੋਕਾਂ ਦਾ ਸਾਰਮਿਨ ਸਿਧਾਂਤ ਰੂਪ ਹੈ। ਉਸ ਨਿਰੰਕਾਰ ਨੂੰ ਅਭ ਅੰਤ ਅਭ ਮੈਨੇ ਹਿਰਦੇ ਦੇ ਅੰਦਰ ਉਹਨੇ ਨਿਸ਼ਚੈ ਕੀਤਾ ਕਿ ਸਾਰਿਆਂ ਦੇ ਹਿਰਦੇ ਰੂਪੀ ਗੁਫਾ 'ਚ ਰਹਿ ਰਿਹਾ। ਅੱਗੇ ਹੁਣ ਦੂਸਰੀ ਬਦਲ ਵਿੱਚ ਤਿੰਨਾਂ ਲੋਕਾਂ ਦਾ ਜਿਹੜਾ ਮਹਾਂਪਰਲੋਏ ਰੂਪ ਵਿੱਚ ਵਰਣਨ ਕਰਨਗੇ। ਜਲ ਥਲ ਤਰਨ ਗਗਨ ਤਹਿ ਨਾਹੀਂ ਆਪੇ ਆਪ ਕੀਆ ਕਰਤਾ। ਜਲ ਥਲ ਤਰਨ ਧਰਤੀ ਗਗਨ ਆਕਾਸ਼ ਤਹਿ ਨਾਹੀਂ ਆਪੇ ਆਪ ਕੀਆ ਕਰਤਾ। ਜਦੋਂ ਮਹਾਂਪਰਲੋ ਦਾ ਸਮਾਂ ਹੁੰਦਾ, ਉਸ ਸਮੇਂ ਨਿਰੰਕਾਰ ਨੇ ਆਪਣੇ ਆਪ ਇਹ ਸਾਰਾ ਕੁਝ ਕੀਤਾ ਹੋਇਆ ਸੀ। ਉਸ ਵੇਲੇ ਜਲ ਥਲ ਧਰਤੀ ਆਕਾਸ਼ ਕੋਈ ਤੱਤ ਵੀ ਨਹੀਂ ਰਹਿੰਦਾ, ਕੁਛ ਵੀ ਨਹੀਂ ਸੀਗਾ। ਨਾ ਤਦ ਮਾਇਆ ਮਗਨ ਨਾ ਛਾਇਆ, ਨਾ ਸੂਰਜ ਚੰਦ ਨਾ ਜੋਤ ਪਾ। ਉਸ ਵੇਲੇ ਨਾ ਮਾਇਆ ਨਾ ਮਾਇਆ ਦੀ ਮਸਤੀ ਨਾ ਛਾਇਆ ਅਵਿਦਿਆ ਇਹ ਵੀ ਨਹੀਂ ਸੀ, ਨਾ ਸੂਰਜ ਨਾ ਚੰਦਰਮਾ ਸੀ। ਉਸ ਵੇਲੇ ਕੀ ਇੱਕੋ ਇੱਕ ਅਪਾਰ ਜੋਤੀ ਸਰੂਪੀ ਨਿਰੰਕਾਰ ਸੀ। ਸਰਵ ਦ੍ਰਿਸ਼ਟ ਲੋਚਨ ਅਵੰਤਰ ਏਕਾ ਨਜ਼ਰ ਸੂਤਰ ਪਾਉਣਸਾਰ। ਇਹ ਜਿਹੜਾ ਸਾਰਾ ਪ੍ਰਪੰਚ ਸੰਸਾਰ ਅੱਖਾਂ ਨਾਲ ਨਜ਼ਰ ਆ ਰਿਹਾ ਸੀ, ਉਹ ਪ੍ਰਪੰਚ ਜਦੋਂ ਮਹਾਂਪਰਲੋ ਹੁੰਦੀ ਉਸ ਵੇਲੇ ਇੱਕ ਜੋ ਨਜ਼ਰੀ ਨਿਰੰਕਾਰ ਤਿੰਨਾਂ ਭਵਨਾਂ ਦਾ ਸਾਰ ਸਿਧਾਂਤ ਰੂਪ ਹੈ, ਉਹਦੇ ਅਵੰਤ ਉਹ ਹਿਰਦੇ ਵਿੱਚ ਲੈ ਉਹਨਾਂ ਆਪਣੇ ਵਿੱਚ ਸਾਰੇ ਨੂੰ ਉਹ ਲੈ ਕਰ ਲੈਂਦਾ, ਸਮੇਟ ਲੈਂਦਾ। ਹੁਣ ਉਤਪਤੀ ਦਾ ਵਰਣਨ ਕਰਨਗੇ ਕਿ ਜਿਸ ਵੇਲੇ ਜੀਵਾਂ ਦੇ ਕਰਮ ਫਲ ਦੇਣ ਨੂੰ ਹਾਂਜੀ ਅਤੇ ਪ੍ਰਗਟ ਹੁੰਦੇ ਆ। ਪਵਨ ਪਾਣੀ ਅਗਨ ਤਿੰਨ ਕੀ ਆ, ਬ੍ਰਹਮਾ ਵਿਸ਼ਨ ਮੇਰੇ ਸਫਾ। ਜਿਵੇਂ ਧਰਤੀ 'ਚ ਬਹੁਤ ਬੀਜ ਪਏ ਆ, ਜਿਹੜੇ ਰੁੱਤਾਂ ਦੀ ਆਪੇ ਪ੍ਰਗਟ ਹੋ ਜਾਂਦੇ ਨੇ, ਇਸ ਤਰ੍ਹਾਂ ਫਿਰ ਸਾਰੀ ਸ੍ਰਿਸ਼ਟੀ ਇਹਨਾਂ ਨੂੰ ਆਪਣੇ 'ਚ ਲਿਆ ਕਰ ਲੈਂਦਾ, ਜੋ ਵੀ ਇੱਛਾ ਹੁੰਦੀ ਫਿਰ ਪ੍ਰਗਟ ਕਰਦਾ। ਪਵਨ ਪਾਣੀ ਅਗਨ ਤਿੰਨ ਕੀ ਆ, ਬ੍ਰਹਮਾ ਵਿਸ਼ਨ ਮੇਰੇ ਸਫਾ। ਉਸ ਨਾ ਕਰਨ ਆਕਾਸ਼ ਔਰ ਹਵਾ ਪਾਣੀ ਅੱਗ ਧਰਤੀ ਤੱਤਾਂ ਨੂੰ ਇਕੱਠਾ ਕੀਤਾ, ਪੈਦਾ ਕੀਤਾ, ਉਤਪਤੀ ਪਾਲਣਾ ਲੈਤਾ ਕਰਨ ਲਈ ਬ੍ਰਹਮਾ ਵਿਸ਼ਨੂੰ ਇਹ ਸ਼ਿਵਾਂ ਦੇ ਆਕਾਰ ਵੀ ਉਹਨੂੰ ਪੈਦਾ ਕਰ ਦਿੱਤੇ। ਇਹਨਾਂ ਤਿੰਨਾਂ ਦੇਵਤਿਆਂ ਦੁਆਰਾ ਸਾਰੇ ਪ੍ਰਪੰਚ ਦਾ ਇਹ ਜਿੰਨਾ ਆਕਾਰ ਹੈ ਇਹ ਸਾਰਾ ਇਹਨਾਂ ਦੁਆਰਾ ਪੈਦਾ ਕੀਤਾ। ਸਰਵੇ ਜਾਚਕ ਤੂੰ ਪ੍ਰਭ ਦਾਤਾ, ਦਾਤ ਕਰੇ ਆਪਣੇ ਵਿਚਾਰ। ਇਹ ਜਿੰਨੇ ਵੀ ਜੀਵ ਜਾਚਕ ਮੰਗਤੇ ਇੱਕ ਨਿਰੰਕਾਰ ਨੇ ਇਹ ਸਾਰਾ ਕਹਿੰਦੇ ਇੱਕ ਤੂੰ ਸਾਰਿਆਂ ਦਾ ਦਾਤਾ ਹੈ, ਆਪਣੇ ਵਿਚਾਰ ਦੁਆਰਾ ਜਿਵੇਂ ਤੇਰੀ ਇੱਛਾ ਦਾਤਾਂ ਦੇਣਾ ਕਰਦਾ ਹੈ। ਕੋਟ ਤੇਤੀ ਹੀ ਜਾਚਿਆ ਪ੍ਰਭ ਨਾਇਕ, ਦੇ ਤੋਟ ਨਾਹੀਂ ਭੰਡਾਰ। ਹੇ ਪ੍ਰਭੂ ਨਾਇਕ ਸੁਆਮੀ ਸਾਰਿਆਂ ਦੇ ਮਾਲਕ, 33 ਕਰੋੜ ਦੇਵਤੇ ਇਹ ਤੇਰੇ ਪਾਸੋਂ ਦਾਤਾਂ ਮੰਗਦੇ ਹੈ, ਦਿੰਦੇ ਹੋਏ ਤੇਰੇ ਜਿਹੜੇ ਭੰਡਾਰੇ ਉਹਨਾਂ 'ਚ ਤੋਟ ਇਸ ਤਰ੍ਹਾਂ ਦੀ ਕਮੀ ਪੇਸ਼ੀ ਘਾਟਾ ਨਹੀਂ ਆਉਂਦਾ। ਊਂ ਦੇ ਭਾਂਡਿਆ ਕਸ਼ਨ ਸਮਾਵੈ, ਸੀਧੇ ਅੰਮ੍ਰਿਤ ਪਵੈ ਨਿਹਾਰ। ਜਿਸ ਤਰ੍ਹਾਂ ਕਹਿੰਦੇ ਉਹਦੇ ਮੂੰਹਦੇ ਉਲਟੇ ਭਾਂਡੇ 'ਚ ਕੁਝ ਵੀ ਨਹੀਂ ਸਮਾਉਂਦਾ, ਔਰ ਸਿੱਧੇ ਭਾਂਡੇ 'ਚ ਅੰਮ੍ਰਿਤ ਰੂਪੀ ਚੰਗੀਆਂ ਚੰਗੀਆਂ ਚੀਜ਼ਾਂ ਜਿਹੀਆਂ ਪਈਆਂ ਨਿਹਾਰ ਮੈਨੇ ਦੇਖੀ ਦੀਆਂ ਨਜ਼ਰ ਆਉਂਦੀਆਂ। ਜਿਸ ਤਰ੍ਹਾਂ ਗਿਆਨ ਕਰਕੇ ਜਿਹਦਾ ਅੰਤਿਸ਼ਕਰਨ ਰੂਪੀ ਭਾਂਡਾ ਮੂੰਹਦਾ ਨਾ ਉਲਟਾ, ਭਾਵ ਕਿ ਇਹ ਸੰਸਾਰ ਧੰਦਿਆਂ 'ਚ ਫਸਿਆ ਹੋਇਆ, ਉਹਦੇ 'ਚ ਕੋਈ ਸ਼ੁਭ ਗੁਣ ਨਹੀਂ ਸਮਾਉਂਦਾ। ਅਤੇ ਜਿਨ੍ਹਾਂ ਦਾ ਅੰਤਿਸ਼ਕਰਨ ਰੂਪੀ ਭਾਂਡਾ ਸਿੱਧਾ ਆ, ਭਾਵ ਨਿਰੰਕਾਰ ਵੱਲ ਲੱਗੇ ਹੋਏ ਆ, ਹਾਂਜੀ ਉਹਨਾਂ ਦੇ ਵਿੱਚ ਬ੍ਰਹਮਾ ਆਨੰਦ ਰੂਪੀ ਅੰਮ੍ਰਿਤ ਪਿਆ ਨਿਹਾਰ ਮੈਨੇ ਦੇਖਿਆ ਜਾਂਦਾ ਹੈ। ਜਿਸ ਤਰ੍ਹਾਂ ਕੋਇਲ ਜਿਹੜੀ ਸੀ ਉਹ ਆਲਣ 'ਚ ਹਾਰ ਰੱਖਿਆ, ਉਹਦਾ ਪ੍ਰਤੀਬਿੰਬ ਨਦੀ 'ਚ ਪਵੇ, ਬੜੀਆਂ ਨੇ ਚੁੱਭੀਆਂ ਲਾਈਆਂ ਕਿ ਹਾਰ ਕੀਮਤੀ ਕਿੱਥੋਂ ਮਿਲੇ। ਸਿਆਣੇ ਮਹਾਂਪੁਰਖ ਕਹਿੰਦੇ ਹੋਏ ਕੀ ਕਰਦੇ ਆ, ਕਹੀ ਹਾਰ ਜੀ ਦਾ ਹੱਥ ਆਉਂਦਾ ਨਹੀਂ। ਉਹ ਕਹਿੰਦੇ ਭਲੇ ਲੋਕੋ, ਹਾਰ ਤਾਂ ਉੱਪਰ ਪਿਆ ਦਰਖਤ, ਇਹ ਤਾਂ ਉਹਦਾ ਅਕਸ਼ ਪੈ ਰਿਹਾ, ਪ੍ਰਤੀਬਿੰਬ ਪੈ ਰਿਹਾ, ਇਹਦੇ ਉੱਤੋਂ ਜਾ ਕੇ ਲਾ ਲਿਆ ਤੇ ਪ੍ਰਤੀਬਿੰਬ ਵੀ ਹਟ ਗਿਆ। ਇਸ ਤਰ੍ਹਾਂ ਹੀ ਹੈ, ਇਹ ਜਿੰਨੇ ਛਾਇਆ ਮਗਰ ਸੰਸਾਰ ਦੌੜਾ ਫਿਰਦਾ ਤੇ ਉਸ ਮਾਇਆ ਦੇ ਪਤੀ ਵੱਲ ਬਹੁਤ ਘੱਟ ਤੁਰਦੇ ਹਨ। ਸਿੱਧ ਸਮਾਧੀ ਅੰਤਰ ਜੱਜ ਹੈ, ਰਹਿੰਦੇ ਸਿੱਧ ਜਾਜ ਕਰ ਹੈ ਜੈ ਕਾਰ। ਜਿਹੜੇ ਸਿੱਧ ਲੋਕ ਹੈ ਉਹ ਫਿਰ ਸਮਾਧੀਆਂ ਦੇ ਅੰਦਰ ਇਸ ਤੋਂ ਦੋ ਗੇ ਟੇਕ ਕੇ ਜੱਜ ਹੈ ਮੰਗਦੇ, ਰਿਧੀਆਂ ਸਿੱਧੀਆਂ ਜਾਚ ਮੰਗ ਕੇ ਫਿਰ ਪਰਮਾਤਮਾ ਦੀ ਜੈ ਹੋ ਜੈ ਹੋ ਜੈ ਹੋ ਕਰਦੇ ਹਨ। ਜੈਸੀ ਪਿਆਸ ਹੋਏ ਮਨ ਅੰਤਰ ਤੈ ਸੋ ਜਲ ਦੇਵ ਹੈ ਪ੍ਰਕਾਸ਼। ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਮਨ ਦੇ ਅੰਦਰ ਪਿਆਸ ਇੱਛਾ ਹੁੰਦੀ ਹੈ, ਨਿਰੰਕਾਰ ਉਸੇ ਤਰ੍ਹਾਂ ਦਾ ਜਲ ਭਾਵ ਪਦਾਰਥ ਦੇ ਦਿੰਦਾ। ਵੱਡੇ ਭਾਗ ਗੁਰ ਸੇਵਾ ਹੈ ਆਪਣਾ ਭੇਦ ਨਾਹੀਂ ਗੁਰਦੇਵ ਮਹਾਰਾਜ, ਵੱਡੇ ਭਾਗਾਂ ਪੁੰਨੀ ਕਰਮਾਂ ਪੂਰਨ ਪਿਆਰੇ ਆਪਣੇ ਗੁਰੂ ਦੇਵਾ ਜੋ ਪ੍ਰਕਾਸ਼ ਰੂਪ ਹੈ ਸੇਵਾ ਕਰਦੇ ਗੁਰਾਂ ਦੀ। ਔਰ ਗੁਰਦੇਵ ਗੁਰੂ ਅਤੇ ਮਰਾਰੀ ਨਿਰੰਕਾਰ ਵਿੱਚ ਕੋਈ ਭੇਦ ਨਹੀਂ ਮੰਨਦੇ, ਗੁਰੂ ਅਤੇ ਪਰਮੇਸ਼ਰ ਨੂੰ ਇੱਕ ਰੂਪ ਕਰਕੇ ਜਾਣਦੇ। ਕਾਕੋ ਕਾਲ ਨਹੀਂ ਜਮ ਜੋ ਹੈ ਬੁੱਝ ਹੈ ਅੰਤਰ ਸ਼ਬਦ ਵਿਚਾਰ। ਜਿਹੜੇ ਗੁਰੂ ਪਿਆਰੇ ਸਤਿਗੁਰਾਂ ਦੇ ਸ਼ਬਦ ਨੂੰ ਵਿਚਾਰ ਕੇ ਆਪਣੇ ਹਿਰਦੇ ਵਿੱਚ ਨਿਰੰਕਾਰ ਨੂੰ ਬੁੱਝਦੇ ਹਨ, ਉਹਨਾਂ ਨੂੰ ਜਮ ਰਾਜ ਜੋ ਹੈ ਨਾਹੀਂ ਨਹੀਂ ਦੇਖ ਸਕਦਾ। ਉਹ ਵੀ ਸਗੋਂ ਉਹਨਾਂ ਦਾ ਸਤਿਕਾਰ ਕਰਦਾ ਬੰਦਗੀ ਵਾਲਿਆਂ ਦਾ। ਅਬ ਤਾਂ ਬਬਰ ਨਾ ਮਾਗੋ ਹਰ ਪੈ ਨਾਮ ਨਿਰੰਜਨ ਦੀ ਜੈ ਪਿਆ ਕਿ ਨਿਰੰਕਾਰ ਅਸੀਂ ਤੁਹਾਡੇ ਕੋਲੋਂ ਅਬ ਤਬ ਸਦਾ ਸਦਾ ਹੋਰ ਕੁਝ ਵੀ ਨਹੀਂ ਮੰਗਦੇ। ਅਬ ਇਸ ਸਮੇਂ ਇਹ ਨਿਰੰਕਾਰ ਆਪ ਜੀ ਕੋਲੋਂ ਕੁਝ ਨਹੀਂ ਮੰਗਦੇ, ਅਬ ਭਵਿੱਖਤ ਵਿੱਚ ਅੰਤ ਸਮੇਂ ਵੀ ਤੁਹਾਤੋਂ ਹੋਰ ਕੁਝ ਨਹੀਂ ਮੰਗਾਂਗੇ। ਇਹ ਨਿਰੰਜਨ ਸ਼ੁੱਧ ਸਰੂਪੀ ਪਰਮੇਸ਼ਰ ਇੱਕ ਆਪਣੇ ਨਾਮ ਦਾ ਪਿਆਰ ਜਿਹੜਾ ਕਰਨਾ ਇਹ ਸਾਨੂੰ ਬਖਸ਼ ਦਿਓ। ਨਾਨਕ ਚਾਤਰਕ ਅੰਮ੍ਰਿਤ ਜਲ ਮਾਗਾ ਹਰ ਜਸ ਦੀ ਜੈ ਕਿਰਪਾ ਧਾਰ। ਪਾਤਸ਼ਾਹ ਕਹਿੰਦੇ ਇਹ ਨਿਰੰਕਾਰ ਮੈਂ ਚਾਤਰਕ ਤੋਂ ਪੀਆ, ਆਪ ਜੀ ਤੋਂ ਤੁਹਾਡੀ ਵਡਿਆਈ ਜਸ ਰੂਪੀ ਅੰਮ੍ਰਿਤ ਜਲ ਜਿਹੜਾ ਬੂੰਦੀ ਨੂੰ ਮੰਗ ਰਿਹਾ, ਆਪ ਕਿਰਪਾ ਮੇਰ ਦੀ ਨਜ਼ਰ ਕਰ ਧਾਰ ਕੇ ਜਸ ਰੂਪੀ ਜਿਹੜਾ ਪਵਿੱਤਰ ਜਲ ਹੈ ਇਹ ਦੇਣਾ ਕਰੋ, ਸਦਾ ਤੁਹਾਡੀ ਵਡਿਆਈ ਜਿਹੜੀ ਕਰਦੇ ਰਹੀਏ। ਗੁਜਰੀ ਮਹੱਲਾ ਪਹਿਲਾ ਇਹ ਸ਼ਬਦ ਦੁਆਰਾ ਮਨਮੁਖਾਂ ਅਤੇ ਗੁਰਮੁਖਾਂ ਦਾ ਸਾਰਾ ਦੱਸਣ। ਇਹ ਜੀ ਜਨਮ ਮਰੈ ਆਵੈ ਪੁਣ ਜਾਵੈ ਬਿਨ ਗੁਰਗਤ ਨਹੀਂ ਪਾਈ। ਇਹ ਜੀ ਮੈਨੇ ਹੇ ਭਾਈਓ ਇਹ ਜਿੰਨੇ ਜੀਵਿਆ ਸਤਿਗੁਰਾਂ ਦੀ ਸਿੱਖਿਆ ਤੋਂ ਬਿਨਾਂ ਜੰਮਦੇ ਆ ਮਰਦੇ ਆ ਮੁੜ ਮੁੜ ਵਾਰ ਵਾਰ ਆਉਂਦੇ ਆ ਜਾਂਦੇ ਆ, ਸਤਿਗੁਰਾਂ ਬਿਨਾਂ ਕਾਈ ਕਾਈ ਮੈਨੇ ਅਵਿਦਿਆ ਜੀ ਲਗਨ ਕਰਕੇ ਕਾਈ, ਕਿਸੇ ਦੀ ਮੁਕਤੀ ਨਹੀਂ ਹੁੰਦੀ ਹੈ। ਗੁਰਮ ਪ੍ਰਾਣੀ ਨਾਮੇ ਰਾਤੇ ਨਾਮੇ ਗਤ ਪਤ ਪਾਈ। ਜਿਹੜੇ ਗੁਰਮ ਪਿਆਰੇ ਉਹਦੇ ਨਾਮ 'ਚ ਰਸੇ ਰਹਿੰਦੇ ਆ, ਉਹ ਨਾਮ ਦੇ ਅਭਿਆਸ ਕਰਕੇ ਗਤ ਮੈਨੇ ਮੁਕਤੀ ਪਤ ਮੈਨੇ ਉਹਨਾਂ ਨੇ ਇੱਜ਼ਤ ਪ੍ਰਾਪਤ ਕੀਤੀ ਹੈ। ਪਾਈ ਰੇ ਰਾਮ ਨਾਮ ਚਤਲਾ, ਇਹ ਪਾਈ ਪਰਮੇਸ਼ੁਰ ਦੇ ਨਾਮ ਸਿਮਰ ਚ ਇਹਦੀ ਵਿਅਕਤੀ ਨੂੰ ਲਾਈ ਰੱਖੋ। ਗੁਰਪ੍ਰਸਾਦੀ ਹਰ ਪਵ ਜਾਚੇ ਐਸੀ ਨਾਮ ਬੜਾਈ ਰਾਮ ਪ੍ਰਸਾਦੀ, ਕਿਰਪਾ ਕਰਨ ਵਾਲੇ ਕੋਲ ਸਤਿਗੁਰਾਂ ਕੋਲੋਂ ਪਰਮੇਸ਼ੁਰ ਦੀ ਪ੍ਰਾਪਤ ਨੂੰ ਜਾਚੇ ਮੰਗੋ। ਫਿਰ ਕਹਿੰਦੇ ਐਸੀ ਜਿਹੜੀ ਨਾਮ ਦੀ ਵਡਿਆਈ ਪ੍ਰਾਪਤ ਹੋ ਜਾਂਦੀ ਹੈ ਜਿਹਨੂੰ ਕਥਨ ਕਰਕੇ ਦੱਸਿਆ ਨਹੀਂ ਜਾ ਸਕਦਾ। ਹੈਂ ਵਿਸਰਾਮ ਦੇ ਕੇ ਕਹਿ ਰਹੇ ਹੈ ਇਹ ਜੀ ਬਹੁਤੇ ਭੇਖਰ ਹੈ ਭੇਖਿਆ ਕੋ ਕਿਤੇ ਉੱਧਰ ਪਰਨ ਕਰਦਾ। ਇਹ ਜੀ ਮੈਨੇ ਕਹਿੰਦੇ ਇਹ ਭਾਈ ਕਿਤੇ ਮੈਨੇ ਕਿੰਨੇ ਜੀਵ ਜਿਹੜੇ ਉਹ ਤਾਂ ਢਿੱਡ ਭਰਨ ਵਾਸਤੇ ਬਹੁਤ ਤਰ੍ਹਾਂ ਦੇ ਭੇਖ ਕਰਨ ਕਰਕੇ ਭੇਖਿਆ ਨੂੰ ਮੰਗਦੇ ਫਿਰਦੇ ਹਨ। ਬਿਨ ਹਰ ਭਗਤ ਨਾ ਹੀ ਸੁਖ ਪ੍ਰਾਣੀ ਬਿਨ ਗੁਰ ਗਰਭ ਨਾ ਜਾਏ। ਪਾਤਸ਼ਾਹ ਕਹਿੰਦੇ ਨਿਰੰਕਾਰ ਦੀ ਭਗਤੀ ਤੋਂ ਬਿਨਾਂ ਇਹਨੂੰ ਕਦੀ ਸੁੱਖ ਨਹੀਂ ਹੁੰਦਾ, ਕਿਉਂ ਸਤਿਗੁਰਾਂ ਤੋਂ ਬਿਨਾਂ ਫਿਰ ਹੰਕਾਰ ਜਿਹੜਾ ਇਹ ਜਾਂਦਾ ਨਹੀਂ, ਹੰਕਾਰ ਕਰਕੇ ਦੁਖੀ ਹੁੰਦਾ। ਇਹ ਜੀ ਕਾਲ ਸਦਾ ਸਿਰ ਉੱਪਰ ਠਾਢੇ ਜਨਮ ਜਨਮ ਦਾ ਰਾਜ। ਇਹ ਜੀ ਮੈਨੇ ਇਹ ਭਾਈ ਇਹ ਜੀਵ ਕਈ ਜਨਮਾਂ ਜਨਮ ਅੰਤਰਾਂ ਤੋਂ ਤੁਰਿਆ ਆਉਂਦਾ, ਕਾਲੀ ਦਾ ਵੈਰੀ ਉਹ ਕਾਲ ਸਦਾ ਜੀਵ ਦੇ ਸਿਰ ਦੇ ਉੱਤੇ ਠਾਢੇ ਮੈਨੇ ਖਲੋਤਾ ਹੋਇਆ ਦੇਖ ਰਿਹਾ, ਕਦੋਂ ਸਵਾਸ ਪੂਰੇ ਹੋਵੇ ਇਹਦੀ ਜਾਨ ਕੱਢਾਂ। ਸਾਚੇ ਸਬਦ ਰੱਤੇ ਸੇ ਬਾਚੇ ਸਤਿਗੁਰ ਬੁੱਝ ਵਜਾਏ। ਜਿਹੜੇ ਸਤਿਗੁਰ ਸੱਚੇ ਦੇ ਉਪਦੇਸ਼ ਵਿੱਚ ਰੱਤੇ ਹੋਏ ਉਹ ਕਾਲ ਦੀ ਮਾਰ ਤੋਂ ਬਚ ਗਏ। ਇਹ ਜਿਹੜੀ ਸੂਝ ਬੂਝ ਹੈ ਸਮਝ ਹੈ ਇਹ ਸਤਿਗੁਰਾਂ ਨੇ ਸਮਝਾਈ। ਗੁਰ ਸੁਣਾਈ ਜੋ ਇਹਨਾਂ ਸਾਕਿਆ ਦੂਤ ਨਾ ਸਕਿਆ ਸੰਤਾਈ। ਸਤਿਗੁਰੂ ਦੀ ਇਹ ਸ਼ਰਨ ਚਾਗ ਹੈ, ਬਚਨ ਦੀ ਕਮਾਈ ਕੀਤੀ ਸ਼ਬਦ ਦੀ ਉਹਨਾਂ ਨੂੰ ਜਿਹੜੇ ਜੂ ਦੂਤ ਉਹ ਜੋ ਇਹਨਾਂ ਸਾਕਿਆ ਦੇਖ ਨਹੀਂ ਸਕਦੇ। ਪਾਤਸ਼ਾਹ ਕਹਿੰਦੇ ਪੰਜੇ ਵਿਕਾਰਾਂ ਦੇ ਦੂਤ ਵੀ ਉਹਨੂੰ ਸਤਾ ਨਹੀਂ ਸਕਦੇ, ਸੰਤਾਈ ਮੈਨੇ ਨਹੀਂ ਸਤਾਉਂਦੇ। ਅਵਗਤ ਨਾਥ ਨਿਰੰਜਨ ਰਾਤੇ ਨਿਰਭਉ ਛੋਲੇ ਵਲਾਈ। ਉਹ ਤਾਂ ਅਵਗਤ ਨਾਥ ਸਦਾ ਕਰਾਂ ਰਹਿਣ ਵਾਲਾ ਚਲਾਏ ਮਾਨ ਨਹੀਂ ਹੁੰਦਾ, ਨਿਰੰਜਨ ਸੋਧਿਆ, ਉਹਦੇ ਪਿਆਰ 'ਚ ਰੰਗੇ ਹੋਏ ਔਰ ਉਹਨਾਂ ਨੇ ਨਿਰਭਉ ਭੈ ਤੁਰਤ ਨਿਰੰਕਾਰ ਪਰਮੇਸ਼ੁਰ ਆਪਣੀ ਦਿਵ ਜਿਹੜੀ ਬਿਰਤੀ ਹੈ ਉਹ ਲਾਈ ਹੋਈ ਹੈ। ਇਹ ਜੀ ਉਹ ਨਾਮ ਦੇੜਾ ਨਾਮੇ ਲਗਲਾ ਬਹੁਤ ਸਤਿਗੁਰ ਟੇਕ ਕਰੇ। ਇਹ ਜੀ ਮੈਨੇ ਇਹ ਭਾਈ ਸਤਿਗੁਰ ਸੱਚੇ ਪਾਤਸ਼ਾਹ ਦੀ ਟੇਕ ਵਿੱਚ ਆਪਣੇ ਨੂੰ ਟਿਕਾ ਕੇ ਰੱਖੋ ਔਰ ਨਾਮ ਵਿੱਚ ਦ੍ਰਿੜ ਭਰੋਸਾ ਰੱਖੋ ਕਿ ਨਾਮ ਸਿਮਰਨ ਵਿੱਚ ਉਹਨਾਂ ਨੇ ਆਪਣੀ ਦਿਵ ਬਿਰਤੀ ਨੂੰ ਲਾਇਆ ਹੋਇਆ। ਨਾਮ 'ਚ ਸੁਰਤੀ ਲਾਈ ਰੱਖੋ। ਜੋ ਤਿਸ ਪਾਵੇ ਸੋਈ ਕਰ ਸੀ ਕਿਰਤਨ ਮਿਟਿਆ ਜਾ। ਉਹ ਨਿਰੰਕਾਰ ਨੂੰ ਜਿਵੇਂ ਪਾਉਂਦਾ ਉਸੇ ਤਰ੍ਹਾਂ ਉਹ ਕਰਦਾ, ਉਹਦਾ ਕੀਤਾ ਕਿਰਤਨ ਨਹੀਂ ਕੀਤਾ ਇਸ ਨੂੰ ਮਿਟਾਇਆ ਨਹੀਂ ਜਾਂਦਾ। ਇਹ ਜਾਣ ਕੇ ਉਹ ਗੁਰਮੁਖ ਪਿਆਰੇ ਉਹਦੇ ਭਾਣੇ ਦੇ ਉੱਤੇ ਟਿਕੇ ਰਹਿੰਦੇ ਹਨ। ਇਹ ਜੀ ਭਾਗ ਪਰੇ ਗੁਰ ਸਨ ਤੁਮਾਰੀ ਮੈਂ ਅਵਰਨੰਦ ਜੀ ਭਾਈ। ਇਹ ਪਿਆਰੇ ਸਤਿਗੁਰੂ ਜੀ ਸੰਸਾਰ ਤੋਂ ਭੱਜ ਗਏ, ਭਾਵ ਕਿ ਅਪਰਾਮ ਹੋ ਕੇ ਤੁਹਾਡੀ ਸ਼ਰਨ 'ਚ ਆ ਗਏ ਹਾਂ, ਸ਼ਰਨ 'ਚ ਪੈ ਗਏ। ਕਿਉਂ ਸਾਨੂੰ ਪਾਤੋਂ ਬਿਨਾਂ ਦੂਜੀ ਜਾਈ ਜਗ੍ਹਾ ਹੈ ਹੀ ਨਹੀਂ, ਨਾ ਪਾਉਂਦੀ ਹੈ ਨਾ ਚੰਗੀ ਲੱਗਦੀ। ਦੂਜੀ ਜਾਇ ਨਹੀਂ ਪਾਈ, ਨਹੀਂ ਪਾਉਂਦੀ ਚੰਗੀ ਲੱਗਦੀ। ਆਪ ਤਾਂ ਵੇਖੋ ਏਕ ਪੁਕਾਰ ਆਦਿ ਜੁਗਾਦੀ ਆਦਿ ਜੁਗਾਦ ਸਿਖਾਈ। ਆਪ ਤਾਂ ਸਦਾ ਸਾਹ ਕਹਿੰਦੇ ਇੱਕੋ ਇੱਕ ਨਿਰੰਕਾਰ ਨੂੰ ਪੁਕਾਰਦੇ ਹਾਂ, ਉਹ ਜਿਹੜਾ ਇੱਕੋ ਇੱਕ ਪਰਮਾਤਮਾ ਆਦਿ ਜੋ ਹੈ ਸਦਾ ਸਦਾ ਸਿਖਾਈ ਸਹਾਇਤਾ ਕਰਨਾ। ਹੁਣ ਵੀ ਉਹਦੇ ਨਾਮ ਨੂੰ ਜਪਦੇ ਹਾਂ ਜਦੋਂ ਲੋੜ ਹੁੰਦੀ ਹੈ, ਤਦੋਂ ਫਿਰ ਕਹਿੰਦੇ ਉਸੇ ਸਮੇਂ ਇੱਕ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ, ਪੁਕਾਰ ਕਰਦੇ ਹਾਂ। ਕਿਉਂ ਆਦਿ ਜੋ ਹੈ ਸਦਾ ਸਦਾ ਰੱਖਿਆ ਕਰਨ ਵਾਲਾ ਨਿਰੰਕਾਰ ਜਿਹੜਾ ਉਹ ਸਾਡਾ ਸਿਖਾਈ ਮਿੱਤਰ ਹੈ। ਇਹ ਜੀ ਪੈਜ ਨਾਮ ਆਪਣੇ ਕੀ ਤੁਝ ਹੀ ਸੁਣੇ। ਇਹ ਜੀ ਹੇ ਮਹਾਰਾਜ ਜੀ ਆਪ ਆਪਣੇ ਨਾਮ ਦੀ ਪੈਜ ਲੱਜਾ ਰੱਖਣਾ ਕਰੋ। ਮੇਰੀ ਜਿਹੜੀ ਪ੍ਰੀਤੀ ਹੈ ਉਹ ਆਪ ਜੀ ਦੇ ਨਾਲ ਬਾਣਾ ਹੀ ਹੈ, ਤੁਹਾਡੇ ਨਾਲ ਪ੍ਰੀਤੀ ਨਿਭ ਜਾਏ ਕਰਕੇ ਪਾ ਗੁਰਦਾਸ ਸਾਹਿਬ ਹੁਣ ਮੈਂ ਸਮਝ ਲਾਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਬਦ ਦੀ ਬਰਕਤ ਦੇ ਕੇ ਹੁਣ ਨੇ ਜਿਹੜੀ ਹੰਗਤਾ ਮਮਤਾ ਵਾਲੀ ਬਿਰਤੀ ਨੂੰ ਜਲਾਈ ਸਾੜ ਦਿੱਤੀ ਹੈ ਔਰ ਆਪ ਜੀ ਕਿਰਪਾ ਕਰਕੇ ਆਪਣਾ ਦਰਸ਼ਨ ਦਿਖਾਉਣਾ ਕਰੋ। ਤੁਹਾਡਾ ਦਰਸ਼ਨ ਕਰਕੇ ਅੱਖਾਂ ਵੀ ਸੰਤੁਸ਼ਟ ਹੁੰਦੀਆਂ, ਮਨ 'ਚ ਵੀ ਸ਼ਾਂਤੀ ਆਉਂਦੀ ਹੈ। ਇਹ ਜੀ ਕਿਆ ਮਾਗੋ ਕਿਸ ਰਹੇ ਨੂੰ ਦਿਸਿਆ ਇਸ ਜਗ ਮੈਂ ਆਇਆ ਜਾਏ। ਇਹ ਜੀ ਮੈਨੇ ਹੇ ਮਹਾਰਾਜ ਜੀ ਕਹਿੰਦੇ ਹੋਰ ਕੀ ਮੰਗਾਂ, ਇੱਥੇ ਰਹਿੰਦਾ ਤਾਂ ਕੁਝ ਨਜ਼ਰ ਨਹੀਂ ਆਉਂਦਾ, ਸਭ ਕੁਝ ਤੁਰਿਆ ਜਾ ਰਿਹਾ। ਇਸ ਸੰਸਾਰ ਦੇ ਵਿੱਚ ਜਿਹੜਾ ਆਇਆ ਉਸ ਨੇ ਇੱਕ ਦਿਨ ਤੁਰ ਜਾਣਾ, ਜੋ ਆਇਆ ਤੁਰੇ ਜਾਂਦੇ। ਨਾਨਕ ਨਾਮ ਪਦਾਰਥ ਦੀ ਜੇ ਹਿਰਦੈ ਕੰਠ ਹੋਣਾ। ਪਾਤਸ਼ਾਹ ਕਹਿੰਦੇ ਮੈਨੂੰ ਨਾਮ ਰੂਪ ਪਦਾਰਥ ਦੇ ਦਿਓ ਜਿਹਨੂੰ ਮੈਂ ਕੰਠ ਕਰਕੇ ਹਿਰਦੇ ਵਿੱਚ ਬਣਾਈ ਰੱਖਾਂ, ਆਪਣੇ ਹਿਰਦੈ ਗਲ ਵਿੱਚ ਜਿਹਨੂੰ ਨਾਮ ਨੂੰ ਕੰਠ ਹੀ ਬਣਾ ਕੇ ਗ੍ਰਹਿਣ ਕਰ ਲਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

तेरे दर से नूर मिलता है, गम दिलों को सरूर मिलता है। जो तेरे दर पे आ जाए उसे कुछ ना कुछ तो जरूर मिलता है। हजूरे अनवर सरवरे कैनात वालिए कुल आलम शाहे शहनशाह राज आन राज भान आन भान राजियां दे राजे सूरजां दे सूरज भान सूरज नूं कहिंदे ने। गुरु गोबिंद सिंह साहिब महाराज परमात्मा की सिफत विच कह रहे ने राज आन राज भान आन भान। साहिब श्री गुरु ग्रंथ साहिब महाराज की निघी गोद विच जुड़ बैठे गुरु सवारे खालसा जी, आओ सब तो पहला रसना करिए पवित्र। एक विद्वान सज्जन दो लैणा लिखदा है, मान सोने ने कीता सनप दासी तयो रत्ती संग रिहाए जुख भैड़ा कौड़ी वेल करेले दी फल देवे बिना फुल्ला तो रोही दा रुख भैड़ा चिंता चिखा बराबर कहन सियाने सारे दुखां तो हमें दा दुख भैड़ा बिना अदल इंसाफ दे सरकार नी दया धर्म तो बिना ए मनुख भैड़ा जेड़ा वाहेगुरु शब्द ना कहे पंछी बिना नाम तो बंदे दा मुख भैड़ा। नाम कहत गोविंद का सूची पई रसना, ये रसना तू अमृतसर आच रही तेरी प्यास न जाए प्यास न जाए। होर त कित्ता जिचर हर रस पल्ले न पाए। इसलिए आओ रसने करो पवित्र। बड़े अदब सत्कार नाल सतगुरां नूं सीस निवा के पंथ दे वाली मर्द गंबड़े साहबे कमाल वाजां वाले ताजां वाले शाही शहनशाह साहिब श्री गुरु गोबिंद सिंह साहिब महाराज दी बख्शी हुई फतेह करो बुलंद। गज बज के आखो जे वाहिगुरु जी का खालसा वाहिगुरु जी की फतेह। मैं बेनती करा कि गुरु गोबिंद सिंह साहिब महाराज ने खालसे नूं कुछ हुक्म कीते ने, हुक्म दे अगे कोई दलील नहीं, कोई अपील नहीं, कोई बंदा मुनकर नहीं। हुक्म दे अगे कोई दलील नहीं, कोई अपील नहीं। उन्हां विचों एक हुक्म यह है कि जदों सिख सिख नूं मिले उदों फतेह का नारा बुलंद करे। ये गुरु का हुक्म है, हुक्म। इस दे अगे कोई दलील अपील नहीं हो सकती। हुक्म है कि सिखां दा गुरु गुरु ग्रंथ साहिब है, गुरु ग्रंथ साहिब। कोई दलील अपील नहीं इस दे अगे। इसलिए गुरु का हुक्म है कि जो सिख सिख नूं मिले उदों फतेह दा आवाजा बुलंद करे। चलो आपां नारा भी कह दिंदे आ, वैसे नारा इस्लाम धर्म दा शब्द है। वह धर्म के नाँ ते जिहड़ा इकट्ठा करदे ने हजूम, वह फिर धर्म के नाँ ते नारा लाउंदे ने। गाजी लोग आओ रहो विचार, मैं इधर ना जावां। आ वड़भागे हो जो तन श्री गुरु ग्रंथ साहिब महाराज की निघी गोद विच जुड़ बैठ के जगत गुरु नानक देव महाराज जिन्हां प्रथाए साहिब श्री गुरु अर्जन देव महाराज जी अपने मुखार बिंद तो उच्चारण कर रहे ने, मैं मूर्ख की केतक बात है, मेरे वर्गे मूर्खां की केड़ी गल है। देखो गुरु साहब कितनी निम्रता वाल जाके गुरु नानक साहब की विचारधारा की वड्याई कर रहे ने, मैं मूर्ख की केतक बात है कोट अपराधी तरिया रे गुरु नानक जिन सुनिया पेखिया। जिन्होंने गुरु नानक की विचारधारा सुन लिया कन्ना नाल, अज भी मैं बेनती करा गुरु ग्रंथ साहिब की पावन पवित्र बाणी वर्तमान है, वर्तमान। ये कोई कथा कहानियां नहीं, कोई इतिहास नहीं। इतिहास हुंदा जिहड़ा बीत चुकिया समा होवे उस दीआं कथा कहानियां नहीं। गुरु ग्रंथ साहिब की पावन पवित्र बाणी वर्तमान है, अज भी सच है, आउण वाले समय विच भी सच होवेगा, और जिहड़ा समा बीत चुकिया उहदे विच भी सच सी। आदि सच युगाद सच है भी सच, नानक होसी भी सच वर्तमान है। और हर समय हर जगह हर खंड हर ब्रह्मांड दे विच गुरु ग्रंथ साहिब की पावन पवित्र बाणी वर्तमान है। जिथे मर्जी चले जाओ वर्तमान है गुरु ग्रंथ साहिब की पावन पवित्र बाणी। यानी कि पिछले साल मैं आस्ट्रेलिया जाने का मौका मिलिया, पोह का महीना से, उत्थे मौसम की तब्दीली है, मौसम की इतने सर्दी है
ਉੱਥੇ ਅੱਜ ਕੱਲ੍ਹ ਦੇ ਦਿਨਾਂ ਵਿੱਚ ਗਰਮੀ ਸ਼ੁਰੂ ਹੋ ਜਾਂਦੀ ਹੈ। ਮੈਨੂੰ ਗੁਰਦੁਆਰਾ ਸਾਹਿਬ ਬਾਰਾਂ ਮਾਹ ਦੀ ਪਾਵਨ ਪਵਿੱਤਰ ਬਾਣੀ ਦੇ ਅਰਥ ਕਰਨ ਦਾ ਸਮਾਂ ਦਿੱਤਾ ਗਿਆ ਪ੍ਰਬੰਧਕ ਸੱਜਣਾਂ ਵੱਲੋਂ ਕਥਾ ਕਰਨ ਦਾ, ਅਤੇ ਜਦੋਂ ਪੋਕ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾਉ ਦੀ ਗੱਲ ਆਈ, ਕਿਉਂਕਿ ਗੁਰਬਾਣੀ ਵਰਤਮਾਨ ਹੈ, ਹਰ ਜਗ੍ਹਾ ਸੱਚ ਹੈ ਹਰ ਜਗ੍ਹਾ, ਅਤੇ ਉੱਥੇ ਤੁਖਾਰ ਦੇ ਅਰਥ ਠੰਡ ਵੀ ਨੇ ਅਤੇ ਤੁਖਾਰ ਦੇ ਅਰਥ ਵਿਕਾਰਾਂ ਦੀ ਠੰਡ ਹੈ। ਵਿਕਾਰਾਂ ਦੀ ਠੰਡ, ਉਹ ਵਿਕਾਰਾਂ ਦੀ ਠੰਡ ਮਨੁੱਖ ਨੂੰ ਤੋੜ ਨਹੀਂ ਸਕਦੀ ਜਿਹਦੇ ਗਲੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਹੈ। ਅਸਾੜ ਤਪੰਦਾ ਇਹਦਾ ਭਾਵ ਵੀ ਹੈ ਵੀ ਵਿਕਾਰਾਂ ਦੀ ਤਪਤ ਉਸ ਮਨੁੱਖ ਦੇ ਨੇੜੇ ਨਹੀਂ ਆ ਸਕਦੀ, ਕਿਉਂਕਿ ਗੁਰਬਾਣੀ ਵਰਤਮਾਨ ਹੈ, ਗੁਰਬਾਣੀ ਸੱਚ ਹੈ, ਔਰ ਗੁਰਬਾਣੀ ਦੀ ਪਾਵਨ ਪਵਿੱਤਰ ਵਿਚਾਰਧਾਰਾ ਨੂੰ ਕੋਈ ਦੁਨੀਆਂ ਦਾ ਮਨੁੱਖ ਕਿਤੇ ਵੀ ਝੁਠਲਾ ਨਹੀਂ ਸਕਦਾ। ਇੱਕ ਆਲ ਵਰਲਡ ਦਾ ਮਹਾਨ ਵਿਦਵਾਨ ਹੋਇਆ ਮਿਸਟਰ ਆਰਨਲ ਟਿਆਨਵੀ, ਜਿਹਨੇ ਤਕਰੀਬਨ 360 ਵਾਰਡ ਧਰਮਾਂ ਦਾ ਰਿਸਰਚ ਕੀਤਾ। ਉਹਨੇ 361 ਵਾਰਡ ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ, ਉਹਨਾਂ ਕੌਮਾਂ ਬਾਰੇ ਉਸਨੇ ਬਹੁਤ ਸਾਰਾ ਜਿਹੜਾ ਹੈ ਸਮਝਣ ਦਾ ਕੋਸ਼ਿਸ਼ ਕੀਤੀ ਹੈ। ਔਰ ਇਹ ਮਾਣ ਵਾਲੀ ਗੱਲ ਵੀ ਹੈ ਵੀ ਜਦੋਂ UNO ਨੇ, ਸੰਯੁਕਤ ਰਾਸ਼ਟਰ ਸੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਕਰਾਉਣਾ ਚਾਹਿਆ ਤਾਂ ਉਹ ਮਿਸਟਰ ਆਰਨਲ ਟਿਆਨਵੀ ਨੂੰ ਆਖਿਆ ਗਿਆ ਵੀ ਤੂੰ ਗੁਰੂ ਗ੍ਰੰਥ ਸਾਹਿਬ ਦਾ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਕਰ, ਜੇ ਕੋਈ ਪਹਿਲਾ ਵਰਡ ਵਿੱਚ ਵਿਅਕਤੀ ਹੈ ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਕੀਤਾ ਹੈ ਉਹ ਮਿਸਟਰ ਆਰਨਲ ਟਿਆਨਵੀ ਹੈ। ਉਹ ਮਿਸਟਰ ਆਰਨਲ ਟਿਆਨਵੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਇੱਕ ਗੱਲ ਬੜੀ ਕਾਬਲੇ ਤਾਰੀਫ ਕਹਿ ਰਿਹਾ ਹੈ। ਉਹ ਕਹਿੰਦਾ ਦੁਨੀਆਂ ਦੇ ਮੈਂ ਜਿਤਨੇ ਕੁ ਧਾਰਮਿਕ ਗ੍ਰੰਥ ਪੜ੍ਹੇ ਨੇ, 361 ਵਾਰਡ ਧਰਮ ਦੁਨੀਆਂ ਦੇ ਉੱਤੇ, ਉਹਨਾਂ ਦੇ ਆਪੋ ਆਪਣੇ ਧਾਰਮਿਕ ਗ੍ਰੰਥ ਨੇ, ਮੈਂ ਜਿਤਨੇ ਕੁ ਧਾਰਮਿਕ ਗ੍ਰੰਥਾਂ ਦਾ ਰਿਸਰਚ ਕੀਤਾ ਸਟੱਡੀ ਕੀਤੀ ਹੈ, ਮਿਸਟਰ ਆਰਨਲ ਟਿਆਨਵੀ ਕਹਿੰਦਾ ਹੈ ਉਹਨਾਂ ਦਾ ਜਿਹੜਾ ਭਵਿੱਖ ਹੈ, ਆਉਣ ਵਾਲਾ ਸਮਾਂ ਹੈ ਗਿਆਨ ਵਿਗਿਆਨ ਦੀ ਕਸਵੱਟੀ 'ਤੇ, ਉਹ ਧੁੰਦਲਾ ਹੈ, ਭਾਵ ਉਹ ਝੂਠੇ ਹੋ ਰਹੇ ਨੇ, ਵੀ ਜੋ ਕੁਛ ਉਹਨਾਂ ਵਿੱਚ ਲਿਖਿਆ ਹੈ ਉਹਨੂੰ ਅੱਜ ਵਿਗਿਆਨੀ ਸਾਇੰਸਦਾਨ ਜਿਹੜੀਆਂ ਗੱਲਾਂ ਕਹਿ ਰਹੇ ਨੇ ਉਹਨਾਂ ਦੇ ਅੱਗੇ ਉਹ ਧਾਰਮਿਕ ਗ੍ਰੰਥ ਨੇ ਜਿਹੜੇ, ਉਹਨਾਂ ਦਾ ਕਈਆਂ ਹੋਈਆਂ ਗੱਲਾਂ 'ਤੇ ਕੁਐਸਚਨ ਲੱਗ ਰਿਹਾ। ਵਿਗਿਆਨੀਆਂ ਨੇ ਕੁਝ ਹੋਰ ਸਿੱਧ ਕੀਤਾ ਹੈ, ਉਹ ਧਾਰਮਿਕ ਗ੍ਰੰਥ ਕੁਝ ਹੋਰ ਕਹਿ ਰਹੇ ਨੇ। ਉਹਨਾਂ ਵਿੱਚੋਂ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਦੇਵਾਂ ਕਿ ਇੱਕ ਵਰਡ ਦਾ ਵਿਗਿਆਨੀ ਹੋਇਆ ਈਸਾਈ ਸੀ, ਜਿਹਦਾ ਨਾਂ ਸੀ ਗਲੀਲੀਓ। ਉਸ ਈਸਾਈ ਗਲੀਲੀਓ ਵਿਗਿਆਨੀ ਨੇ ਖੋਜ ਕੀਤੀ ਹੈ ਵੀ ਧਰਤੀ ਗੋਲ ਹੈ, ਇਹ ਘੁੰਮਦੀ ਹੈ, ਪਰ ਬਾਈਬਲ ਵਿੱਚ ਲਿਖਿਆ ਸੀ ਵੀ ਧਰਤੀ ਚਪਟੀ ਹੈ ਅਤੇ ਇੱਕ ਜਗ੍ਹਾ ਖਲੋਤੀ ਹੈ। ਜਦੋਂ ਗਲੀਲੀਓ ਦਾ ਇਹ ਸਿਧਾਂਤ ਹੈ ਵੀ ਧਰਤੀ ਘੁੰਮਦੀ ਹੈ, ਗੋਲ ਹੈ, ਜਦੋਂ ਗਲੀਲੀਓ ਨੇ ਇਹ ਗੱਲ ਦੁਨੀਆਂ ਦੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਈਸਾਈ ਲੋਕ ਇਕੱਠੇ ਹੋ ਗਏ। ਉਹ ਕਹਿੰਦੇ ਬਾਈਬਲ ਵਿੱਚ ਲਿਖਿਆ ਵੀ ਧਰਤੀ ਚਪਟੀ ਹੈ ਔਰ ਇਹ ਖਲੋਤੀ ਹੈ, ਤੂੰ ਬਾਈਬਲ ਤੋਂ ਗਲਤ ਉਲਟ ਗੱਲ ਕਰੇ ਕਿ ਈਸਾਈ ਹੋ ਕੇ, ਇਸ ਲਈ ਤੈਨੂੰ ਜਿਹੜਾ ਹੈ ਉਹ ਸਜ਼ਾ ਦਿੱਤੀ ਜਾਵੇਗੀ ਧਾਰਮਿਕ ਕਾਇਦੇ ਕਾਨੂੰਨਾਂ ਅਨੁਸਾਰ, ਨਹੀਂ ਤਾਂ ਮਾਫ਼ੀ ਮੰਗ। ਬਹੁਗਿਣਤੀ ਸੀ, ਬਹੁਗਿਣਤੀ ਅੱਗੇ ਗਲੀਲੀਓ ਝੁਕ ਗਿਆ। ਝੁਕਣ ਤੋਂ ਬਾਅਦ ਜਦੋਂ ਉਹ ਖੜਾ ਹੋਇਆ ਉਸਨੇ ਫਿਰ ਸੱਚ ਕਹਿ ਦਿੱਤਾ ਵੀ ਠੀਕ ਹੈ, ਤੁਸੀਂ ਮੈਨੂੰ ਝੁਕਾ ਰਹੇ ਹੋ, ਮੇਰੀ ਆਤਮਾ ਤੋਂ ਝੂਠ ਬੁਲਾ ਰਹੇ ਹੋ ਵੀ ਬਾਈਬਲ ਵਿੱਚ ਲਿਖਿਆ ਵੀ ਧਰਤੀ ਚਪਟੀ ਹੈ, ਮੈਂ ਕਹਿ ਦਿੰਦਾ ਵੀ ਚਪਟੀ ਹੈ ਪਰ ਧਰਤੀ ਗੋਲ ਹੈ, ਇਹ ਘੁੰਮਦੀ ਹੈ। 1995 ਦੇ ਵਿੱਚ ਈਸਾਈਆਂ ਦਾ ਜਿਹੜਾ ਸਭ ਤੋਂ ਵੱਡਾ ਪਾਦਰੀ ਸੀ ਜੌਨ ਪਾਲ, ਸ਼ਾਇਦ ਉਹਦਾ ਨਾਂ ਸੀ, ਉਸਨੇ ਇੱਕ TV 'ਤੇ ਬਿਆਨ ਦਿੱਤਾ, ਰੇਡੀਓ 'ਤੇ ਬਿਆਨ ਦਿੱਤਾ ਵੀ ਧਰਤੀ ਗੋਲ ਹੈ, ਇਹ ਘੁੰਮਦੀ ਹੈ, ਘੁੰਮਦੀ ਹੈ, ਔਰ ਜੋ ਗਲੀਲੀਓ ਨੇ ਕਿਹਾ ਹੈ ਇਹ ਸੱਚ ਹੈ। ਉਸ ਤੋਂ ਬਾਅਦ ਈਸਾਈਆਂ ਨੇ ਜਿਹੜਾ ਉਹ ਪੇਜ ਸੀ ਚਪਟੀ ਵਾਲਾ ਉਹ ਬਾਈਬਲ ਵਿੱਚੋਂ ਕੱਢ ਦਿੱਤਾ ਅਤੇ ਗੋਲ ਵਾਲਾ ਐਡ ਕਰ ਦਿੱਤਾ। ਮੇਰਾ ਉਦਾਹਰਣ ਦੇਣ ਦਾ ਮੀਨਸ ਇਹ ਨਹੀਂ ਵੀ ਕੋਈ ਬਾਈਬਲ ਗਲਤ ਹੈ, ਮੈਂ ਸਿਰਫ ਇਸ ਗੱਲ 'ਤੇ ਕਹਿ ਰਿਹਾ ਵੀ ਜਿਤਨੇ ਦੁਨੀਆਂ ਦੇ ਧਾਰਮਿਕ ਗ੍ਰੰਥ ਨੇ, ਮਿਸਟਰ ਆਰਨਲ ਟਿਆਨਵੀ ਕਹਿੰਦਾ ਉਹਨਾਂ ਦਾ ਜਿਹੜਾ ਭਵਿੱਖ ਹੈ ਗਿਆਨ ਵਿਗਿਆਨ ਦੀ ਕਸਵੱਟੀ 'ਤੇ ਉਹ ਧੁੰਦਲਾ ਹੈ, ਉਹਨਾਂ 'ਤੇ ਕੁਐਸਚਨ ਚਿੰਨ੍ਹ ਲੱਗ ਰਿਹਾ, ਉਹਨਾਂ ਵਿੱਚ ਕੁਝ ਹੋਰ ਲਿਖਿਆ ਹੈ, ਅੱਜ ਵਿਗਿਆਨ ਨੇ ਕੁਝ ਹੋਰ ਸਿੱਧ ਕਰ ਦਿੱਤਾ। ਮਿਸਟਰ ਆਰਨਲ ਟਿਆਨਵੀ ਕਹਿੰਦਾ ਜੋ ਗੁਰੂ ਗ੍ਰੰਥ ਸਾਹਿਬ ਹੈ, ਸਿੱਖਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ, ਇਹਦਾ ਭਵਿੱਖ ਹੈ ਜਿਹੜਾ ਇਹ ਵਰਾਈਟ ਹੈ, ਚਮਕਦਾਰ ਹੈ, ਚਮਕਦਾਰ। ਗੁਰੂ ਗ੍ਰੰਥ ਸਾਹਿਬ ਦੀ ਸੱਚਾਈ ਨੂੰ ਕੋਈ ਦੁਨੀਆਂ ਦਾ ਵਿਗਿਆਨੀ, ਡਾਕਟਰ, ਫਿਲਾਸਫਰ, ਦਾਨ ਸੰਬੰਧ, ਕੋਈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਵਿਚਾਰਧਾਰਾ ਨੂੰ ਝਠਲਾ ਨਹੀਂ ਸਕਦਾ। ਸਾਡੀ ਅਗਿਆਨਤਾ ਥੋੜ੍ਹੀ ਜਿਹੀ ਹੋ ਸਕਦੀ ਹੈ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਅੱਖਰਾਂ ਦੀ ਸਮਝ ਨਾ ਆਵੇ, ਅਸੀਂ ਕੁਝ ਹੋਰ ਸਮਝੀ ਜਾਈਏ, ਪਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਵਿਚਾਰਧਾਰਾ ਨੂੰ ਕੋਈ ਦੁਨੀਆਂ ਦਾ ਵਿਗਿਆਨੀ, ਦਾਰਸ਼ਨਿਕ, ਡਾਕਟਰ, ਫਿਲਾਸਫਰ ਕੋਈ ਝਠਲਾ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਵਰਾਇਟ ਚਮਕਦਾਰ ਹੈ, ਸੱਚ ਨਾਲ
ਭਰਪੂਰ ਹੈ, ਭਰਪੂਰ ਹੀ ਸੱਚ ਹੈ। ਇਸ ਲਈ ਆਪ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਵਿਚਾਰਧਾਰਾ ਨਾਲ ਜੁੜ ਬੈਠ ਕੇ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਲੜੀਵਾਰ ਇਤਿਹਾਸ ਸਾਡੇ ਜਥੇ ਕੋਲੋਂ ਸਰਵਣ ਕਰਦੇ ਆ ਰਹੇ ਹੋ। ਆਓ ਕੱਲ ਇਤਿਹਾਸਕ ਲੜੀ ਸਰਵਣ ਕਰ ਰਹੇ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ 20 ਰੁਪਏ ਲੈ ਕੇ, 20 ਰੁਪਏ ਦਿੱਤੇ ਪਿਤਾ ਕਾਲੂ ਜੀ ਨੇ ਵੀ ਜਾ ਸੌਦਾ ਲੈ ਕੇ ਆ, ਕੋਈ ਦੁਕਾਨਦਾਰੀ ਪਾ ਲੈ 20 ਰੁਪਏ। ਕਈ ਵਾਰੀ ਸਾਡੇ ਮਨਾਂ ਵਿੱਚ ਇਹ ਸ਼ੰਕਾ ਆ ਜਾਂਦੀ ਹੈ ਵੀ ਉਸ ਸਮੇਂ ਕਰੰਸੀ ਕੋਈ ਰੁਪਏ ਨਾ ਸੀ ਕਰੰਸੀ ਦਾ। ਕਈ ਵਾਰੀ ਸਾਨੂੰ ਇਹ ਸਵਾਲ ਆ ਜਾਂਦਾ ਵੀ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਉਸ ਸਮੇਂ ਜਿਹੜੀ ਕਰੰਸੀ ਸੀ ਉਹਦਾ ਨਾਂ ਰੁਪਈਆ ਹੈ ਸੀ ਜਾਂ ਨਹੀਂ ਸੀ। ਮੈਂ ਬੇਨਤੀ ਕਰਾਂ, ਰੂਪਾ ਨਾਂ ਚਾਂਦੀ ਦਾ ਹੈ, ਚਾਂਦੀ ਦਾ। ਅਤੇ ਬੈਠੇ ਨੇ ਸਾਡੇ ਮਾਨਯੋਗ ਪਰਮਾਰ ਸਾਹਿਬ, ਮੈਂ ਇਹਨਾਂ ਨੂੰ ਹੱਸਦਾ ਵੀ ਤੁਸੀਂ ਦੋ ਸਾਮਰਾਜਾਂ ਨੂੰ ਸਮੋਈ ਬੈਠੋ ਆਪਣੇ ਵਿੱਚ, ਇੱਕ ਅੰਗਰੇਜ਼ ਸਾਮਰਾਜ ਹਿੰਦੁਸਤਾਨ ਦੇ ਵਿੱਚ ਜਦੋਂ 47 ਤੋਂ ਪਹਿਲਾਂ ਉਹਨਾਂ ਦਾ ਰਾਜ ਸੀ, ਦੂਜਾ ਹਿੰਦੁਸਤਾਨ ਦਾ ਸਾਮਰਾਜ। ਅੰਗਰੇਜ਼ ਸਾਮਰਾਜ ਦੇ ਵਿੱਚ ਜਿਹੜੇ ਸਿੱਕੇ ਸਨ ਉਹ ਚਾਂਦੀ ਦੇ ਸਨ, ਚਾਂਦੀ ਦੇ ਸਿੱਕੇ। ਉਸ ਤੋਂ ਪਹਿਲਾਂ ਵੀ ਕਰੰਸੀ ਦਾ ਨਾਂ ਕੁਛ ਹੋਰ ਸਕਦਾ, ਪਰ ਹਿੰਦੁਸਤਾਨ ਦੀ ਕਰੰਸੀ ਦੇ ਵਿੱਚ ਚਾਂਦੀ ਹੈ ਜਿਹੜੀ ਉਹ ਅੱਜ ਵੀ ਹੈ ਅਤੇ ਪੁਰਾਤਨ ਸਮਿਆਂ ਦੇ ਵਿੱਚ ਵੀ ਸੀ। ਇਸ ਲਈ ਚਾਂਦੀ ਨੂੰ ਰੂਪਾ ਆਖਿਆ ਜਾਂਦਾ ਹੈ, ਚਾਂਦੀ ਦਾ ਨਾਂ ਰੂਪਾ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਕਹਿ ਰਹੀ ਹੈ ਕਿ ਨਾਨਕ ਦੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਈ। ਕਹਿੰਦੇ ਕਰੰਸੀ ਨੂੰ ਤਾਂ ਹੀ ਖਰਾ ਆਖਿਆ ਜਾਂਦਾ ਜੇ ਉਹਦੇ ਵਿੱਚ ਚਾਂਦੀ ਹੈ, ਚਾਂਦੀ। ਇਸ ਲਈ ਚਾਂਦੀ ਦਾ ਨਾਂ ਰੂਪਾ ਹੈ। ਕੋਈ ਵੀ ਕਰੰਸੀ ਨਾ ਕੁਛ ਹੋਰ ਵੀ ਹੋਵੇ ਉਹਨੂੰ ਰੂਪਾ ਕਹਿ ਦੇਣਾ, ਰੁਪਈਆ ਕਹਿ ਦੇਣਾ, ਉਹ ਚਾਂਦੀ ਦੀ ਬਦੌਲਤ ਹੈ, ਚਾਂਦੀ ਦੀ ਬਦੌਲਤ। ਹਿੰਦੁਸਤਾਨ ਦੀ ਕਰੰਸੀ ਦੇ ਵਿੱਚ ਸ਼ੁਰੂ ਤੋਂ ਲੈ ਕੇ ਚਾਂਦੀ ਚੱਲੀ ਆ ਰਹੀ, ਅੱਜ ਵੀ ਚਾਂਦੀ ਹੈ। ਉਹ ਜਿਹੜੀ ਤਾਰ ਹੁੰਦੀ ਹੈ ਨਾ ਉਹ ਚਾਂਦੀ ਦੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਨਾਨਕ ਜੇ ਵਿੱਚ ਰੂਪਾ ਹੋਏ, ਜੇ ਚਾਂਦੀ ਹੈ ਖਰਾ ਖਰਾ ਆਖਿਆ ਸਭ ਕੋਈ, ਤਾਂ ਹੀ ਉਸ ਕਰੰਸੀ ਨੂੰ ਜਿਹੜਾ ਹੈ ਉਹ ਚੰਗਾ ਆਖਿਆ ਜਾਂਦਾ ਹੈ। ਉਹ ਵਿਚਾਰ 20 ਰੁਪਏ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ, ਕਿਉਂਕਿ ਉਸ ਸਮੇਂ ਪਾਕਿਸਤਾਨ ਦੀ ਧਰਤੀ 'ਤੇ 3 ਵੱਡੇ ਸ਼ਹਿਰ ਸਨ, ਇੱਕ ਸੈਦਪੁਰ ਸੀ ਜਿਹਨੂੰ ਐਮਨਾਬਾਦ ਆਖਿਆ ਜਾਂਦਾ ਹੈ, ਦੂਸਰਾ ਸੀ ਚੂੜਕਾਣਾ, ਤੀਸਰਾ ਸੀ ਲਾਹੌਰ। ਨਨਕਾਣਾ ਸਾਹਿਬ ਤੋਂ ਕਿਤੇ ਜਾਈਏ ਤਾਂ ਨੇੜੇ ਜ਼ਿਆਦਾ ਜਿਹੜਾ ਹੈ ਉਹ ਚੂੜਕਾਣੇ ਦੀ ਮੰਡੀ ਪੈਂਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਆਪਣੇ ਸਾਥੀ ਮਰਦਾਨੇ ਨੂੰ ਨਾਲ ਲੈ ਕੇ ਜਦੋਂ ਚੂੜਕਾਣੇ ਦੀ ਮੰਡੀ ਵੱਲ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਇੱਕ ਜਗ੍ਹਾ ਕੁਝ ਲੋਕ ਗੁਰੂ ਨਾਨਕ ਸਾਹਿਬ ਨੂੰ ਮਿਲੇ। ਉਹਨਾਂ ਬਾਰੇ ਮੈਂ ਡਿਟੇਲ ਵਿੱਚ ਦੱਸ ਦੇਣਾ ਚਾਹੁੰਦਾ ਕਿ ਦੋ ਤਰ੍ਹਾਂ ਦਾ ਉਹਨਾਂ ਦਾ ਵਿਚਾਰ ਆਉਂਦਾ। ਇਹ ਕਹਿੰਦੇ ਨੇ ਉਹ ਅਬਦਾਲ ਸਨ, ਅਬਦਾਲ ਮੁਸਲਮਾਨ ਧਰਮ ਦੇ ਵਿੱਚ ਉਹ ਸੂਫੀ ਲੋਕ ਨੇ ਜਿਹੜੇ ਰਾਗ 'ਤੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਪਰਮੇਸ਼ਰ ਦੀ, ਖੁਦਾ ਦੀ, ਰਾਗ ਦੇ ਉੱਤੇ। ਨਹੀਂ ਤਾਂ ਇਸਲਾਮ ਧਰਮ ਦੇ ਵਿੱਚ ਰਾਗ 'ਤੇ ਮਨਾਹੀ ਹੈ, ਮਨਾਹੀ ਰਾਗ 'ਤੇ। ਧਾਰਮਿਕ ਸਥਾਨਾਂ ਦੇ ਵਿੱਚ ਰਾਗ ਨਹੀਂ ਗਜਾਇਆ ਜਾਂਦਾ, ਮੁਜ਼ਰਿਆਂ ਦੇ ਵਿੱਚ ਰਾਗ ਗੱਜਦਾ, ਕਿਸੇ ਧਾਰਮਿਕ ਸਥਾਨ 'ਤੇ ਰਾਗ ਨਹੀਂ ਵਜਾਇਆ ਜਾਂਦਾ। ਪਰਮਾਤਮਾ ਦੀ ਇਬਾਦਤ ਕਰਨ ਲਈ ਰਾਗ 'ਤੇ ਇਸਲਾਮ ਧਰਮ ਦੇ ਵਿੱਚ ਮਨਾਹੀ ਕੀਤੀ ਗਈ ਹੈ। ਪਰ ਉਹ ਅਬਦਾਲ ਲੋਕ ਸੀ ਜਿਹੜੇ ਉਹ ਰਾਗ ਦੀਆਂ ਧੁਨਾਂ 'ਤੇ ਅੱਲਾ ਦੀ ਸਿਫਤ ਸਲਾਹ ਕਰਦੇ ਸਨ। ਹੋ ਸਕਦਾ ਮੇਰੇ ਨਾਨਕ ਪਾਤਸ਼ਾਹ ਵੀ ਰਾਗ ਦੇ ਉਪਾਸ਼ਕ ਸਨ, ਰਾਗ ਕਰਕੇ ਉਹਨਾਂ ਲੋਕਾਂ ਨਾਲ ਗੁਰੂ ਨਾਨਕ ਸਾਹਿਬ ਦੀ ਸਾਂਝ ਬਣ ਗਈ ਹੋਵੇ। ਜਦੋਂ ਰਾਗ ਵਜਾਉਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਗਿਆਨ ਚਰਚਾ ਹੋਏ, ਉਹਨਾਂ ਨੇ ਆਪਣੀ ਦੁੱਖ ਤਕਲੀਫ ਦੱਸੀ ਕਿ ਅਸੀਂ ਤਾਂ ਕਈ ਦਿਨਾਂ ਤੋਂ ਭੁੱਖੇ ਹਾਂ, ਕਈ ਦਿਨਾਂ ਤੋਂ ਭੁੱਖੇ। ਕਈ ਲੋਕ ਇਤਿਹਾਸਕਾਰ ਲਿਖਦੇ ਨੇ ਵੀ ਅਵਦਾਨ ਲੋਕ ਸਨ ਜਿਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਭੋਜਨ ਛਕਾਇਆ, ਉਹ ਸੂਫੀ ਫਕੀਰ ਸਨ ਔਰ ਰਾਗ ਦੀਆਂ ਧੁਨਾਂ 'ਤੇ ਪਰਮਾਤਮਾ ਦੀ ਇਬਾਦਤ ਕਰਨ ਵਾਲੇ ਸਨ। ਕਈ ਵਿਦਵਾਨਾਂ ਨੇ ਇਹ ਵੀ ਲਿਖਿਆ ਵੀ ਇੱਕ ਸਾਧ ਮੰਡਲੀ ਸੀ, ਉਹਨਾਂ ਦਾ ਆਗੂ ਸੀ ਸੰਤ ਰੇਨ। ਕਹਿੰਦੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭੋਜਨ ਛਕਾਇਆ। ਕਈ ਤਾਂ ਇਸ ਤੋਂ ਬਹੁਤ ਗਾਹਾਂ ਊਟ ਪਟਾਂਗ ਵੀ ਲਿਖ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਸੰਤ ਰੇਨ ਨੂੰ ਆਪਣਾ ਗੁਰੂ ਵੀ ਧਾਰਨ ਕਰ ਲਿਆ। ਪਰ ਇਹ ਗੱਲ ਗੁਰਮਤ ਦੀ ਕਸਵੱਟੀ ਦੇ ਪੂਰੀ ਨਹੀਂ ਉੱਤਰਦੀ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਕੋਲ ਪੁੱਛੀਏ ਵੀ ਸੱਚੇ ਪਾਤਸ਼ਾਹ ਤੁਹਾਡਾ ਗੁਰੂ ਕੌਣ ਸੀ, ਅਤੇ ਮੇਰੇ ਨਾਨਕ ਪਾਤਸ਼ਾਹ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਕੇ ਸਾਨੂੰ ਇਹ ਦੱਸ ਰਹੇ ਨੇ, ਪਾਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਦਿਲ ਸ਼ਬਦ ਹੈ ਜਗ ਬੌਰਾਨ। ਹਰੇਕ ਸਵਾਲ ਦਾ ਜਵਾਬ ਹੈ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਮਿਲ ਜਾਂਦਾ। ਇੱਕ ਜਗ੍ਹਾ ਸਵਾਲ ਹੈ, ਉਸੇ ਸਵਾਲ ਦਾ ਜਵਾਬ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਮਿਲਦਾ, ਹੋਰ ਕਿਤੋਂ ਲੱਭਣ ਦੀ ਲੋੜ ਨਹੀਂ।
ਕਈ ਵਾਰੀ ਸਾਨੂੰ ਗੁਰਬਾਣੀ ਦੇ ਕੋਈ ਕਈ ਵਾਰੀ ਸ਼ੰਕਾ ਆ ਜਾਂਦੀ ਹੈ ਨਾ, ਉਹਦਾ ਸਵਾਲ ਦਾ ਜਵਾਬ ਗੁਰਬਾਣੀ ਵਿੱਚੋਂ ਹੀ ਮਿਲ ਜਾਂਦਾ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ। ਹਰ ਇੱਕ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਹੈ। ਮਨੁੱਖਤਾ ਦੀ ਵੀ ਹਰ ਇੱਕ ਜਿਹੜਾ ਹੈ ਮੁਸ਼ਕਲ ਦਾ ਹੱਲ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਆ ਔਰ ਆ ਵਿਚਾਰ। ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਲੋੜਵੰਦਾਂ ਨੂੰ ਭੋਜਨ ਛਕਾਇਆ। ਉਹ ਬੇਸ਼ੱਕ ਅਵਦਾਲ ਸਨ, ਬੇਸ਼ੱਕ ਉਹ ਕੋਈ ਹੋਰ ਸਨ, ਗੁਰੂ ਨਾਨਕ ਦੇਵ ਮਹਾਰਾਜ ਉਹ 20 ਰੁਪਏ ਦਾ ਰਾਸ਼ਨ ਲੈ ਕੇ ਚੂੜਕਾਣੇ ਦੀ ਮੰਡੀ ਤੋਂ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲੰਗਰ ਤਿਆਰ ਕਰਕੇ ਅਤੇ ਉਹਨਾਂ ਲੋੜਵੰਦਾਂ ਨੂੰ ਭੋਜਨ ਛਕਾ ਦਿੱਤਾ। ਜਦੋਂ ਵਾਪਸ ਘਰ ਦੇ ਵਿੱਚ ਆਏ, ਪਿਤਾ ਨੇ ਪੁੱਛਿਆ, ਐ ਪੁੱਤਰ ਸੌਦਾ ਲੈ ਆਏ? ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਪਿਤਾ ਜੀ ਮੈਂ ਸੌਦਾ ਕਰ ਆਇਆ। ਕਿਹੜਾ ਸੌਦਾ ਕਰ ਆਏ? ਹੈਰਾਨ ਹੋ ਕੇ ਪੁੱਛਿਆ, ਵੀ ਮੈਂ ਸੌਦਾ ਲੈਣ ਵਾਸਤੇ ਤੈਨੂੰ ਭੇਜਿਆ, ਤੂੰ ਕਹਿ ਰਿਹਾ ਮੈਂ ਸੌਦਾ ਕਰ ਆਇਆ, ਕਿਹੜਾ ਸੌਦਾ ਕਰ ਆਏ? ਪਿਤਾ ਜੀ ਮੈਂ ਸੱਚਾ ਸੌਦਾ ਕਰ ਆਇਆ। ਸੱਚਾ ਸੌਦਾ? ਅੱਜ ਵੀ ਉਹ ਸੱਚਾ ਸੌਦਾ ਗੁਰਦੁਆਰਾ ਸਾਹਿਬ ਉੱਥੇ ਮੌਜੂਦ ਹੈ। ਦਾਸ ਨੂੰ ਉਸ ਸਥਾਨ ਦੇ ਨਤਮਸਤਕ ਹੋਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਜਿਹੜੀਆਂ ਸੰਗਤਾਂ 47 ਵੇ ਆ ਗਈਆਂ ਉਸ ਦੇ ਨੇੜੇ ਤੇੜੇ ਰਹਿਣ ਵਾਲੀਆਂ, ਉਹ ਇੱਕ ਉੱਥੋਂ ਲੈ ਕੇ ਆਈਆਂ, ਉਹਨਾਂ ਨੇ ਹਰਿਆਣੇ ਦੇ ਵਿੱਚ ਉਹ ਉੱਪਰ ਰੱਖ ਕੇ ਸੱਚਾ ਸੌਦਾ ਗੁਰਦੁਆਰਾ ਸਾਹਿਬ ਬਣਾ ਲਿਆ ਹੈ। ਜੁੜੇ ਹੋਏ ਨੇ ਅੱਜ ਵੀ ਉਹ ਸੱਚੇ ਸੌਦੇ ਦੀ ਪਾਵਨ ਪਵਿੱਤਰ ਵਿਚਾਰਧਾਰਾ ਨਾਲ। ਉਹ ਬੇਸ਼ੱਕ ਪਾਕਿਸਤਾਨ ਵਿੱਚ ਰਹਿ ਗਿਆ, ਸਿੱਖਾਤਮਕ ਤੌਰ 'ਤੇ ਉਹ ਸੱਚੇ ਸੌਦੇ ਦੇ ਪਾਵਨ ਪਵਿੱਤਰ ਵਿਚਾਰਧਾਰਾ ਨਾਲ ਅੱਜ ਵੀ ਜੁੜਿਆ। ਆਹ ਗੁਰੂ ਕਾ ਲੰਗਰ ਉਹ ਸੱਚਾ ਸੌਦਾ ਹੈ ਜਿਹੜਾ ਮੇਰੇ ਨਾਨਕ ਪਾਤਸ਼ਾਹ ਨੇ ਆਪਣੀ ਕਿਰਤ ਕਮਾਈ 20 ਰੁਪਇਆਂ ਵਿੱਚੋਂ ਸੱਚਾ ਸੌਦਾ ਕੀਤਾ। ਉਹ ਸੱਚਾ ਸੌਦਾ ਅੱਜ ਵੀ ਚੱਲ ਰਿਹਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ, ਅਤੇ ਲੱਖਾਂ ਹੀ ਪ੍ਰਾਣੀ ਉਹ ਸੱਚੇ ਸੌਦੇ ਦੀ ਬਦੌਲਤ ਉਹ ਸੱਚੇ ਸੌਦੇ ਨੂੰ ਖਾ ਰਹੇ ਨੇ, ਛੱਕ ਰਹੇ ਨੇ ਗੁਰੂ ਨਾਨਕ ਦੇ ਲੰਗਰ ਨੂੰ। ਅਤੇ ਉਹ ਲੰਗਰ ਕਦੇ ਮੁੱਕਿਆ ਨਹੀਂ, ਜਿਚਰ ਮੋਲ ਨਾ ਥੋੜੀ ਦੋ ਜਿਚਰ ਆਪ ਕਿਰਪਾਲ, ਜਿੰਨਾ ਚਿਰ ਗੁਰੂ ਨਾਨਕ ਦੀ ਬਖਸ਼ਿਸ਼ ਹੈ ਤੇ ਗੁਰੂ ਨਾਨਕ ਦੇ ਅਨਿਆਈ ਗੁਰੂ ਨਾਨਕ ਦੇ ਸਿੱਖ ਉਹ ਗੁਰੂ ਨਾਨਕ ਦੇ 20 ਰੁਪਏ ਦੇ ਸੌਦੇ ਨੂੰ ਸੱਚੇ ਸੌਦੇ ਨੂੰ ਅੱਜ ਬੜੇ ਆਨੰਦ ਨਾਲ ਛੱਕ ਰਹੇ ਨੇ। ਆਓ ਰਹੋ ਵਿਚਾਰ। ਪਿਤਾ ਜੀ ਗੁੱਸੇ ਵਿੱਚ ਆ ਗਏ, ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਤਾੜਨਾ ਕੀਤੀ। ਕਈ ਇਤਿਹਾਸਕਾਰ ਕਹਿੰਦੇ ਨੇ ਵੀ ਚਪੇੜ ਵੀ ਮਾਰਿਆ। ਭੈਣ ਨਾਨਕੀ ਕੋਲ ਖਲੋਤੀ ਸੀ, ਭੈਣ ਨਾਨਕੀ ਨੇ ਆਖਿਆ, ਪਿਤਾ ਇਹ ਮੇਰਾ ਵੀਰ ਰੱਬੀ ਰੂਪ ਹੈ, ਇਹਨੂੰ 20 ਛਿੱਲੜਾਂ ਪਿੱਛੇ ਤੂੰ ਮਾਰ ਪਾ ਰਹੀ ਹੈ? ਇਸ ਗੱਲ ਦਾ ਪਤਾ ਚੌਧਰੀ ਰਾਏ ਬਲਾਰ ਨੂੰ ਲੱਗਿਆ। ਚੌਧਰੀ ਰਾਏ ਬਲਾਰ ਨੂੰ, ਚੌਧਰੀ ਰਾਏ ਬਲਾਰ ਉਹ ਪਹਿਲਾ ਸ਼ਖਸ

ਮੇਰੇ ਨਾਨਕ ਪਾਤਸ਼ਾਹ ਨੇ ਪਿਤਾ ਤੋਂ ਝਿੜਕਾਂ ਖਾਧੀਆਂ, ਪਰ ਮਨੁੱਖਤਾ ਦੇ ਭਲੇ ਲਈ ਗੁਰੂ ਨਾਨਕ ਪਾਤਸ਼ਾਹ ਨੇ ਇਹ ਲੰਗਰ ਦੀ ਪਰੰਪਰਾ ਹੈ ਜਿਹੜੀ ਉਹ 20 ਰੁਪਏ ਖਰਚ ਕਰਕੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੱਚਾ ਸੌਦਾ ਹੈ ਪਾਕਿਸਤਾਨ ਦੀ ਪਾਵਨ ਪਵਿੱਤਰ ਧਰਤੀ 'ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਲੰਗਰ ਦੀ ਪ੍ਰਥਾ ਚਲਾਈ। ਔਰ ਬੜੇ ਮਾਣ ਅਤੇ ਗੌਰਵ ਵਾਲੀ ਗੱਲ ਹੈ ਕਿ ਬੁੱਲੇ ਸ਼ਾਹ ਨੇ ਇੱਕ ਕਾਬਲੇ ਤਰੀਫ ਗੱਲ ਲਿਖੀ ਹੈ। ਬੁੱਲੇ ਸ਼ਾਹ ਕਹਿੰਦਾ, ਮੈਨੂੰ ਭੁੱਖ ਲੱਗੀ, ਮੈਂ ਸਾਹਮਣੇ ਮਸੀਤ ਵੀ ਚਲਿਆ ਗਿਆ ਵੀ ਇਹ ਖੁਦਾ ਦਾ ਘਰ ਹੈ, ਇੱਥੇ ਮੈਨੂੰ ਕੁਝ ਖਾਣ ਵਾਸਤੇ ਮਿਲੇਗਾ। ਜਦੋਂ ਮੈਂ ਮਸੀਤ ਦਾ ਜਾ ਕੇ ਦਰਵਾਜ਼ਾ ਖੜਕਾਇਆ, ਅੰਦਰੋਂ ਮੁੱਲਾ ਜੀ ਆਏ, ਉਹਨਾਂ ਨੂੰ ਮੈਂ ਆਪਣੀ ਪ੍ਰੋਬਲਮ ਦੱਸੀ ਵੀ ਮੈਨੂੰ 2-3 ਦਿਨ ਹੋ ਗਏ, ਮੈਂ ਭੋਜਨ ਨਹੀਂ ਛਕਿਆ, ਭੁੱਖ ਲੱਗੀ ਹੈ, ਇਸ ਲਈ ਮੈਨੂੰ ਕੁਝ ਖਾਣ ਵਾਸਤੇ ਮਿਲ ਸਕਦਾ ਇੱਥੋਂ? ਮੁੱਲਾ ਜੀ ਨੇ ਜਵਾਬ ਦਿੱਤਾ ਵੀ ਇਹ ਖੁਦਾ ਦੇ ਬੰਦੇ, ਇਹ ਸਾਹਮਣੇ ਮੁਸੱਲਾ ਪਿਆ, ਮੁਸੱਲਾ ਉਸ ਕੱਪੜੇ ਨੂੰ ਕਹਿੰਦੇ ਨੇ ਜੀ ਤੇ ਬੈਠ ਕੇ ਮੁਸਲਮਾਨ ਵੀਰ ਨਵਾਜ਼ ਅਦਾ ਕਰਦੇ ਨੇ। ਮਸੀਤ ਦੇ ਵਿੱਚ ਪੱਕੇ ਤੌਰ 'ਤੇ ਮਸੱਲਾ ਰੱਖਿਆ ਹੁੰਦਾ ਹੈ, ਚਟਾਈ ਦੇ ਤੌਰ 'ਤੇ ਪਹਿਲਾਂ ਦੱਬ ਦਾ ਬਣਾਇਆ ਜਾਂਦਾ ਸੀ, ਦੱਬ ਦਾ ਉਸ ਦੱਬ ਨੂੰ ਵੱਢ ਕੇ ਭੇ ਕੇ ਪੈਰਾਂ ਥੱਲੇ ਲਤਾੜ ਕੇ ਫਿਰ ਗੁੰਦ ਕੇ ਉਸ ਨੂੰ ਫਿਰ ਉਹ ਮਸੱਲਾ ਬਣਾਇਆ ਜਾਂਦਾ ਸੀ। ਫਿਰ ਉਸ 'ਤੇ ਬੈਠ ਕੇ ਹਰ ਇੱਕ ਮੁਸਲਮਾਨ ਉਸ ਖੁਦਾ ਦੀ ਇਬਾਦਤ ਕਰਦਾ ਸੀ। ਬਾਬਾ ਫਰੀਦ ਜੀ ਨੇ ਉਸ ਮਸੱਲੇ ਦੀ ਗੱਲ ਕੀਤੀ ਹੈ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ। ਬਾਬਾ ਫਰੀਦ ਜੀ ਕਹਿ ਰਹੇ ਨੇ ਵੀ ਜਿਹੜੇ ਮਸੱਲੇ 'ਤੇ ਬੈਠ ਕੇ ਮੁਸਲਮਾਨ ਨਿਵਾਜ਼ ਅਦਾ ਕਰਦਾ ਹੈ, ਇਹਦੀ ਗਾਥਾ ਬੜੀ ਲੰਮੀ ਚੌੜੀ ਹੈ। ਥੀਓ ਪਵਾਈ ਦੱਬ ਜੇ ਸਾਈ ਲੋੜ ਹੈ ਸਭ, ਇੱਕ ਛਿੱਜੈ ਵਿਆਹ ਲਤਾੜੀ ਹੈ ਤਾਂ ਸਾਈ ਦਾ ਦਰਬਾਰੀ ਹੈ। ਐ ਖੁਦਾ ਦੇ ਘਰ ਵਿੱਚ ਆਉਣ ਵਾਸਤੇ ਨੂੰ ਕਿਤਨਾ ਕੱਠ ਸਹਿਣਾ ਪਿਆ। ਪਹਿਲਾਂ ਕੱਟਿਆ ਗਿਆ ਥੀਓ ਪਵਾਈ ਦੱਬ ਜੇ ਸਾਈ ਲੋੜ ਹੈ ਸਭ, ਇੱਕ ਛਿੱਜੈ ਵਿਆਹ ਲਤਾੜੀ ਹੈ। ਫਿਰ ਕਹਿੰਦੇ ਇਸ ਨੂੰ ਭਿਆ ਗਿਆ, ਕੁੱਟਿਆ ਗਿਆ, ਪੈਰਾਂ ਥੱਲੇ ਲਤਾੜਿਆ ਗਿਆ ਤਾਂ ਸਾਈ ਦਾ ਦਰਬਾਰੀ ਹੈ। ਫਿਰ ਇਹ ਖੁਦਾ ਦੇ ਨਾਮ ਲੈਣ ਵਾਸਤੇ ਥੱਲੇ ਵਿਛਾਉਣ ਲਈ ਪ੍ਰਵਾਨ ਹੋਇਆ। ਮੁਸੱਲਾ ਕੱਪੜੇ ਨੂੰ ਕਹਿੰਦੇ ਨੇ। ਹੋਰ ਵੀ ਬਾਬਾ ਫਰੀਦ ਜੀ ਕਹਿ ਰਹੇ ਨੇ, ਫਰੀਦਾ ਕੰਨ ਮੁਸੱਲਾ, ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁਰਵਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਰਹੋ ਵਿਚਾਰ, ਉਹ ਮੁੱਲਾ ਜੀ ਆਖਣ ਲੱਗੇ ਖੁਦਾ ਦੇ ਬੰਦੇ, ਇਹ ਮੁਸੱਲਾ ਪਿਆ ਨਵਾਜ਼ ਜਿੰਨੇ ਮਾਰੀ ਵਰਜੀ ਅਦਾ ਕਰ ਲੈ, ਕੋਈ ਪਾਬੰਦੀ ਨਹੀਂ, ਪਰ ਖਾਣ ਵਾਸਤੇ ਨਹੀਂ ਇੱਥੇ ਕੁਛ ਮਿਲ ਸਕਦਾ, ਤੇਰੀ ਪੇਟ ਦੀ ਪੂਰਤੀ ਨਹੀਂ ਇੱਥੇ ਹੋ ਸਕਦੀ। ਬੁੱਲੇ ਸ਼ਾਹ ਬਾਹਰ ਆਇਆ, ਸਾਹਮਣੇ ਇੱਕ ਮੰਦਰ ਦੇਖਿਆ, ਮੰਦਰ, ਕਹਿੰਦਾ ਚਲੋ ਉਹ ਖੁਦਾ ਦਾ ਘਰ ਹੈ, ਰਾਮ ਦਾ ਘਰ ਹੈ, ਉੱਥੇ ਚੱਲਦੇ ਹਾਂ, ਸ਼ਾਇਦ ਕੁਛ ਖਾਣ ਵਾਸਤੇ ਮਿਲ ਜਾਵੇ। ਜਦੋਂ ਉੱਥੇ ਗਿਆ ਖਾਣ ਵਾਸਤੇ, ਮੰਗਿਆ ਕੁਛ ਪੁਜਾਰੀ ਤੋਂ, ਮੰਦਰ ਦਾ ਪੁਜਾਰੀ ਆਖਣ ਲੱਗਿਆ ਵੀ ਇਹ ਰਾਮ ਦੇ ਬੰਦੇ, ਇਹ ਟੱਲ ਲੱਗਿਆ ਸਾਹਮਣੇ, ਇਹਨੂੰ ਬੇਸ਼ੱਕ 10 ਵਾਰੀ ਫੜਕਾ ਲੈ, ਕੋਈ ਪਾਬੰਦੀ ਨਹੀਂ, ਇਹ ਮੂਰਤੀ ਦੇ ਅੱਗੇ ਬਹਿ ਲਿਆ, ਹੋਰਾਂ ਨੂੰ ਮੈਂ ਤਿਲਕ ਇੱਕ ਵਾਰੀ ਲਾਉਣਾ, ਤੈਨੂੰ 2 ਵਾਰੀ ਲਾ ਦੇਵਾਂਗਾ, ਲਵਾ ਸਕਦੇ, ਪਰ ਖਾਣ ਵਾਸਤੇ ਇੱਥੇ ਕੁਛ ਨਹੀਂ ਮਿਲ ਸਕਦਾ। ਬੁੱਲਾ ਬਾਹਰ ਆਇਆ, ਬੜਾ ਨਿਰਾਸ਼ ਹੋਇਆ, ਗਾਂਹ ਨੂੰ ਤੁਰਿਆ, ਕਹਿੰਦਾ ਇਹ ਵੀ ਰੱਬ ਦਾ ਘਰ ਨਹੀਂ? ਲੋਕ ਕਹਿੰਦੇ ਨੇ ਵੀ ਰੱਬ ਦੇ ਘਰ ਨੇ, ਪਰ ਇਹ ਰੱਬ ਦਾ ਘਰ ਨਹੀਂ। ਸਾਹਮਣੇ ਹਰਿਮੰਦਰ ਸਾਹਿਬ ਦੇ ਦਰਸ਼ਨ ਹੋਏ, ਗੁੰਮਾ ਦੇ ਸਾਹਮਣੇ, ਮਨ ਵਿੱਚ ਖਿਆਲ ਆਇਆ ਵੀ ਚਲੋ ਹਰਿਮੰਦਰ ਸਾਹਿਬ ਚੱਲਦੇ ਹਾਂ। ਜਦੋਂ ਅਜੇ ਡਿਊਟੀ ਦੇ ਕੋਲ ਹੀ ਗਿਆ ਸੀ ਨਾ, ਚੌਕਦਾਰ ਖਲੋਤਾ ਸੀ, ਪਹਿਰੇਦਾਰ, ਉਹ ਕਹਿੰਦਾ ਭਾਈ ਸਾਹਿਬ, ਇਹ ਜਿਹੜੀ ਤੇਰੀ ਜੁੱਤੀ ਹੈ ਨਾ, ਇਹ ਇੱਥੇ ਖੋਲ ਦੇ, ਇਹ ਜੁੱਤੀ ਦੀ ਰਾਖੀ ਮੈਂ ਕਰਾਂਗਾ, ਅਤੇ ਤੂੰ ਇੱਥੇ ਚਰਨ ਧੋ ਕੇ, ਇਹ ਚਰਨ ਪਾ, ਚਰਨ ਧੋ ਕੇ ਥੱਲੇ ਜਾ, ਸਭ ਤੋਂ ਪਹਿਲਾਂ ਉਹ ਗੁਰੂ ਰਾਮਦਾਸ ਦਾ ਮੰਦਰ ਹੈ, ਲੰਗਰ ਹੈ, ਉੱਥੋਂ ਪ੍ਰਸ਼ਾਦਾ ਛਕ, ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਹਰਿਮੰਦਰ ਸਾਹਿਬ ਦੇ ਵਿੱਚ ਬੈਠ ਕੇ ਰੱਬੀ ਕੀਰਤਨ ਸੁਣ। ਬੁੱਲੇ ਸ਼ਾਹ ਪਹਿਲਾਂ ਫਿਕਰਾਂ ਵਿੱਚ ਪੈ ਗਿਆ ਵੀ ਇੱਕ ਮੈਨੂੰ ਰੋਟੀ ਨਹੀਂ ਮਿਲ ਰਹੀ 3-4 ਦਿਨਾਂ ਤੋਂ, ਦੂਜਾ ਇਹ ਕਹਿੰਦਾ ਵੀ ਜੁੱਤੀ ਇੱਥੇ ਖੋਲ੍ਹ, ਕਿਤੇ ਕੋਈ ਮੇਰੀ ਚਾਕੀ ਨਾ ਲੈ ਜਾਵੇ, ਮੈਂ ਹੋਰ ਨੰਗੇ ਪੈਰੀ ਹੋ ਜਾਵਾਂ। ਕਹਿੰਦਾ ਚਲੋ ਦੇਖਦੇ ਹਾਂ, ਜੁੱਤੀ ਖੋਲ੍ਹੀ, ਪੈਰ ਧੋਤੇ, ਪੌੜੀਆਂ ਉਤਰਿਆ, ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਗਿਆ।
ਲੰਗਰ ਵਿੱਚ ਪ੍ਰਸ਼ਾਦਾ ਵਰਤ ਰਿਹਾ ਸੀ, ਚੌਂਕੜਾ ਮਾਰ ਕੇ ਬੈਠ ਗਿਆ। ਬੜੇ ਪ੍ਰੇਮ ਸਤਿਕਾਰ ਨਾਲ ਲੰਗਰ ਛਕਾਉਣ ਵਾਲੇ ਵੀਰਾਂ ਨੇ ਆਖਿਆ, ਪ੍ਰਸ਼ਾਦਾ ਦਾਲ ਹਰ ਚੀਜ਼ ਲੰਗਰ ਵਿੱਚ ਵਰਤਾਈ ਗਈ। ਜਿਹੜਾ ਬੁੱਲਾ ਕਈ ਦਿਨਾਂ ਤੋਂ ਭੁੱਖਾ ਸੀ, ਉਸ ਨੇ ਗੁਰੂ ਕੇ ਲੰਗਰ ਵਿੱਚੋਂ ਜਦੋਂ ਪ੍ਰਸ਼ਾਦਾ ਛਕਿਆ, ਪੇਟ ਵਿੱਚ ਆਹਾਰ ਆਇਆ, ਸ਼ਕਤੀ ਆਈ, ਆਨੰਦ ਆ ਗਿਆ, ਆਨੰਦ ਆ ਗਿਆ। ਕਿਉਂਕਿ ਭੁੱਖਿਆਂ ਤੋਂ ਕਦੇ ਪਰਮਾਤਮਾ ਦੀ ਇਬਾਦਤ ਨਹੀਂ ਹੁੰਦੀ। ਮਹਾਰਾਜ ਕਹਿੰਦੇ, ਭੁੱਖੇ ਭਗਤ ਨੇ ਚੀਜ਼ਾ ਜੈ ਮਾਲਾ ਆਪਣੀ ਲੀਜੈ। ਔਰ ਇੱਥੋਂ ਤੱਕ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਚੰਗਾ ਭੋਜਨ ਖਾਣਾ ਅਤਿ ਜ਼ਰੂਰੀ ਹੈ। ਚੰਗਾ ਸੰਤੁਲਿਤ ਭੋਜਨ, ਦਾਲ ਸੀਧਾ ਮੰਗੋ, ਘੀਓ ਹਮਰਾ ਖੁਸ਼ੀ ਕਰੈ ਜੀਓ, ਪਨੀਆਂ ਸ਼ਾਦਾ ਨੀਕਾ, ਅਨਾਜ ਮੰਗੋ ਸੱਪ ਸੀਕਾ, ਗਊ ਭੈਂਸ ਮੰਗੋ ਲਵੇਰੀ, ਕਤਾਜਨ ਤੁਰੀ ਚੰਗੇਰੀ। ਇਹ ਸਾਰਾ ਕੁਛ ਪਰਮਾਤਮਾ ਦੀ ਇਬਾਦਤ ਵਾਸਤੇ, ਪਰਮਾਤਮਾ ਦੀ ਭਗਤੀ ਕਰਨ ਵਾਸਤੇ ਸਾਰਾ ਕੁਛ ਹੋਣਾ ਅਤਿ ਜ਼ਰੂਰੀ ਹੈ। ਭਾਵ ਗ੍ਰਿਸਤ ਜੀਵਨ ਘਰ ਕੀ ਜੀਵਨ ਚੰਗੀ, ਭਾਵ ਗ੍ਰਿਸਤੀ ਹੋਣਾ ਹੋ ਕੇ ਹੀ ਮਨੁੱਖ ਪਰਮਾਤਮਾ ਦੀ ਇਬਾਦਤ ਕਰ ਸਕਦਾ ਹੈ। ਆਓ ਦਾ ਵਿਚਾਰ ਮੈਂ ਇੱਧਰ ਨਾ ਜਾਵਾਂ। ਬੁੱਲੇ ਨੇ ਪ੍ਰਸ਼ਾਦਾ ਛਕਿਆ, ਪੇਟ ਦੀ ਪੂਰਤੀ ਹੋਈ, ਫਿਰ ਰਾਮਦਾਸ ਸਰੋਵਰ ਵਿੱਚ ਇਸ਼ਨਾਨ ਕੀਤਾ, ਫਿਰ ਗੁਰੂ ਮਹਾਰਾਜ ਦੇ ਬਖਸ਼ੇ ਹਰਿਮੰਦਰ ਸਾਹਿਬ ਦੇ ਵਿੱਚ ਰੱਬੀ ਬਾਣੀ ਦਾ ਕੀਰਤਨ ਸੁਣਿਆ, ਆਤਮਾ ਦੀ ਖੁਰਾਕ ਮਿਲੀ, ਸਰੀਰ ਦੀ ਖੁਰਾਕ ਮਿਲੀ। ਬੁੱਲੇ ਸ਼ਾਹ ਨੇ ਆਪ ਮੁਹਾਰੇ ਹੀ ਉਹਦੇ ਮੁੱਖ ਦੇ ਵਿੱਚ ਜਿਹੜੇ ਸ਼ਬਦ ਨਿਕਲਿਆ ਉਹ ਪ੍ਰੇਮ ਸਤਿਕਾਰ

0: ਕਹਿਣਾ ਪੈ ਗਿਆ ਬੁੱਲੇ ਸ਼ਾਹ ਨੂੰ ਕਿ ਇੱਥੇ ਮੇਰਾ ਮੋਹਲਾ ਵੀ ਰਾਜੀ ਹੈ ਤੇ ਮੈਂ ਵੀ ਰਾਜੀ ਹਾਂ। ਜਿੱਥੇ ਆਤਮਿਕ ਤੌਰ ਤੇ ਰੱਬੀ ਬਾਣੀ ਦਾ ਕੀਰਤਨ, ਆਤਮਾ ਦੀ ਖੁਰਾਕ, ਸਰੀਰ ਦੀ ਖੁਰਾਕ, ਭੋਜਨ ਮਿਲਦਾ ਹੈ, ਲੰਗਰ ਮਿਲਦਾ ਹੈ, ਇਸਦੀ ਕੌਮ ਦੀ ਵਡਿਆਈ ਹੈ। ਗੁਰੂ ਨਾਨਕ ਸਾਹਿਬ ਦੇ ਬਖਸ਼ੇ ਹੋਏ ਲੰਗਰ ਦੀ ਵਡਿਆਈ ਹੈ। ਕਿਤੇ ਹਿੰਦੁਸਤਾਨ ਵਿੱਚ ਜਾਓ ਨਾ, ਹਿੰਦੁਸਤਾਨ ਦੀ ਸਭ ਤੋਂ ਕੀਮਤੀ ਇਮਾਰਤ ਹੈ ਤਾਜ ਮਹਿਲ। ਲੋਕ ਦੇਖਣ ਜਾਂਦੇ ਨੇ, ਪਰ ਧਿਆਨ ਦੇਣਾ, ਜਿਹਨੂੰ ਹਿੰਦੁਸਤਾਨ ਦੇ ਵਿੱਚ ਸਭ ਤੋਂ ਕੀਮਤੀ ਇਮਾਰਤ ਆਖਿਆ ਜਾਂਦਾ ਹੈ, ਸਭ ਤੋਂ ਕੀਮਤੀ ਇਮਾਰਤ, ਉਹਨੂੰ ਦੇਖਣ ਵਾਲਾ ਜਿਹੜਾ ਕੋਈ ਜਾਂਦਾ, ਪਹਿਲਾਂ ਤਾਂ 5-10 ਰੁਪਏ ਦੀ ਟਿਕਟ ਕਟਾਉਂਦਾ, ਫਿਰ ਪੀਣ ਵਾਸਤੇ ਕਿਤੇ ਪਾਣੀ ਨਹੀਂ ਮਿਲਦਾ। ਗਰਮੀਆਂ ਦੇ ਵਿੱਚ 5 ਰੁਪਏ ਦਾ ਇੱਕ ਪਾਣੀ ਦਾ ਗਲਾਸ ਮਿਲਦਾ, 5 ਰੁਪਏ ਦਾ ਪੀਣ ਵਾਸਤੇ ਪਾਣੀ ਦਾ ਗਲਾਸ। ਦੂਸਰੇ ਪਾਸੇ ਮੇਰੇ ਨਾਨਕ ਪਾਤਸ਼ਾਹ ਦਾ ਪਾਵਨ ਪਵਿੱਤਰ ਵਿਚਾਰਧਾਰਕ ਅਤੇ ਕੇਸਰੀ ਨਿਸ਼ਾਨ ਸਾਹਿਬ ਝੂਲਦਾ ਹੋਵੇ ਨਾ, ਬੇਸ਼ੱਕ ਗੁਰੂ ਗ੍ਰੰਥ ਸਾਹਿਬ ਕਿਸੇ ਟੁੱਟੇ ਹੋਏ ਛੱਪੜ ਵਿੱਚ ਵੀ ਕਿਉਂ ਨਾ ਪ੍ਰਕਾਸ਼ ਹੋਵੇ, ਜੇ ਕੋਈ ਉੱਥੇ ਜਾਂਦਾ ਨਾ ਤਾਂ ਗੁਰਦੁਆਰੇ ਦਾ ਭਾਈ ਹੱਥ ਜੋੜ ਕੇ ਖਲੋਤਾ ਹੁੰਦਾ ਕਿ ਭਾਈ ਸਾਹਿਬ ਆਓ, ਗੁਰੂ ਕਾ ਲੰਗਰ ਤਿਆਰ ਹੈ, ਗੁਰੂ ਕਾ ਲੰਗਰ ਛਕੋ, ਇਹ ਗੁਰੂ ਨਾਨਕ ਦੇ 20 ਰੁਪਿਆਂ ਦੀ ਬਖਸ਼ਿਸ਼ ਹੈ। ਆਹ ਹੁਣ ਆ ਰਿਹਾ ਹੈ ਦਸੰਬਰ ਦੇ ਵਿੱਚ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ। ਉਹ ਕਿਹੜਾ ਪਿੰਡ ਹੈ, ਉਹ ਕਿਹੜੀ ਜਗ੍ਹਾ ਹੈ ਪੰਜਾਬ ਦੀ ਧਰਤੀ ਤੇ ਜਿੱਥੇ ਉਹਨਾਂ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਲੰਗਰ ਨਾ ਚੱਲਦੇ ਹੋਣ? ਜਗ੍ਹਾ ਜਗ੍ਹਾ ਉੱਤੇ ਇਹ ਗੁਰੂ ਨਾਨਕ ਦੇ 20 ਰੁਪਏ ਖਰਚੇ ਹੋਏ ਅੱਜ ਗੁਰੂ ਨਾਨਕ ਦੀ ਉਮਤ ਖਾ ਰਹੀ ਹੈ, ਖਾ ਰਹੀ ਹੈ, ਛਕ ਰਹੀ ਹੈ, ਸਮੁੱਚਾ ਸੰਸਾਰ ਛਕ ਰਿਹਾ ਹੈ। ਸਿੱਖੋ, ਬੜੀ ਮਾਣ ਵਾਲੀ ਗੱਲ ਹੈ, ਇਹ ਗੁਰਦੁਆਰਾ ਸਾਹਿਬ ਬਣਾਏ ਨੇ ਗੁਰੂ ਨਾਨਕ ਦੇ 20 ਰੁਪਏ ਦੇ ਲੰਗਰ, ਤੇ ਜਦੋਂ ਕੋਈ ਗੋਰਾ ਆ ਕੇ ਗੁਰੂ ਕੇ ਲੰਗਰ ਨੂੰ ਛਕਦਾ ਆਨੰਦ ਦੀ ਪ੍ਰਾਪਤੀ, ਉਹਨੂੰ ਪੁੱਛਿਆ ਲੋੜੀਏ, ਉਹ ਗੁਰੂ ਨਾਨਕ ਦੀ ਪਾਵਨ ਪਵਿੱਤਰ ਵਿਚਾਰਧਾਰਾ ਤੋਂ ਕਿਤਨਾ ਖੁਸ਼ ਹੁੰਦਾ ਹੈ। ਇਹ ਬਾਬੇ ਦੇ 20 ਰੁਪਏ ਦਾ ਚਲਾਇਆ ਹੈ ਲੰਗਰ, ਸਿੱਖ ਕੌਮ ਰਹਿੰਦੀ ਦੁਨੀਆ ਤੱਕ ਇਹ ਚੱਲਦਾ ਰਹੇਗਾ, ਚੱਲਦਾ ਰਹੇਗਾ। ਇੱਕ ਹੋਰ ਬੜੀ ਮਾਣ ਵਾਲੀ ਗੱਲ ਹੈ, ਦੇਖੋ ਆਪਾਂ ਲੰਗਰਾਂ ਦੀ ਸੇਵਾ ਕਰਦੇ ਹਾਂ ਸਾਰੇ ਰਲ ਮਿਲ ਕੇ, ਲੰਗਰਾਂ ਦੀ ਸੇਵਾ, ਮੈਂ ਲੰਗਰ ਦੇ ਪ੍ਰਥਾਈ ਬੋਲ ਰਿਹਾ ਕਿ ਕਿਸੇ ਦੇ ਘਰੋਂ ਆਟਾ ਆਉਂਦਾ, ਕੋਈ ਦੁੱਧ ਲੈ ਕੇ ਆਉਂਦਾ, ਕੋਈ ਦਾਲ ਲੈ ਕੇ ਆਉਂਦਾ, ਕੋਈ ਲੂਣ ਲੈ ਕੇ ਆਉਂਦਾ, ਕੋਈ ਮਿਰਚਾਂ ਲੈ ਕੇ ਆਉਂਦਾ, ਕੋਈ ਬਣਾਉਂਦਾ ਵਰਤਾਉਂਦਾ ਕੋਈ ਹੈ, ਅਤੇ ਛਕਣ ਵਾਲਾ ਕਹਿੰਦਾ ਗੁਰੂ ਕਾ ਲੰਗਰ ਹੈ, ਗੁਰੂ ਕਾ ਲੰਗਰ। ਉੱਥੇ ਫਿਰ ਇਹ ਨਹੀਂ ਮਨੁੱਖ ਕਹਿੰਦਾ ਵੀ ਆ ਮੈਂ ਲੰਗਰ ਛਕਾਉਣ ਵਾਲਾ ਹੀ ਨਹੀਂ ਕਹਿੰਦਾ, ਜਿਹਦੇ ਸੇਵਾ ਕੀਤੀ ਹੈ ਵੀ ਮੈਂ ਰੋਟੀ ਖਵਾ ਰਿਹਾ ਹਾਂ ਨਾ, ਉਹ ਕਹਿੰਦਾ ਮੈਂ ਗੁਰੂ ਕਾ ਲੰਗਰ ਦੀ ਸੇਵਾ ਕਰ ਰਿਹਾ। ਛਕਣ ਵਾਲਾ ਹੀ ਨਹੀਂ ਕਹਿੰਦਾ ਮੈਂ ਇਹਦਾ ਛਕ ਰਿਹਾ, ਕਹਿੰਦਾ ਮੈਂ ਗੁਰੂ ਕਾ ਛਕ ਰਿਹਾ। ਅਤੇ ਫਿਰ ਛਕ ਕੇ ਕੀ ਕਹਿੰਦਾ, ਅੰਨ ਪਾਣੀ ਗੁਰੂ ਕਾ ਟਹਿਲ ਸੇਵਾ ਤੇਰੇ ਸਿੱਖਾਂ ਸੇਵਕਾਂ ਜੀ। ਕਿਤਨੇ ਮਾਣ ਵਾਲੇ ਕਿ ਖਾਲਸੇ ਕੇ ਬੋਲ ਵਾਲੇ, ਕਿ ਖਵਾਉਣ ਵਾਲਾ ਇਹ ਅਹਿਸਾਨ ਨਹੀਂ ਕਰਦਾ, ਖਵਾਉਣ ਵਾਲਾ ਵੀ ਮੈਂ ਰੋਟੀ ਖਵਾਈ ਹੈ, ਛਕਣ ਵਾਲਾ ਮੁਥਾਜ ਨਹੀਂ ਹੁੰਦਾ ਵੀ ਮੈਂ ਇਹਦਾ ਛਕਿਆ ਹੈ। ਦੇਖੋ ਅੰਨ ਪਾਣੀ ਗੁਰੂ ਕਾ, ਇਹ ਖਾਲਸੇ ਦੇ ਬੋਲ ਵਾਲੇ ਨੇ, ਅੰਨ ਪਾਣੀ ਗੁਰੂ ਕਾ ਟਹਿਲ ਸੇਵਾ ਤੇਰੇ ਸਿੱਖਾਂ ਸੇਵਕਾਂ ਦੀ। ਇਹ ਗੁਰੂ ਕੇ ਲੰਗਰ ਦੀ ਪਾਵਨ ਪਵਿੱਤਰ ਵਿਚਾਰਧਾਰਾ ਮੇਰੇ ਨਾਨਕ ਪਾਤਸ਼ਾਹ ਦੇ ਜੀਵਨ ਵਿੱਚੋਂ ਆਪਾਂ ਸਾਰੇ ਸਰਵਣ ਕਰ ਰਹੇ ਸੀ। ਪ੍ਰਬੰਧਕ ਸੱਜਣਾ ਵੱਲੋਂ ਦਿੱਤਾ ਸਮਾਂ ਸਮਾਪਤ ਹੈ। ਇਤਿਹਾਸ ਦੇ ਮਾਨ ਸਨਮਾਨ ਅੰਦਰ ਬਹੁਤ ਸਾਰਾ ਪਿਆਰ ਸਤਿਕਾਰ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. ਕਹੁ ਨਾਨਕ ਹਰ ਭਜਨ ਬਿਨ ਬਿਰਥਾ ਸਭੀ। ਸਰੀਰ ਤਿੰਨ ਹਾਲਤਾਂ ਵਿੱਚੋਂ ਲੰਘਦਾ, ਬਚਪਨਾ, ਜਵਾਨੀ, ਬੁਢੇਪਾ। ਹਾਲਤਾਂ ਮਨ ਦੀਆਂ ਵੀ ਤਿੰਨ ਨੇ, ਰਜੋਗੁਣ, ਤਮੋਗੁਣ, ਸਤੋਗੁਣ। ਮਨ ਇਹਨਾਂ ਤਿੰਨਾਂ ਹਾਲਤਾਂ ਵਿੱਚੋਂ ਲੰਘਦਾ, ਸਰੀਰ ਇਹਨਾਂ ਤਿੰਨਾਂ ਹਾਲਤਾਂ ਵਿੱਚੋਂ ਲੰਘਦਾ, ਬਚਪਨ, ਜਵਾਨੀ, ਬੁਢੇਪਾ। ਸਰੀਰ ਦੀ ਚੌਥੀ ਹਾਲਤ ਮੌਤ ਹੈ, ਬਚਪਨੇ, ਜਵਾਨੀ, ਬੁਢੇਪੇ ਤੋਂ ਬਾਅਦ ਜੋ ਸਰੀਰ ਵਿੱਚ ਘਟਨਾ ਘਟਦੀ ਹੈ ਉਹ ਮੌਤ ਹੈ। ਤਮੋ, ਰਜੋਗੁਣ, ਸਤੋਗੁਣ ਤੋਂ ਬਾਅਦ ਜੋ ਮਨ ਦੀ ਦੁਨੀਆਂ ਵਿੱਚ ਘਟਨਾ ਘਟਦੀ ਹੈ ਉਹ ਸਮਾਧੀ। ਮੌਤ ਕੇਵਲ ਸਰੀਰ ਦਾ ਥੱਕ ਜਾਣਾ, ਟੁੱਟ ਜਾਣਾ, ਨਵੇਂ ਸਰੀਰ ਦੀ ਬਹੁਤ ਉਪਲਬਧੀ ਹੈ। ਸਮਾਧੀ ਜ਼ਿੰਦਗੀ ਦਾ ਪੂਰਨ ਹੋ ਜਾਣਾ, ਮੁਕੰਮਲ ਹੋ ਜਾਣਾ, ਜਿਹਨੂੰ ਕਹਿੰਦੇ ਪੂਰਨ ਹੋ। ਸਰੀਰ ਦੇ ਅੰਦਰ ਸਵਾਸ ਚੱਲਦੇ ਰਹੇ, ਇਹ ਸਰੀਰ ਦੀ ਜ਼ਿੰਦਗੀ ਹੈ। ਅਤੇ ਮਨ ਦੇ ਅੰਦਰ ਪੁਰਨੇ ਚੱਲਦੇ ਰਹਿਣ, ਇਹ ਮਨ ਦੀ ਜ਼ਿੰਦਗੀ ਹੈ। ਚੱਲਦੇ ਹੋਏ ਸਵਾਸ ਰੁਕ ਜਾਣ, ਇਹ ਸਰੀਰ ਦੀ ਮੌਤ ਹੈ। ਅਤੇ ਚੱਲਦੇ ਹੋਏ ਪੁਰਨੇ ਰੁਕ ਜਾਣ, ਇਹ ਮਨ ਦੀ ਮੌਤ ਹੈ। ਮਨ ਕਿਸ ਤਰ੍ਹਾਂ ਮਰਦਾ ਹੈ? ਪੁਰਨੇ ਮਰ ਗਏ। ਹੋਰ ਅਰਜ ਗ੍ਰੰਥ ਸਾਹਿਬ ਕਹਿੰਦੇ ਨੇ, ਮਨ ਮਰੇ ਹਾਲਤ ਮਰ ਜਾਏ, ਬਿਨ ਮਨ ਮੂਏ ਪੈਸੇ ਹਰ ਵਾਰ। ਮਨ ਮਰਦਾ ਤ੍ਰਿਸ਼ਨਾ ਮਰ ਜਾਂਦੀ, ਮਨ ਮਰਦਾ ਕ੍ਰੋਧ ਮਰ ਜਾਂਦਾ, ਮਨ ਮਰਦਾ ਲੋਭ ਮਰ ਜਾਂਦਾ, ਮਨ ਮਰਦਾ ਵਾਸ਼ਨਾ ਮਰ ਜਾਂਦੀ ਹੈ, ਮਨ ਮਰਦਾ ਲਾਲਸਾ ਮਰ ਜਾਂਦੀ ਹੈ। ਆਖਰ ਦੁਨੀਆਂ ਭਰ ਦੇ ਸਾਰੇ ਔਗੁਣਾਂ ਨੂੰ ਇਕੱਠਾ ਕਰੋ ਅਤੇ ਬਣਦਾ ਮਨੁੱਖ ਦਾ ਮਨ। ਹਰ ਵਕਤ ਵਿਕਾਰ ਤਨ ਵਿੱਚ ਨਹੀਂ ਪ੍ਰਗਟ ਹੁੰਦੇ, ਮਨ ਵਿੱਚ ਰਹਿੰਦੇ ਨੇ। ਲੋਕ ਮਨ ਵਿੱਚ ਹੈ, ਤ੍ਰਿਸ਼ਨਾ ਮਨ ਵਿੱਚ ਹੈ, ਝੂਠ ਮਨ ਵਿੱਚ ਹੈ, ਦਗਾ ਮਨ ਵਿੱਚ ਹੈ, ਬੇਈਮਾਨੀ ਮਨ ਵਿੱਚ ਹੈ। ਮਨ ਬਹੁਤ ਵੱਡਾ ਤਣਾਅ ਉਬਾਰ ਭਾਰ ਚੁੱਕੀ ਬੈਠਾ। ਮਨ ਮਰੇ ਧਾਤ ਮਰ ਜਾਏ, ਮਨ ਮਰਦਾ ਤ੍ਰਿਸ਼ਨਾ ਮਰ ਜਾਂਦੀ। ਫੁਰਨੇ ਚੱਲਦੇ ਰਹਿਣ, ਇਹ ਮਨ ਦੀ ਜ਼ਿੰਦਗੀ ਹੈ। ਫੁਰਨੇ ਰੁਕ ਜਾਣ, ਮਨ ਦੀ ਮੌਤ। ਸਵਾਸ ਚੱਲਦੇ ਰਹਿਣ, ਇਹ ਤਨ ਦੀ ਜ਼ਿੰਦਗੀ ਹੈ। ਸਵਾਸ ਰੁਕ ਜਾਣ, ਇਹ ਤਨ ਦੀ ਮੌਤ। ਤਨ ਦਾ ਜੀਵਨ, ਮਨ ਦਾ ਜੀਵਨ, ਤਨ ਦੀ ਮੌਤ, ਮਨ ਦੀ ਮੌਤ ਸੰਬੰਧ ਵਿੱਚ ਮੈਂ ਕੁਝ ਪਰੇਸ਼ਾਨੀ ਵਿਚਾਰਾਂ ਰੱਖਾਂ। ਅੱਗੇ ਗੁਰਦੁਆਰੇ ਆਉਣ ਦਾ ਔਰ ਗੁਰਬਾਣੀ ਪੜ੍ਹਨ ਦਾ, ਗੁਰਸਿੱਖ ਹੋਣ ਦਾ ਜੋ ਮੂਲ ਲਾਹਾ ਹੈ, ਉਸਦਾ ਕਮ ਸੇ ਕਮ ਪਤਾ ਤਾਂ ਚੱਲੇ। ਔਰ ਇਹ ਸਿੱਖ ਜਗਤ ਦੀ ਬਹੁਤ ਵੱਡੀ ਬਦਕਿਸਮਤੀ ਹੈ कि जमीन के उत्ते जितने गुरुद्वारे बनाए ने सिखा ने जिंदगी दे गुरु नूं थां नहीं दे सके। जमीन ते गुरुद्वारा जरूर बनाया, जिंदगी दे गुरु नहीं है, जीवन दे गुरु नहीं। कई दफा ऐसा भी देखने दे चांदा है कि जमीन दे उत्ते जितने धार्मिक मंदिर ने उतने धार्मिक मनुख ने जिंदगी दे धर्म प्रवेश नहीं कर सकया। उहदे कुछ कारण ने, उह मैं तुहाडे सामने रखा। प्रथम गल लईए शरीर की, क्योंकि पहले शरीर है ते फिर है मन। गुरुद्वारे आपां जो आंदे हैं साधना मन की करनी, तन ते इत्थे बैठा हुण मन बैठदा है कि नहीं, तन ते इत्थे आ गया है मन हुण इत्थे आउंदा है कि नहीं, तन नूं इत्थे लियाउणा कोई बहुत वड्डी गल भी नहीं है। सवाल है मन इत्थे आया कि नहीं, ते मन नूं पिछे मुड़न की आदत है। पिछे संसार है, अगे निरंतर है। पिछे इंद्रियां का रस है, अगे नाम का रस है। पिछे दुनिया है, अगे दीन है। ते पिछे मुड़न की मन की आदत है। भावें सतगुरु कहते हैं अगाम भूत राम, पिछा फेर ना मोड़ा, नानक सिंज पहिया वार, बौड़ ना होवी जन। अगे वेख पिछे क्यों देखता है, अगे चल। और ये हकीकत है कि परमात्मा का मार्ग जिसते मन ने चलना है वो मैदानी रास्ता नहीं है, पहाड़ी रास्ता है, चढ़ाई है। ईरान के प्रसिद्ध संत हाफिज का मैं एक दिन कलाम पढ़ रहा थी, वो कहता है महाराज दर मन दले जाना चे अमनो ऐश चो हरदम, जरस पर याद नहीं दार के बर बंदेद महमन। ऐ खुदा तेरे मार्ग से मैं चलते पिया पर निकली परेशानी, निकदा दुख, निकली कल्पना। हैरानगी की गल, रब के मार्ग से परेशानी, रब के मार्ग से दुख। दुख ये कि मार्ग को चढ़ाई है, पहाड़ी रस्ता मैदानी रस्ता नहीं। कहना सुरत चढ़ानी है, ऊपर करनी है, जो ऊपर करनी है तो पहाड़ी रस्ता है। भगत कबीर कहने घट आओ घट डूम हर गणा, एक निर्गुण बैल हमार, भगत रविदास जी। और वो बोलते तरीके श्री कबीर कहते हैं जय मार्ग पंडित गए पाछे परी बही, एक औघट घाटी राम की तें चढ़ रहे कबीर। एक बिखड़ी घाटी से मैं चलता पाया और उस बिखड़ी घाटी का नाम है राम की घाटी, सिमरन की घाटी, नाम की घाटी। नाम जपना सुरत उपर चाड़नी, जिमें शरीर को पहाड़ा से चाड़ना हो सौखा एक काम नहीं है। हेमकुंड साहब जोड़े चढ़ते हैं पहाड़ों से उन्होंने पता है, अमरनाथ दिया पहाड़ियों से जो गए ने कभी, रेठा साहब के पहाड़ से जब कभी कोई पहुंचे हैं उन्होंने पता होगा कि पहाड़ की चढ़ाई मामूली नहीं। और खास करके कि 18,000 फुट की बुलंदी पर चढ़ना पड़े, तो पैदल ही चढ़ना पड़े, तो घाटियां अबूर करनिया पैन, मनुख अपने होश को आवाज को बैठता है। इस तो भी बिखड़िया घाटियां ने सिमरन दी, नाम दी, ईश्वर दी, जिस दिते सुरत चाड़नी। इसका खुलासा तेन मैं बाद करांगा, इन्हें भी अर्थ कर दें ज्ञान ईश्वर बहुपक्षी है और इस वास्ते अनंत शब्द ने। गुरु ग्रंथ साहब जी महाराज में एक शब्द भी आख्या जा सकता है, हजारों शब्द इस वास्ते ने कि पहलू बहुत सारे और हर पहलू भी सिख नूं सूझ समझ होवे। गुरु नानक ने कोशिश की थी, सतगुरु ने कोशिश की थी, धर्म के हर पासे भी सूझ समझ मनुख नूं होवे। चेते रखना मन दियां हालतां दिन ने, मन का बचपना है तमाम गुण, मन की जवानी है रजो, मन का बुढ़ेपा है सतो, मन की मौत है समाधि, जिथे गुरु ने मिट गए। इसे तरीके नाल शरीर दिया तीन हालत ने, बचपना, जवानी और बुढ़ेपा। बचपने की अपनिया खूबियां ने, अपने गुण ने, अपने अवगुण ने। जवानी की अपनी महानता है, अपनी खराबी। बुढ़ेपे की अपनी अजमत है पर अपनी कमजोरी है। ये विचार मैं थोड़े सामने रखा ताकि जो बच्चा है वो भी सुचेत हो, जवान बुढ़ा उन्होंने भी अपनी होम का पता चले सतगुरु ने किस ढंग न इस गल खो रहे। बच्चे में बहुत वड़िया खूबियां ने, खूबियां की ने कि बच्चा अंदरों बाहरों एक है, बिल्कुल एक। अंदर गुस्सा आया छुपांदा नहीं प्रगट करता, दुखी होया रो के दुख प्रगट करता, छुपांदा नहीं वड्डा छुपाण लग पैंदा। दिल रो रहे होंदे चेहरे ते हसी पिया प्रगट करता, अंदरों खुश हो रहे होंदा है बाहरों कहिंदा मित्रा थोड़े सारे जिहड़ी घटना घटी है बड़ा अफसोस, अंदरों खुश होंदा पिया चंगा होया सत्यानाश हो रहा दिवाला निकले चंगा होया जे घर नूं वध लगी, बाहरों कहिंदा मित्रा बड़ा अफसोस। बच्चा अंदरों बाहरों एक है, बच्चे के दो रूप नहीं है, मासूम है बच्चा, सदवादी है, निर्लोभ है, निर्छल है। किधरे प्यो कह देवे कि बच्चा पुत्र जोड़ा मैं मिलने वास्ते आवे ना कह दें मैं घर में कोई नहीं, तो हूँ कोई आ गया मिलन तो बेचारा भोला कह देंदा बापू ने आख्या बापू घर कोई नहीं कह दें, गल छुपाने नहीं आती, झूठ बोलना नहीं आता, असली उत्ते पर्दा पाना नहीं आता, अंदरों बाहरों बिल्कुल एक। साहिब गुरु अर्जन देव जी महाराज से कहने पायो बाल बुद्ध सुख रे, सानू जरा सुख मिले परमात्मा मिले बाल बुद्धि करके मिले, बाल बच्चे की बुद्धि, क्यों बच्चे की दृष्टि में नफा नुकसान इज्जत बेइज्जती ये कुछ भी नहीं। बच्चे का क्रोध भी बड़ा छोटा है, उन्हें गुस्से होया उन्हें चीज ठंडा हो अनंत खूबियां ने बच्चे की, लेकिन बच्चे की एक कमजोरी है जिड़ी इसमें ब्रह्म ज्ञानी नहीं बन देती। जिड़ी कमजोरी है बालक बुद्ध अचे बुद्धि करके अचे, गुण तो इसके को बड़े हैं पर गुणा तो लाभ उठा सके अचे, बालक बुद्ध अचे पहले पहरे रहन पे बन जा रहे मित्रा, बालक बुद्ध अचे अचे। जिमें किसी भी जेब में हीरा हो नूर तो उसको पता ही ना हो, तो जेब में होना ना होना एक समान है, तो बहुत ही कोई जेब में हीरा। महान गुण बच्चे को है, मासूम है, अंदरों बाहरों एक है, भोला है, लेकिन अचेत है, इन्हों गुणों का पता नहीं, बौद्धिक तौर पर अजे विकास नहीं हुआ, उंज भोला है। तो मैं इतनी अर्ज करा गुरु ग्रंथ साहब का फैसला है रब चतराइया नाल नहीं मिलता, चतराई न चतर भुज पाईए रे जन मन मार हो स्यों लाईए, खुलासा किया है तहत कबीर भगत कर पाया भोले पाए मिले लगा। चतराइया संसार विच कम आउंदियां, भोला भाव रब की दुनिया च कम आउंदा। चतराइया नाल धन जरूर कमाया जा सकता है, चतराई नाल धर्म नहीं कमाया जा सकता, भोले भाव। साढ़े देश के एक महायोगी नूं भोला नाथ करके कहने, शिव जी का एक नाम है, लकब है उसका भोला नाथ, भोला अंदरों बाहर एक है। भोला मूर्ख नूं नहीं कहते इन्नी मेहनत करते, भोला अंदरों बाहर एक, पढ़ते नहीं पाता छुपाता नहीं, जो अंदर है वो बाहर। ਤੇ ਵਾਕਈ ਅਸੀਂ ਉਸ ਬੰਦੇ ਨੂੰ ਭੋਲਾ ਹੀ ਕਹਿ ਦਿੰਦੇ ਹਾਂ ਜਿਹੜਾ ਚਤਰ ਚਲਾਕ ਨਾ ਹੋਵੇ, ਅਤੇ ਚਤਰ ਚਲਾਕ ਦਾ ਮਤਲਬ ਹੈ ਅੰਦਰ ਕੁਛ ਹੋਰ ਹੈ ਬਾਹਰ ਕੁਛ ਹੋਰ ਪਿਆ ਪ੍ਰਗਟ ਕਰਦਾ। ਇਹ ਚਤਰਾਈਆਂ ਰੱਬ ਦੀ ਦੁਨੀਆਂ 'ਚ ਨਹੀਂ ਕੰਮ ਆਉਂਦੀਆਂ, ਚਤਰਾਈਆਂ ਸਿਆਣਪਾਂ ਆਵੇ ਕਿਤੇ ਨਾ ਕੰਮ। ਇਸ ਤਰ੍ਹਾਂ ਦੀ ਸਿਆਣਪ ਚਤਰਾਈ ਭਾਵੇਂ ਬਹੁਤੀ ਕਿਉਂ ਨਾ ਹੋਵੇ ਤਾਂ ਵੀ ਲਿਖੇ ਨਹੀਂ ਲੱਗੇ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ, ਇਕੱਠੀ ਕਰ ਲਏ ਸਿਆਣਾ। ਗੁੰਮਦੇ ਫਿਰਦੇ ਬੜੇ ਬੜੇ ਸਿਆਣੇ ਮਨੁੱਖ ਮਿਲਦੇ ਨੇ, ਬੜੀ ਬੜੀ ਤਰਕ ਕਰਦੇ ਨੇ, ਬੜੀ ਬੜੀ ਗੱਲਾਂ ਕਰਦੇ ਨੇ, ਤੇ ਮੈਂ ਉਹਨਾਂ ਨੂੰ ਕਹਿੰਦਾ ਮੈਂ ਇਕੱਠੀ ਕਰ ਲਏ ਸਿਆਣਪ, ਹੋਰ ਇਕੱਠੀ ਕਰ ਲਏ। ਇਸ ਸਿਆਣਪ ਨਾਲ ਦਿਲ ਦਾ ਸਕੂਨ ਨਹੀਂ ਮਿਲੇਗਾ, ਸਕੂਨ ਇਹ ਕਲਬ ਨਹੀਂ ਮਿਲੇਗਾ। ਇਸ ਸਿਆਣਪ ਨਾਲ ਸ਼ਾਂਤੀ ਨਹੀਂ ਮਿਲੇਗੀ, ਇਸ ਸਿਆਣਪ ਨਾਲ ਰੱਬੀ ਰਸ ਨਹੀਂ ਮਿਲੇਗਾ। ਕਰ ਲਏ ਕੋਸ਼ਿਸ਼। ਔਰ ਮੈਂ ਇਸ ਤਰ੍ਹਾਂ ਦੁਨੀਆਂ ਦੇ ਬੜੇ ਬੜੇ ਸਿਆਣੇ ਮਨੁੱਖ, ਚਤਰ ਚਲਾਕ ਮਨੁੱਖ ਬੇਜ਼ਾਰ ਰਹੇ ਨੇ, ਦੁਖੀ ਰਹੇ ਨੇ। ਭੋਲਾ ਭਾਵ, ਭੋਲਾ ਭਾਵ ਕੀ? ਜੋ ਅੰਦਰ ਹੈ ਉਹ ਬਾਹਰ। ਬਹੁਤ ਵੱਡੀ ਸਿਆਣਪ ਚਾਹੀਦੀ ਅੰਦਰ ਦੀ ਗੱਲ ਦੇ ਉੱਤੇ ਪਰਦਾ ਪਾਉਣ ਵਾਸਤੇ। ਮਨੁੱਖ ਦਾ ਬਹੁਤਾ ਸਮਾਂ ਅਤੇ ਬਹੁਤੀ ਸ਼ਕਤੀ ਇਸ ਗੱਲ ਵਿੱਚ ਨਸ਼ਟ ਹੋ ਜਾਂਦੀ ਹੈ ਜੋ ਕੁਛ ਇਹ ਨਹੀਂ ਹੈ ਉਸਨੂੰ ਪ੍ਰਗਟ ਕਰਦਾ, ਔਰ ਜੋ ਕੁਛ ਇਹ ਹੈ ਉਹਦੇ 'ਤੇ ਪੜਦੇ ਪਾਉਂਦਾ। ਬਹੁਤ ਤੁਸੀਂ ਮੁਤਾਲਾ ਕਰਦੇ, ਜੋ ਕੁਛ ਇਹ ਨਹੀਂ ਹੈ ਪ੍ਰਗਟ ਕਰਦਾ, ਮੈਂ ਇਹ ਹਾਂ, ਇਹ ਹਾਂ, ਇਹ ਹਾਂ, ਅਤੇ ਜੋ ਕੁਛ ਇਹ ਜੋ ਹੈ ਵਾਸਤਵਿਕ ਹੈ ਉਹਦੇ 'ਤੇ ਪੜਦੇ ਪਾਉਂਦਾ। ਇਹ ਸਾਰੀ ਜ਼ਿੰਦਗੀ ਅਤੇ ਸਾਰੀ ਸ਼ਕਤੀ ਇਸੇ ਗੱਲ ਵਿੱਚ ਖਰਚ ਕਰਦਾ, ਨਸ਼ਟ ਕਰਦਾ। ਲੇਕਿਨ ਬੱਚੇ ਕੋਲ ਸੁਭਾਵਿਕ ਗੁਣ ਹੈ, ਉਹ ਪੜਦਾ ਨਹੀਂ, ਛੁਪਾਉਂਦਾ ਨਹੀਂ। ਜੋ ਅੰਦਰੋਂ ਹੈ ਕੋਈ ਕੁਛ ਬਾਹਰੋਂ ਹੈ, ਲੇਕਿਨ ਇੱਕ ਕਮਜ਼ੋਰੀ ਅਚੇਤ ਹੈ, ਬਿਲਕੁਲ ਅਚੇਤ ਹੈ। ਹੋਲਾ ਜ਼ਰੂਰ ਹੈ, ਅਚੇਤ ਹੈ। ਔਰ ਮੈਂ ਹੋਰ ਕਰਾਂ, ਹੋਲਾ ਮੂਰਖ ਨਹੀਂ ਆਉਂਦਾ। ਮੂਰਖ ਦਾ ਮਤਲਬ ਹੈ ਜਾਣ ਬੁੱਝ ਕੇ ਭੁੱਲ ਕਰਨੀ, ਹੋਲੇ ਦਾ ਮਤਲਬ ਹੈ ਅਜੇ ਅਚੇਤ ਹੈ, ਸੁਚੇਤ ਨਹੀਂ ਹੋਇਆ, ਬੌਧਕ ਤੌਰ 'ਤੇ ਵਿਕਾਸ ਨਹੀਂ ਹੋਇਆ, ਮਾਸੂਮ ਹੈ। ਇਸ ਵਾਸਤੇ ਬੱਚੇ ਨੂੰ ਕੋਈ ਮੂਰਖ ਨਹੀਂ ਕਹਿੰਦਾ। ਬੱਚੇ ਨੂੰ ਮੂਰਖ ਕਹਿਣ ਵਾਲੇ ਮੂਰਖ ਹੋਣਗੇ, ਬੱਚੇ ਨੂੰ ਭੁੱਲ ਕੇ ਵੀ ਮੂਰਖ ਨਹੀਂ ਕਹਿਣਾ ਚਾਹੀਦਾ। ਬੱਚਾ ਅਚੇਤ ਹੋ ਸਕਦਾ, ਅਜੇ ਬੌਧਕ ਤੌਰ 'ਤੇ ਉਸਦਾ ਵਿਕਾਸ ਨਹੀਂ ਹੋਇਆ। ਬੱਚਾ ਮੂਰਖ ਨਹੀਂ ਹੈ, ਬੱਚਾ ਮੂਰਖ ਨਹੀਂ ਹੈ। ਮੂਰਖ ਜੋ ਜਾਣ ਬੁੱਝ ਕੇ ਭੁੱਲ ਕਰੇ, ਤੁਸੀਂ ਆਖੋਗੇ ਜਾਣ ਬੁੱਝ ਕੇ ਵੀ ਭੁੱਲ ਕੀਤੀ ਜਾਂਦੀ ਹੈ, ਜ਼ਿਆਦਾ ਜਾਣ ਬੁੱਝ ਕੇ ਕੀਤੀ ਜਾਂਦੀ ਹੈ। ਕਬੀਰ ਮਨ ਜਾਣੇ ਸਭ ਬਾਤ, ਜਾਣ ਤੇ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਤ ਦੀਪ ਭੂਏ ਪਰੇ। ਹੱਥ ਵਿੱਚ ਦੀਪ ਹੈ ਫਿਰ ਭੂ ਦੇ ਗਿਰਦ, ਗੱਲ ਦੀ ਸਮਝ ਵੀ ਹੈ ਫਿਰ ਵੀ ਅਨਰਥ ਕਰਦਾ। ਜਿਵੇਂ ਹੁਣ ਕੋਈ ਇੱਕ ਬੋਤਲ ਸ਼ਰਾਬ ਦੀ ਪੀਵੇ, ਇਹ ਘੱਟ ਤੋਂ ਘੱਟ ਹੁਣ 2-4 ਕਿਲੋ ਖੰਡ ਮਿੱਠੇ 'ਚੋਂ ਹੋਈ ਬਣੀ ਹੋਣੀ, ਆਖਿਰ ਮਿੱਠੇ ਦਾ ਸੱਤ ਹੀ ਹੈ ਨਾ। ਸ਼ਰਾਬ ਕੀ ਹੈ? ਮਿੱਠੇ ਦਾ ਸੱਤ, ਮਿੱਠੇ ਦਾ ਤੱਤ, ਮਿੱਠੇ ਦਾ ਨਿਚੋੜ। ਅਤੇ ਹੁਣ ਇੱਕ ਬੋਤਲ ਜਿਸ ਦੇ ਅੰਦਰ ਸ਼ਰਾਬ ਚਲੀ ਗਈ, 2-4 ਕਿਲੋ ਖੰਡ ਦੇ ਗਏ ਉਸ ਦੇ ਅੰਦਰ। ਜਦੋਂ ਰੋਜ਼ ਇਸ ਤਰ੍ਹਾਂ ਲੈ ਰਿਹਾ ਹੈ, 2-4 ਸਾਲ ਬਾਅਦ ਜਿਹੜੀਆਂ ਭਿਅੰਕਰ ਬਿਮਾਰੀਆਂ ਪ੍ਰਗਟ ਹੋਣਗੀਆਂ, ਇਸਦਾ ਕੌਣ ਕਸੂਰ ਹੋ ਰਿਹਾ ਹੈ? ਇੰਨਾ ਮਿੱਠਾ ਅੰਦਰ ਪਾਈ ਜਾਂਦਾ ਤੂੰ। ਇਹ ਕੌੜਾ ਕੀ ਹੈ? ਇਹ ਮਿੱਠੇ ਦਾ ਸੱਤ ਹੈ, ਮਿੱਠੇ ਦਾ ਤੱਤ ਹੈ, ਮਿੱਠੇ ਦਾ ਨਿਚੋੜ ਹੈ। ਆਖਿਰ ਮਿੱਠੀ ਚੀਜ਼ ਤਾਂ ਬਣਦੀ ਹੋਵੇਗੀ। ਜਿਵੇਂ ਇੱਕ ਫੁੱਲ ਨੇ ਫਿਰ ਫੁੱਲਾਂ ਦਾ ਸੈਂਟ ਹੈ, ਇੱਕ ਬਦਾਮ ਹੈ ਫਿਰ ਬਦਾਮ ਦਾ ਰੋਗਨ ਹੈ, ਇੱਕ ਤਿਲ ਨੇ ਫਿਰ ਤਿਲਾਂ ਦਾ ਬੇਲ ਹੈ, ਇੱਕ ਮਿੱਠਾ ਹੈ ਇੱਕ ਮਿੱਠੇ ਦਾ ਸੱਤ ਹੈ, ਫਿਰ ਮਿੱਠੇ ਦਾ ਸੱਤ ਇਹ ਮਦਰਾ। ਦੁਨੀਆਂ ਦੇ ਤਮਾਮ ਧਾਰਮਿਕ ਗ੍ਰੰਥ ਕਹਿੰਦੇ ਨੇ ਕਿ ਸਰੀਰਕ ਤੌਰ 'ਤੇ ਹਾਨੀ ਪੈਦਾ ਕਰਦੀ ਹੈ, ਔਰ ਬੰਦੇ ਨੂੰ ਮਾਨਸਿਕ ਤੌਰ 'ਤੇ ਗਿਰਾਵਟ ਦੀ ਤਰਫ ਲੈ ਜਾਂਦੀ ਹੈ। ਔਰ ਮਾਨਸਿਕ ਤੌਰ 'ਤੇ ਗਿਰੇ ਹੋਏ ਮਨੁੱਖ ਨੂੰ ਮਨੁੱਖ ਦੇਖਦਾ ਵੀ ਹੈ, ਅਤੇ ਪੀ ਪੀ ਕੇ ਜੋ ਸਰੀਰਕ ਤੌਰ 'ਤੇ ਰੋਗੀ ਹੋਏ ਨੇ ਉਹ ਵੀ ਦੇਖਦਾ ਜਾਣਦਾ, ਲੇਕਿਨ ਫਿਰ ਵੀ ਪੀਂਦਾ। ਕਬੀਰ ਮਨ ਜਾਣੇ ਸਭ ਬਾਤ, ਜਾਣ 'ਤੇ ਹੀ ਔਗਣ ਕਰੇ। ਮਹਾਨਤਾ ਵੀ ਸੁਣ ਲਈ ਕਿ ਇਹਨਾਂ ਕੇਸਾਂ ਦੀ ਖਾਤਰ ਸਿੱਖਾਂ ਨੇ ਬੰਦ ਬੰਦ 'ਤੇ ਕਟਵਾ ਦਿੱਤੇ, ਕੇਸ ਨਹੀਂ ਕੱਟਣ ਦਿੱਤੇ। تن دے دو ٹکڑے ہو گئے, سکھی دے دو ٹکڑے نہیں ہون دے. ابل دیاں دیگاں وچ ابل گئے, سکھی دا رنگ نہیں رہن دتا, تے تیرا رنگ ٹھنڈے پانی نال ہی لے گیا. ایسا کیوں؟ حالانکہ اتہاس تیرے سامنے گرودوارے تو آنا, اتنی گل تینوں سمجھے گرو بھول جائے گی. جی اتنی گل سمجھے تو تھوڑی جہاں سمجھ ہو رہے وہ ڈال لیں, اس سمجھ کو زندگی وچ ڈال لیں. اور زندگی وچ جد ڈھالن کی گل آئے تو منک کا من ہٹ سامنے آ جاتا, اپنا ہٹ, اپنا ہی جیون کا جو ہے کم, زندگی اتنے رک جاتی, جیون اتنے رک جاتا ہے. تو میں اس طرح جو جان بوجھ کے بھول کرے مرد, جو اچیت پنے بھول کرے وہ بھولا ہے بچہ. بچے نو مورخ نہیں کہتے, مورخ دے تو میں کئی ارتھ پڑے جنہیں بولن لگے ہاں منہ اگے رکھے ہوا دماغ نہیں بولی جانا, منہ ہی اگے رکھے ہوا. جنہیں کھان لگے ہاں منہ ہی اگے رکھے ہے, سوچ نہیں کہ کھانا ہے کہ نہیں کھانا, کنا کھانا, بس منہ ہی اگے رکھے. منہ رکھ دین گیان سنگھ نے بڑے سونے اشتہار کیے, جنہیں ہر گل میں منہ ہی اپنا اگے رکھے ہے. بولن لگے ہیں, کھان لگے ہیں, پھر گل کرنی منہ رکھ کے گل کرنی. تو اس کے جی تل آ کی ہے اس طرح نہیں ہے, کہتا کی کری اگلے کا منہ جو رکھنا, منہ رکھ کے گل کرنا. کسی تھان سے گل کچھ کہنی سی نہیں آتی, چپ کر گیا بھی تو کیوں چپ کر گیا, گل آخنی سی, کہتا کی کری اگلے کا منہ رکھنا سی, چپ کر گیا. ہر تھان سے اپنا منہ اگے ڈایا ہے, کسی تھا اگلے کا منہ اگے ڈایا ہوا, بس منہ رکھے ہوگی, منہ ہی رکھتا ہے اور کچھ نہیں, دماغ نہیں رکھتا, دل نہیں رکھتا, وچار نہیں رکھتا, گیان نہیں رکھتا, بس منہ ہی اگے رکھتا, منہ رکھتا. اور جگت کی تعداد بہت زیادہ ہے, میں تو دنگ رہ جانا کئی دفعہ, کئی دن گرو کی مت پہ بولو تو گرو کی مت دھارن نہیں کی تھی. ریتان سے بولو, ریتان نال دور کا سمبند کوئی نہیں, دور کا بھی سمبند کوئی نہیں. کئی کہہ دے نے جینی جی اج امرت سے بولو, تو میں تو تم سکے گا پہلے یہ گل پہ بول دے, نہیں اجے سانوں وار ہے جی, یہ کم ہے وہ کم ہے, دنیا بھر کے چمیلے کھڑے کر دیں گے. تو پورخا امرت چھکنا تیرے کام میں کوئی روک پہ کوئی روک نہیں پہ, وہ امرت کا ہوا جی تیرے کام میں روک پا رہے, تیری کرت میں روک پا رہے. مینو مل رہے ہیں کئی کہیں جینی جی کی کئی ہائی سوسائٹی بیٹھنا ہوں, ہائی سوسائٹی کیونیں کرپان پہن کے جائیے, ہائی سوسائٹی کڑاکے میں پہن کے جائیے, دڑاکے میں کھلا لے کے جائیے, ہائی سوسائٹی بیٹھنا پہنے. تو میں جتنے سیکھی نہیں نہ جا سکتی وہ سب تو نکٹ سوسائٹی ہوئے گی, وہ تو کون کہہ ہائی سوسائٹی, تو آ کر جس سوسائٹی کی سیکھی واسطے کوئی تھان نہیں, تو انہوں تو ہائی آ کے اتنی غلطی سپشٹ ہوگی سیکھی تھی, کچھ بھی نہیں کرتے, تچھ ہے, معمولی ہے, پھر تو تیرا گرودوارے آنا نیرے ہی پکھنڈ ہوگی اور کی, کیونکہ یہ تچھ ہے, اتنی ہائی سوسائٹی جا ہی نہیں سکتی. اور یقین جانو جس بندے کے نال بس تھوڑا جہا ہائی کا لیبل لگ جائے, بس سیکھی نے چکے پرے مارنا ہے, ایک پاس رکھنا ہے, کوئی بہانہ لب لینا ہے, کوئی بہانہ لب لینا ہے, نمکائی نہ گل. بچہ بھولا ہے تو بھولا ہونا ایک گن ہے, باؤ اندروں باہروں ایک ہے, بھولا ہے اندر کی گل سے پردہ نہیں پا سکتا, رواں کا جی کیتا رو پیا ہے, بڑا چھپاندہ ہے, تو اکھان دے جھنجو آ رہے ہیں چھپائیے, رونا نہ پرگٹ ہو رہے, دکھ ہے, غمگین ہے, لیکن غم نو پرگٹ نہیں کر رہے. استاد لوگ کہہ رہے ہیں میرے چہرے سے غم آشکارا نہیں ہے, پر یہ نہ سمجھ کہ یہ غم کا مارا نہیں ہے, ڈوبنے کو تو ڈوبے ہم بھی لیکن اہل ساحل کو ہم نے پکارا نہیں ہے. کہتا غمگین سے میں بھی بڑا دکھی, پر میں چہرے سے پرگٹ نہیں ہوں گا, دکھی میں بھی بڑا, پریشان میں بھی بڑے. کہتا مجھار گوتے میں بھی کھا دینا, رج کے ڈبیاں پر شرم دا ماریا میں چیخیا نہیں کہ مینوں بچاؤ مینوں بچاؤ، ڈب چلیا میں ڈب چلیا، ڈبنا پروان کر لیا، شور نہیں چلا، مدد نہیں مانگی، نہیں تو سپشٹ ہو جائے گا میں ڈوب رہا، مینوں تیرنا ہی نہیں آؤں گا، ڈب رہا. اور یقین جانو اس طرح کے منو ہے گے نے، لوگ لگیا دے مارے رہے تصویر پرگٹ نہیں کر رہے، اندروں کچھ ہو رہے باہروں کچھ ہو رہے، بچہ بولا یہ بولے پڑے کا گن کسی وڈے منک دے اندر آ جائے، سچیت ہو کے بولا ہو گیا ہے، ساودھان ہے، سچیت ہے، پھر بولا ہے تو برہم گیا نہیں. شیو جی نے بولا نہ تھا کہ بولے تو مراد اندروں باہروں ایک، لیکن بچے کی طرح اچیت نہیں، بچے کی کمزوری ہے، بچہ اچیت ہے. اچیت پنا منگتا کی ہے؟ اچیت پنا کھیڑا منگتا، کھیل. ایک بچے کو تھی بازار میں لے جاؤ سوائے ملاونے تو اس کو اور کچھ نہیں دکھائی دے. جی میں کہتے ہیں ایک بھوکا دو تین دن دا ہوا ہے تو انہوں بازار میں لگاؤ اس کو ہوٹل ہی دکھائی دے سکتے ہیں، ریسٹورینٹ کھانا پینا دکھائی دے گا دکانوں پہ، اور کچھ نہیں دکھائی دے گا. انہوں کہہ دو دو سے دو کنہ ہوتا ہے، انہیں کہہ دینا ہے دو سے دو چار روٹیاں ہوتا، کچھ نہیں انہیں جی جوڑ. بچہ اچیت ہے، اچیت پنا کھڈونیا کی منگ کرتا ہے، کھیل کی منگ کرتا ہے. بچے کی درشٹی سب کچھ کھڑونا ہے، کیرتن کتھا کھڑونا ہے، گرودوارے آنا کھڑونا ہے، لنگر پرشاد سب کھڑونا ہے، وہ منورنجن ہے. اس کو کوئی بہت لمبی چوڑی آسا پھر نہیں رکھنی چاہیے. بالک بدھ اچے اجے بچارے کا بودھک طور پہ وکاس ہی نہیں ہوا. تو بچے کو بہت وا گن ہے، بچہ بھول ہے، اندروں باہروں ایک ہے، پر بچے کو بہت وڈی کمزوری اچے ہے. اگے چلیے جوان، یہ بہت وڈی خوبی ہے، جوش ہے، جذبے نے، امنگ نے، ترنگ نے. دنیا کے کسی ملک میں کوئی کرانتی لیا ہوگی نوجوانوں تو بنا نہیں آؤں گی. بہت مطالعہ کر کے ویکنا، سنسار کا اتہاس پڑھ کے ویکنا. کوئی دھارمک کرانتی لیا ہے، کوئی سماجک کرانتی لیا ہے، کوئی راجنیتک کرانتی لیا ہے نوجوانوں تو بنا نہیں ہوگی. مجھے چنگی طرح یاد ہے دیش کی ونڈ تو پہلے کی گل، پہ میں 11 سال کا سی، راجنیتک لوگ سکول بند کرتے سن، کالج بند کرتے سن، جلوس کٹواتے سن بچوں کو، دیش کو آزاد کرنا ہے، اس کی لائن لا کے چلتے ہوں سی چنگی طرح یاد. مردہ باد کے نعرے لاندے ہوں سی انگریزوں کے خلاف، چنگی طرح یاد. اور سکول بند کرواتے سن زبر، اور سمجھاتے سن بچوں کو بغاوت کرنے، سمجھاتے سن کالج کے نوجوانوں بغاوت کرنی. یہی نیچے جب سنگھاسن پہ بیٹھ گئے، ستا دش آ گئے، پتا کی اپدیش دین لگتا ہے، ودیارتھیوں پڑھنا لکھنا چاہیے، راجنیتی چ حصہ نہیں لینا چاہیے. کم وقت ادو کل جلوس کٹوتے سی، ادو بھی انہوں ورتتے تھے، پر ہوں کیوں نہیں؟ جی ہوں ورتوں تو انہوں کا سنگھاسن کھول لین گے، ہوں رہن تھوڑی دین. جنہ کے آسرے سے اتنی وڈی کرانتی ہو سکتی ہے، وہ یہاں سنگھاسن پہ بیٹھنے دیں گے؟ اس واسطے وہ کہہ دیتے ہیں ہوں ودیارتھیوں راجنیتی حصہ نہیں لینا چاہیے، سارے دنیا کے کہتے ہیں لیڈر، انہوں نے پڑھنا لکھنا چاہیے. پر جب کدھر کوئی کرانتی کرنی ہے، کوئی پلٹا لیا ہونا ہے نوجوانوں تو بنا نہیں، چاہے سماج میں تبدیلی لیا ہونی ہے، چاہے راجنیتی میں لیا ہے، چاہے دھرم میں لیا ہے، نوجوانوں کو اگے کرنا پڑتا ہے. اس کو بنا گل نہیں بنتی. جوش ہے، جذبہ چاہیے، بہت بڑا گن ہے جوش. کہیں جس بندے کا جوش مر گیا تو مرن تو پہلے ہی مر گیا، وہ دیکھیے کچھ بھی نہیں. اور حقیقت ہے استاد جو کہتے ہیں، بڑھاپا نام ہے جس کا، وہ دل کی افسردگی ہے. بڑھیپا کسی نے کہہ دیں جیسے جوش جذبے ٹھنڈے پہ گئے، مر گئے، نہ امنگ نہ ترنگ نہ جوش نہ جذبہ نہ ہمت، کچھ بھی نہیں. تو نوجوان دے کول جوش ہے بڑا، جذبہ ہے بڑا, امنگ ہے بڑی, تنگ ہے بڑی, کام کرنے کی لگن بڑی, لیکن جوان کی ایک بہت بڑی کمزوری ہے. ایک کمزوری یہ بھگت نہیں بنن دے گی, ایک کمزوری یہ گرمکھ نہیں بنن دے گی. جی بچے کی کمزوری اچیت ہے, اچیتپنا اس کو برہم گیانی نہیں بنن دینا. جوان کی ایک کمزوری یہ اندر بہت پربل واشنا ہے, تو واشنا ہے دھن کی جو بنتی ہے بہت پربل. یہ سرت انہوں دونوں کے آلے دوالے گھومتی رہتی ہے. تیجے پہلے رہن کے بن جایا مترا, دھن جو ونسوں چیت ہر کا نام نہ چیت بن جایا مترا, بدھا چھٹے جت ہر کا نام نہ چیتے پرانی, بکل بھیا سنگ مایا دھن سے الٹتا جو بن متا اہلا جنم گوایا. ایک شادی کا ایک قول چیتے آیا, وہ کہتے ہیں در جوانی توبہ کردن سیرت پیغمبری, جو جوانی وچ گناہاں تو توبہ کرے تے گناہ ہوندے نے دھن کر کے روپ کر کے اور کوئی تیسرا کارن ہی نہیں ہے. بہت تے گناہ ہوندے نے دھن کر کے روپ کر کے اور کوئی تیسرا کارن ہی نہیں ہے. بہت مطالعہ کر دے گا. گناہ دے دو مول کارن نے, واشنا, واشنا دھن دی ہوتی ہے جو بندی ہوتی ہے اور کوئی واشنا نہیں. واشنا بندے نو باہر مکی کر دیتی ہے, واشنا بندے نو سنسار دے بھٹکا دی ہے, پرارتھنا پرماتما دے نیڑے لے جاتی ہے. اللہ خیر لمتا مانا میں گل تو سادھو صاحب کہتے ہیں کہ جڑا بندہ جوانی دے گناہاں تو توبہ کرے پرائے دھن دی کوئی کھچ نہیں پکڑ نہیں, پرائے روپ دی بھی کوئی پکڑ نہیں جوانی دے. تو شیخ سادھو صاحب کہتے ہیں کہ پیغمبر ہے, یہ تو کوئی اوتاری پرش ہے, یہ تو کوئی پورن سنت ہے, یہ تو کوئی پورن برہم گیانی. در جوانی توبہ کردن سیرت پیغمبری, وقت پیری گرد عالم نے شبد پرہیزگار, کوئی بڑھےپے گناہاں تو توبہ کرے شیخ سادھو صاحب نہیں منتے. کہتے ہیں بڑھےپے گناہاں تو توبہ کرنی نہیں ہے. جی کوئی بڈھا بگیاڑ آتے نا بڈھا بگیاڑ کہ اے بھیڑو اے بکریو تسی میتھوں ڈرو نا, میں تھانوں پکڑنا چھڑ دیتا ہے. پکڑنا نہیں چھڑیا اس کو پکڑیاں نہیں جاتی گل جڑی ہو جائے, بھیڑا پکڑیاں نہیں جاتی بڈھے بگیاڑ. یہ کہتا ہے میں گناہاں دا تیاگ کیتا ہے, آپ تو تیاگ کیتا ہے, گناہ ہی تیرا تیاگ کر کے چلے گئے. گناہ نے بیٹھنا سی ہاتھاں دے پیراں دے اکھاں دے منہ دے کناں دے کھلڑی دے, تے یہ ہن ساری کرسیاں ٹوٹیاں پیاں نے بیچارے گناہ بیٹھن تے کتے بیٹھن جڑی تھاں تے بیٹھن. ہاتھ تیرے کم دے پے, پیر تیرے لڑکھن دے پے, اکھیوں تینوں نہیں دیتا, اچھا دور سنن لگ پے, زبان تیری لڑکھن دی پئی ہے, کرسی تے ایک وی ثابت نہیں رہی. گناہ بیٹھن تے کتے بیٹھن جڑی تھاں تے بیٹھن. اے کہندا میں گناہاں دا تیاگی, تو بھاگ تے اگے گناہ ہی چھڑ کے چلے گئے, انہوں نے بیٹھنے تھا ہی نہیں ملی. در جوانی توبہ کردن سیرت پیغمبری, بابے فرید کے سلوکاں چ ایک سلوک ہے, فریدا عمر سہاوڑی سنگ سونری دے ورلے کے پائن جنا پیارے نے. جوان عمر ہوئے, خوبصورت تن ہوئے, تن دے ستیا ہوئے, تندرستی ہوئے, ورلا ہی ہے جی رسنا کے سات نام شری واحد گرو ہے. امرت ویلے اٹھتا ہوئے تو رب کا نام لینا ہوئے. اکثر ایسا ہوتا ہے جب بندہ کسی کام جوگا نہیں رہتا, انہوں رب جوگا بننے کی کوشش کرتا ہے. یہ کون دسے جس طاقت نال دھن کمائی دا اسی طاقت نال دھرم کمائی دا. کمزوری نال دھرم بھی نہیں کمایا جا سکتا. کیویں امرت ویلے اٹھے گا, کیویں گھنٹہ دو گھنٹہ بانی پڑے, کیویں جپ کرے گا؟ یہ کمزوری نال تھوڑی ہوتے ہیں, طاقت چاہیے. دھن کمان لئی طاقت چاہیے, دھرم کمان لئی بھی طاقت چاہیے. بنا طاقت تو کچھ نہیں ہوتا, سمرتھا تو بنا کچھ نہیں ہوتا. ایک لاور کمزور کس طرح لنگر کی سیوا کرے گا, کس طرح بیٹھ کے گھنٹہ دو گھنٹہ بھجن کرے گا؟ نہیں کر سکتا. بہت سارا کر کے کرن کو کرن اوستھا ہے. گل میں لمکانا جوان کی بہت بڑی خوبی ہے, جوش ہے, امنگ ہے, ترنگ ہے, लेकिन बहुत बड़ी कमजोरी है परमर वासना। पर वासना धन से जो बनती है ये दीवाना रहता है, पागल रहता है। भाई साहब भाई गुरदास जी ने एक पंक्ति बड़ी कीमती लिखी है, रात सुखाला क्यों चले दिल अंदर अखी। एक निका जहां तिनका के जो अख पै जाए तो सारी रात सुख की नींद वो बंदा नहीं सो सकेगा, रड़ के अंदर निका जहां तिनका हूँ निकले तो कितने चैन मिले, हूँ अख के चो निकले तो कितने आराम मिले। भाई साहब कहते सुख की नींद नहीं सो सकेगा, रात सुखाला क्यों चले दिल अंदर अखी। एक निका जहां तिनका अखरे च पै गया, ये सारी रात सुख की नींद नहीं सो सकेगा। एक कमाल की गल, निका जहा तिनका पै जाए रात तड़पदा रहेगा, कि जिन्हों की अखा च पराया धन होवे पराया रूप होवे सुख की नींद सो सकन, जिंदगी के चैन माण सकनगे, तड़पते रहे। उन्होंने तड़पण वाले का ये जिक्र है, कबाबे शेख हैं हम करवटें हर सू बदलते हैं, जो जल जाता है ये पहलू तो वो पहलू बदलते। हालत ऐसी होती है, एक कमजोरी जवान नू नाम नहीं जमन देती, भगत नहीं बन देती, गुरमुख नहीं बन देती। बच्चा अचेत है, बुढ़ा बुढ़े की खूबी, मैं तिना अवस्था दी खूबियां पहले बयान करता, क्या बच्चे की खूबी है भोला, तो भोला होना बहुत वड्डा गुण है, बहुत वड्डा गुण। और इसी तरीके नाल जवान दे कोल जोश जज्बा उमंग तरंग ये बहुत वड्डा गुण है। दुनिया के बहुत वड्डे वड्डे काम जोश नाल होंदे ने, जोश ठंडा पै गया कुछ भी नहीं कर सकेगा बंदा, जोश ठंडा पै गया बंदा गुरुद्वारा भी नहीं बना सकता, गुरुद्वारे की तमीर भी नहीं कर सकेगा, जोश ठंडा पै गया शहीद भी नहीं हो सकेगा, देश की रक्षा भी नहीं कर सकेगा, कौमी जज्बा भी उसके अंदर नहीं रहेगा, कौम की होती कुछ भी नहीं, ठंडा पै गया जोश मन सब ठंडी पै गया। तो जिदा जिसका जोश ठंडा पै जाए कहने से मर गए तो बेला कर, आखिर मरे हुए बंदे की क्या निशानी होती, वो अग नहीं रही, ठंडा हो गया तन, ठंडा हो गया मर गया, जोश ठंडा पै गया मर गया कुछ भी नहीं। ऐसा बंदा बेगैरत हो जाएगा, बेअणथा हो जाएगा, जी गया बेगैर बेअणत कुछ भी नहीं, समुची कौम की बेगैरती हो रही हो, बेअणथी हो रही हो, असमत लुटी जा रही हो, इन कोई परवाह नहीं, कुछ भी हो जोश ही नहीं, जज्बा ही नहीं है, कुछ भी नहीं। तो बहुत वड्डी खूबी है जवान के कोलो जोश है, बहुत वड्डी कमजोरी है वासना है। बहुत वड्डी खूबी है बुढ़े कोल की तजर्बा है, ज्ञान है, सूझ है, समझ है, बचपने दियां ठोकरां दा इसनू पता है, ते जवानी दे उतार चढ़ा दियां गलतियां दा भी इसनू पता है। बुढ़े कोल तजर्बा बहुत है, क्योंकि जिंदगी दियां ज्यादा सीढ़ियां ते चढ़ा है, ते आखर कोई सूझ समझ ते ज्यादा। इस वास्ते साडे देश विच कहिंदे ने बुजुर्ग दा सन्मान करो, तो बुजुर्ग का सम्मान कोई शरीर की ताकत करके नहीं, उसके ज्ञान करके, उसकी सोच समझ करके, फिर जीवन की पौड़ियां से ज्यादा चढ़े है आखिर इनू तजर्बा भी ज्यादा होगा, इनू सोच समझ भी ज्यादा होगी, कि गिरे है उठे है, गिरे है उठे है, इन्हें उतार चढ़ा बड़े देखे, इनू सूझ है समझ है। तो बुढ़े को संसार का ज्ञान बहुत है, जीवन का ज्ञान बहुत है, जिंदगी के उतार चढ़ाव उसने बहुत देखे, ये उसकी खूबी है। और एक कमजोरी बुढ़े को भी भगत नहीं बन देते, वो जी सूझ समझ है ना उसका अहंकार बढ़े, अहंकार तो कुछ नहीं जानता, मैं ज्यादा जानता, प्यो पुत्र का टकराव पता कि गल है, अहंकार का वासना का टकराव है, कुछ नहीं। सस ते नूं दा झगड़ा वासना ते हंकार दा झगड़ा होंदा, कभी बगौर मुताला करके देखा और कुछ नहीं। एक थां ते प्रबल कमजोरी वासना दी, एक थां ते प्रबल कमजोरी हंकार दी, टकराव हो जाता है, झगड़ा हो जाता है, और कुछ नहीं। तो बच्चे दा अचेतपना खिडौणिया दी मंग करता है, ते जवान दी वासना धन जोबन दी मंग करदी है, बुढ़े का अहंकार पूजा प्रतिष्ठा की मांग करता है, पूजा हो रही नू मत्था टेके धी मत्था टेके पुत्र मत्था टेके सारे मत्थे टेकर हाथ जोड़ के खड़े हैं ज्ञान है तू कुछ नहीं जानना मैं ज्यादा जानना ते जानकारी रही अहंकार होंगे और कड़ी गलत अहंकार होंगे और कोई अहंकार नहीं होता कभी बहुत मुकाबला करना ज्ञान के आसरे से अहंकार मनुखता बनता है ज्ञानी झुकाना कोई सौखी गल नहीं बड़े बड़े पंडित जितने अहंकारी देखे गए सन उतने आम मनुख नहीं देखे गए ज्ञान का अहंकार होंगे सोच समझ का अहंकार होंगे बढ़ जाता है बहुत बढ़ जाता है कि जब अहंकार बढ़ जाता है तो अहंकार मनता है पूजा प्रतिष्ठा कि पूजा प्रतिष्ठा सत्ता तो बिना होंगी नहीं ताकत तो बिना होंगी नहीं इस वास्ते गुरे बंदे ताकत प्राप्त करने की कोशिश करते हैं किस ढंग नाल कभी बहुत मुताला करके देखना समुची दुनिया के जिहड़े राजनीतिक ने ना 97% बुढ़े हैं 97% चाहे शख्सी हुकूमत है चाहे डेमोक्रेसी है चाहे कम्युनिज्म है जिथे जिथे सिंघासन से बैठे सब ऐन से हिलता पे हाथ पैर कंबले पैन कुछ भी सारी दुनिया एक थान की नहीं मैं गल करता सारी दुनिया मैं तो अपने देश देखना कई लीडर ना चार बंदे चुक के उन्होंने कुर्सी से बिठाते हैं चार बंदे चुक के उन्होंने लाते हैं फिर भी राजनीति नहीं चलती 99 साल के हो गए अज भी नहीं चलते सिर कंबदा पाया हाथ कंबते पैने बुरे हाल है लेकिन राजनीतिक जलसे पहुंच सकते हैं मजा ले धार्मिक सभा आ जाए मजा ले उठे 5 मिनट भी बैठना नहीं उत्थे पहुंच जाए किसी राजनीतिक ने बोलना हो उत्थे पहुंच जाएंगे किसी राजनीतिक सभा बोलना हो 8 घंटे भी बैठ जाएंगे धार्मिक सभा 10 मिनट भी नहीं बैठ सकते कारण सदा चाहिए पूजा चाहिए प्रतिष्ठा चाहिए और सदा तो बिना पूजा के थे आम संसारी है तो बुद्धा राजनीतिक जरूर बन जाएगा जरा धार्मिक रहा है भजन बंदगी करता रहा हो भजन बंदगी करता करता बुढ़ा हो गया हूँ इसने माड़े मोटे रुतबे दे नहीं लेना इन्हें सीधा ही रब बनना है इन्हें कहना मैं हूं रब परमात्मा आप सुन के हैरान हो गए जिन्हें जिन्हें ने भी रब होने का दावा किया है वो सारे बुढ़े एक दो छे जिन्हें जिन्हें भी तुम और ना कुछ बिल्कुल बुढ़ा हो गया से जब उसने रब होने का दावा किया पर हूं बिल्कुल बुढ़ा हो गया से जब उसने खुदा होने का दावा किया अवतार सिंह निरंकारी बिल्कुल 70-75 साल की उम्र इसने रब होने का गुरु होने का दावा किया पहले नहीं किया पहले कथा करता कोई गल ही नहीं सी लोगों ने संत जी कहना शुरू किया और संत जी करके राजी ना होया भाई गुरु आखो तो जब लोगों ने गुरु गुरु भी कहना शुरू किया तो गुरु से भी राजी ना हो सीधा ही लाफा सीधा ही निरंकार परमात्मा एक बड़ा सरदार खुशवंत सिंह ने एक लेख लिखा है कि हिंदुस्तान में 84 बंदे ऐसे हैं जो कहते हैं असी रब असी खुदा असी परमात्मा असी नारायण इन्हों 84 खुदा देखों इन्हों 84 भगवाना देखों एक भगवान को 2-3 सालों टिकाने ला दिता गया बाकी भगवान मौजूद भगवान असी भगवान और हैं सारे बुढ़े ये भी मैं रस्ता दे इन्हें से एक भी जवान नहीं सब टप्पे हुए सठी के बुढ़ेपा हुए तो अगे टप्पे हुए वृद्ध अवस्था कारण की जवानी ठीक लंघ गई बुढ़ेपे क्यों गिरे दर्श बुढ़ेपे की कमजोरी है बुढ़ेपा पूजा प्रतिष्ठा मन है जो मुंहों वास निकले अगले मनन अगले हाथ जोड़ के खड़े हों अकबर जब बुढ़ा होया हिंदुस्तान का मुगल सम्राट शायद आपको पता होने फिर एक मदब चलाया दीन इलाही ने पैगंबर बनने की कोशिश की चलाया हुआ मदब दीन इलाही तानसेन ने कबूल कर लिया मुला दो प्याजा ने कबूल कर लिया जनाब फैजी ने कबूल कर लिया और इस तरह के 9 रत्ना के चो 5-6 ढल गए उन्होंने कबूल कर लिया पैगंबर बनने की कोशिश की कभी रही ते राजा मान सिंह ने समझाने की कोशिश की थी बादशाह तुसी बादशाह ही चंगे तुसी राजे ही चंगे पैगंबर बनने की कोशिश पैगंबर बनना सीधा ही परमात्मा इस तो थले का कोई रुतबा ही नहीं चाहिए लेकिन जवानी च इस तरह का अकबर ने नहीं किया

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਸਤ ਸੰਗਤ ਦੇ ਮਹਾਨ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਆਰੰਭ ਹਨ। ਆਪ ਸੰਗਤਾਂ ਨੂੰ ਸਤਿਗੁਰਾਂ ਨੇ ਉਦਮ ਬਖਸ਼ਿਆ ਹੈ, ਪ੍ਰੇਰਨਾ ਬਖਸ਼ੀ ਹੈ, ਸ਼ਰਧਾ ਭਾਵਨਾ ਬਖਸ਼ੀ ਹੈ। ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਉਪਦੇਸ਼ ਬਖਸ਼ਿਆ ਹੈ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਮਨੁੱਖ ਜਨਮ ਪ੍ਰਾਪਤ ਹੋਇਆ ਸਤਿਗੁਰੂ ਜੀ ਕਹਿੰਦੇ ਤਾਂ ਮੰਨਾਂਗੇ, ਤਾਂ ਅਸੀਂ ਜਾਣਾਂਗੇ ਕਿ ਮਨੁੱਖ ਜਨਮ ਤੈਨੂੰ ਮਿਲਿਆ ਜੇ ਤੂੰ ਸੇਵਾ ਤੇ ਸਿਮਰਨ ਦੀ ਕਮਾਈ ਕਰੇਗਾ। ਆਮ ਪੰਜਾਬੀ ਦੀ ਗੱਲ ਹੈ, ਆਪਾਂ ਕਹਿ ਦਿੰਦੇ ਤੈਨੂੰ ਤਾਂ ਮੰਨਾਂਗੇ ਜੇ ਤੂੰ ਇਹ ਕੰਮ ਕਰਕੇ ਵਿਖਾਵੇਂ। ਇੱਥੇ ਵੀ ਤਾਂ ਦਾ ਇਹੀ ਭਾਵ ਹੈ। ਤਬ ਇਹ ਤਬ ਕਹੀਏ ਤਾਂ ਸਤਿਗੁਰ ਕਹਿੰਦੇ ਤਾਂ ਮੰਨਾਂਗੇ ਕਿ ਤੈਨੂੰ ਮਨੁੱਖ ਜਨਮ ਮਿਲਿਆ ਜੇ ਤੂੰ ਸੇਵਾ ਤੇ ਸਿਮਰਨ ਦੀ ਕਮਾਈ ਕਰੇਗਾ। ਫਿਰ ਸਾਨੂੰ ਬਚਨ ਕੀਤਾ ਇਹ ਜਿਹੜੇ ਦੋ ਕੰਮ ਨੇ ਭਾਈ, ਭਜਹੋ ਗੋਬਿੰਦ ਭੂਲ ਮਤ ਜਾਹੋ। ਹਦਾਇਤ ਕਰਦੇ ਨੇ ਜਿਵੇਂ ਬੱਚਿਆਂ ਨੂੰ ਸਮਝਾਈਦਾ, ਤੁਸੀਂ ਕਿਸੇ ਜ਼ਰੂਰੀ ਕੰਮ ਲੁਧਿਆਣੇ ਕਿਸੇ ਨੂੰ ਭੇਜੋ, ਭਾਵੇਂ ਲਿਖ ਕੇ ਵੀ ਉਹਨੂੰ ਦੇ ਦਿਓ, ਫਿਰ ਵੀ ਤੁਰਨ ਲੱਗੇ ਨੂੰ ਕਹੋਗੇ ਜ਼ਰੂਰੀ ਕੰਮ ਹੈ ਭਾਈ ਯਾਦ ਰੱਖੀ। ਸਾਨੂੰ ਵੀ ਉਹੀ ਕਹਿ ਰਹੇ ਨੇ ਕਿ ਭਜਹੋ ਗੋਬਿੰਦ ਭੂਲ ਮਤ ਜਾਹੋ। ਸਿਮਰਨ ਕਰਨ ਵਾਸਤੇ ਸੇਵਾ ਵਾਸਤੇ ਤੈਨੂੰ ਭੇਜਿਆ ਭਾਈ, ਕਿਤੇ ਇਹ ਕੰਮ ਜਾ ਕੇ ਭੁੱਲ ਨਾ ਜਾਈ, ਕਿਉਂਕਿ ਮਾਨਸ ਜਨਮ ਕਾ ਇਹੀ ਲਾਹੋ। ਫਿਰ ਬਚਨ ਫਿਰ ਸਮਝਾਇਆ ਸਾਨੂੰ ਕਿ ਆਪਣਾ ਭਜਸ ਭਜਸ ਕਬ ਭਾਈ, ਇਹ ਵੀ ਯਾਦ ਰੱਖੀ ਜੇ ਮਨੁੱਖ ਜਨਮ ਲੈ ਕੇ ਤੂੰ ਇਹ ਦੋ ਕੰਮ ਨਾ ਕੀਤੇ, ਹੋਰਾਂ ਜੁਨੀਆ ਵਿੱਚ ਸਮਾਂ ਨਹੀਂ ਮਿਲਣਾ ਸੇਵਾ ਤੇ ਸਿਮਰਨ ਦਾ। ਤੇ ਇੱਕ ਹੋਰ ਹਦਾਇਤ ਕੀਤੀ ਜਿਹੜਾ ਸਾਨੂੰ ਵਹਿਮ ਪਿਆ ਕਿ ਪਹਿਲਾਂ ਕੰਮ ਕਾਰ ਨਿਬੇੜ ਲਈਏ ਤੇ ਫਿਰ ਭਜਨ ਕਰਾਂਗੇ। ਜਿਹਦਾ ਨਾਮ ਹੀ ਕੰਮ ਹੈ, ਕੰਮ ਕੰਮ ਕਹਿੰਦੇ ਅਧੂਰੇ ਨੂੰ, ਘੱਟ ਨੂੰ, ਤੇ ਆਪਾਂ ਕੌਣ ਹੁੰਦੇ ਹਾਂ ਜਿਹਦਾ ਨੌਵੇਂ ਘੱਟ ਹੈ ਉਹਨੂੰ ਪੂਰਾ ਕਰ ਦਈਏ। ਸਤਨਾਮ ਇਹ ਤਾਂ ਕੰਮ ਹੈ ਭਾਈ, ਇਹਦੇ ਅਰਥ ਬਾਣੀ ਨੇ ਕੀਤੇ ਨੇ, ਕਰ ਕਰ ਥਾਕੇ ਵੱਡੇ ਵਡੇਰੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਆਪਾਂ ਕੌਣ ਉਹਨੇ ਆਪਣੇ ਵੱਡਿਆਂ ਨੇ ਬਥੇਰਾ ਜ਼ੋਰ ਲਾਇਆ ਕਿ ਕੰਮ ਪੂਰੇ ਕਰ ਦਈਏ, ਵਿੱਚੇ ਰਹਿ ਗਏ। ਮਹਾਰਾਜ ਕਹਿੰਦੇ ਆਪਣਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਦੋ ਪਾਠ ਨੇ ਇਹਦੇ ਟਕਸਾਲ ਵਿੱਚ ਭਾਈ, ਆਵੇ ਅੰਤ ਨਾ ਭਜਿਆ ਜਾਈ, ਆਵੇ ਅੰਤ ਨਾ ਭਜਿਆ ਜਾਈ। ਜਦੋਂ ਅੰਤ ਆ ਗਿਆ ਕਿਤੇ ਮਲੇਰਕੋਟਲੇ ਤੇ ਲੁਧਿਆਣੇ ਨੂੰ ਭਜੇਗਾ, ਅਖੋ ਸਤਨਾਮ, ਭੱਜ ਕੇ ਨੀ ਉਹ ਤੋਂ ਬਚ ਹੋਣਾ, ਭੱਜ ਕੇ ਤਾਂ ਉਹ ਤੋਂ ਬਚੀਏ ਜੋ ਪਿੱਛੇ ਨੱਠੇ ਆਉਂਦਾ ਹੋਵੇ। ਉਹ ਤਾਂ ਜਿੱਥੇ ਜਾਵੇਗਾ ਮੂਹਰੇ ਖੜੇ, ਉਹਦਾ ਤਾਂ ਇੱਥੋਂ ਪਹਿਲਾਂ ਉੱਥੇ ਹੈਗਾ, ਤੇ ਭੱਜ ਕੇ ਦਾ ਤਾਂ ਬਚੀਏ ਨਾ ਵੀ ਉਹਦੀ ਸਪੀਡ ਪਿੱਛੇ ਰਹਿ ਜੂ, ਅਸੀਂ ਤੇਜ਼ ਹੋ ਜਾਵਾਂਗੇ। ਉਹ ਤਾਂ ਜਿੱਥੇ ਜਾਵੇਗਾ ਉੱਥੇ ਹੀ ਖੜਾ ਹੈ। ਆਵੇ ਅੰਤ ਨਾ ਭਜਿਆ ਜਾ, ਇਹ ਦੋ ਪ੍ਰਮੁੱਖ ਗੱਲਾਂ ਭਾਈ ਸਾਨੂੰ ਬਖਸ਼ੀਆਂ, ਇੱਕ ਸੇਵਾ ਤੇ ਇੱਕ ਸਿਮਰਨ।
ਇਹਨਾਂ ਬਾਬਤ ਬਾਰ ਬਾਰ ਸੰਕੇਤ ਬਾਣੀ ਨੇ ਦਿੱਤਾ। ਭਾਈ ਗੁਰਦਾਸ ਜੀ ਨੇ ਵੀ ਬਚਨ ਕੀਤੇ ਧਿਰਗ ਸੇਵਾ ਬਿਨ, ਸਰੀਰ ਹੀ ਧਿਰਗ ਹੈ, ਤੇ ਸਿਮਰਨ ਬਿਨਾਂ ਵੀ ਮਹਾਰਾਜ ਨੇ ਬਚਨ ਕੀਤੇ ਸਿੱਧਾ ਜਿਹਾ ਬਚਨ ਤੁਹਾਡੇ ਨਿੱਤ ਸੁਣਨ ਵਾਲਾ। ਸੂਰ ਦੀ ਜੂਨੀ ਬੜੀ ਮਾੜੀ ਗਿਣੀ ਹੈ, ਗੰਦੀ ਹੈ, ਗੰਦ ਖਾਂਦਾ, ਗੰਦ ਵਿੱਚ ਰਹਿੰਦਾ, ਗੰਦ ਹੀ ਪੀਂਦਾ, ਕਦੇ ਨਲਕੇ ਦਾ ਪਾਣੀ ਨਹੀਂ ਸੂਰ ਪੀਂਦਾ, ਕਦੇ ਫਰਸ਼ ਤੇ ਪਿਆ ਨੀ ਤੁਸੀਂ ਵੇਖਿਆ, ਉਹ ਸਾਰੇ ਮਲੇਰਕੋਟਲੇ ਦਾ ਜਿੱਥੇ ਗੰਦ ਉਹਦਾ ਬੈਡਰੂਮ ਹੁੰਦਾ, ਉੱਥੇ ਆਸਣ ਲਾ ਕੇ ਘਰਾੜੇ ਮਾਰਦਾ। ਤੇ ਗੁਰਮੁਖ ਪਿਆਰੇ ਉਹ ਤਿੰਨੇ ਚੀਜ਼ਾਂ, ਖੁਰਾਕ ਗੰਦ, ਪੀਣਾ ਗੰਦ, ਰਹਿਸ਼ ਗੰਦ, ਤੇ ਸਾਨੂੰ ਫਿਰ ਬਚਨ ਕੀ ਕੀਤਾ, ਨੌਵੇਂ ਪਾਤਸ਼ਾਹ ਦੇ ਬਾਣੀ ਸਲੋਕ ਪੜ੍ਹੋ, ਏਤ ਭਗਤ ਭਗਵਾਨ ਜੈ ਪ੍ਰਾਨੀ ਕੈ ਨਾਹਿ ਮਨ। ਮਹਾਰਾਜ ਕਹਿੰਦੇ ਜਿਸ ਮਨੁੱਖ ਕੋਲ ਸੇਵਾ ਤੇ ਸਿਮਰਨੀ ਹੈ ਉਹਨੂੰ ਕੀ ਡਿਗਰੀ ਦਿੱਤੀ ਹੈ, ਜੈਸੇ ਸ਼ੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਜਿਹੋ ਜਿਹਾ ਮਲੇਰ ਕੁਟੜੇ ਦਾ ਕੁੱਤਾ ਤੇ ਸੂਰ, ਉਹੋ ਜਿਹਾ ਉਹ ਮਨੁੱਖ, ਅਖੋ ਸਾਧਨਾ ਡਿਗਰੀ ਦੇਖ ਲਓ ਕੀ ਹੈ। ਪਰ ਆਪਾਂ ਬਾਣੀ ਸੁਣਦੇ ਵੀ ਇਹ ਕਿਹੜਾ ਸਾਡੇ ਖਾਤਰ ਲਿਖੀ ਹੈ, ਤਾਂ ਗੁਆਂਢੀਆਂ ਨੂੰ ਹੈ, ਆਪਣੇ ਖਾਤਰ ਹੈ ਹੀ ਨਹੀਂ। ਸੇਵਾ ਤੇ ਸਿਮਰਨ ਤੋਂ ਬਿਨਾਂ ਸਤਿਗੁਰ ਬਾਰਾਂ ਤੇ ਵਧੀਕ ਵਿੱਚ ਬਚਨ ਕਰਦੇ ਨੇ, ਜਿੰਨੀ ਸਤਿਗੁਰ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾਖੀਐ ਪਸ਼ੂ ਢੋਰ ਗਾਵਾ। ਗੁਰ ਸੇਵਾ ਤੇ ਭਗਤ ਕਮਾਈ, ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਤੇ ਸਿਮਰਨ ਕੀਤਾ ਉਹਨਾਂ ਨੂੰ ਬਾਣੀ ਵਿੱਚ ਕਹਿਤਾ, ਦਰਗਾਹ ਵਿੱਚ ਮਾਣ ਮਿਲ ਗਿਆ, ਸਤਿਕਾਰ ਮਿਲ ਗਿਆ। ਹਿੰਦੂ ਸੰਸਕ੍ਰਿਤੀ ਵਿੱਚ ਦਰਬਾਰ ਕਿਹਾ ਜਾਂਦਾ ਹੈ, ਤੇ ਗੁਰਮੁਖ ਪਿਆਰੇ ਉਹ ਮੁਸਲਮਾਨ ਭਾਸ਼ਾ ਦੇ ਵਿੱਚ ਇਹਨੂੰ ਦਰਗਾਹ ਕਿਹਾ ਜਾਂਦਾ, ਅਸੀਂ ਕਵਾਂਗੇ ਗੁਰੂ ਦਾ ਦਰਬਾਰ, ਤੇ ਮੁਸਲਮਾਨ ਪੀਰ ਕਹਿਣਗੇ ਪੀਰ ਜੀ ਦੀ ਦਰਗਾਹ। ਦਰਗਾਹ ਤੇ ਦਰਬਾਰ ਇੱਕੋ ਸ਼ਬਦ ਹੈ, ਦਰਬਾਰ ਕਹਿ ਲਓ, ਦਰਗਾਹ ਕਹਿ ਲਓ, ਤੇ ਬਾਣੀ ਨੇ ਇੱਕ

ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਬਾਬਾ ਲਹਿਣਾ ਜੀ ਸਾਹਿਬ ਕਿਤੇ ਦਰਸ਼ਨ ਕਰਨ ਜਾਓ ਤੁਸੀਂ ਸ੍ਰੀ ਮੁਕਤਸਰ ਸਾਹਿਬ। ਉਸ ਮੁਕਤਸਰ ਸਾਹਿਬ ਦੇ ਨੇੜੇ ਇੱਕ ਪਿੰਡ ਹੈ ਸਰਾਏ ਨਾਂਗਾ, ਜਿਹਦਾ ਦੂਜਾ ਨਾਮ ਇਤਿਹਾਸ ਵਿੱਚ ਹੈ ਮੱਤੇ ਕੀ ਸਰਾਂ। ਇਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅਵਤਾਰ ਦਾ ਜਨਮ ਅਸਥਾਨ ਹੈ ਸਰਾਏ ਨਾਂਗਾ। ਸ੍ਰੀ ਗੁਰੂ ਅੰਗਦ ਦੇਵ ਬਾਬਾ ਲਹਿਣਾ ਜੀ ਦਾ ਇੱਥੇ ਅਵਤਾਰ ਹੋਇਆ। ਇੱਥੋਂ ਨੇੜੇ ਹੀ ਇੱਕ ਪਿੰਡ ਵੱਸਦਾ ਸੀ ਸੰਘਰ, ਉਹ ਹੁਣ ਨਹੀਂ ਹੈ, ਉਜੜ ਚੁੱਕੇ ਹੈ, ਹਮਲਾਵਰਾਂ ਨੇ ਢਾਤਾ ਸੀ। ਉਸ ਸੰਘਰ ਪਿੰਡ ਦੇ ਵਿੱਚ ਗੁਰੂ ਅੰਗਦ ਦੇਵ ਜੀ ਵਿਆਹੇ ਹੋਏ ਸੀ ਮਾਤਾ ਖੀਵੀ ਜੀ ਦੇ ਨਾਲ। ਗੁਰੂ ਅੰਗਦ ਦੇਵ ਜੀ ਦੇ ਘਰੋਂ ਜੋ ਮਾਤਾ ਸਨ ਉਹਨਾਂ ਦਾ ਨਾਮ ਸੀ ਮਾਤਾ ਖੀਵੀ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਾਵਾਂ ਦਾ ਜ਼ਿਕਰ ਹੈ, ਭੈਣਾਂ ਦਾ ਜ਼ਿਕਰ ਹੈ, ਬੀਬੀਆਂ ਦਾ ਜ਼ਿਕਰ ਹੈ। ਪਰ ਇਸ ਪ੍ਰਿਥਵੀ ਦੇ ਉੱਤੇ, ਇਸ ਸੰਸਾਰ ਦੇ ਉੱਤੇ ਇੱਕ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਘਰੋਂ ਹਨ ਮਾਤਾ ਖੀਵੀ ਜੀ, ਜਿਨ੍ਹਾਂ ਦਾ ਦੋ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਨਾਂ ਲੈ ਕੇ ਮਹਾਰਾਜ ਨੇ ਸਿਫਤ ਕੀਤੀ ਹੈ। ਬਾਣੀ ਨੇ ਦੋ ਵਾਰ ਮਾਤਾ ਖੀਵੀ ਜੀ ਦਾ ਨਾਂ ਲਿਖੇ। ਵੈਸੇ ਬੀਬੀਆਂ ਦਾ ਪ੍ਰਮਾਣ ਹੈ, ਤਿੰਨ ਧਨ ਜਣੇ ਦੀ ਮਾਂ, ਉਹ ਤਾਂ ਸਾਰਿਆਂ ਵਾਸਤੇ ਆ ਗਏ ਨਾ। ਇੱਕ ਨਾਂ ਲੈ ਕੇ ਜ਼ਿਕਰ ਕਰਨਾ ਕਿਸੇ ਦਾ, ਜਿਵੇਂ ਮੂਰਖਤਾ ਆਪਾਂ ਹਰੇਕ ਨੂੰ ਕਹਿ ਦਿੰਦੇ ਹਾਂ, ਸੌ ਵਾਰ ਵਰਤਦੇ ਹੋ, ਬੜੇ ਮੂਰਖ ਨੇ ਦੁਨੀਆਂ ਵਿੱਚ, ਬੜੇ ਮੂਰਖ ਮਿਲੇ। ਪਰ ਨਾਂ ਲੈ ਕੇ ਗੁਰਬਾਣੀ ਨੇ ਮੂਰਖ ਲਿਖਿਆ ਤਾਂ ਮੂਰਖ ਰਾਵਣ ਕਿਆ ਲੈ ਗਿਆ। ਮਾਤਾ ਖੀਵੀ ਜੀ ਨੂੰ ਦੋ ਵਾਰ ਬਾਣੀ ਵਿੱਚ, ਸਤਿਗੁਰਾਂ ਦੀ ਬਾਣੀ ਵਿੱਚ ਦਰਜ ਹੈ, ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਛੋਂ ਪਤਰਾਲੀ। ਇੱਕ ਵਾਰ ਨਾ ਲਿਖਿਆ, ਫਿਰ ਮਾਤਾ ਖੀਵੀ ਸੌ ਸੋਏ ਜਿਨ ਗੋਏ ਉਠਾਲੀ, ਦੋ ਵਾਰ ਨਾ। ਇੰਨਾ ਦਰਜਾ ਗੁਰਬਾਣੀ ਵਿੱਚ ਮਿਲਣਾ ਆਮ ਨਹੀਂ ਮਿਲਦਾ ਹੁੰਦਾ ਜਿਹਦੀ ਗੁਰਬਾਣੀ ਸਿਫਤ ਕਰੇ। ਨੇਕ ਜਨ, ਇੱਥੇ ਜਦੋਂ ਪਾਠ ਕਰਨੇ ਜੱਜੇ ਦੇ ਪੈਰ ਵਿੱਚ ਬਿੰਦੀ ਲਾਉਣੀ ਹੈ ਜਨ। ਜੇ ਜਨ ਪਾਠ ਕਰਦਾ ਜਨ ਹੁੰਦਾ ਦਾਸ, ਜੇ ਬਿੰਦੀ ਲਾ ਦੀਏ ਤਾਂ ਜਨ ਕਹਿੰਦੇ ਆ ਅਰਬੀ ਵਿੱਚ ਗੁਰਮੁਖ ਪਿਆਰੇ ਉਹ ਘਰ ਵਾਲੀ ਇਸਤਰੀ ਨੂੰ। ਫਾਰਸੀ ਵਿੱਚ ਵੀ ਜਨ ਇਸਤਰੀ ਨੂੰ ਕਹਿੰਦੇ ਆ, ਜਨ ਪਿਸਰ ਪਦਰ ਬਰਾਦਰ। ਮਾਤਾ ਖੀ ਵੀ ਨੇਕ ਜਨ ਜਿਸ ਬਹੁਤੀ ਛੋਂ ਪਤਰਾਲੀ। ਦੇਖੋ ਕੈਸੇ ਵਰਤਨ ਬਚਨ ਵਰਤੇ ਨੇ, ਜਿਸ ਬਹੁਤੀ ਛੋਂ ਪਤਰਾਲੀ। ਗੁਰੂ ਅੰਗਦ ਦੇਵ ਜੀ ਦੇ ਘਰੋਂ ਐਡੀ ਵੱਡੀ ਪਦਵੀ ਦੇ ਮਾਲਕ ਤੇ ਕੰਮ ਕੀ ਕਰਦੇ ਸੀ, 24 ਘੰਟੇ ਲੰਗਰ ਦੀ ਸੇਵਾ ਮਾਤਾ ਖੀਵੀ ਦੀ। ਆਪ ਪ੍ਰਸ਼ਾਦੇ ਬਣਾਉਣੇ, ਦਾਲਾਂ ਰਿੰਨਣੀਆਂ। ਇੱਥੇ ਤੱਕ ਲਿਖਿਆ ਪ੍ਰੇਮੀਓ, ਜੇ ਕਿਤੇ ਆਰਾਮ ਵੀ ਕਰਨਾ ਤਾਂ ਲੰਗਰ ਵਿੱਚ ਤੱਪੜ ਵਿਛਾ ਲੈਣਾ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਘਰੋਂ ਦੁੱਖ ਤਾਂ ਮਨਾਇਆ ਨਾ, ਕੋਈ ਮੇਰੇ ਵਰਗੇ ਬਾਬੇ ਦੀ ਜੇ ਆ ਜਾਵੇ ਨਾ ਦੀਵਾਨ ਚ ਘਰ ਵਾਲੀ ਨਾਲ, ਤਾਂ ਕੁਰਸੀ ਪਰ ਬਰਾਬਰੇ ਬੈਠੂਗੀ। ਅੱਜ ਖੇਆ ਕੋਈ ਸਾਧਨ, ਮੈਂ ਤਾਂ ਹੀ ਨੀ ਲਿਆਉਂਦਾ, ਇੱਕ ਮੈਨੂੰ ਹੋਰ ਖਤਰਾ ਕਿ ਜਿੱਦਣ ਘਰ ਵਾਲੀ ਆ ਗਈ ਬੀਬੀਆਂ ਨੇ ਮੈਨੂੰ ਨੀ ਪੁੱਛਣਾ, ਉਸੇ ਨੂੰ ਮੱਥਾ ਟੇਕਣਗੀਆਂ। ਅੱਜ ਖੇਆ ਕੋਈ ਸਾਧਨ, ਵੇਖ ਲਓ ਕੀ ਹਾਲ ਹੈ ਸਾਡਾ। ਆ ਦੇਖੋ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਘਰੋਂ ਐਡੀ ਵੱਡੀ ਦਾਤ ਦੇ ਮਾਲਕ ਆਪ ਨਾਰਾਇਣ, ਉਹਦੇ ਘਰੋਂ ਗੁਰੂ ਅੰਗਦ ਦੇਵ ਜੀ ਦੇ ਸਾਰਾ ਦਿਨ ਲੰਗਰ ਦੀ ਸੇਵਾ ਆਪ ਕਰਨੀ, ਤੇ ਲੰਗਰ ਵੀ ਕੈਸਾ ਪ੍ਰੇਮ ਨਾਲ ਬਣਾਉਣਾ। ਦੇਖੋ ਉਸ ਪ੍ਰੇਮ ਦਾ ਜ਼ਿਕਰ ਬਾਣੀ ਕੀ ਕਹਿ ਰਹੀ ਹੈ। ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਛੋਂ ਪਤਰਾਲੀ। ਕੁਝ ਦਰਖਤ ਐਸੇ ਹੁੰਦੇ ਨੇ ਜਿਨ੍ਹਾਂ ਦੇ ਬਹੁਤ ਸੰਘਣੇ ਪੱਤੇ ਹੁੰਦੇ ਨੇ, ਜਿਵੇਂ ਡਕੈਣ ਹੈ ਉਹਦੇ ਬਹੁਤ ਸੰਘਣੇ ਪੱਤੇ ਹੁੰਦੇ ਨੇ। ਤਿਲਕਣ ਹੈ, ਤਿਲਕਣ ਜਿੱਥੇ ਦਰਖਤ ਲੱਗਿਆ ਹੋਵੇ ਨਾ
ਜੇਠ ਦੇ ਮਹੀਨੇ ਵੀ ਧੁੱਪ ਨਹੀਂ ਪੱਤੇ ਲੰਘਣ ਦਿੰਦੇ ਹੇਠ ਇੰਨੀ ਸੰਘਣੀ ਚਾਹ ਹੁੰਦੀ ਹੈ ਬੜੀ ਮਿੱਠੀ ਚਾਹ ਹੁੰਦੀ ਹੈ ਮਾਤਾ ਖੀਵੀ ਜੀ ਕਿੰਨਾ ਪਿਆਰ ਕਰਦੇ ਸੀ ਸੰਗਤ ਨਾਲ ਕਿੰਨਾ ਪਿਆਰ ਨਿੱਘ ਦਿੰਦੇ ਸੀ ਗਿਆ ਹੋਇਆਂ ਨੂੰ ਜਿਵੇਂ ਬਹੁਤੇ ਪੱਤਰਾਂ ਵਾਲੇ ਦਰਖਤ ਦੀ ਕੋਈ ਛਾਂ ਬੈਠਾ ਹੋਵੇ ਮਾਤਾ ਖੀਵੀ ਨੇਤ ਜਨ ਜਿਸ ਬਹੁਤੀ ਛਾਂ ਪਤਰਾਲੀ ਸੰਘਣੇ ਦਰਖਤ ਜਿਵੇਂ ਹੋਣ ਇੰਨਾ ਨਿੱਘ ਦਿੰਦੇ ਸੀ ਇੰਨੀ ਠੰਡ ਦਿੰਦੇ ਸੀ ਸੰਗਤਾਂ ਨੂੰ ਤੇ ਫਿਰ ਕੀ ਕਰਦੇ ਸੀ ਖੀਰ ਬਣਾਉਂਦੇ ਸੀ ਆਪਣੇ ਹੱਥੀ ਉਹ ਖੀਰ ਜਦੋਂ ਵੰਡਣੀ ਨਾ ਸਿੱਖ ਸੰਗਤਾਂ ਨੂੰ ਤੇ ਫਿਰ ਗੁਰਮੁਖ ਪਿਆਰਿਓ ਵਿੱਚ ਘੀ ਪਾਉਣਾ ਦੇਸੀ ਰਸ ਅੰਮ੍ਰਿਤ ਖੀਰ ਕਿਆਲੀ ਲੰਗਰ ਦੌਲਤ ਵੰਡੀਏ ਦੋ ਚੀਜ਼ਾਂ ਆਈਆਂ ਇੱਕ ਦੌਲਤ ਇੱਕ ਲੰਗਰ ਦੋ ਅਰਥ ਕੀਤੇ ਗਿਆਨੀਆਂ ਨੇ ਕਿ ਗਰੀਬਾਂ ਨੂੰ ਧਨ ਵੀ ਦਿੱਤਾ ਜਾਂਦਾ ਸੀ ਪ੍ਰਸ਼ਾਦਾ ਵੀ ਦਿੱਤਾ ਜਾਂਦਾ ਸੀ ਲੋੜਵੰਦ ਨੂੰ ਮਾਇਆ ਵੀ ਪਰ ਦੌਲਤ ਜਿਹੜੀ ਗੁਰੂ ਦੇ ਘਰ ਵਿੱਚ ਹੈ ਉਹ ਹੈ ਨਾਮ ਦਾ ਧਨ ਉਹ ਹੈ ਸ਼ਬਦ ਦਾ ਧਨ ਇਹੋ ਧਨ ਖੁੱਟ ਨਾ ਨਿਖੁੱਟੇ ਨਾ ਜਾਏ ਕਿਸੇ ਨੂੰ ਤੁਸੀਂ 10 ਰੁਪਏ ਦੇ ਦੋਗੇ 4-5 ਮਿੰਟ ਦਿਖਾ ਲੈਣੇ ਉਹਨੇ ਪਰ ਕਿਸੇ ਨੂੰ ਨਾਮ ਦੀ ਦਾਤ ਦਿੱਤੀ ਜਾਵੇ ਦੋਹਾਂ ਜਹਾਨਾਂ ਵਿੱਚ ਨਹੀਂ ਮੁੱਕਣੀ ਉਹਨੇ ਵੱਧ ਹੀ ਜਾਣਾ ਨਾਮ ਤੇ ਦੁਨੀਆਂ ਦੇ ਧਨ ਵਿੱਚ ਫਰਕ ਇਹ ਹੀ ਹੈ ਤੁਹਾਡੇ ਕੋਲ 100 ਰੁਪਈਏ 10 ਖਰਚਲੇ 90 ਰਹਿ ਗਏ 50 ਖਰਚਲੇ 50 ਰਹਿ ਗਏ ਜਿਉਂ ਜਿਉਂ ਕੱਢੋਗੇ ਕੱਟਣਗੇ ਨਾ ਇਹ ਨਾਮ ਦਾ ਧਨ ਹੈ ਜਿਉਂ ਜਿਉਂ ਵਰਤੋਂਗੇ ਤੁਸੀਂ ਇਹ ਵਧੂਗਾ ਇਸੇ ਨੂੰ ਕਿਹਾ ਖਾਬ ਹੋ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਇਹ ਵਾਹਿਗੁਰੂ ਦੇ ਨਾਮ ਦਾ ਧਨ ਹੈ ਜਿੰਨਾ ਵਰਤੋਂਗੇ ਓਨਾ ਹੀ ਵਧੂਗਾ ਓਨਾ ਹੀ ਵਧਦਾ ਜਾਵੇਗਾ ਸੋ ਗੁਰੂ ਅੰਗਦ ਦੇਵ ਜੀ ਖੰਡੂਰ ਸਾਹਿਬ ਨਾਮ ਦੀ ਦੌਲਤ ਵੰਡਦੇ ਸੀ ਤੇ ਉਧਰ ਮਾਤਾ ਜੀ ਗੁਰੂ ਕੇ ਲੰਗਰ ਦੀ ਦੌਲਤ ਲੰਗਰ ਦੌਲਤ ਵੰਡੀਏ ਤੇ ਲੰਗਰ ਕਿਹੋ ਜਿਹਾ ਖੀਰ ਬਣਾਉਣੀ ਤੇ ਜਦੋਂ ਵਰਤਾਉਣੀ ਕੜਕੀਆਂ ਨਾਲ ਘਿਓ ਪਾਉਣਾ ਦੇਸੀ ਹੁਣ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਖੀਰ ਚ ਕੀ ਵੀ ਪਾਈਦਾ ਖੀਰ ਚ ਤਾਂ ਕੀ ਪਾਉਣਾ ਕੀ ਆ ਨਵੇਂ ਮੁੰਡੇ ਕੁੜੀਆਂ ਜੰਮੀਆਂ ਤਾਂ ਦੁੱਧ ਵੀ ਪੁਣ ਕੇ ਪੀਣੀ ਆ ਕਹਿੰਦੇ ਮਲਾਈ ਅੰਦਰ ਨਾ ਚਲੀ ਜਾਵੇ ਅੱਜ ਖੇ ਕੁਛ ਸਾਧਨਾ ਖਾ ਲਿਓ ਉਹਨਾਂ ਦੀ ਕਮਾਈ ਜਿਹੜੇ ਮਲਾਈ ਤੋਂ ਡਰਦੇ ਨੇ ਤੇ ਉਹ ਕਮਾਈ ਕੀ ਕਰਨਗੇ ਆ ਮੇਰੇ ਆਣ ਦੇ ਬੈਠੇ ਬੇਬੇ ਵਿਸ਼ਕ ਕੁੱਟ ਲਵੇ ਆਪਾਂ ਤਾਂ ਝੋਲੇ ਪਰ ਹੱਥ ਫੇਰੇ ਦੇਣੇ ਆਪਾਂ ਤਾਂ ਮਗਣੀ ਚੋਰੀ ਖਾਂਦੇ ਹੁੰਦੇ ਸੀ ਕੁਟਾਈ ਖਾ ਲਈਏ ਵਿਸ਼ਕ ਹੁਣ ਦੁੱਧ ਵੀ ਪੁਣ ਕੇ ਪੀਨੇ ਬਣੀ ਹੋਵੇ ਖੀਰ ਤੇ ਵਿੱਚ ਪੈ ਜਾਵੇ ਦੇਸੀ ਘੀ ਗੁਰਬਾਣੀ ਮੰਨ ਗਈ ਉਹਦਾ ਰਸ ਅੰਮ੍ਰਿਤ ਬਣ ਜਾਣਾ ਫਿਰ ਰਸ ਅੰਮ੍ਰਿਤ ਖੀਰ ਕੇ

ਇੱਕ ਬਚਨ ਹੋਰ ਲਿਖਿਆ ਫਿਰ ਦਰ ਸੇਵੈ ਉਮਤ ਖੜੀ। ਜਿੱਥੇ ਇਹ ਕੰਮ ਚੱਲਦਾ ਨਾ, ਗੁਰੂ ਕੇ ਲੰਗਰ ਨਾਮ ਦੀ ਦਾਤ ਵੰਡੀ ਜਾਂਦੀ ਹੈ, ਉੱਥੇ ਫਿਰ ਸੰਗਤਾਂ ਆਪਣਾ ਧਨ ਦੌਲਤ ਆਪੇ ਹਾਜ਼ਰ ਕਰਦੀਆਂ ਨੇ। ਉੱਥੇ ਮੰਗਣ ਦੀ ਲੋੜ ਨਹੀਂ ਹੁੰਦੀ, ਉੱਥੇ ਚਾਰੇ ਪਦਾਰਥ ਆ ਕੇ ਖੜ ਜਾਂਦੇ ਨੇ। ਵੇਖੋ ਮਹਾਂਪੁਰਸ਼ਾਂ ਦੇ ਲੰਗਰ ਜਿੱਥੇ ਚੱਲਦੇ ਨੇ, ਕਈ ਡੇਰਿਆਂ ਵਿੱਚ ਵੇਖਿਆ ਹੋਣਾ ਤੁਸੀਂ, ਤਿੰਨ ਤਿੰਨ ਗਲਾਸ ਰੱਖਣਗੇ। ਬੰਦਾ ਇੱਕ ਗਲਾਸ ਤਿੰਨ ਲੱਸੀ ਪੀਣੀ ਹੈ ਕਿ ਚਾਹ ਪੀਣੀ ਹੈ ਕਿ ਦੁੱਧ ਪੀਣਾ ਹੈ, ਅੱਜ ਖੇਰਾ ਕੁਲ ਸਤਨਾਮ ਟੋਟ ਲੈ ਆਵੇ ਲੰਗਰ ਦੌਲਤ ਵੰਡੀਏ। ਗੁਰਸਿੱਖ ਪਿਆਰਿਓ ਫਿਰ ਦਰ ਸੇਵੈ ਉਮਤ ਖੜੀ। ਉਮਤ ਦੇ ਫਾਰਸੀ ਵਿੱਚ ਦੋ ਅਰਥ ਨੇ, ਇੱਕ ਸੰਗਤ ਨੂੰ ਵੀ ਕਹਿੰਦੇ ਨੇ, ਇੱਕ ਧਨ ਨੂੰ ਵੀ ਕਹਿੰਦੇ ਉਮਤ। ਇਸ ਪੀਰ ਦੀ ਕਿੰਨੀ ਉਮਤ ਹੈ, ਇਹਨੂੰ ਮੰਨਣ ਵਾਲੇ ਕਿੰਨੇ ਨੇ? ਇਸ ਮਹਾਰਾਜੇ ਦੀ ਕਿੰਨੀ ਉਮਤ ਹੈ, ਇਹਦੀ ਦੌਲਤ ਕਿੰਨੀ ਹੈ? ਉਮਤ ਦਾ ਅਰਥ ਦੌਲਤ। ਇੱਥੇ ਇੱਕ ਸੰਕੇਤ ਦਿੱਤਾ ਸਾਨੂੰ ਪ੍ਰੇਮੀਓ, ਆ ਜਿਹੜੀ ਸੰਗਤ ਦੀ ਸੇਵਾ ਵਿੱਚ ਤੁਸੀਂ ਗੁਰੂ ਦੇ ਦਰ ਤੇ ਮਾਇਆ ਲਾਉਂਦੇ ਹੋ, ਇਹ ਕਾਹਦੇ ਵਾਸਤੇ ਲਾਈ ਦੀ ਹੈ? ਇਹਦਾ ਅਸਲ ਭਾਵ ਕੀ ਹੈ? ਦਾਨ ਤਾਂ ਸਿੱਖ ਧਰਮ ਵਿੱਚ ਹੈ ਹੀ ਨਹੀਂ। ਦਾਨ ਨੂੰ ਬਦਲ ਕੇ ਮਹਾਰਾਜ ਨੇ ਵੰਡ ਕੇ ਸਕਣਾ ਕਰਿਆ, ਦਾਨ ਦੀ ਜਗ੍ਹਾ ਵੰਡ ਕੇ ਸਕਣਾ ਸ਼ਬਦ ਹੈ। ਕਿਉਂ ਬਦਲਿਆ ਮਹਾਰਾਜ ਨੇ? ਜਦ ਤੁਸੀਂ ਕਿਸੇ ਨੂੰ ਦਾਨ ਦਓਗੇ, ਇਹੀ ਸਮਝ ਕੇ ਦਓਗੇ ਇਹ ਗਰੀਬ ਹੈ, ਇਹਨੂੰ ਦਾਨ ਦੋ। ਆਪ ਤੋਂ ਛੋਟਾ ਬਣਾ ਲਿਆ ਨਾ ਲੈਣ ਵਾਲੇ ਨੂੰ, ਆਪ ਬਣ ਗਏ ਵੱਡੇ। ਜਦ ਵੀ ਦਾਨ ਕਰੋਗੇ ਮੈਂ ਆ ਜਾਣੀ ਹੈ, ਇਹ ਭੁੱਖਾ ਇਹਨੂੰ ਰੋਟੀ ਖਿਲਾ ਦਿਓ, ਇਹ ਨੰਗਾ ਇਹਨੂੰ ਕੱਪੜਾ ਦਾਨ ਦੇ ਦਿਓ, ਇਹਦੇ ਕੋਲ ਦਵਾਈਆਂ ਨੂੰ ਪੈਸੇ ਨਹੀਂ, ਪੈਸੇ ਦਾਨ ਕਰ ਦਿਓ। ਉਹਨੂੰ ਛੋਟਾ ਮੰਨਣਾ ਆਪਣੇ ਆਪ ਨੂੰ ਵੱਡਾ। ਗੁਰਮਤ ਇਸ ਤੋਂ ਉਲਟ ਹੈ ਕਿ ਦਾਨ ਦੇਣ ਵਾਲਿਆ ਤੂੰ ਛੋਟਾ ਬਣ। ਜੋ ਕੁਝ ਤੈਥੋਂ ਕਰਾਇਆ, ਦਾਨ ਦਵਾਇਆ ਵਾਹਿਗੁਰੂ ਨੇ, ਤੈਨੂੰ ਤਾਂ ਵਿੱਚ ਬਹਾਨਾ ਬਣਾਇਆ, ਤੈਨੂੰ ਵਸੀਲਾ ਬਣਾਇਆ। ਇਹ ਕੰਮ ਵਾਹਿਗੁਰੂ ਕਿਸੇ ਹੋਰ ਤੇ ਵੀ ਕਰਾ ਸਕਦਾ ਸੀ, ਕੋਈ ਸਾਧਨ। ਤੂੰ ਵੱਡਾ ਉਹਨੂੰ ਕਹੋ ਜਿਹਨੇ ਤੈਨੂੰ ਭਲਾ ਕਰਨ ਦਾ ਸਮਾਂ ਦਿੱਤਾ, ਜਿਹਨੂੰ ਤੈਨੂੰ ਹਿੰਦੂ ਧਰਮ ਵਿੱਚ ਇਹਨੂੰ ਕਹਿੰਦੇ ਦਕਸ਼ਿਣਾ। ਦਕਸ਼ਿਣਾ ਦਾ ਕੀ ਭਾਵ ਹੈ ਪੰਜਾਬੀ ਵਿੱਚ? ਧੰਨਵਾਦ। ਕਿਸੇ ਸੰਸਕ੍ਰਿਤ ਪੜ੍ਹੇ ਤੋਂ ਪੁੱਛਿਓ, ਦਕਸ਼ਿਣਾ ਦਾ ਅਰਥ ਹੈ ਧੰਨਵਾਦ। ਦਕਸ਼ਿਣਾ ਦਾ ਭਾਵ ਹੈ ਭੇਟਾ। ਪੰਜਾਬੀ ਵਿੱਚ ਦਕਸ਼ਿਣਾ ਕਿਉਂ ਦਿੱਤੀ ਜਾਂਦੀ ਹੈ? ਨਾਲੇ ਤਗੜੇ ਨੂੰ ਪ੍ਰਸ਼ਾਦਾ ਚਕਾਉਣਾ, ਲੰਗਰ ਚਕਾਉਣਾ, ਨਾਲੇ ਬਾਅਦ ਵਿੱਚ ਮਾਇਆ ਮੱਥੇ ਟੇਕਣੀ। ਉਹਦਾ ਭਾਵ ਮਾਇਆ ਦੇਣੀ ਨੀ, ਉਹਦਾ ਭਾਵ ਹੈ ਮੈਂ ਤੇਰਾ ਧੰਨਵਾਦ ਕਰਦਾ, ਤੂੰ ਮੈਨੂੰ ਸੇਵਾ ਦਾ ਸਮਾਂ ਦਿੱਤਾ। ਦਕਸ਼ਿਣਾ ਦਾ ਅਰਥ ਹੀ ਧੰਨਵਾਦ ਹੈ, ਮੈਂ ਤੇਰਾ ਧੰਨਵਾਦੀ ਹੈ, ਤੂੰ ਆ ਕੇ ਸਾਡਾ ਤਿਲ ਫੁੱਲ ਲੰਗਰ ਛਕਿਆ, ਸਾਨੂੰ ਸੇਵਾ ਦਾ ਸਮਾਂ ਮਿਲ ਗਿਆ। ਜੇ ਸਾਡੇ ਨਾ ਆਉਂਦਾ ਲੰਗਰ ਤਾਂ ਤੈਨੂੰ ਮਿਲੇ ਜਾਣਾ ਸੀ, ਅੱਜ ਕਹੇ ਕੋਲ ਸਾਧਨਾਮ, ਇਹ ਤਾਂ ਮੇਰੇ ਗੁਰਸਿੱਖ ਪਿਆਰੇ। ਐਸੀ ਵਸਾ ਇਹ ਜਿਹੜੀ ਦਾਨ ਪੁੰਨ ਦੀ ਕਿਰਿਆ ਕੇ ਵੰਡ ਕੇ ਸਕਣ ਦੀ, ਇਹਨੂੰ ਹੁਣ ਬਾਣੀ ਦੱਸ ਰਹੀ ਹੈ ਤੁਹਾਨੂੰ ਇਹਦਾ ਫਾਇਦਾ ਕੀ ਹੈ। ਦਰ ਸੇਵੈ ਉਮਤ ਖੜੀ, ਮਸ਼ ਕੱਲੇ ਹੋਏ ਜੰਗਾਲੀ। ਜਦੋਂ ਤੁਸੀਂ ਸੇਵਾ ਵਿੱਚ ਲਾਉਂਦੇ ਹੋ ਨਾ ਆਪਣਾ ਤਨ ਮਨ ਧਨ, ਮਸ਼ ਕੱਲਾ ਕਹਿੰਦੇ ਨੇ ਭਾਈ ਫਾਰਸੀ ਵਿੱਚ ਰੇਗ ਮਾਰ ਨੂੰ। ਨੋਟ ਕਰਿਓ, ਜਿਹਨੂੰ ਸੈਂਡ ਪੇਪਰ ਕਹਿੰਦੇ ਨਾ ਅੰਗਰੇਜ਼ੀ ਵਾਲੇ, ਰੇਗ ਮਾਰ, ਉਹਨੂੰ ਫਾਰਸੀ ਵਿੱਚ ਮਸ਼ਕੱਲਾ ਕਹਿੰਦੇ ਨੇ, ਜੰਗਾਲ ਕਹਿੰਦੇ ਨੇ ਜਰ ਨੂੰ। ਤੇ ਰੇਗ ਮਾਰ ਕਿੱਥੇ ਫੇਰੀ ਦਾ? ਜਿੱਥੇ ਲੋਹੇ ਪਿੱਤਲ ਨੂੰ ਜਰ ਲੱਗ ਜਾਵੇ, ਰੇਗ ਮਾਰ ਫੇਰ ਦੋ, ਚਿੱਟਾ ਕੱਢ ਦਿੰਦਾ, ਸਾਫ਼ ਕਰ ਦਿੰਦੇ ਨਾ। ਆਹ ਜਿਹੜੀ ਸੇਵਾ ਵਿੱਚ ਮਾਇਆ ਲਾਉਣੇ, ਇਹ ਤੁਹਾਡੇ ਧਨ ਦਾ ਜੰਗਾਲ ਤਾਰਦੀ ਹੈ, ਸਤਨਾਮ ਮਹਿਲ ਤਾਰਦੀ ਹੈ। ਮਸ਼ਕੱਲੇ ਹੋਏ ਜੰਗਾਲੀ, ਸਭ ਨੂੰ ਪਤਾ ਹੈ ਵੀ ਜੰਗਾਲ ਧਾਰੀ ਦਾ ਕਹਤੇ, ਬਹੁਤ ਖਤਰਨਾਕ ਹੈ ਜੰਗਾਲ। ਆਪਣੇ ਤਾਂ ਰੁਪਈਏ ਹੁੰਦੇ ਕੀ ਹੈ, ਜੰਗਾਲ ਤਾਂ ਗਾਰਡਨ ਨੂੰ ਮਿੱਟੀ ਬਣਾ ਦਿੰਦਾ, ਇਹ ਤਾਂ ਲੋਹੇ ਨੂੰ ਸਵਾਹ ਬਣਾ ਦਿੰਦਾ। ਜਿਸ ਲੋਹੇ ਨੂੰ ਜੰਗਾਲ ਲੱਗ ਜਾਵੇ ਕਮਜ਼ੋਰ, ਆ ਹੁਣ ਆਪਣੇ ਧਨ ਨੂੰ ਵੀ ਜੰਗਾਲ ਲੱਗਿਆ ਵੈ, ਜੰਗਾਲ ਲੱਗਿਆ ਵਾ ਤਾਂ ਹੀ ਕਮਜ਼ੋਰ ਹੋਇਆ।
ਇੱਕ ਰੁਪਈਏ ਦੀ ਬੜੀ ਕੀਮਤ ਹੁੰਦੀ ਸੀ, ਹੁਣ 100 ਦੇ ਨੋਟ ਨੂੰ ਕੋਈ ਪੁੱਛਦਾ ਹੀ ਨਹੀਂ। ਅੱਜ ਖੇਰਾ ਕੋਈ ਸਾਧਨਾ ਕਮਜ਼ੋਰ ਹੋ ਗਿਆ, ਜੰਗਾਲ ਲੱਗ ਗਿਆ, ਕਿਉਂਕਿ ਧਰਮ ਕਰਮ ਕਰਕੇ ਸੇਵਾ ਦਾਨ ਕਰਕੇ ਇਹਨੂੰ ਅਸੀਂ ਮਾਂਜਿਆ ਨਹੀਂ। ਜਿਹਨੂੰ ਮਹਿਣ ਲੱਗ ਜਾਵੇ ਚੀਜ਼ ਖਰਾਬ ਹੋ ਜਾਂਦੀ ਹੈ। ਗੁਰਸਿੱਖ ਪਿਆਰਿਓ, ਦਰ ਸੇਵੈ ਉਮਤ ਖੜੀ, ਮਸ਼ਕੱਲੇ ਹੋਏ ਜੰਗਾਲੀ। ਇਹ ਜਿਹੜਾ ਜੰਗਾਲ ਲੱਗਦਾ ਹੈ, ਮਹਿਲ ਲੱਗਦੀ ਹੈ, ਉਹਨੂੰ ਤਾਰਨ ਵਾਸਤੇ ਦਾਨ ਪੁੰਨ ਕਰੀਦਾ। ਸ਼ੁਭ ਜਗ੍ਹਾ ਤੇ ਮਾਇਆ ਵਰਤੀ ਦੀ ਹੈ, ਐਸੀ ਸੇਵਾ ਕਰਨੀ ਮਾਤਾ ਖੀਵੀ ਜੀ ਨੇ। ਐਸਾ ਲੰਗਰ ਚਲਾਇਆ, ਐਸਾ ਨਾਮ ਵੰਡਿਆ ਗੁਰੂ ਅੰਗਦ ਦੇਵ ਜੀ ਨੇ, ਜਿਨ ਗੋਏ ਉਠਾਲੀ ਮਾਤਾ ਖੀਵੀ ਸੌ ਸੋਏ। ਭਾਵ ਕੀ, ਮਾਤਾ ਖੀਵੀ ਜੀ ਦੇ 100 ਕਹੀਏ ਪਤੀ ਨੇ ਗੁਰੂ ਅੰਗਦ ਦੇਵ ਜੀ ਨੇ, ਮਾਤਾ ਖੀਵੀ 100 ਕਹੀਏ ਪਤੀ। ਤੇ ਉਹਨੇ ਕੀ ਕੰਮ ਕੀਤਾ, ਦੋਹਾਂ ਨੇ ਗੋਏ ਉਠਾਲੀ, ਧਰਤੀ ਦਾ ਹੀ ਭਾਰ ਆਪਣੇ ਸਿਰ ਲੈ ਲਿਆ। ਸਤਨਾਮ, ਧਰਤੀ ਦਾ ਭਾਰ ਲੈ ਲੈਣਾ ਗੋਏ ਨਾਮ ਧਰਤੀ ਦਾ। ਕੋਈ ਦੁਖੀ ਆਵੇ, ਕੋਈ ਮੰਗਤਾ ਆਵੇ, ਸਭ ਨੂੰ ਪਿਆਰ, ਕਿਸੇ ਨੂੰ ਮੋੜਿਆ ਹੀ ਨੀ ਇਸ ਘਰ ਨੇ ਗੁਰਸਿੱਖ ਪਿਆਰਿਓ। ਤੇ ਤਾਂ ਹੀ ਨਿਮਾਣਿਆਂ ਦਾ ਮਾਣ ਹੈ ਦਰ, ਨਤੀਜਿਆਂ ਦੀ ਚੀਜ਼ ਹੈ ਦਰ। ਇੰਨਾ ਪਿਆਰ ਦੇਣਾ ਸਿੱਖਾਂ ਨੂੰ ਜਿਵੇਂ ਸੰਘਣੀ ਛਾਂ ਹੇਠ ਕੋਈ ਬੈਠ ਜਾਵੇ। ਬੜੇ ਲੰਗਰ ਚੱਲੇ, ਪਰ ਉੱਥੇ ਇੱਕ ਮੇਰੇ ਵਰਗਾ ਵੀ ਰਹਿੰਦਾ ਸੀ ਸੰਗਤ ਵਿੱਚ। ਉਹਨੇ ਕੀ ਕੰਮ ਫੜਿਆ, 2-3 ਘੰਟੇ ਬਾਅਦ ਆਉਣਾ, ਇੱਕ ਥਾਲੀ ਭਰ ਕੇ ਖੀਰ ਦੀ ਖਾ ਜਾਣੀ, 2 ਘੰਟੇ ਸੁੱਤਾ, ਫੇਰ ਉੱਠਿਆ, ਇੱਕ ਥਾਲੀ ਫੇਰ ਬੇਬੇ ਤੇ ਲੈ ਲੈਣੀ, 7-8 ਜਿਹੜੇ ਮਾਰਨੇ ਉਹਨੇ ਲੰਗਰ ਵਿੱਚ। ਬਸ ਹੋਰ ਕੰਮੇ ਕੋਈ ਨਹੀਂ ਸੀ, ਖੀਰ ਖਾਣੀ ਤੇ ਸੋਵਣ ਸੰਕ ਵਜਾ ਦੇਣਾ। ਅੱਜ ਖੇਰਾ ਕੁਛ ਸਾਧਨਾ। ਉਹ ਸਿੱਖਾਂ ਨੇ ਬਥੇਰਾ ਕਹਿਣਾ, ਹਟ ਜਾ ਤੂੰ ਲੰਗਰ ਦੇ ਭਾਂਡੇ ਮਾਂਜ ਲਿਆ ਕਰ, ਸੇਵਾ ਕਰ ਲਿਆ ਕਰ। ਬੜਾ ਭਾਰਾ ਹੁੰਦਾ ਕੰਮ ਲੰਗਰ ਦੇ ਪ੍ਰਸ਼ਾਦੇ ਮੁਕਤ ਛਕੀ ਜਾਣੇ। ਇੱਕ ਹੋਰ ਬੇਨਤੀ ਸੁਣ ਲਓ ਨਾਲ ਜੀ ਨਾਲ, ਬੜਾ ਦਾਨ ਕਰਦੇ ਹੋ ਤੁਸੀਂ, ਬੜੇ ਪਾਠ ਹੋ ਰਹੇ ਨੇ, ਬੜੇ ਬਾਬੇ ਹੈ, ਬੜੇ ਢਾਡੀ ਹੈ, ਬੜੇ ਗਿਆਨੀ ਹੈ। ਹੁਣ ਤਾਂ ਬ੍ਰਹਮ ਗਿਆਨੀਆਂ ਦਾ ਤੋੜਾ ਨੀ, ਬ੍ਰਹਮ ਗਿਆਨੀ ਇੰਡੀਆ ਚ ਇੰਨੇ ਤਹਿਸੀਲਦਾਰ ਨੀ ਹੈ ਅੱਜ ਅਕੁਲ ਸਾਧਨਾ ਜਿਹਨੇ ਬ੍ਰਹਮ ਗਿਆਨੀ। ਆਵੇ ਕਲੋ ਇੱਧਰ, ਤੁਸੀਂ ਲੁਧਿਆਣੇ ਤੇ ਕੋਲੇ ਬੈਠੇ ਹੋ, ਲੁਧਿਆਣੇ ਤੋਂ ਅੰਮ੍ਰਿਤਸਰ ਨੂੰ ਤੁਰ ਪਏ ਹੋ, ਫਗਵਾੜੇ ਨੂੰ ਹੁਸ਼ਿਆਰਪੁਰ ਨੂੰ ਤੁਰ ਪਏ ਹੋ, ਨਵੇਂ ਸ਼ਹਿਰ ਨੂੰ, ਨਕੋਦਰ ਨੂੰ, ਬਲੌਰ ਨੂੰ, ਚੰਡੀਗੜ੍ਹ ਨੂੰ, ਜਿੱਧਰ ਨੂੰ ਮਰਜ਼ੀ ਤੁਰ ਪਏ ਹੋ। ਉਹ ਬੱਸ ਸਟੈਂਡ ਆਉਂਦਾ 10 ਕਿਲੋਮੀਟਰ ਬਾਅਦ, ਭਗਵਾਨ ਸਟੈਂਡ ਆਉਂਦਾ 2 ਕਿਲੋਮੀਟਰ ਬਾਅਦ। ਜੀ ਟੀ ਰੋਡ ਤੇ ਇਹਨੇ ਚਾਹ ਦੇ ਢਾਬੇ ਨੀ ਜਿੰਨੇ ਭਗਵਾਨ ਬੈਠੇ ਸਾਧਨਾ। ਉਹਨਾਂ ਨੂੰ ਭਾਈ ਤੁਸੀਂ ਬਿਠਾ ਲਿਆ, ਮਲੇਰਕੋਟਲੇ ਵਿੱਚ ਦੁਕਾਨ ਤਾਂ ਖੁੱਲੂਗੀ ਜੇ ਗਾਹਕ ਹੋਣਗੇ। ਗਾਹਕ ਹੈ ਤੁਸੀਂ, ਉਹਨਾਂ ਦਾ ਕਸੂਰ ਨਹੀਂ, ਡੋਡੇ ਵੇਚਣ ਵਾਲਿਆਂ ਦਾ ਕਸੂਰ ਨਹੀਂ। ਵਿਕਦੇ ਤਾਂ ਹੈ ਜੇ ਪੀਣ ਵਾਲੇ ਹੁੰਦੇ ਅਕੁਲ ਸਾਧਨਾ। ਜਿੱਥੇ ਪੀਣ ਵਾਲੇ ਨੀ, ਡੋਡੇ ਦੀ ਦੁਕਾਨ ਕਾਹਨੂੰ ਖੁੱਲੂਗੀ। ਮਨ ਮਤ ਦੀ ਦੁਕਾਨ ਵੀ ਉੱਥੇ ਖੁੱਲੂਗੀ ਜਿੱਥੇ ਮਨ ਮਤ ਦੇ ਪੁਜਾਰੀ ਹੋਣਗੇ। ਅਸੀਂ ਦੁਕਾਨਾਂ ਖੋਲੀਆਂ, ਕਿਸੇ ਨੂੰ ਦੋਸ਼ ਨਹੀਂ ਦੇਣਾ ਹੈ, ਅਸੀਂ ਅੱਡੇ ਬਣਾਏ ਨੇ ਮਨਮਤੀਆਂ ਦੇ। ਗੁਰਸਿੱਖ ਪਿਆਰਿਓ, ਨਾਲੇ ਹੁਣ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਵੀ ਸਿੱਖੋ ਆਪਣੀ ਤਾਂ ਬਾਂਹ ਹੁਣ ਰੱਬ ਨੇ ਵੀ ਨਹੀਂ ਫੜਨੀ। ਨਾ ਨਾ, ਭੁਲੇਖਾ ਚੱਕ ਦਿਓ, ਆਪਣੇ ਵਰਗਾ ਦਾ ਚਫੇਰ ਗੜੀਆ ਕੋਈ ਵਰਲਡ ਵਿੱਚ ਰਿਹਾ ਹੀ ਨਹੀਂ। ਬਾਪੂ ਗਸ਼ਹਿਰਾ ਪਾਈ ਮਲੇਰਕੋਟਲੇ ਗੁਰਦੁਆਰੇ ਫਿਰਦਾ, ਕਹਿੰਦਾ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨੇ ਗ੍ਰੰਥ, ਕਿਰਪਾਨ ਉੱਪਰ ਨੂੰ ਚੜ੍ਹਾਈ ਫਿਰਦਾ। ਉਹਦਾ ਸਕਾ ਭਾਈ ਵਿਆਸਾ ਜੀ ਮਹਾਂਪੁਰਸ਼ਾਂ ਕੋਲ ਜਾ ਕੇ ਮੰਤਰ ਲੈਣ ਗਏ। ਉਹਦਾ ਪੁੱਤਰ, ਉਹ ਕਹਿੰਦਾ ਮੈਂ ਨੂਰ ਮਹਿਲ ਦਿਵ ਦ੍ਰਿਸ਼ਟੀ ਦੇਖ ਕੇ ਆਉਣੀ ਹੈ। ਉਹਦਾ ਭਤੀਜਾ, ਉਹ ਕਹਿੰਦਾ ਮੈਂ ਸੱਚਾ ਸੌਦਾ ਕਰਕੇ ਆਉਣਾ। ਤੁਰ ਗਏ ਚਾਰੇ। ਰਹਿ ਗਈ ਮੰਮੀ ਤੇ ਚਾਚੀ, ਉਹ ਦੋਵੇਂ ਕਹਿੰਦੀਆਂ ਅਸੀਂ ਗੁੱਗੇ ਦੀਆਂ ਸੇਵੀਆਂ ਬਣਾਉਣੀਆਂ। ਕਿਹੜਾ ਬਾਹ ਫੜੂਗਾ ਤੁਹਾਡੀ, ਕੋਈ ਕਿਸੇ ਨੇ ਤੁਹਾਡੀ ਬਾਹ ਨਹੀਂ ਫੜਨੀ। 6 ਘਰ ਦੇ ਜੀ ਤੇ 9 ਜਿਹੜੇ ਮੱਥਾ ਟੇਕਣ ਨੂੰ ਫਿਰ ਕੇ ਵੇਖੋ, ਰੱਬ ਨੀ ਕਦੇ ਵੀ ਬਾਹ ਫੜੂਗਾ ਇੱਦਾਂ। ਗੁਰਸਿੱਖ ਪਿਆਰੇ, ਟਿਕਾਣੇ ਤੇ ਬਿਨਾਂ, ਉਹ ਟਿਕਾਣੇ ਤੇ ਬਿਨਾਂ ਕੋਈ ਕੁੱਤੇ ਨੂੰ ਨੀ ਖੜਨ ਦਿੰਦਾ ਦਰਵਾਜੇ ਚ। ਅੱਜ ਖੇਰਾ ਖੁਸ਼ ਸਾਧਨਾ। ਰੱਬ ਨੇ ਕੀ ਮੂੰਗੀ ਲੈਣੀ, ਇੱਥੇ ਤੁਹਾਡੇ ਕੇਸ ਹੁੰਦੇ ਹੀ ਰਹਿਣੇ। ਤੁਸੀਂ ਇੱਕ ਬੰਦੇ ਨੂੰ ਲੈ ਜਾਓ ਨਾ ਕੇਸ ਵਿੱਚ ਹੈਲਪਰ,
ਵੀ ਮੇਰੀ ਸਹਾਇਤਾ ਕਰ। ਦੂਜੇ ਦਿਨ ਕਿਸੇ ਹੋਰ ਕੋਲ ਖੜੇ ਚਾਹ ਪੀਂਦੇ ਹੋਣ ਨਾ, ਉਹ ਜਿਹਨੂੰ ਪਹਿਲੇ ਦਿਨ ਲੈ ਕੇ ਸੀ ਉਹਨੇ ਕਦੇ ਜਦੇ ਸਮਝ ਜਾਣਾ ਇਹ ਕੱਲ ਮੇਰੇ ਕੋਲ ਫਿਰਦਾ ਤਾਂ ਉਹਦੇ ਕੋਲ ਹੁਣ ਨੀ, ਆਪਾਂ ਨੇ ਇਹਦੇ ਨਾਲ ਜਾਣਾ। ਤੁਸੀਂ 18 ਜਗ੍ਹਾ ਫਿਰਦੇ, ਰੱਬ ਨੇ ਤੁਹਾਡੇ ਮੂੰਗੀ ਲੈਣੀ ਹੈ, ਅਜਿਹੇ ਸਤਨਾਮ ਕੋਈ ਟਿਕਾਣਾ ਹੀ ਨੀ ਆਪਣਾ ਰਿਹਾ। ਜਿੱਥੇ ਦੇਖਿਆ ਮੱਥਾ ਟੇਕਤਾ, ਜਿੱਥੇ ਦੇਖਿਆ ਪੂਜਾ ਕਰ ਲਈ, ਜਿੱਥੇ ਦੇਖਿਆ ਬ੍ਰਹਮ ਗਿਆਨੀ ਬਣ ਗਏ, ਰੱਬ ਬਣ ਗਏ, ਭਗਵਾਨ ਬਣ ਗਏ, ਉਹ ਤੁਹਾਨੂੰ ਤਾਂ ਗੁਰੂ ਗੋਬਿੰਦ ਸਿੰਘ ਨੇ ਬਚਨੇ ਇੱਕ ਕਿਹਾ ਸੀ।

ਸੇਵਾ ਦੱਸ ਦਿਉ, ਥੋੜ੍ਹੀ ਬਹੁਤੀ ਕਰ ਲੈ ਕਰੋ, ਮੈਨੂੰ ਸੇਵਾ ਬਖਸ਼ੋ। ਸ੍ਰੀ ਗੁਰੂ ਅੰਗਦ ਦੇਵ ਜੀ ਬਹੁਤ ਖੁਸ਼ ਹੋਏ, ਕਹਿੰਦੇ ਸਿੱਖਾ ਤੇਰੇ ਵਰਗਾ ਸੇਵਾਦਾਰ ਤਾਂ ਸਾਨੂੰ ਲੱਭਣਾ ਹੀ ਕੋਈ ਨਹੀਂ। ਲੱਕੜੀਆਂ ਲਿਆਉਣ ਵਾਲੇ ਬਹੁਤ, ਰੋਟੀਆਂ ਪਕਾਉਣ ਵਾਲੇ ਬਹੁਤ, ਝਾੜੂ ਦੇਣ ਵਾਲੇ ਬਹੁਤ, ਪਾਣੀ ਲਿਆਉਣ ਵਾਲੇ ਬਹੁਤ, ਦਸ ਥਾਈਆਂ ਖਾਣ ਵਾਲਾ ਤਾਂ ਤੂੰ ਹੀ ਹੈ। ਅੱਜ ਖੇ ਕੁਛ ਸਾਧਨਾ ਇਹ ਤਾਂ ਲੱਭਣਾ ਨਹੀਂ ਭਾਈ, ਇਹ ਨਹੀਂ ਸੇਵਾ ਛੱਡਣੀ। ਬਾਕੀ ਕੰਮ ਕਰਨ ਵਾਲੇ ਤਾਂ ਬਹੁਤ ਨੇ, ਤਾਂ ਕੱਲਾ ਤੂੰ ਹੈ, ਇਹ ਨਹੀਂ ਸੇਵਾ ਛੱਡਣੀ। ਲਾ ਕਰ ਗੱਫੇ ਕਈ ਜਾਣਦੇ ਸਿੱਖਾਂ ਸੁੱਖਾਂ ਨੂੰ ਯੋਗ ਸਿੱਖਿਆ ਨੇ ਮਾਰ, ਹੋਰ ਸ਼ਰਮਿੰਦਾ ਜਿਹਾ ਹੋ ਗਿਆ ਚਰਨਾ ਤੇ ਢਹਿ ਪਿਆ, ਕਹਿੰਦਾ ਮਾਰੇ ਜਾ ਇੰਨਾ ਕਰੋ। ਸਿੱਖ ਤਾਂ ਕਹਿੰਦੇ ਸੀ ਤੁਸੀਂ ਵੀ ਉਹੀ ਗੱਲ ਕਹਿਤੀ, ਕਿਰਪਾ ਕਰਕੇ ਮੈਨੂੰ ਸੇਵਾ ਬਖਸ਼ ਦਿਓ। ਲਓ ਹੁਣ ਬਚਨ ਸੁਣਿਓ ਗੁਰੂ ਅੰਗਦ ਦੇਵ ਜੀ ਦਾ। ਸਤਿਗੁਰ ਕਹਿੰਦੇ ਖੀਰ ਖਾਣੇ ਆ ਸਿੱਖਾ, ਹੁਣ ਸੇਵਾ ਤੂੰ ਕੀ ਕਰਨੀ ਹੈ, ਪਰਸੋਂ ਨੂੰ ਤਾਂ ਤੂੰ ਚੜ੍ਹਾਈ ਕਰ ਜਾਣਾ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਹੁਣ ਤਾਂ ਸਮਾਂ ਹੀ ਥੋੜ੍ਹਾ ਰਹਿ ਗਿਆ, ਹੁਣ ਤਾਂ ਆਈ ਕੰਮ ਹੈ, ਗੱਪਾ ਥੋੜ੍ਹਾ ਜਿਹਾ ਹੋਰ ਵਧਾ ਦੇ, ਕਿਉਂਕਿ ਦੋ ਦਿਨ ਦਾ ਟਾਈਮ। ਜਾਂ ਸੁਣਿਆ ਚਰਨਾਂ ਤੇ ਢਹਿ ਕੇ ਕਹਿਣ ਲੱਗਾ ਮਹਾਰਾਜ ਦੋ ਦਿਨ ਤਾਂ ਬਹੁਤ ਨੇ, ਤੁਸੀਂ ਤਾਂ ਕਿਸੇ ਨੂੰ ਬਖਸ਼ਣਾ ਹੋਵੇ ਇੱਕ ਪਲ ਵਿੱਚ ਬਖਸ਼ ਦਿਓ, ਥੋੜੀ ਤਾਂ ਦ੍ਰਿਸ਼ਟੀ ਹੈ। ਅਜੇ ਤਾਂ ਤਿੰਨ ਦਿਨ ਪਏ ਨੇ, ਇੱਕ ਪਲ ਵਿੱਚ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਇੱਕ ਪਲ ਵਿੱਚ ਨਿਸਤਾਰਾ ਕਰ ਦਿੱਤਾ ਐਡੇ ਵੱਡੇ ਪਾਪੀ ਦਾ। ਕਿਰਪਾ ਕਰੋ ਚਰਨ ਫੜ ਕੇ, ਨਾਲੇ ਦਰ ਐਸਾ ਹੈ ਕਦੇ ਜੁੜ ਜਾਈਏ ਇਹਦੇ ਨਾਲ। ਜਾਪ ਤਾਪ ਸੰਜਮ ਧਰਮ ਨਾ ਕਮਾਏ, ਜਪ ਕਹੀਏ ਸਹਿਜ ਜੋਗ, ਤਪ ਕਹੀਏ ਕਠਿਨ ਭਗਤੀ, ਸੰਜਮ ਕਹੀਏ ਸਾਮ ਦਾਮ, ਸਾਰੇ ਵਿਸ਼ੇ ਵਿਕਾਰਾਂ ਤੇ ਕੰਟਰੋਲ ਦੱਸਾਂ ਇੰਦਰੀਆਂ ਤੇ, ਉਹਨੂੰ ਕਹਿੰਦੇ ਸਾਮ ਦਾਮ ਸੰਜਮ। ਜਪ ਤਪ ਸੰਜਮ ਧਰਮ, ਧਰਮ ਦਾ ਅਰਥ ਹੈ ਧੀ ਕਾਸ਼ ਧਾਤੂ ਧਰਮ, ਵੇਦ ਨੇ ਧਰਮ ਦਾ ਅਰਥ ਕੀਤਾ। ਧਾਰਨ ਕਰਨ ਯੋਗ ਵਸਤੂ, ਜੋ ਸ਼ੁਭ ਗੁਣ ਨੇ ਉਹ ਵੀ ਨਹੀਂ ਕੀਤੇ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਲੰਗਰ ਦੇ ਭਾਂਡੇ ਨਹੀਂ ਮਾਂਜੇ, ਝਾੜੂ ਨਹੀਂ ਦਿੱਤਾ, ਸਾਧ ਸੰਗਤ ਦੀ ਸੇਵਾ ਨਹੀਂ ਕੀਤੀ, ਸੇਵਾ ਸਾਧ ਇੱਕ ਹੋਰ ਬਹੁਤ ਵੱਡਾ ਪਾਪ ਕਮਾਇਆ। ਉਹ ਕਿਹੜਾ ਨਾ ਜਾਣਿਆ ਹਰ ਰਾਇਆ, ਰਾਏ ਨਾਮ ਹੈ ਵੱਡੇ ਦਾ, ਜੋ ਸਭ ਤੋਂ ਵੱਡਾ ਵਾਹਿਗੁਰੂ ਹੈ ਉਹਨੂੰ ਵੀ ਨਹੀਂ ਜਾਣਿਆ, ਕਹਿੰਦਾ ਰੱਬ ਹੈ ਹੀ ਨਹੀਂ, ਅੱਜ ਕੇ ਕੋਈ ਸਤਨਾਮ ਹੈਗੇ ਥੇ, ਕਹਿੰਦੇ ਪਰਮਾਤਮਾ ਹੈ ਹੀ ਨਹੀਂ, ਐਡਾ ਵੱਡਾ ਪਾਪ। ਚਾਰ ਪਾਪ ਵੇਦ ਵਿੱਚ ਬਹੁਤ ਵੱਡੇ ਲਿਖੇ ਨੇ, ਚਾਰ ਮੁੱਖ ਪਾਪ ਨੇ ਪੁਰਾਤਨ ਗ੍ਰੰਥਾਂ ਵਿੱਚ। ਬ੍ਰਾਹਮਣ ਨੂੰ ਮਾਰਨਾ, ਗਊ ਨੂੰ ਮਾਰਨਾ, ਦੋ ਗੁਰਸਿੱਖ ਪਿਆਰੇ ਉਹ ਜੰਮ ਦੀ ਲੜਕੀ ਨੂੰ ਮਾਰਨਾ, ਤਿੰਨ ਅਣਚਾਰੀ ਤੇ ਪਰਾਏ ਦਾ ਧਨ ਲੈਣਾ। ਇਹ ਚਾਰ ਅਜਗਰ ਪਾਪ ਨੇ ਵੇਦ ਵਿੱਚ। ਬ੍ਰਾਹਮਣ ਦਾ ਮਾਰਨਾ, ਗਊ ਦਾ ਮਾਰਨਾ, ਲੜਕੀ ਦਾ ਮਾਰਨਾ ਤੇ ਪਰਾਏ ਦਾ ਧਨ ਚੁਰਾਉਣਾ। ਇਹਨਾਂ ਚੋਂ ਸ਼ਾਸਤਰ ਕਹਿੰਦਾ ਇੱਕ ਵੀ ਹੋ ਜਾਵੇ ਨਾ ਉਹ ਲੱਖਾਂ ਜਨਮ ਨਰਕਾਂ ਵਿੱਚ ਜਾਵੇਗਾ, ਉਹਨੇ ਜਨਮ ਵੀ ਮਨੁੱਖ ਨਹੀਂ ਮਿਲਣਾ। ਇਹ ਚਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹੋ, ਕਦੇ ਇਕੱਠੇ ਲਿਖੇ ਹੋਏ, ਚਾਰੇ ਇਕੱਠੇ ਹੀ। ਤੇ ਮੇਰੇ ਬਾਬੇ ਨਾਨਕ ਨੇ ਕਹਿਤਾ ਚਾਰ ਕਰਨ ਦੀ ਲੋੜ ਨਹੀਂ, ਇੱਕੋ ਕਰਨੀ ਬਥੇਰਾ, ਚਾਰਾਂ ਦੇ ਬਰਾਬਰ। ਪੜ੍ਹੋ ਬਾਣੀ ਵਿੱਚ, ਬ੍ਰਹਮਣ ਕੈਲੀ ਘਾਤ ਕੰਜਕਾ, ਅਣਚਾਰੀ ਕਾ ਧਾਨ, ਚਾਰੇ ਇਕੱਠੇ ਹੀ ਲਿਆ ਤੇ ਬਾਬੇ ਨਾਨਕ ਨੇ ਇੱਕੋ ਤੁਕ ਵਿੱਚ। ਬ੍ਰਾਹਮਣ, ਬ੍ਰਾਹਮਣ ਦਾ ਮਾਰਨਾ, ਕੈਲੀ ਗਊ ਦਾ ਮਾਰਨਾ, ਕੰਜਕਾਂ ਬੱਚੀ ਦਾ ਮਾਰਨਾ, ਤਿੰਨ ਹੋ ਗਏ। ਅਣਚਾਰੀ ਕਾ ਧਾਨ ਪਰਾਇਆ ਧਨ, ਜਾਂ ਸਾਧ ਸੰਗਤ ਲੁੱਟਾਂ ਖੋਹਾਂ ਦਾ ਧਨ ਖਾਣਾ। ਲਓ ਹੁਣ ਕੰਨ ਖੋਲਿਓ, ਜਿਹੜਾ ਕਿਹੜਾ ਜਿਹਾ ਟੀਕਾ ਲਾਇਆ ਮਹਾਰਾਜ ਨੇ, ਕਿਹੜਾ ਹੈ? ਸਤਿਗੁਰ ਕਹਿੰਦੇ ਚਾਰ ਕਰਨ ਦੀ ਲੋੜ ਨਹੀਂ, ਇਹ ਚਾਰੇ ਤੈਨੂੰ ਇਕੱਠੇ ਹੀ ਮਿਲ ਜਾਣਗੇ, ਇਕੱਠੇ ਹੀ। ਇੱਕ ਕਰ ਲੈ ਕਿਹੜਾ? ਪਾਹੇ ਏਤੇ

ਇੱਥੇ ਕਹੀਏ ਉੱਪਰਲੇ ਜਿਹੜੇ ਚਾਰ ਗਿਣੇ ਨੇ ਪੈ ਜਾਣਗੇ ਤੈਨੂੰ ਮਿਲ ਜਾਣਗੇ ਪਾ ਕੇ ਇੱਥੇ ਜਾਹੇ ਵਿਸਰ ਨਾਨਕਾ ਇੱਕ ਨਾਮ ਜੇ ਤੂੰ ਰੱਬ ਨੂੰ ਭੁੱਲ ਗਿਆ ਚਾਰ ਕਰਨ ਦੀ ਲੋੜ ਨਹੀਂ ਬਰਾਬਰੇ ਹੋ ਗਿਆ ਆਖੋ ਸਤਨਾਮ ਵੇਖ ਲੋ ਬਾਣੀ ਨੇ ਖਲਾਸੇ ਖੋਲੇ ਪਾਹੇ ਇੱਥੇ ਜਾਹੇ ਵਿਸਰ ਨਾਨਕਾ ਇੱਕ ਨਾਮ ਜੇ ਤੈਨੂੰ ਵਾਹਿਗੁਰੂ ਭੁੱਲ ਗਿਆ ਬ੍ਰਾਹਮਣ ਮਾਰਨ ਦੀ ਲੋੜ ਨੀ ਗਊਆਂ ਮਾਰਨ ਦੀ ਲੋੜ ਨੀ ਲੜਕੀਆਂ ਮਾਰਨ ਦੀ ਲੋੜ ਨੀ ਚੋਰੀਆਂ ਕਰਨ ਦੀ ਲੋੜ ਨੀ ਇਹ ਚਾਰੇ ਤੈਨੂੰ ਇਕੱਠੇ ਹੀ ਮਿਲ ਜਾਣੇ ਐਡਾ ਪਾਪ ਹੈ ਇੱਕ ਹੋਰ ਸੁਣ ਲੋ ਰੱਬ ਨੂੰ ਭੁੱਲਣਾ ਮਹਾਰਾਜ ਦੀ ਬਾਣੀ ਨੇ ਸੁਖਮਨੀ ਸਾਹਿਬ ਪੜਿਆ ਨਾ ਕਰੋ ਵਿਚਾਰਿਆ ਕਰੋ ਐਸਾ ਬਚਨ ਮਹਾਰਾਜ ਨੇ ਲਿਖਿਆ ਕਿ ਲੱਖਾਂ ਸਿਆਣਪਾਂ ਲੱਖਾਂ ਦਾਨ ਪੁੰਨ ਲੱਖਾਂ ਗੁਣ ਤੇਰੇ ਵਿੱਚ ਹੋਣ ਪਰ ਬਚਨ ਤਾਂ ਕਰ ਦਿੱਤਾ ਭਾਈ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਸਭ ਬਿਰਥੇ ਤੇ ਹੋਰ ਵੀ ਬਚਨ ਬਾਣੀ ਵਿੱਚ ਆਉਣੇ ਲੰਮਾ ਹੁੰਦਾ ਪ੍ਰਕਰਨ ਵਾਹਿਗੁਰੂ ਦੇ ਨਾਮ ਬਿਨਾਂ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਚਾਰੇ ਪਾਪ ਜਗਰ ਮਿਲ ਜਾਣਗੇ ਇੱਥੇ ਹੁਣ ਨਿਤ ਰਹਿ ਰਾਸਨ ਚ ਸਤਿਗੁਰ ਕਹਿ ਰਹੇ ਨੇ ਨਾ ਜਾਣਿਆ ਹਰ ਰਾਇਆ ਪਰਮੇਸ਼ਰ ਨੂੰ ਜਾਣੇ ਹੀ ਨੀ ਵੀ ਕੋਈ ਹੈਗਾ ਨਾ ਜਪ ਨਾ ਤਪ ਨਾ ਸੰਜਮ ਨਾ ਧਰਮ ਨਾ ਵਾਹਿਗੁਰੂ ਨੂੰ ਜਾਣਿਆ ਪਰ ਤਰੀਕਾ ਦੱਸ ਗਏ ਤੁਹਾਨੂੰ ਬਚਣ ਦਾ ਕਹੋ ਨਾਨਕ ਹਮ ਹਮ ਫਾਰਸੀ ਦਾ ਸ਼ਬਦ ਹੈ ਮੈਂ ਦਾ ਬਹੁ ਵਚਨ ਹੈ ਮੈਂ ਇੱਕ ਵਚਨ ਹੈ ਹਮ ਬਹੁ ਵਚਨ ਹੈ ਹਮਾਮ ਹਮ ਕਹੀਏ ਤਮਾਮ ਟੋਟਲਟੀ ਤਮਾਮ ਜਿਹਨੂੰ ਸਾਰੇ ਕਹੀਏ ਸਤਿਗੁਰ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਸਾਰੇ ਔਗਣ ਮੇਰੇ ਵਿੱਚ ਹਨ ਜਿੰਨੇ ਵੀ ਗਿਣੇ ਨੇ ਉੱਪਰ ਮੇਰੇ ਵਿੱਚ ਹਨ ਪਰ ਸਤਿਗੁਰ ਤੇਰੇ ਤੇ ਇੱਕ ਆਸ ਹੈ ਤੇਰੇ ਤੇ ਇੱਕ ਭਰੋਸਾ ਹੈ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਨ ਰਾਖੋ ਦਾ ਅਰਥ ਇਹ ਨਹੀਂ ਮੰਨਣਾ ਵੀ ਅਰਦਾਸ ਕਰਨੀ ਹੈ ਮੇਰੀ ਰੱਖੋ ਲਾਜ ਨਹੀਂ ਨਹੀਂ ਬਹੁਤ ਗੰਭੀਰ ਸ਼ਬਦ ਹੈ ਇਹ ਨਹੀਂ ਕਿ ਮੇਰੀ ਰੱਖੋ ਲਾਜ ਨਹੀਂ ਨਹੀਂ ਸ਼ਰਨ ਪਰੇ ਕੀ ਰਾਖੋ ਹਾਏ ਨੂੰ ਔਂਕੜ ਬਚਨ ਕਰ ਰਹੇ ਨੇ ਮਹਾਰਾਜ ਜਿਹੜਾ ਤੇਰੀ ਸ਼ਰਨ ਆ ਜਾਵੇ ਉਹਦੀ ਰੱਖ ਲੈਣਾ ਅੱਜ ਫੇਰ ਆਖੋ ਸਤਨਾਮ ਗੁਰੂ ਤੇ ਭਰੋਸਾ ਦਿਲਾ ਰਹੇ ਨੇ ਰਾਖੋ ਤੂੰ ਰੱਖਦਾ ਹੈ ਤੈਨੂੰ ਕੋਈ ਫਰਕ ਨਹੀਂ ਤੇਰੀ ਸ਼ਰਨ ਆ ਜਾਵੇ ਕੋਈ

ਫਕੀਰ ਖਾਣਾ ਸਿੱਖ ਕਹਿੰਦਾ ਮਹਾਰਾਜ ਤੁਹਾਡਾ ਸੁਭਾਅ ਹੈ, ਤੁਹਾਡਾ ਬਿਰਦ ਕਹੀਏ ਆਦਤ ਹੈ, ਸ਼ਰਨ ਪਰੇ ਕੀ ਰਾਖ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ। ਬਿਰਦ ਕਹਿੰਦੇ ਹਿੰਦੀ ਵਿੱਚ ਸੁਭਾਅ ਨੂੰ, ਨੇਚਰ ਹੈਬਿਟ ਨੂੰ, ਤੁਹਾਡਾ ਸੁਭਾਅ ਹੈ ਜਿਹੜਾ ਆ ਜਾਵੇ ਤੁਸੀਂ ਰੱਖਦੇ ਹੋ, ਮੇਰੀ ਵੀ ਰੱਖੋ ਹੁਣ। ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਕੀਰ ਖਾਣੇ ਸਿੱਖਾ, ਜੇ ਤਾਂ ਪਾਪ ਬਖਸ਼ਾਉਣੇ ਹੈ ਤੈਨੂੰ ਇੱਕ ਕੰਮ ਕਰਨਾ ਪਊ। ਕਹਿੰਦਾ ਜੀ ਦੱਸੋ। ਏਦਾਂ ਕਰ ਮਹਾਰਾਜ, ਕਹਿੰਦੇ ਦੋ ਦਿਨ ਗੱਫੇ ਲਾ ਲੈ ਹੋਰ, ਅੱਜ ਅਰ ਕੱਲ, ਪਰਸੋਂ ਸਵੇਰੇ ਕਰੀਏ ਇਸ਼ਨਾਨ, ਜੰਗਲ ਨੂੰ ਚਲਿਆ ਜਾਈ, ਨਾਲ ਲੈ ਜੀ ਅੱਗ, ਲੱਕੜਾਂ ਕਰੀ ਇਕੱਠੀਆਂ, ਢੇਰ ਲਾ ਲਈ ਸੁੱਕੀਆਂ ਲੱਕੜਾਂ ਦਾ, ਤੇ ਜਦ ਢੇਰ ਲੱਗ ਜਾਵੇ ਫਿਰ ਅੱਗ ਸਲਗਾ ਦੇ ਵਿੱਚ, ਤੇ ਜਦ ਅੱਗ ਮੱਚ ਪਵੇ ਵਿੱਚ ਛਾਲ ਮਾਰ ਕੇ ਸਸਕਾਰ ਕਰ ਲਈ, ਤੇਰੇ ਸਾਰੇ ਪਾਪ ਕੱਟ ਦੇਵਾਂਗੇ। ਮਾਤਾ ਪਰਚਾ ਆ ਕੰਮ ਕਰੀ, ਉਦੋਂ ਤਾਂ ਖੁਸ਼ੀ ਨਾਲ ਕਹਿਤਾ। ਕਹਿੰਦਾ ਮਹਾਰਾਜ ਪਿੱਛੇ ਤੇ ਵੀ ਤਾਂ ਫੂਕਣਾ ਹੀ ਹੈ, ਨਾਲੇ ਸਵਾਸ ਵਧਣ ਹੀ ਨੀ ਮਰਨਾ ਵੀ ਹੈ, ਜੇ ਮੇਰੇ ਇੰਨੇ ਪਾਪ ਬਖਸ਼ਦੇ ਹੋ ਮੈਨੂੰ ਮਨਜ਼ੂਰ ਹੈ। ਲਓ ਜੀ ਤੀਜਾ ਦਿਨ ਆ ਗਿਆ, ਲੈ ਕੇ ਗੋਹਾ ਗਾਹ, ਉਦੋਂ ਆਮ ਅੱਗ ਨਹੀਂ ਸੀ ਮਿਲਦੀ, ਲੈ ਗਿਆ ਜੰਗਲ ਵਿੱਚ ਉਜਾੜ ਵਿੱਚ ਲੱਕੜਾਂ ਇਕੱਠੀਆਂ ਕੀਤੀਆਂ, ਢੇਰ ਲਾ ਲਿਆ, ਇਸ ਲਗਾ ਦੀ ਅੱਗ, ਨਿਊ ਨਿਊ ਅੱਗ ਮਚੇ, ਆਲੇ ਦੁਆਲੇ ਗੇੜੇ ਮਾਰਦਾ ਫਿਰੀ ਜਾਵੇ, ਚੱਕਰ ਚੂੰਡਾ ਬੰਨਤਾ ਅੱਗ ਦਾ, ਕਿੱਥੇ ਜੀ ਕਰੇ ਚਾਲ ਮਾਰਨ ਨੂੰ, ਅਜਕੇ ਕੋਈ ਸਾਧਨਾ ਇਹਦਾ ਕੋਈ ਵਿਹਲਾ ਹੀ ਹੁੰਦੇ ਜਿਹੜੇ ਮੈਂ ਕਹਿੰਦੇ ਨੇ ਜਿਸ ਮਰਨੇ ਤੇ ਜੱਗ ਡਰੇ, ਮੇਰਾ ਮਨ ਆਨੰਦ। ਇਹ ਪੜ੍ਹ ਲੈਂਦੇ ਅਸੀਂ, ਮੈਂ ਵੀ ਕਈ ਵਾਰ ਪੜ੍ਹਦਾ ਧਾਰਨਾ, ਹੁਣ ਪਤਾ ਤਾਂ ਮੈਨੂੰ ਇਹ ਵੀ ਰਸਤੇ ਜਾਂਦੇ ਨੂੰ ਕਿੰਨਾ ਕੁ ਡਰ ਲੱਗਦਾ, ਅਜਕੇ ਕੋਈ ਸਾਧਨਾ ਮੈਨੂੰ ਤਾਂ ਰਸਤੇ ਚ ਲੱਗਦਾ, ਉਹ ਕਈਆਂ ਨੂੰ ਕੀਰਤਨ ਕਰਦਿਆਂ ਨੂੰ ਲੱਗਦਾ ਉਹ ਬੰਦੂਕ ਲੈ ਕੇ ਖੜਾਉਂਦੇ ਕੋਲ, ਵੀ ਇੱਥੇ ਬਾਜੇ ਚ ਕਿਹੜਾ ਮੈਨ ਬੰਬ ਫਟਣ ਲੱਗੇ, ਤੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ, ਜੇ ਇੱਥੇ ਕੋਈ ਮਾਰ ਦੇਵੇ ਤੂੰ ਸ਼ੁਕਰ ਕਰ। ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਗੁਰੂ ਪੁੱਛੇ ਲਊਗਾ ਕੌਣ ਪਿਆ, ਗੱਲ ਮੁੱਕ ਗਈ, ਇੰਨਾ ਹੀ ਪੁੱਛਣਾ ਹੀ ਬਥੇਰਾ। ਅਸੀਂ ਵੀ ਡਰ ਗੁਰਸਿੱਖ ਪਿਆਰੇ ਹੋ, ਉਹ ਕਿੱਥੇ ਮਾਰ ਹੋਵੇ ਛਾਲ, ਇਹ ਤਾਂ ਰੱਬ ਦੇ ਪਿਆਰੇ ਹੁੰਦੇ ਜਿਹੜੇ ਕਹਿ ਦਿੰਦੇ ਰੱਬ ਨੂੰ, ਕਿਹੜੀ ਕਰਵਟ ਭਲਾ ਨ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹੇ ਵਾਹਿਗੁਰੂ ਮੇਰੀ ਤਾਂ ਇੱਕੋ ਬੇਨਤੀ ਹੈ। ਕਰਵਟ ਦੇ ਦੋ ਅਰਥ ਨੇ, ਇੱਕ ਕਰਵਟ ਲੈਣੀ ਬਦਲ ਜਾਣਾ, ਇੱਕ ਕਰਵਟ ਕਰਵਤ ਆਰਾ ਸਿਰ ਕਰਵਤ ਧਰਾਏ, ਆਰੇ ਨਾਲ ਸਿਰ ਚੜਾਉਣਾ। ਉਹ ਰੱਬ ਦਾ ਪਿਆਰਾ ਕਹਿੰਦਾ ਇਥੋਂ ਮੂੰਹ ਮੋੜਨਾ ਮਨਜ਼ੂਰ ਨੀ, ਆਰੇ ਨਾਲ ਚਰਾਉਣਾ ਮਨਜ਼ੂਰ ਹੈ। ਅੱਜ ਫੇ ਉਹ ਕੋਈ ਵਿਹਲੇ ਹੁੰਦੇ ਨੇ ਜਿਹੜੇ ਕਹਿਣ ਆਰੇ ਨਾਲ ਚੀਰ ਦੋ, ਪਰ ਮਤੀ ਦਾਸ ਨੇ ਸੱਚ ਕਰਕੇ ਦਿਖਾਇਆ ਇਸ ਦੁੱਖ ਨੂੰ, ਚੀਰ ਦੋ ਜ਼ਰੂਰ ਪਰ ਮੁੱਖ ਗੁਰੂ ਵੱਲ ਰੱਖਿਓ। ਐਨ ਪ੍ਰਤੱਖ ਕਰਤੀ ਉਹਨੇ ਗੱਲ, ਕਿੱਥੇ ਛਾਲ ਮਾਰ ਹੋਵੇ, ਘੁੰਮੀ ਜਾਵੇ ਘੁੰਮੀ ਜਾਵੇ ਆਲੇ ਦੁਆਲੇ, ਤੇ ਮਨ ਵਿੱਚ ਪੈ ਗਈਆਂ ਵਿਚਾਰਾਂ। ਕਹਿੰਦਾ ਸੱਚੇ ਪਾਤਸ਼ਾਹ ਤਾਂ ਸਿੱਖ ਨੂੰ ਕਦੇ ਮਾਰ ਨਹੀਂ ਸਕਦੇ, ਇਹ ਤਾਂ ਮੈਂ ਮਾਫ਼ੀ ਮੰਗ ਲੈਣੀ ਸੀ ਉਦੋਂ ਹੀ, ਪਤਾ ਨਹੀਂ ਕਿੰਨੀ ਉਮਰ ਹੈ ਐਵੇਂ ਮਰਨਾ। ਕਹਿੰਦਾ ਸੜਕੇ ਬਸ ਅਕਲ ਆਈ ਨਹੀਂ ਤੇ ਪ੍ਰੇਮ ਗਿਆ ਨਹੀਂ, ਮੰਨੇ ਲੇਵਾ ਬੇਨਤੀ, ਪ੍ਰੇਮ ਤੇ ਅਕਲ ਕਦੇ ਇਕੱਠੇ ਨਹੀਂ ਰਹਿੰਦੇ, ਜਿੱਥੇ ਅਕਲ ਹੋਵੇਗੀ ਉੱਥੇ ਪ੍ਰੇਮ ਨਹੀਂ ਰਹਿਣਾ, ਜਿੱਥੇ ਪ੍ਰੇਮ ਹੋਵੇਗੀ ਉੱਥੇ ਅਕਲ ਨਹੀਂ ਆਉਣੀ। ਅੱਜ ਕਿਉਂ ਪਿਓ ਪੁੱਤ ਦਾ ਪ੍ਰੇਮ ਨਹੀਂ, ਭਾਈ ਭਾਈ ਭੈਣ ਭਰਾ ਦਾ ਕਿਉਂ ਪ੍ਰੇਮ ਨਹੀਂ ਹੈ? ਪ੍ਰੇਮ ਕਿਤੇ ਚੀਨ ਨਹੀਂ ਗਿਆ, ਸਾਰੇ ਅਕਲ ਵਾਲੇ ਹੋ ਗਏ। ਅੱਜ ਕੇ ਅਕਲ ਸਾਧਨਾ, ਬਾਪ ਡਾਂਗ ਚੱਕੀ ਫਿਰਦਾ 70 ਸਾਲ ਦਾ ਬੁੜਾ, ਉਹ ਤਾਂ ਮੁੰਡੇ ਨੂੰ ਊਂ ਡਰਾਉਂਦਾ, ਕਹਿੰਦਾ ਜਿਹੜੀ ਤੇਰੇ ਢਿੱਡ ਚ ਪਈਆਂ ਮੇਰੇ ਨੌਹਾਂ ਚ ਪਈਆਂ, ਮੈਂ 70 ਸਾਲ ਹੋ ਗਏ, ਮੇਰੀ ਕਿਤੇ ਧੌਲੀ ਊਈ ਆਈ ਹੈ? ਉਹ ਤਾਂ 70 ਸਾਲ ਦਾ ਡਿਪਲੋਮਾ ਚੱਕੀ ਫਿਰਦਾ। ਮੁੰਡਾ ਕਹਿੰਦਾ ਮੈਂ 16 ਪੜ੍ਹਿਆ, ਤੈਨੂੰ ਊੜਾ ਨਹੀਂ ਆਉਂਦਾ? ਅੱਜ ਕੋਈ ਸਾਧਨਾ, ਉਹ 16 ਦੀ ਡਾਂਗ ਚੱਕੀ ਫਿਰਦਾ, ਉਹ 70 ਦੀ, ਜਾਂ ਦੋਹਾਂ ਦੇ ਹੱਥ ਵਿੱਚ ਡਾਂਗ ਹੈ, ਖੜਕੂਗੀ ਉਹ ਫਿਰ ਭਾਈ? ਉਹਨੂੰ ਆਪਣੀ ਬਜ਼ੁਰਗੀ ਦਾ ਮਾਣ ਹੈ ਤੇ ਉਹਨੂੰ ਆਪਣੀ ਪੜ੍ਹਾਈ, ਦੋਹਾਂ 'ਚ ਪ੍ਰੇਮ ਕਿੱਥੇ? ਹੁਣ ਸਮਾਂ ਨਹੀਂ ਹੈ। ਭਾਈ ਦਇਆ ਸਿੰਘ ਸਿਰ ਨਹੀਂ ਸੀ ਕਟਾ ਸਕਦਾ ਜੇ ਅਕਲ ਵਰਤਦਾ,
ਅਕਲ ਵਰਤੀ ਨੋਟ ਕਰਿਓ ਜਾਂ ਸਿਰ ਮੰਗਿਆ ਨਾ ਗੁਰੂ ਗੋਬਿੰਦ ਸਿੰਘ ਜੀ ਨੇ 22,000 ਉੱਠ ਕੇ ਗਿਆ ਸੀ ਇਨ ਰਿਟਨ, 5-10 ਵੀ ਨਹੀਂ ਸੀ ਗਏ ਕਿਤੇ ਭੁਲੇਖਾ ਹੋਵੇ ਤੁਹਾਨੂੰ, 85,000 ਦੇ ਇਕੱਠ ਵਿੱਚੋਂ 22,000 ਬੰਦਾ ਉੱਠਿਆ ਸੀ ਇਕੱਠਾ, ਜਾਂ ਵੇਖੀ ਸਾਹਮਣੇ ਤਲਵਾਰ ਤੇ ਗੁਰਸਿੱਖ ਪਿਆਰੇ ਉਹ ਤੁਰਨ ਲੱਗੇ, ਕਹਿੰਦੇ ਨਾ 22,000, ਕਹਿੰਦੇ ਆ ਜਾਓ ਜੁੱਤੀਆਂ ਵੀ ਕੱਲ ਨੂੰ ਪਾ ਲੇਂਗੇ, ਜੁੱਤੀਆਂ ਛੱਡ ਕੇ ਅਕਲ ਸੀ ਉੱਥੇ ਉਹਨਾਂ ਨੂੰ। ਗਿਆਨੀ ਗਿਆਨ ਸਿੰਘ ਨੇ ਲਿਖਿਆ ਪੰਥ ਪ੍ਰਕਾਸ਼ ਵਿੱਚ, ਕਹਿੰਦੇ ਜੋ ਛਕਉਏ ਥੇ ਕੁਣਕੇ ਕੇ ਉਹ ਭਾਜ ਗਏ ਕਿ ਠੁਣਕੇ ਕੇ, ਜੁੱਤੀਆਂ ਹੀ ਛੱਡ ਗਏ। ਦੂਈ ਵਾਰ ਆਵਾਜ਼ ਦਿੱਤੀ, 600 ਬੰਦਾ 700 ਲਿਖਿਆ ਇਤਿਹਾਸ ਵਿੱਚ, ਬਹੁਤ ਪੜ੍ਹੇ ਲਿਖੇ। ਉਹ ਜਾ ਕੇ ਨਾ ਮਾਤਾ ਗੁਜਰੀ ਦਾ ਦਰਵਾਜ਼ਾ ਖਟਾਉਣ ਲੱਗ ਗਏ। ਮਾਤਾ ਜੀ ਕਹਿੰਦੇ ਕੀ ਹੋ ਗਿਆ? ਉਹ ਕਹਿੰਦੇ ਮਾਤਾ ਜੀ ਪੁੱਛੋ ਨਾ ਕੀ ਹੋ ਗਿਆ, ਛੇਤੀ ਆਓ, ਪਤਾ ਨੀ ਸਾਰੇ ਜਾਂਦੇ ਨੂੰ ਕਿੰਨੇ ਪੜ੍ਹਦੇ ਹੋਣੇ ਤੇਰੇ ਮੁੰਡੇ ਨੇ, ਬਾਹਰ ਹਟਾਓ ਨੀ ਹਟਦਾ ਪੜ੍ਹਦੇ ਸਿੱਖ। ਮਾਤਾ ਜੀ ਕਹਿਣ ਲੱਗੇ ਨੜਜੋ ਇੱਥੇ ਦਰਬਾਰ ਚ ਨਾ ਜਾਇਓ ਮਸੰਦੋ, ਜੋ ਮੇਰਾ ਪੁੱਤ ਕਰ ਰਿਹਾ ਮੇਰੀ ਸਲਾਹ ਨਾਲੇ ਕਰ ਰਿਹਾ। ਉਹ ਤਾਂ 26 ਦਿਨ ਉਹ ਕਮਰਾ ਬਣਿਆ ਵਾ, ਹੁਣ ਵੀ ਆਨੰਦਗੜ੍ਹ ਜਾਇਓ, ਇੱਕ ਤਾਂ ਸਾਹਮਣੇ ਨਵਾਂ ਦਰਬਾਰ ਬਣਿਆ ਨਾ ਪੁਰਾਣਾ ਆਨੰਦਗੜ੍ਹ ਕਿਲਾ, ਉਹਦੇ ਗੇਟ ਬਣੋਗੇ ਸਾਹਮਣੇ ਇੱਕ ਕਮਰਾ ਆਵੇਗਾ 12x14 ਦਾ, ਮਿਣਿਓ ਉਹਦੇ ਗੱਬੇ ਚੌਂਕੜਾ ਬਣਿਆ ਹੋਇਆ, ਫਰਸ਼ ਲੱਗਿਆ ਥੜਾ। ਇਹ ਉਹ ਪਵਿੱਤਰ ਜਗ੍ਹਾ ਹੈ ਜਿੱਥੇ ਮੇਰੇ ਗੁਰੂ ਗੋਬਿੰਦ ਸਿੰਘ ਬਿਰਾਜਦੇ ਹੁੰਦੇ ਸੀ। ਅਜੇ ਹੈਗੀ ਤੁਹਾਡੇ ਕੋਲੋਂ ਨਿਸ਼ਾਨੀ, ਊ ਤਾਂ ਕੋਈ ਦੁੱਖ ਨਾ ਮਨਾਵੇ, ਊ ਤਾਂ ਕਾਰ ਸੇਵ ਵਾਲੇ ਨੇ ਫੱਟੇ ਚੱਕਤੇ ਅੱਜ ਖਿਆ ਕੋ ਸਤਨਾਮ। ਕੋਈ ਗੁਰਸਿੱਖੀ ਦੀ ਇਤਿਹਾਸ ਦੀ ਨਿਸ਼ਾਨੀ ਨਹੀਂ ਛੱਡੀ, ਨਾ ਕੋਈ ਪੁਰਾਣੀ ਬਿਲਡਿੰਗ, ਨਾ ਕੋਈ ਛੜਾ, ਨਾ ਕੋਈ ਦਰਖਤ। ਆ ਦੇਖੋ ਚਾਂਦਨੀ ਚੌਕ ਜਾ ਕੇ ਬਰੋਟਾ ਸੀ ਉੱਥੇ, ਜਿਹਦੇ ਖੇਡ ਸੀਸ ਕੱਟਿਆ ਗੁਰੂ ਤੇਗ ਬਹਾਦਰ ਜੀ ਦਾ, ਉਹ ਜੜਾਂ ਤੇ ਹੀ ਪਟਤਾ। ਹੁਣ ਉੱਥੇ ਮੁੱਢ ਰੱਖਿਆ ਵੈ, ਵੀ ਹੁਣ ਇਹ ਤਾਏ ਨੂੰ ਕਾਹਨੂੰ ਰੱਖਿਆ, ਹੁਣ ਜਦੋਂ ਤੁਸੀਂ ਪੱਟੇ ਦਿੱਤਾ ਹੁਣ ਇਹਨੂੰ ਵੀ ਫੂਕ ਲਓ, ਹੁਣ ਉਹ ਮੁੱਢ ਰੱਖਿਆ ਵੈ। ਹੇਠ ਦੇਖੋ 3 ਤਰ੍ਹਾਂ ਇਤਿਹਾਸ ਮਿਲਦਾ ਹੁੰਦਾ ਹੈ। ਇੱਕ ਇਤਿਹਾਸ ਦਾ ਸੋਰਜ ਇਨ ਰਿਟਨ, ਲਿਖਿਆ ਲਿਖਾਇਆ ਲਿਖਤ। ਦੂਜਾ ਇਤਿਹਾਸ ਮਿਲਦਾ ਹੁੰਦਾ ਨਿਸ਼ਾਨੀਆਂ ਸਾਇੰਸ, ਉੱਥੋਂ ਇਤਿਹਾਸ ਮਿਲਦਾ। ਤੀਜਾ ਇਤਿਹਾਸ ਮਿਲਦਾ ਹੁੰਦਾ ਸੀਨੇ ਬਸੀਨੇ। ਸਾਰਾ ਇਤਿਹਾਸ ਨਾ ਲਿਖ ਹੁੰਦਾ, ਨਾ ਸਾਰਾ ਇਤਿਹਾਸ ਜ਼ਬਾਨੀ ਯਾਦ ਹੁੰਦਾ, ਨਾ ਸਾਰੇ ਇਤਿਹਾਸ ਦੀਆਂ ਨਿਸ਼ਾਨੀਆਂ ਹੁੰਦੀਆਂ। ਇਹ 3 ਚੀਜ਼ਾਂ ਇਕੱਠੀਆਂ ਹੋ ਕੇ ਇਤਿਹਾਸ ਕੰਪਲੀਟ ਹੋਇਆ ਕਰਦਾ। ਬਾਹਰਲੇ ਮੁਲਕਾਂ ਵਿੱਚ ਪੁਰਾਣੀਆਂ ਚੀਜ਼ਾਂ ਤੇ ਕਰੋੜਾਂ ਡਾਲਰ ਖਰਚ ਕਰਕੇ ਉਹਨਾਂ ਨੂੰ ਸੌਂਪ ਰਹੇ ਨੇ ਤੇ ਯਾਦਾਂ ਰਹਿ ਜਾਣ। ਅਸੀਂ ਸਭ ਚੱਕ ਕੇ ਉੱਥੇ ਪੱਥਰ ਲਾ ਤੇ ਵੀ ਸੰਗਮਰਮਰ ਨੂੰ ਦੇਖ ਲਓ, ਸੰਗਮਰਮਰ ਦੀ ਪੂਜਾ ਕਰੋ। ਤੁਸੀਂ ਬਣਾਓ ਗੁਰਦੁਆਰੇ, ਸੰਗਮਰਮਰ ਲਾਓ, ਪਰ ਸਤਿਗੁਰਾਂ ਦੀਆਂ ਨਿਸ਼ਾਨੀਆਂ ਕਿਉਂ ਮਿਟੇ ਰਹੇ ਨੇ? ਜਿਹੜੇ ਉਹਨਾਂ ਦੀਆਂ ਤਾਜ਼ਾ ਨਿਸ਼ਾਨੀਆਂ ਅਮਰ ਨੇ ਉਹਨਾਂ ਨੂੰ ਕਿਉਂ ਮਿਟੇ ਰਹੇ? ਅੱਜ ਉਹ ਹੈਗਾ ਕਮਰਾ ਅਜੇ ਤੁਹਾਡੇ ਕੋਲ ਬਚਿਆ ਹੋਇਆ, ਉੱਥੇ 26 ਦਿਨ ਮਹਾਰਾਜ ਨੇ ਬੰਦ ਰਹਿ ਕੇ ਮਾਤਾ ਜੀ ਦੇ ਨਾਲ ਪਲੈਨਿੰਗ ਬਣਾਈ ਸੀ ਵਿਸਾਖੀ ਦੀ। ਮਾਂ ਕਹਿੰਦੀ ਨੜਜੋ, ਮੈਨੂੰ ਪਤਾ ਹੈ, ਟੀਆ ਬਚਨ ਕੀਤਾ, ਉੱਠਿਆ 22 ਸਾਲ ਦਾ ਜਵਾਨ ਮੁੰਡਾ ਖੱਤਰੀਆਂ ਦਾ, ਤੁਰ ਪਿਆ ਗੁਰੂ ਗੋਬਿੰਦ ਸਿੰਘ ਵੱਲ। ਉਹਦੇ ਨਾਂ ਦੇ ਕਹਿੰਦੇ ਨਾ, ਕਹਿੰਦੇ ਮੂਰਖਾ ਕਿੱਧਰ ਨੂੰ ਜਾਣਾ, ਉਹਨੇ ਵੱਢ ਦੇਣਾ ਤੈਨੂੰ, ਤੇ ਤੂੰ ਸਾਡੇ ਨਾਲ ਆਏ ਹੈ, ਤੇਰੇ ਘਰ ਦੇ ਕਹਿਣਗੇ ਨਾ ਜਾ ਕੇ ਸਾਡਾ ਮੁੰਡਾ ਵੱਡਾ ਹੱਥਾ, ਅਜਾ ਬਹਿ ਜਾ ਓਏ। ਬਸ ਅਕਲ ਨਹੀਂ ਵਰਤੀ, ਤੁਰੀ ਗਿਆ ਤੁਰੀ ਗਿਆ। ਤੇ ਵਾਜਾ ਵਾਜ ਨੂੰ ਕਹਿੰਦਾ ਜੀ ਹਾਜ਼ਰ ਹੈ ਸਿਰ। ਮੇਰੇ ਵਰਗੇ ਕਈ ਗਿਆਨਾਂ ਸੀ ਤਾਂ ਸਿੱਧੇ ਹੀ ਕਹਿ ਦੇਣੇ ਕਿ ਬਾਂਹ ਤੇ ਫੜ ਕੇ ਅੰਦਰ ਲੈ ਗਏ, ਝਟਕਤਾ ਸਗਾਈ ਸੀ ਗੱਲ ਕੋਈ। ਤੁਸੀਂ ਮੁੰਡੇ ਕੁੜੀਆਂ ਵਿਆਹੁੰਦੇ ਹੋ, ਨਾਨਕਿਆਂ ਤੱਕ ਪੁੱਛਦੇ ਹੋ, ਦਾਦਕਿਆਂ ਤੱਕ ਪੁੱਛਦੇ ਹੋ, ਪੜ੍ਹਾਈ ਪੁੱਛਦੇ ਹੋ, ਕਾਰੋਬਾਰ, ਪੋਤਾ ਪੁੱਤਾਂ ਨਾਲੋਂ ਵੀ ਵੱਧ ਰਿਸ਼ਤਾ ਸ਼ੁਰੂ ਹੋ ਰਿਹਾ ਪਿਆਰੇ ਦਾ, ਇੰਨੀ ਛੇਤੀ ਨਹੀਂ ਸੀ ਗੱਲ ਹੋ ਸਕਦੀ। ਮਹਾਰਾਜ ਕਹਿੰਦੇ ਤੇਰਾ ਨਾਂ ਕੀ ਹੈ? ਕਹਿੰਦਾ ਜੀ ਦਇਆ ਰਾਮ, ਜਾਤ ਖੱਤਰੀ, ਲਾਹੌਰ ਲੈਣ ਵਾਲਾ, ਲਾਹੌਰ ਦਾ। ਬਾਜਾਂ ਵਾਲੇ ਬਹੁਤ ਖੁਸ਼ ਹੋਏ, ਕਹਿੰਦੇ ਸਿੱਖਾਂ ਬੜੇ ਮੌਕੇ ਤੇ ਆਏ,
ਜਿਹੜੀ ਚੀਜ਼ ਮੈਂ ਅੱਜ ਬਣਾਉਣ ਲੱਗੇ ਉਹ ਦਇਆ ਵਿੱਚੋਂ ਹੀ ਬਣਨੀ ਹੈ, ਉਹ ਪੈਦਾ ਹੀ ਦਇਆ ਵਿੱਚੋਂ ਹੋਣੀ ਹੈ। ਕੀ ਬਣਾਇਆ ਵਿਸਾਖੀ ਨੂੰ? ਖਾਲਸਾ ਧਰਮ, ਧਰਮ ਪੈਦਾ ਕੀਤਾ ਨਾ, ਤੇ ਧਰਮ ਦੀ ਮਾਂ ਹੈ ਦਇਆ। ਮਾਂ ਤੋਂ ਬਿਨਾਂ ਪੁੱਤ ਪੈਦਾ ਹੁੰਦਾ ਹੀ ਨਹੀਂ। ਅਜਿਹੇ ਅਕੁਲ ਸਤਨਾਮ ਧੌਣ ਧਰਮ ਦਇਆ ਕਾ ਪੂਤ। ਮਾਂ ਆ ਗਈ ਤੇ ਪੁੱਤਰ ਪੈਦਾ ਹੋ, ਤੂੰ ਮਾਂ ਹੈ ਦਇਆ ਮਾਂ ਹੈ। ਅੱਜ ਵਾਲਾ ਕੰਮ ਨਹੀਂ ਖਾਲਸੇ ਹੁੰਦਾ ਵੀ ਦਇਆ ਮਲੇਰ ਕੁੱਟਣੇ ਨਹੀਂ ਬਣ ਦੇਣੀ ਤੇ ਧਰਮ ਦਾ ਠੇਕਾ ਲਿਆ ਮੈਂ। ਨਹੀਂ, ਦਇਆ ਤੋਂ ਬਿਨਾਂ ਧਰਮ ਕਿੱਥੇ? ਸਿਆਣੇ ਬੈਠੇ ਹੋ, ਦਇਆ ਤੇ ਧਰਮ ਦਾ ਕੀ ਸੰਬੰਧ ਹੈ? ਮਾਂ ਤੇ ਪੁੱਤ ਦਾ ਕਦੇ ਵੀ ਨਾ ਕਿਹਾ ਕਰੋ ਕਿ ਮਾਂ ਨੇ ਪੁੱਤ ਨੂੰ ਪੈਦਾ ਕੀਤਾ, ਇੱਥੇ ਨਾ ਖੜਿਆ ਕਰੋ। ਆਪਾਂ ਤਾਂ ਇਹੀ ਕਹਿੰਦੇ ਮਾਂ ਨੇ ਬੱਚੇ ਨੂੰ ਜਨਮ ਦਿੱਤਾ। ਉਹ ਨਹੀਂ ਪ੍ਰੇਮੀਓ, ਜੇ ਮਾਂ ਨੇ ਪੁੱਤ ਨੂੰ ਜਨਮ ਦਿੱਤਾ, ਪੁੱਤ ਨੇ ਮਾਂ ਨੂੰ ਜਨਮ ਦਿੱਤਾ, ਉਹਨੂੰ ਮਾਂ ਕਿਹਾ ਹੀ ਤਾਂ ਹੈ ਜੇ ਪੁੱਤ ਜੰਮਿਆ। ਕੁਲ ਸਤਨਾਮ, ਜੇ ਪੁੱਤ ਨਾ ਜੰਮਦਾ, ਧੀ ਨਾ ਜੰਮਦੀ, ਉਹਨੂੰ ਮਾਂ ਕਹਿੰਦਾ ਕੌਣ? ਮਾਂ ਬਣੇ ਨਹੀਂ ਸੀ ਸਕਦੀ। ਮਾਂ ਤੋਂ ਬਿਨਾਂ ਪੁੱਤ ਨਹੀਂ, ਪੁੱਤ ਤੋਂ ਬਿਨਾਂ ਮਾਂ ਨਹੀਂ, ਦਇਆ ਤੋਂ ਬਿਨਾਂ ਧਰਮ ਨਹੀਂ ਤੇ ਧਰਮ ਤੋਂ ਬਿਨਾਂ ਦਇਆ ਨਹੀਂ। ਤੇ ਮਹਾਰਾਜ ਕਹਿੰਦੇ ਕਿਤੇ ਐਵੀ ਨਾ ਉੱਠ ਕੇ ਆ ਜੀ ਇਮੋਸ਼ਨਲ ਹੋ ਕੇ, ਮੈਂ ਸਿਰ ਵੱਢਣਾ। ਦਇਆ ਰਾਮ ਜੀ ਕਹਿੰਦੇ ਤੁਸੀਂ ਵੀ ਭੁਲੇਖਾ ਨਾ ਕਰੋ, ਮੈਂ ਵੀ ਵਡਾਉਣਾ, ਮੈਂ ਵੀ ਵਡਾਉਣਾ। ਸਤਿਗੁਰ ਕਹਿੰਦੇ ਚੰਗਾ ਫਾਈਨਲ ਹੋ ਲਿਆ, ਤੈਨੂੰ 10 ਮਿੰਟ ਫੇਰ ਦਿੰਦੇ, ਸੋਚ ਲੈ ਸੌਦਾ ਮਹਿੰਗਾ, ਸੋਚ ਲੈ ਸਿਰ ਦਾ ਸੌਦਾ, ਉੱਥੇ ਵੇਖੋ ਅਕਲ ਤੇ ਪ੍ਰੇਮ। ਦਇਆ ਰਾਮ ਜੀ ਕਹਿੰਦੇ ਸਤਿਗੁਰ ਮੈਂ ਨਹੀਂ ਸੋਚਣਾ, ਤੁਸੀਂ ਛੇਤੀ ਵੱਢੋ। ਫੇਰ ਕਿਹਾ, ਕਹਿੰਦਾ ਮਹਾਰਾਜ ਵਾਰ ਵਾਰ ਨਾ ਕਹੋ ਮੈਂ ਨਹੀਂ ਸੋਚਣਾ, ਵੱਢੋ। ਤੇ ਸਤਿਗੁਰ ਗੋਬਿੰਦ ਰਾਏ ਪਾਤਸ਼ਾਹ ਜੀ ਕਹਿਣ ਲੱਗੇ, ਉਹ ਸਿਰ ਦਾ ਸੌਦਾ ਕਰਨ ਲੱਗੇ ਤਾਂ ਸੋਚਣਾ ਨੀ, ਕਾਰਨ ਕੀ ਹੈ? ਹੱਥ ਬੰਨ ਕੇ ਦਇਆ ਰਾਮ ਜੀ ਕਹਿੰਦੇ ਸਤਿਗੁਰ ਮੈਂ ਸੋਚਾਂ ਤਾਂ ਜੇ ਸਿਰ ਮੇਰਾ ਹੋਵੇ। ਮੈਂ ਕਾਹਨੂੰ ਸੋਚਾਂ? ਸਿਰ ਵੀ ਤੇਰਾ ਤੇ ਵੱਢਣਾ ਵੀ ਤਾਂ, ਮੈਂ ਕਾਹਨੂੰ ਚਿੰਤਾ ਕਰਾਂ? ਕੋ ਸਾਧਨਾ, ਜੇ ਸਿਰ ਮੇਰਾ ਹੁੰਦਾ ਮੈਂ ਤਾਂ ਜੁੱਤੀ ਵੀ ਨਾ ਪਾਉਂਦਾ, ਮੈਂ ਤਾਂ ਲੜ ਜਾਂਦਾ। ਮੈਨੂੰ ਕੋਈ ਅਕਲ ਦੀ ਲੋੜ ਨਹੀਂ। ਬਸ ਯਾਦ ਰੱਖਿਓ, ਅਕਲ ਤੇ ਇਸ਼ਕ, ਅਕਲ ਤੇ ਪ੍ਰੇਮ ਕਦੇ ਇਕੱਠੇ ਨਹੀਂ ਰਹਿਣਗੇ। ਜੇ ਗੁਰੂ ਨਾਲ ਪ੍ਰੇਮ ਕਰਨੇ ਤਾਂ ਅਕਲ ਨੂੰ ਜੁੱਤੀਆਂ ਵਿੱਚ ਖੜੀ ਕਰਿਆ ਕਰੋ। ਖਾਲੀ ਭਾਂਡਾ ਲੈ ਕੇ ਆਓ ਦਿਮਾਗ ਦਾ, ਖਾਲੀ ਭਾਂਡੇ ਵਿੱਚ ਖੈਰ ਪੈਂਦੀ ਹੁੰਦੀ ਹੈ, ਜੇ ਭਰੇ ਹੀ ਚੱਕੀ ਫਿਰੀਏ ਤੇ ਕਿੱਥੇ ਦੁੱਧ ਪਊਗਾ? ਨਾਲੇ ਸਾਡਾ ਭਾਂਡਾ ਭਰਿਆ ਪਾਣੀ ਨਾਲ, ਗੁਰ ਉਪਦੇਸ਼ ਹੈ ਦੁੱਧ, ਪਹਿਲਾਂ ਪਾਣੀ ਡੋਲੋ ਤੇ ਤਾਂ ਹੀ ਪਊਗਾ। ਕੁਲ ਸਤਨਾ, ਐਸੇ ਤਾਂ ਹੁਣ ਸਮਾਂ ਨਹੀਂ। ਤੁਸੀਂ ਤਾਂ ਚਲੋ ਇਹ ਨਾ ਕਿਹੋ ਕਿ ਸੰਤ ਸਾਨੂੰ ਕਹਿੰਦਾ, ਇੱਥੇ ਸਿੱਖਣ ਵਾਲੇ ਬਹੁਤ ਘੱਟ ਆਉਂਦੇ ਆ, ਇੱਥੇ ਤਾਂ ਸਾਨੂੰ ਸਿਖਾਉਣ ਆਉਂਦੇ ਆ। 29 ਦਿਨ ਸਿੱਖ ਗੁਰਦੁਆਰੇ ਨਹੀਂ ਜਾਂਦਾ, 30ਵੇਂ ਦਿਨ ਜਾ ਕੇ ਪਹਿਲਾਂ ਗ੍ਰੰਥੀ ਦੇ ਗਲ ਪਊਗਾ, ਤੈਨੂੰ ਰੁਮਾਲੇ ਲਾਉਣੇ ਨਹੀਂ ਆਉਂਦੇ। ਕਮੇਟੀ ਵਾਲਿਆਂ ਨੂੰ ਕਹਿਣਗੇ ਨਾ, ਇਹਦਾ ਪ੍ਰਬੰਧ ਠੀਕ ਨਹੀਂ ਵੀ ਤੇਰੇ ਹੱਥ ਦੁਖਦੇ ਆ, ਤੂੰ ਸਵਾਰਦੇ ਰੁਮਾਲੇ। ਅਸੀਂ ਸਿਖਾਉਣ ਆਉਂਦੇ, ਸਿੱਖਣ ਨਹੀਂ ਆਏ। ਗੁਰਸਿੱਖ ਪਿਆਰਿਓ, ਮਾਰੀ ਜਾਵੇ ਚੱਕਰ ਕਿੱਥੇ ਵੱਜੇ ਛਾਲ, ਅਕਲ ਆ ਗਈ ਗੱਬੇ, ਅਕਲ ਪ੍ਰੇਮ ਗਿਆ। ਇਹਨੇ ਨੂੰ ਇੱਕ ਚੋਰ ਆ ਗਿਆ, ਗੁਰਸਿੱਖ ਪਿਆਰਿਓ ਚੋਰ, ਉਹ ਵੀ ਜੰਗਲ ਜੰਗਲ ਉਜਾੜ ਵਿੱਚ, ਪੰਡੋਕਲੀ ਬੰਨੀ ਹੋਈ ਖੱਦਰ ਦੇ ਪਰਨੇ ਵਿੱਚ, ਕਾਂਟੇ ਮੁੰਦੀਆਂ ਕੜੇ ਕਾਂਠੇ, ਚਾਂਦੀ ਦੇ ਰੁਪਈਏ 5-6 ਘਰਾਂ ਨੂੰ ਪਾੜ ਲਾ ਕੇ ਲਿਆਇਆ। ਉਹਨੇ ਜਦ ਦੇਖਿਆ ਇਹ ਬੰਦਾ ਅੱਗ ਦੇ ਆਲੇ ਦੁਆਲੇ ਕਿਉਂ ਘੁੰਮਦਾ, ਇਹ ਤਾਂ ਗੁੱਸੇ ਹੋ ਕੇ ਆਇਆ ਵੀ ਮਰੂਗਾ, ਤਾਂ ਛਾਲ ਮਾਰਨ ਲੱਗੇ। ਉਹ ਚੋਰ ਨੇ ਜਾ ਕੇ ਬਾਂਹ ਤੋਂ ਫੜ ਲਿਆ ਖੀਰ ਖਾਣੇ ਸਿੱਖ ਨੂੰ, ਕਹਿੰਦੇ ਭਾਈ ਲੜਾਈਆਂ ਤਾਂ ਹੁੰਦੀਆਂ ਪਰ ਜਲੀਦਾ ਨਹੀਂ ਹੁੰਦਾ, ਕੁਛ ਸਾਧਨਾ ਐਵੇਂ ਕਾਹਨੂੰ ਗੁੱਸਾ ਕਰਦਾ, ਤੈਨੂੰ ਘਰ ਛੱਡ ਕੇ ਆਵਾਂ। ਤੇ ਉਹ ਭਾਈ ਖੀਰ ਖਾਣਾ ਸਿੱਖ ਕਹਿੰਦਾ, ਭਾਈ ਮੈਂ ਲੜਕੇ ਨਹੀਂ ਆਇਆ, ਫਿਰ ਮਰਦਾ ਕਿਉਂ ਹੈ? ਅੱਗ ਮਚੀਏ ਤੂੰ ਛਾਲ ਮਾਰਨ ਲੱਗੇ? ਕਹਿੰਦਾ ਮੈਨੂੰ ਮੇਰੇ ਗੁਰੂ ਅੰਗਦ ਦੇਵ ਜੀ ਦਾ ਬਚਨ ਹੈ ਕਿ ਛਾਲ ਮਾਰ ਤੇਰੇ ਪਾਪ ਕੱਟੇ ਜਾ। ਮੈਂ ਪਾਪੀ ਹਾਂ ਬਹੁਤ,
ਗੁਰੂ ਦਾ ਬਚਨ। ਇੱਥੇ ਹੁਣ ਯਾਦ ਰੱਖਿਓ ਇੱਕ ਬਾਣੀ ਦਾ ਅਰਥ, ਸੰਯੋਗ ਵਿਯੋਗ ਦੋ ਇਕਾਰ ਚਲਾਵੇ। ਜਿਹੜੀ ਤੁਹਾਡੀ ਪ੍ਰਾਰਭਤ ਹੈ ਨਾ ਕਿਸਮਤ, ਉਹਦੇ ਦੋ ਅੰਗ ਨੇ ਬਾਣੀ ਵਿੱਚ, ਇੱਕ ਸੰਯੋਗ ਕਰਮ ਹੈ ਇੱਕ ਵਿਯੋਗ ਕਰਮ ਹੈ। ਰਹਿ ਰਾਸ ਵਿੱਚ ਵੀ ਪੜ੍ਹਦੇ ਹੋ, ਵਿਯੋਗ ਮਿਲ ਵਿਛੜਿਆ ਸੰਯੋਗੀ ਮੇਲ, ਉੱਥੇ ਵੀ ਸੰਯੋਗ ਵਿਯੋਗ ਹੈ, ਸੰਯੋਗ ਕਰਮ ਵਿਯੋਗ ਕਰਮ। ਜਦੋਂ ਤੁਹਾਡਾ ਪ੍ਰਾਰਭਤ ਵਿੱਚ ਸੰਯੋਗ ਕਰਮ ਆਉਣਾ ਹੈ ਨਾ, ਬਿਨਾ ਹੀ ਕਰੇ ਤੋਂ ਬਿਨਾ ਹੀ ਕੋਸ਼ਿਸ਼ ਤੋਂ ਬਹੁਤ ਕੁਝ ਪ੍ਰਾਪਤ ਹੋ ਜਾਣਾ, ਕੁਝ ਕਰਨਾ ਨਹੀਂ ਪੈਣਾ। ਇੱਜ਼ਤ ਧਨ ਦੌਲਤ ਵਡਿਆਈ ਉਹ ਸੰਯੋਗ ਕਰਮ ਹੈ। ਜਦੋਂ ਪ੍ਰਾਰਭਤ ਵਿੱਚ ਵਿਯੋਗ ਕਰਮ ਆ ਗਿਆ, ਕਿਸੇ ਨੂੰ ਲੁੱਟਣ ਦੀ ਲੋੜ ਨਹੀਂ, ਬਟੂਆ ਜੇਬ ਚੋਂ ਆਪੇ ਗਿਰ ਜਾਣਾ, ਸਤਨਾਮ, ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਸਕੂਟਰ ਤੇ ਗਿਰ ਕੇ ਹੀ ਲੱਤ ਤੜਾ ਲੇਗਾ, ਉਦੋਂ ਵਿਯੋਗ ਕਰਮ ਹੈ। ਇਹ ਦੋ ਕਰਮ ਸਾਡੇ ਸਰੀਰ ਦੀ ਕਾਰ ਕਿਰਿਆ ਚਲਾ ਰਹੇ ਨੇ, ਸੰਯੋਗ ਵਿਯੋਗ ਦੋਏ ਕਾਰ ਚਲਾਵੇ, ਇਹਨਾਂ ਦੇ ਅਧੀਨ। ਹੁਣ ਜਿਹੜਾ ਸਿੱਖ ਸੀ ਨਾ ਗੁਰਮੁਖੋ, ਉਹਦਾ ਆ ਗਿਆ ਵਿਯੋਗ ਕਰਮ, ਤੇ ਜਿਹੜਾ ਚੋਰ ਸੀ ਉਹਦਾ ਪ੍ਰਗਟ ਹੋ ਗਿਆ ਸੰਯੋਗ ਕਰਮ। ਉਹ ਕਹਿੰਦਾ ਸਿੱਖਾ ਗੁਰੂ ਦਾ ਬਚਨ ਹੈ, ਕਹਿੰਦਾ ਸਾਰੇ ਪਾਪ ਕੱਟ ਹੋ ਜਾਣਗੇ, ਜੇ ਛਾਲ ਮਾਰ ਕੇ ਮਰ ਜਾਵਾਂ ਪਰ ਮਰ ਹੁੰਦਾ ਨਹੀਂ। ਹੁਣ ਚੋਰ ਕਹਿੰਦਾ ਫਿਰ ਸਿੱਖਾ ਏਦਾਂ ਕਰ, ਆ ਵੇਖ ਕਿੰਨੀ ਮਾਇਆ ਪਈ ਹੈ, 5-6 ਘਰ ਮੁਹਾ ਕੇ ਆਇਆ ਮੈਂ, ਚੋਰੀ ਕਰਕੇ ਆਇਆ, ਕਿੰਨਾ ਸਿਉਣਾ ਚਾਂਦੀ ਮੋਹਰ, ਕਿੰਨਾ ਧਨ, ਕਿਰਪਾ ਕਰ ਸਾਰਾ ਤੂੰ ਲੈ ਲੈ ਤੇ ਗੁਰੂ ਦਾ ਬਚਨ ਮੈਨੂੰ ਦੇ ਦੇ, ਤੇਰੀ ਜਗ੍ਹਾ ਮੈਂ ਮਰਦਾ। ਮਾਇਆ ਦੇਖੀ ਨੀ ਫਿਰ, ਤੁਹਾਨੂੰ ਪਤਾ ਹੀ ਹੈ ਮਾਇਆ ਨੂੰ ਬਾਣੀ ਨੇ

ਦੰਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਬਸ ਜਦੇ ਮਨ ਭਰਮ ਗਿਆ ਗੁਰਮੁਖੋ, ਕਹਿੰਦਾ ਚੰਗਾ ਫਿਰ ਭਾਈ ਅਸਮਾਨ ਮੈਨੂੰ ਦੇ ਦੇ, ਮੈਂ ਘਰ ਨੂੰ ਜਾਣਾ। ਇੰਨੇ ਮਾਲ ਨਾਲ ਤਾਂ ਪੁੱਤ ਪੋਤੇ ਵੀ ਰੱਜ ਜਾਣਗੇ, ਇੰਨਾ ਸਿਉਣਾ ਚਾਹੁੰਦੀ ਭਰਮ ਗਿਆ ਮਾਨੇ। ਗੁਰੂ ਅੰਗਦ ਦੇਵ ਜੀ ਦਾ ਬਚਨ ਵੇਚ ਦਿੱਤਾ, ਬੜਾ ਖੁਸ਼ ਹੋਇਆ, ਲੈ ਕੇ ਤੁਰ ਪਿਆ। ਕਹਿੰਦਾ ਕਿਤੇ ਫੇਰ ਨਾ ਚੋਰ ਬਦਲ ਜਾਵੇ, ਫੇਰ ਨਾ ਕਿਤੇ ਲੈ ਲਵੇ। ਤੁਰ ਗਿਆ ਜਦ ਇੱਥੇ ਚੋਰ, ਦੇਖੋ ਉਹਦਾ ਸੰਯੋਗ ਧਰਮ, ਜਦ ਭਾਗ ਖੁੱਲਦੇ ਨੇ। ਖੜ ਕੇ ਅਰਦਾਸ ਕੀਤੀ ਚੋਰ ਨੇ ਕਿ ਹੇ ਗੁਰੂ ਅੰਗਦ ਦੇਵ ਜੀ, ਮੇਰੇ ਕੋਈ ਚੰਗੇ ਭਾਗ ਨੇ ਜਿਹੜਾ ਤੁਹਾਡਾ ਬਚਨ ਮੈਨੂੰ ਮਿਲਿਆ। ਇਹਨੂੰ ਤਾਂ ਭੁਲੇਖਾ ਸਿੱਖ ਨੂੰ ਕਿ ਮੁੱਲ ਲਿਆ, ਪਰ ਗੁਰੂ ਅੰਗਦ ਦੇਵ ਜੀ ਤੇਰੇ ਬਚਨ ਤਾਂ ਕਦੇ ਮੁੱਲ ਮਿਲ ਨਹੀਂ ਸਕਦਾ। ਦੇਖੋ ਸੰਯੋਗ ਧਰਮ ਪ੍ਰਗਟ ਹੁੰਦਾ ਜਦੋਂ, ਤੇ ਭੁਲੇਖਾ ਮੈਂ ਵੀ ਨਾ ਖਾਵਾਂ। ਇਹ ਜਿਹੜਾ ਮੈਂ ਧਨ ਦੌਲਤ ਦਿੱਤਾ ਹੈ ਤੇਰੇ ਸਿੱਖ ਨੂੰ, ਇਹ ਮੇਰਾ ਨਹੀਂ, ਇਹ ਵੀ ਚੋਰੀ ਦਾ ਹੀ ਹੈ। ਅੱਜ ਫਿਰ ਕੁਝ ਸਤਨਾਮ ਮੁੱਲ ਤਾਂ ਹੁੰਦਾ ਜੇ ਮੇਰੀ ਕਮਾਈ ਹੁੰਦੀ, ਇਹ ਤਾਂ ਮੇਰੇ ਕਰਮ ਜਾਗੇ ਨੇ ਕਿ ਮੈਨੂੰ ਗੁਰੂ ਕੇ ਬਚਨ ਮਿਲੇ ਨੇ। ਇਹ ਸਤਿਗੁਰ, ਮੈਂ ਚੋਰ ਹੈ, ਪਾਪੀ ਹੈ, ਬਹੁਤ ਪਾਪ ਕੀਤੇ ਨੇ, ਪਰ ਤੇਰੇ ਬਚਨ ਤੇ ਮੈਨੂੰ ਭਰੋਸਾ ਹੈ। ਹੁਣ ਮੈਂ ਛਾਲ ਮਾਰ ਕੇ ਮਰਨ ਲੱਗੇ, ਕਿਰਪਾ ਕਰਕੇ ਮੈਨੂੰ ਤਾਰ ਦੇ। ਉਧਰ ਉਹ ਤੁਰਿਆ ਜਾਵੇ, ਉਧਰ ਤਿਆਰੀ। ਇੱਥੇ ਦੋ ਗ੍ਰੰਥ ਨੇ ਸਿੱਖ ਇਤਿਹਾਸ ਦੇ ਭਾਈ, ਸ਼੍ਰੋਮਣੀ ਗ੍ਰੰਥ ਹੈ ਸੂਰਜ ਪ੍ਰਕਾਸ਼, ਜਿਹਦੀ ਪੰਜਾਂ ਤਖਤਾਂ ਤੇ ਕਥਾ ਹੁੰਦੀ ਹੈ, ਰੋਜ਼ ਤਖਤਾਲਾਂ ਵਿੱਚ ਹੁੰਦੀ ਹੈ। ਇਹ ਜਿੰਨੇ ਹੁਣ ਦੇ ਇਹ ਕਿਤਾਬਾਂ ਕਤੂਬਾਂ ਲਿਖੀਆਂ ਨਾ ਗਿਆਨੀਆਂ ਨੇ, PhD ਨੇ, ਇਹ ਸਭ ਸੂਰਜ ਪ੍ਰਕਾਸ਼ ਦੀ ਨਕਲ ਹੈ। ਨੌਵੇਂ ਆਪਣੇ ਆਧਾਰ ਸਾਰਾ ਸੂਰਜ ਪ੍ਰਕਾਸ਼, ਮਸਾਲਾ ਉੱਥੋਂ ਹੀ ਮਿਲਿਆ, ਨੌ ਆਪਣੇ ਲਿਖੀ ਜਾਂਦੇ। ਤੇ ਗੁਰਸਿੱਖ ਪਿਆਰਿਓ, ਇੱਕ ਹੋਰ ਗ੍ਰੰਥ ਹੈ, ਉਹ ਸੂਰਜ ਪ੍ਰਕਾਸ਼ ਤੋਂ 60 ਸਾਲ ਪਹਿਲਾਂ ਲਿਖ ਹੋਇਆ, ਪੂਰੇ 60 ਸਾਲ। ਉਹ ਲਿਖੇ ਗਿਆਨੀ ਸਮੇਰ ਸਿੰਘ ਜੀ ਮਹਾਰਾਜ ਨੇ। ਗਿਆਨੀ ਸਮੇਰ ਸਿੰਘ ਜੀ ਤਖਤ ਪਟਨਾ ਸਾਹਿਬ ਦੇ ਮਹੰਤ ਹੁੰਦੇ ਸੀ, ਔਰ ਸ੍ਰੀ ਅੰਮ੍ਰਿਤਸਰ ਸਾਹਿਬ ਪੜ੍ਹੇ ਹੋ, ਮੈਂ ਬਿਲਕੁਲ ਸੱਚਾਈ ਉਹ ਕਹਿੰਦਾ ਕਿ ਉਹੋ ਜਿਹਾ ਵਿਦਵਾਨ ਮੁੜ ਕੇ ਨਹੀਂ ਜੰਮਿਆ, ਐਡੇ ਵਿਦਵਾਨ ਸੀ ਤਖਤ ਪਟਨਾ ਸਾਹਿਬ ਦੇ ਮਹੰਤ ਗਿਆਨੀ ਸਮੇਰ ਸਿੰਘ ਜੀ। ਉਹਨਾਂ ਨੇ ਦੋ ਗ੍ਰੰਥ ਲਿਖੇ ਨੇ ਸੂਰਜ ਪ੍ਰਕਾਸ਼ ਤੋਂ 60 ਸਾਲ ਪਹਿਲਾਂ। ਇੱਕ ਲਿਖਿਆ ਖਾਲਸਾ ਸ਼ਤਕ, ਇੱਕ ਲਿਖਿਆ 10 ਗੁਰ ਜੋਤ ਪ੍ਰਕਾਸ਼। ਇਹ ਦੋ ਗ੍ਰੰਥ ਨੇ ਉਹਨਾਂ ਦੇ। ਆ ਜਿਹੜੇ ਬਚਨ ਮੈਂ ਖੀਰ ਖਾਣੇ ਸਿੱਖਦੇ ਤੁਹਾਨੂੰ ਪੇਸ਼ ਕਰ ਰਹੇ, ਇਹ ਉਹਨਾਂ ਨੇ ਵੀ ਲਿਖੇ ਸਤਨਾਮ। ਉਸ ਗ੍ਰੰਥ ਵਿੱਚ ਵੀ ਦਰਜ ਹੈ ਗੁਰੂ ਅੰਗਦ ਦੇਵ ਜੀ ਦੇ ਸਿੱਖ ਦੀ ਕਥਾ, ਖੀਰ ਖਾਣੇ ਸਿੱਖ ਦੀ ਕਥਾ। ਉੱਥੇ ਗੁਰਸਿੱਖ ਪਿਆਰੇ ਹੋ, ਦੋ ਰਹਿਆਂ ਲਿਖੀਆਂ ਨੇ ਉਹਨਾਂ ਨੇ। ਇੱਕ ਤਾਂ ਜਦੋਂ ਛਾਲ ਮਾਰਨ ਲੱਗਿਆ ਤੇ ਉਦੋਂ ਹੀ ਗੁਰੂ ਦਾ ਲੱਕੜਾਂ ਲੈਣ ਵਾਲਾ ਸਿੱਖ ਆ ਗਿਆ, ਲੰਗਰ ਦੀਆਂ ਲੱਕੜਾਂ ਲੈਣ ਵਾਲਾ। ਉਹਨੇ ਬਚਾ ਲਿਆ, ਕਹਿੰਦਾ ਏਦਾਂ ਨਹੀਂ ਜਾਈਦਾ, ਆ ਤੈਨੂੰ ਗੁਰੂ ਦੇ ਕੋਲ ਲਿਜਾਵਾਂ। ਉਸ ਚੋਰ ਨੂੰ ਗੁਰੂ ਅੰਗਦ ਦੇਵ ਦੇ ਕੋਲ ਲੈ ਗਿਆ ਸਿੱਖ, ਤੇ ਚੋਰ ਗੁਰੂ ਦਾ ਸਿੱਖ ਬ੍ਰਹਮ ਗਿਆਨੀ ਹੋਇਆ ਫਿਰ ਬਾਅਦ ਵਿੱਚ। ਇੰਨੀ ਕਿਰਪਾ ਹੋ ਗਈ, ਉਹ ਜਿਹੜਾ ਮੇਰੇ ਵਰਗਾ ਬਚਨ ਵੇਚ ਕੇ ਤੁਰ ਪਿਆ ਨਾ, ਉਹ ਰਸਤੇ ਚ ਸਲਾਹ ਕਰ ਲਈ, ਕਹਿੰਦਾ ਖੋਲ ਕੇ ਦੇਖ ਲਵਾਂ ਕਿੰਨਾ ਕਮਾਲ ਹੈ, ਕਾਂਟੇ ਕਿਹੜੀ ਨੂੰਹ ਨੂੰ ਦੇਣੇ ਹੈ, ਕੜਾ ਕਿਹੜੇ ਮੁੰਡੇ ਨੂੰ ਦੇਣਾ, ਮੁੰਦੀ ਕਿਹਨੂੰ, ਆਪ ਕਿਆ ਰੱਖੂੰਗਾ। ਉਹ ਰਸਤੇ ਚ ਫਲੋਲਣ ਲੱਗ ਗਿਆ, ਚੋਰੀ ਦਾ ਮਾਲ ਲਿਆਉਣਾ ਸਿਖਾਲਾ, ਖਪਾਉਣਾ ਔਖਾ, ਖਪਦਾ ਨੀ, ਅਮਰੇਵਾ ਕਰ ਦਿੰਦਾ। ਉਧਰ ਜਿਨ੍ਹਾਂ ਦੇ 6-7 ਘਰ ਉਹਨੇ ਲੁੱਟੇ ਤੇ ਉਹ ਵੀ ਚੋਰਦੇ ਫਿਰਦੇ, ਤੇ ਗੁਰਮੁਖ ਮਿਲੇ ਕਿਤੇ ਸੇਵਾ ਕਰੀਏ ਉਹਦੀ, ਉਹ ਕਿਤੇ ਰਾਮਲਾ ਪਏ ਤੇ ਉਹਨਾਂ ਦਾ ਇੰਨਾ ਮਾਲ ਚੱਕ ਲਿਆ। ਉਹ ਵੀ ਟੋਲਦੇ ਆ ਗਏ, ਉਹ ਆਪਣੀ ਮੌਜ ਵਿੱਚ ਖੋਲੀ ਜਾਵੇ, ਦੇਖੀ ਜਾਵੇ, ਪਤਾ ਹੀ ਨਹੀਂ ਵੀ ਕਿਹੜਾ ਮਾਲ ਹੈ ਇਹ, ਪਰਮਾ ਦਿੰਦੀ ਹੈ ਮਾਇਆ। ਉਹਦਾ ਫਿਰ ਹਾਲ ਇਹ ਹੋਇਆ, ਜੰਗਲ ਚ ਕੁੱਟ ਕੁੱਟ ਕੇ ਮਾਰਤਾ, ਕਿਸੇ ਨੇ ਸੰਸਕਾਰ ਵੀ ਨਹੀਂ ਕਰਿਆ।
ਦੋਹਾਂ ਗੱਲਾਂ ਚੋਣ ਜਿਹੜੀ ਚੋਣਨੀ ਹੈ ਤੁਸੀਂ ਚੋਣ ਲਿਓ ਕਿ ਗੁਰੂ ਕੇ ਬਚਨ ਭੁੱਲਣੇ ਹੈ ਕਿ ਕਮਾਉਣੇ ਹੈ। ਜੇ ਤਾਂ ਗੁਰੂ ਕੇ ਬਚਨ ਸੁਣ ਕੇ ਮੰਨੋਗੇ ਫਿਰ ਗੁਰੂ ਅੰਗਦ ਦੇ ਨਾਮ ਦੇ ਨਾਲ ਚੋਰ ਤੋਂ ਗੁਰੂ ਦਾ ਸਿੱਖ ਬਣ ਗਿਆ। ਤੇ ਜੇ ਭਾਈ ਛੱਡਾਂਗੇ ਉਹਨੂੰ ਵੀ ਮਿਲ ਗਏ ਸੀ ਲੁੱਟਣ ਵਾਲੇ ਜਿਹਨਾਂ ਦੀ ਚੋਰੀ ਹੋਈ ਸੀ, ਆਪਣੇ ਵੀ ਆਲੇ ਦੁਆਲੇ ਧਰਮ ਰਾਜ ਵਾਲੇ ਫਿਰਦੇ ਫਿਰ ਆਖੋ ਸਤਨਾਮ, ਸੁੱਖ ਆਪਣੇ ਨਾਲ ਵੀ ਨਹੀਂ ਬੀਤਣੀ। ਸੋ ਗੁਰਸਿੱਖ ਪਿਆਰਿਓ, ਜਿੰਨੇ ਬਚਨ ਸੁਣਦੇ ਹੋ ਇੱਥੇ ਆ ਜਾਣਾ ਸੰਗਤ ਵਿੱਚ, ਇਹ ਖੇਤ ਦੀ ਤਿਆਰੀ ਹੈ। ਇੱਥੇ ਆ ਕੇ ਸੁਣਨਾ ਬੀਜ ਦਾ ਬੀਜਣਾ, ਸੁਣ ਕੇ ਮੰਨ ਲੈਣਾ ਬੂਟਾ ਤਿਆਰ ਹੋਣਾ, ਤੇ ਮੰਨ ਕੇ ਕਮਾ ਲੈਣਾ ਉਹਨੂੰ ਫਲ ਲੱਗਣਾ। ਉਹ ਹੈ ਫਲ, ਮੰਨ ਕੇ ਬਚਨ ਕਮਾ ਦੇਣਾ ਸਿਰੇ ਤੱਕ ਰੱਖ ਦੇਣਾ, ਉਹ ਹੈ ਫਲ। ਸਰਵਣ ਮੰਨਣ ਨਿਧਿ ਆਸਣ। ਦੋ ਮਿੰਟ ਚ ਤੁਹਾਨੂੰ ਇੱਕ ਗੱਲ ਕਹਿ ਕੇ ਸਮਾਪਤੀ, ਖੰਡ ਪਾਠ ਕਰਾਓ, ਲੰਗਰ ਲਾਓ, ਤੀਰਥਾਂ ਤੇ ਜਾਓ, ਬਾਬਿਆਂ ਦੇ ਡੇਰਿਆਂ ਕੋਲ ਜਾਓ, ਲੋਈਆਂ ਦਓ, ਪੈਸੇ ਦਓ, ਜੋ ਮਰਜ਼ੀ ਕਰਦੇ ਰਹੋ, ਇਹ ਮੰਜ਼ਿਲ ਤੇ ਪਜਾਉਣ ਵਾਲੀਆਂ ਚੀਜ਼ਾਂ ਨਹੀਂ ਹੈ। ਬਹੁਤ ਪਿਆਰ ਨਾਲ ਸੁਣੇ, ਇਹ ਮੰਜ਼ਿਲ ਨਹੀਂ ਹੈ, ਇਹ ਸਾਧਨ ਹੈ, ਇਹ ਪ੍ਰੋਸੀਜਰ ਹੈ, ਇਹ ਜ਼ਰੀਆ ਹੈ। ਪੌੜੀ ਕਦੇ ਚਵਾਰਾ ਨਹੀਂ ਹੁੰਦੀ ਤੇ ਨਲਕਾ ਕਦੇ ਪਾਣੀ ਨਹੀਂ ਹੁੰਦਾ, ਵਹਿਮ ਨਾ ਕਰਿਓ। ਪੌੜੀ ਅਗਲੀ ਮੰਜ਼ਿਲ ਤੇ ਪੁੱਜਣ ਦਾ ਸਾਧਨ ਹੈ ਤੇ ਨਲਕਾ ਪਾਣੀ ਕੱਢਣ ਦਾ ਸਾਧਨ ਹੈ। ਖੁਦ ਨਲਕਾ ਪਾਣੀ ਨਹੀਂ ਹੁੰਦਾ, ਮੋਟਰਾਂ ਪਾਣੀ ਨਹੀਂ ਹੁੰਦੀਆਂ, ਪਾਣੀ ਕੱਢਣ ਦਾ ਸਾਧਨ ਹੈ। ਪੌੜੀਆਂ ਚਵਾਰਾ ਨਹੀਂ ਹੁੰਦੀਆਂ, ਚਵਾਰੇ ਚ ਜਾਣ ਦਾ ਸਾਧਨ ਹੈ। ਪਰ ਅੱਜ ਆਪਾਂ ਪੌੜੀ ਨੂੰ ਫੜ ਕੇ ਖੜ ਗਏ, ਨਲਕੇ ਨੂੰ ਫੜ ਕੇ ਖੜ ਗਏ, ਕਰਮ ਕਾਂਡ। ਕੋਈ ਪੌੜੀ ਨੂੰ ਫੜ ਕੇ ਖੜਾ ਰਵੇ ਗੱਬੇ, ਹੇਠਲੇ ਹੇਠ ਲੈ ਗਏ, ਉੱਪਰਲੇ ਦੇਖਣਗੇ ਡੈਡੀ ਆਏ ਹੀ ਨੀ, ਫਿਰ ਆਖੋ ਸਤਨਾਮ। ਉਹ ਮੰਜ਼ਿਲ ਨਹੀਂ ਹੈ, ਇਹ ਜਿਤਨੇ ਵੀ ਕਰਮ ਕਾਂਡ ਨੇ ਇਹ ਮੰਜ਼ਿਲ ਤੱਕ ਪਹੁੰਚਾਉਣ ਦੇ ਸਾਧਨ ਨੇ, ਪਰ ਮੰਜ਼ਿਲ ਨਹੀਂ ਹੈ। ਮੰਜ਼ਿਲ ਕੀ ਹੈ? ਗੁਰ ਕਾ ਬਚਨ ਵਸੈ ਜੀ ਨਾਲ, ਇਹ ਹੈ। ਮੰਨ ਲਓ ਬਚਨ ਗੁਰੂ ਦਾ, ਬਸ ਕਰਮ ਕਾਂਡ ਦੀ ਲੋੜ ਨਹੀਂ। ਜਪਜੀ ਸਾਹਿਬ ਦੀ ਅੱਧੀ ਤੁਕ ਪੜ ਲਓ, ਸਾਰੀ ਵੀ ਲੋੜ ਨਹੀਂ। ਜੇ ਤੁਸੀਂ ਧਰਮੀ ਬਣਨਾ, ਅੱਧੀ ਤੁਕ ਜਪਜੀ ਸਾਹਿਬ ਦੀ। ਦੇਖੋ ਕਿਸੇ ਨੇ ਵੇੜਤਾ, ਬਾਬੇ ਨਾਨਕ ਨੇ ਧਰਮ ਦੀ ਫਲਾਸਫੀ ਇੱਥੇ ਡਾਂਗ ਚੱਕੀ ਫਿਰਦੇ ਸਾਰੇ ਧਰਮ ਆਪੋ ਆਪਣੇ। ਪਰ ਬਾਬਾ ਨਾਨਕ ਕਹਿੰਦਾ ਜੇ ਤੂੰ ਧਰਮੀ ਬਣਨਾ ਤਾਂ ਮੰਨੈ ਧਰਮ ਹੋਵੇ ਸਨ ਬੰਦ। ਦੇਖੋ ਕੈਸੇ ਬਚਨ, ਗੁਰੂ ਕਾ ਬਚਨ ਮੰਨ ਲੈ ਤੇਰਾ ਧਰਮ ਨਾਲ ਰਿਸ਼ਤਾ ਜੁੜ ਜੂਗਾ। ਮੰਨੈ ਧਰਮ ਹੋਵੇ ਸੰਬੰਧ, ਸੰਬੰਧ ਕਹੀਏ ਰਿਸ਼ਤਾ। ਕੋਈ ਹੋਰ ਕਰਮ ਕਾਂਡ ਨਹੀਂ ਦੱਸਿਆ, ਬਚਨ ਮੰਨ ਲੈ ਗੁਰੂ ਦਾ ਤੂੰ ਧਰਮੀ ਬਣ ਗਿਆ। ਇਸੇ ਨੂੰ ਕਹਿਤਾ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਲ ਪਾਏ ਸੀ। ਅੱਜ ਮੈਂ ਇੱਕ ਬਚਨ ਕਰਨਾ ਬੀਬੀਆਂ ਨੂੰ, ਮੰਨ ਲੈਣਗੀਆਂ ਭਾਈ ਤੁਸੀਂ ਕਮਾ ਲਵੋਂਗੀਆਂ ਤੁਸੀਂ ਤੇ ਗੁਰੂ ਦੀ ਖੁਸ਼ੀ ਤੁਹਾਨੂੰ ਮਿਲੂ। ਬਸ ਇੱਕੋ ਬਚਨ ਹੈ ਤੁਹਾਨੂੰ ਅੱਜ, ਜਿੰਨੀਆਂ ਸਿੱਖ ਬੀਬੀਆਂ ਬੈਠੀਆਂ ਅੱਜ ਪਰਣ ਕਰਕੇ ਜਾਣਾ ਤੁਸੀਂ, ਤੇ ਅੱਜ ਤੋਂ ਬਾਅਦ ਕਿਸੇ ਬੱਚੇ ਦੇ ਕੇਸ ਨਹੀਂ ਕੱਟਣੇ। ਬਸ ਇੰਨਾ ਹੀ ਬਚਨ ਕਰ ਲਓ, ਇੰਨਾ ਬਚਨ ਮੰਨ ਲਓ ਗੁਰੂ ਦਾ, ਬੱਚਿਆਂ ਦੇ ਕੇਸ ਕੱਟਣ ਤੋਂ ਹਟ ਜਾਓ। ਸਤਿਗੁਰਾਂ ਦੀ ਤੁਹਾਡੇ ਤੇ ਖੁਸ਼ੀ ਹੋ ਖੁਸ਼ੀ, ਪਨੀਰੀ ਤਿਆਰ ਕਰ ਦੋਗੇ। ਮਨ ਮਤ ਵਿੱਚ ਪੈ ਗਿਆ ਭੈਣੋ ਤੁਸੀਂ, ਜਿਹੜਾ ਬੱਚਾ ਨਹੀਂ ਮੰਨਦਾ, ਮਾਂ ਵਿੱਚ ਸ਼ਕਤੀ ਹੈ, ਮਨਾ ਸਕਦੀ ਹੈ, ਮਾਂ ਵਿੱਚ ਸਹਿਣਸ਼ੀਲਤਾ ਬਹੁਤ ਹੈ। ਬੱਚੇ ਨੂੰ ਵੇਖਿਆ ਨੀ, ਮਾਂ ਕੁੱਟਦੀ ਹੋ ਨਾਲ ਖੜੇ ਦੀ ਗੋਦੀ ਨੀ ਚੜੂ, ਫੇਰ ਵੀ ਮਾਂ ਕੋਲੇ ਜਾਊ, ਵਿਚਾਰ ਹੋਰ ਲਾ ਲੈ ਅੱਜ ਫੇਰ ਆਖੂ ਸਦਨਾ। ਦੇਖੋ ਮਾਂ ਤੇ ਬੱਚੇ ਦਾ ਪਿਆਰ, ਦੂਏ ਕੋਲ ਨੀ ਜਾਊਗਾ, ਚਾਹੇ ਚਪੇੜਾ ਵਧੀਆ ਮਾਂ ਕੋਲ ਨੂੰ ਜਾਊ। ਤੁਹਾਡੇ ਵਿੱਚ ਸ਼ਕਤੀ ਹੈ, ਪਰ ਤੁਸੀਂ ਉਦਮ ਛੱਡ ਦਿੱਤਾ,
ਮਟਾਈ ਸਾਲ ਦਾ ਨਿਆਣਾ ਨਹੀਂ ਹੁੰਦਾ ਜਦ ਕੱਦੂ ਹਜਾਮਤ ਕਰ ਦੇਣੀ ਹੈ। ਦੋ ਸਾਲ ਦਾ ਮੁੰਡਾ ਹੋਇਆ ਤੇ ਘਰੋਟਣਾ ਬਣਾ ਤਾ ਇਹਨੇ, ਫਿਰ ਬਾਬਿਆਂ ਕੋਲ ਚੱਕੀ ਫਿਰਦੀ ਹੈ ਮੇਰੇ ਕੋਲ ਬਹੁਤ ਆਉਣੀ ਹੈ। ਅਗੇ ਬਾਬਾ ਜੀ ਮੁੰਡਾ ਢਿੱਲਾ ਰਹਿੰਦੇ ਤੇ ਸਿਰ ਪਰ ਹੱਥ ਰੱਖੋ, ਜਦ ਬਾਬਾ ਉਧਰ ਨੂੰ ਦੇਖਦਾ ਤਾਂ ਸਿਰੇ ਨਹੀਂ ਹੈ, ਹੱਥ ਪਤਾ ਨੀ ਕਿੱਥੇ ਰੱਖੇ, ਸਿਰੇ ਹੀ ਨੀ। ਇਹ ਹੱਸੋ ਨਾ, ਜਿਸ ਨੋਟ ਵਿੱਚ ਮੋਹਰ ਨਾ ਹੋਵੇ ਉਹ ਨੋਟ ਨਹੀਂ ਹੁੰਦਾ, ਕਾਗਜ਼ ਹੁੰਦਾ। ਜਿਸ ਸਿੱਖ ਕੋਲ ਕੇਸ ਨਹੀਂ ਉਹ ਸਿੱਖ ਨਹੀਂ ਹੁੰਦਾ। ਨੋਟ ਨੂੰ ਮੋਹਰ ਤੋਂ ਬਿਨਾਂ ਨੋਟ ਕਹਿਣਾ ਸਾਡੀ ਗਲਤੀ ਹੈ। ਦਿਖੂਗਾ ਚੱਲੂਗਾ, ਕੇਸਾਂ ਤੋਂ ਬਿਨਾਂ ਸਿੱਖ ਕਹਿਣਾ ਸਾਡੀ ਗਲਤੀ ਹੈ। ਉਹਨੇ ਚੱਲਣਾ ਨਹੀਂ ਦਰਗਾਹ ਵਿੱਚ ਐਵੇਂ, ਨਾਲੇ ਮੈਂ ਤਾਂ ਉਹਨੀ ਹੱਥ ਫੇਰਦਾ ਨਿਆਣਿਆਂ ਦੇ, ਮੈਨੂੰ ਪਤਾ ਜੇ ਹੱਥ ਫੇਰ ਤਾਂ ਛਿੱਲਿਆ ਜਾਊਗਾ, ਕੰਡਿਆ ਵਰਗੇ ਵਾਲ ਅਜਿਹੇ ਕੁਛ ਐਵੇਂ ਮਲਬਾ ਲਵਾਉਂਦਾ, ਫਿਰ ਮੈਂ 5 ਰੁਪਈਏ ਪਿੱਛੇ ਕਿੱਧਰ ਨੂੰ ਤੁਰਪੀ ਆ, ਉੱਥੇ ਅਮਰੀਕਾ ਮਿਲੇਗੀ ਕਿ ਮੈਨੂੰ ਬੀਬੀ ਡਾਲਰ ਰੂਲ ਤਾਂ ਸੋਹਣੇ ਦਿੰਦੇ। ਦੋ ਨਿਆਣੇ ਮੇਰੇ ਮੂਹਰੇ ਨੂੰ ਕਰੀ ਜਾਵੇ, ਬਾਬਾ ਜੀ ਸਿਰ ਪਰ ਹੱਥ ਫੇਰੋ। ਮੈਂ ਕਿਹਾ ਬੀਬੀ ਇਹ ਮੁੰਡੇ ਕਾਹਤੇ? ਕਹਿੰਦੀ ਬਾਬਾ ਜੀ ਤੁਹਾਨੂੰ ਪਤਾ ਹੀ ਹੈ ਇੱਥੇ ਜੋਬ ਦਾ ਕੰਮ ਹੈ, ਕਦ ਸਿਰ ਬਾਹਵਾਂ, ਕਦ ਨਲਾਵਾਂ, ਕਦ ਪੱਗ ਬੰਨਾ, ਮੈਂ ਕੰਮੇ ਮੁਕਾਤਾ। ਮੈਂ ਕਿਹਾ ਬੀਬੀ ਬਹੁਤ ਸਿਆਣੀ ਹੈ, ਆਪਣਾ ਵੀ ਮੁਕਾ ਲੈ, ਅਜਿਹੇ ਆਖੋ ਤੈਨੂੰ ਵੀ ਸ਼ੈਂਪੂ ਲਾਉਣਾ ਪੈਂਦਾ ਹੋਊ, ਕੰਘੀ ਚੱਕਣੀ ਪਊ, ਬਣ ਤੂੰ ਵੀ ਘਰੋਟਣੀ। ਬੀਬੀ ਉਹ ਤੁਹਾਨੂੰ ਕੋਈ ਹੱਕ ਨਹੀਂ ਬੱਚਿਆਂ ਨੂੰ ਮੰਨਣ ਦਾ। ਜੇ ਬੀਬੀ ਸਾਡੀ ਕੋਈ ਬੱਚੇ ਨੂੰ ਮੰਨਦੀ ਹੈ, ਉਹਨੂੰ ਖੁਦ ਕੇਸ ਰੱਖਣ ਦਾ ਵੀ ਹੱਕ ਨਹੀਂ ਹੈ। ਤੁਸੀਂ ਮੋਹਰ ਚਲਾ ਰਹੀ ਹੋ ਗੁਰੂ ਦੀ, ਕੁਝ ਆਪਣਾ ਫਰਜ਼ ਸਮਝੋ। ਬਹੁਤ ਵੱਡਾ ਮਾਣ ਗੁਰੂ ਘਰ ਨੇ ਤੁਹਾਨੂੰ ਦਿੱਤਾ, ਮੁਸਲਮਾਨ ਵੀਰਾਂ ਦਾ ਸ਼ਹਿਰ ਹੈ ਸਾਡਿਆਂ ਦਾ, ਸਾਡੇ ਹੀ ਵੀਰ ਨੇ। ਕਿਸੇ ਮੁਸਲਮਾਨਣੀ ਨੂੰ ਨਵਾਜ਼ ਪੜ੍ਹਨ ਦਾ ਹੱਕ ਨਹੀਂ ਹੈ। ਪੁੱਛ ਲਿਓ ਇੱਥੇ ਕਿ ਬੀਬੀਆਂ ਨਵਾਜ਼ ਪੜ੍ਹਦੀਆਂ ਨੇ? ਨਹੀਂ ਪੜ੍ਹ ਸਕਦੀਆਂ। ਮੁਸਲਮਾਨ ਨਵਾਜ਼ ਪੜ੍ਹੇਗਾ ਉਹਦੇ ਘਰ ਵਾਲੀ ਨਹੀਂ ਪੜ੍ਹ ਸਕਦੀ। ਹਿੰਦੂ ਵੀਰ ਬੈਠੇ ਨੇ, ਬ੍ਰਾਹਮਣ ਜਨੇਊ ਪਾ ਸਕਦਾ, ਘਰ ਵਾਲੀ ਜਨੇਊ ਨਹੀਂ ਪਾ ਸਕਦੀ। ਇੱਕ ਬ੍ਰਾਹਮਣ ਦੇ ਘਰ ਵਾਲੀ ਦੇ ਮੇਰੇ ਜਨੇਊ ਪਾ ਕੇ ਦਿਖਾਇਓ, ਆਕੇ ਨਹੀਂ ਹੈ ਉਹਨੂੰ। ਮੁਸਲਮਾਨ ਭੈਣ ਨਵਾਜ਼ ਨਹੀਂ ਪੜ੍ਹ ਸਕਦੀ, ਹਿੰਦੂ ਭੈਣ ਜਨੇਊ ਨਹੀਂ ਪਾ ਸਕਦੀ। ਇੱਕ ਤੁਸੀਂ ਹੋ, ਤੁਹਾਨੂੰ ਹੱਕ ਦਿੱਤਾ। ਬਾਜਾਂ ਵਾਲੇ ਕਹਿੰਦੇ ਜੇ ਮੇਰਾ ਪੁੱਤ ਕਿਰਪਾਨ ਪਾਊਗਾ, ਮੇਰੀ ਧੀ ਵੀ ਕਿਰਪਾਨ ਪਾਊ। ਜੇ ਮੇਰਾ ਪੁੱਤ 5 ਬਾਣੀਆਂ ਪੜ੍ਹੂ, ਮੇਰੀ ਧੀ ਵੀ 5 ਬਾਣੀਆਂ ਪੜ੍ਹੂਗੀ। ਜੇ ਮੇਰਾ ਪੁੱਤ ਦਰਬਾਰ ਹਰਿਮੰਦਰ ਸਾਹਿਬ ਜਾਊਗਾ, ਮੇਰੀ ਧੀ ਵੀ ਜਾਊਗੀ। ਜੇ ਮੇਰਾ ਪੁੱਤ ਕੀਰਤਨ ਕਰੂਗਾ, ਮੇਰੀ ਧੀ ਵੀ ਕੀਰਤਨ ਕਰੂਗੀ। ਐਡਾ ਵੱਡਾ ਮਾਣ ਤੁਹਾਨੂੰ ਦਿੱਤਾ, ਫਿਰ ਉਸ ਗੁਰੂ ਦੀ ਮੋਹਰ ਚਲਾਓ। ਤੁਸੀਂ ਉਸ ਗੁਰੂ ਨੂੰ ਭੁੱਲੋ। ਤੁਹਾਨੂੰ ਬੇਨਤੀ ਇੰਨੀ ਉਹ ਹੈ ਕਿ ਬਚਨ ਮੰਨ ਲਓ, ਕੇਸ ਗੁਰੂ ਦਾ ਮੋਹਰ ਹੈ, ਬੱਚਿਆਂ ਨੂੰ ਸਾਂਭੋ। ਤੁਹਾਨੂੰ ਇੱਕ ਹੋਰ ਬੇਨਤੀ ਹੈ ਭਾਈ, ਗੁਰਦੁਆਰੇ ਬਣਾਉਣ ਤੇ ਹੜਜੋ ਬਹੁਤ ਬਣ ਗਏ, ਖੰਡ ਬਾੜ ਘੱਟ ਕਰ ਲਓ, ਕੋਈ ਫਾਇਦਾ ਨਹੀਂ ਤੁਹਾਡੇ ਸੰਗ ਮਰਮਰ ਦਾ। ਲਾਈ ਜਾਓ, ਗੁੰਬਜ ਬਣਾਈ ਜਾਓ, ਇੱਥੇ 50 ਲੱਖ ਦੀ ਕੋਠੀ ਬਣਾ ਲਿਓ ਮਲੇਰਕੋਟਲੇ, 50 ਲੱਖ ਦੀ। ਮਾਰਬਲ ਲਾਇਓ ਮਕੜਾਣੇ ਦਾ, ਸਾਗਵਾਨ ਲਾਇਓ ਨਾਗਪੁਰ ਦਾ, ਭੇਟ ਕਰਾਇਓ ਡੀਕੋ, ਜੋ ਮਰਜ਼ੀ ਕਰ ਲਿਓ। ਉਹ ਕੋਠੀ ਤਾਂ ਚੰਗੀ ਲੱਗਦੀ ਹੈ ਜੇ ਕੋਠੀ ਵਾਲੇ ਦੀ ਔਲਾਦ ਹੈਗੀ। ਜੇ ਪੁੱਤ ਧੀ ਨੇ ਤਾਂ ਕੋਠੀ ਕਿਸ ਕੰਮ ਹੈ? ਉਹ ਗੁਰਦੁਆਰੇ ਵੀ ਤਾਂ ਚੰਗੇ ਲੱਗਣਗੇ ਜੇ ਵਿੱਚ ਬੈਠਣ ਵਾਲੇ ਗੁਰੂ ਦੇ ਸਿੱਖ ਹੈਗੇ। ਜੇ ਗੁਰੂ ਦੇ ਪੁੱਤੇ ਨਹੀਂ ਤਾਂ ਇੱਟਾਂ ਨੂੰ ਕੀ ਕਰਨਾ ਸੀ? ਸਾਰਾ ਜ਼ੋਰ, ਸਾਰਾ ਧਨ, ਸਾਰੀ ਸ਼ਕਤੀ ਐਵੇਂ ਨਾ ਗਵਾਓ ਕਰਮ ਕਾਂਡ ਵਿੱਚ। ਸਭ ਤੋਂ ਵੱਧ ਖਰਚ, ਸਭ ਤੋਂ ਵੱਧ ਧਿਆਨ ਗੁਰਸਿੱਖੀ ਦੇ ਪ੍ਰਚਾਰ ਵੱਲ ਲਾ ਦੋ। ਸਿੱਖੀ ਕਦ ਬਚਣੀ ਹੈ? ਜੇ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਬਚੋ। ਘਰ ਘਰ ਬਾਣੀ ਦੀਆਂ ਗੂੰਜਾਂ, ਘਰ ਘਰ ਕੀਰਤਨ ਹੋਵੇ, ਘਰ ਘਰ ਗੰਦਾ ਰਿਕਾਰਡ ਨਾ ਵੱਜੇ ਧੁਣ ਉਪਜੇ, ਉਦੋਂ ਗੁਰਸਿੱਖੀ ਪਾਈ। ਇਹ ਬਚਨ ਗੁਰੂ ਦੇ ਮੰਨ ਲਓ,
ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੇ ਤਸਕਰ ਨਹੀਂ ਲੇਵੇ, ਪਹਾ ਨਾ ਸਕੇ ਜਾਲੇ। ਆਓ ਸਮਾਪਤੀ ਕਰੀਏ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

सम्मान योग गुरु स्वारी सत्संगियों, वाहिगुरु जी का खालसा, वाहिगुरु जी की फतेह। धन गुरु अंगद देव साहिब के 500 साल आगमन पुरब के संबंध में उन्हां राहीं बख्शिश हुई तुरकी बाणी का गायन आप जी के सन्मुख पेश किया जा रहा है। जिस अध्यात्मक विचार में स्पष्ट करने वाले गुरु बचना दा आप कीर्तन श्रवण करोगे, उस विच दूसरे गुरुदेव जी ने प्रभु दा प्यार दृढ़ करन अते प्रभु दे सेवक बनन दी सोझी दित्ती है। गुरु साहिब ए वडमुरला ख्याल दिंदे हन कि इस हड मास दे शरीर विच आउण दा साडा मनुखां दा मकसद यह है कि असीं कुछ इस तरह दी अपनी सोच बनाइए जिस नाल साडा सुभाव साडे सिरजनहार वाहिगुरु जी वर्गा ही हो जाए। सुभाव दे इस मेल सदका साडा प्रभु जी नाल सदीवी मिलाप बन आए। श्री गुरु ग्रंथ साहिब दे पन्ना 1245 उत्ते सारण की वार नाल दर्ज श्लोक विच आप जी फुरमान करते हैं, जैसा करै कहावै तैसा, ऐसी बनी जरूरत होवें लिंग चिंग न होवें, ऐसी कही है सूरत जो ओस इच्छे सो फल पाए, ता नानक कही है मूरत। साहिब जी वचन करते हैं कि देखो भाई, सहज सुभा ही सृष्टि की यह जरूरत भाव के नियम बन गया है कि हर एक मनुख जिहो जिहा कर्म करता है ओहो जिहा उसका नाम पै जाता है। इसे निजमों की कड़ी विच ये भी विचार स्थापित हो चुके है, ओही मनुखा शरीर सही अर्थां विच अरोग शरीर कहा जाता है जिसके सारे शरीरक अंग नरोए होण, भाव कोई भी अंग चिंग अर्थात चढ़िया होया जां टुटिया भजिया ना होवे। इसी तरह पूर्ण तौर ते मनुख भी उसे नूं ही कहा जा सकता है जिसके अंदर विकारां दा प्रभाव अते नासमझी दीआं ऊणताईआं ना होण। मनुख नरोए विचारां दा धारनी बन के आनंदमय जीवन बतीत करे, उसके अंदर आनंद दे दाते प्रभु नूं मिलण दी निर्मल इच्छा होवे अते सुची गई काल कमाई राही उसनूं इस इच्छा पूर्ति दा फल भी प्राप्त हो जाए। सतपुरशां ने शुरू तो ही संसार दे मनुखां नूं सर्व सुखां दी इच्छा करदे भी देखे है, पर दुखां विच रोंदे धोंदे भी देखे है। रोण पुरलाउण दा कारण ही उन्हां नूं इह समझ आया कि मनुख जिस सुख प्राप्ति की इच्छा लई जिउंदा है उसकी बजाय उसके जीवन विच दुखां कलेशां अते चिंतावां दा चक्कर झुलदा रहिंदा है। इसका सही कारण तो उसनूं पता नहीं लगता, पर इस दे लई कभी वह दूजियां नूं दोषी ठहराउंदा, कभी परमात्मा नूं कोसदा है, कभी माड़ी किस्म दे रोने रोंदा है। गुरबाणी ने जिथे मनुख दी इस तरसयोग हालत दे होर कई कारण दसे हन, उत्थे एक कारण यह दसिया है कि बंदा हमेशा अपनी समझ ते समर्था दा हंकार तो करता रहिंदा है, पर इस दे राहीं कदे स्वै पड़चोल नहीं करता। दूजियां नूं ना समझ कह कह के उन्हां दे सामने कई तरह के उपदेशां दी झड़ी ला दिंदा है, पर अपने आप नूं रंचक मात्र भी समझाउण दी लोड़ नहीं समझदा। जे किते कोई उसकी इस ना समझी वल थोड़ा जिहा इशारा भी कर देवे तां उह छटपटा जांदा है। सतपुरशां अनुसार हर मनुख हुक्म मनण विच नहीं बल्कि हुक्म देण विच संतुष्टि महसूस करदा है। जदों सारे ही इस सुभाव दे धारनी होणगे तां टकराओ अते दुबदा तां कुदरती है। गुरु साहिब सानू साडी आनंदमई अवस्था दे गुआचण दा कारण दसदे हन। सानू अपनी फोकी दी सियाणप दी टेक छड के हुक्मी बंदा बनना नहीं आ रहा, सृष्टि दे मालक प्रभु दा चाकर बनन दी लोड़ महसूस नहीं हो रही। दासां दा दास तां की दास बनन दी भुख भी नहीं जाग रही, पर लोड़ पैण ते
ਅਸੀਂ ਸਭ ਦੀ ਚਰਨ ਤੂੜ ਅਥਵਾ ਸਤਿਗੁਰੂ ਜੀ ਜਾਂ ਪ੍ਰਭੂ ਦੇ ਨਿਮਾਣੇ ਸੇਵਕ ਹੋਣ ਦਾ ਪਖੰਡ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ। ਗੁਰੂ ਅੰਗਦ ਸਾਹਿਬ ਮਨੁੱਖ ਦੀ ਇਸ ਦੋਗਲੀ ਅਤੇ ਦੰਭੀ ਅਵਸਥਾ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 474 ਉੱਤੇ ਆਸਾ ਕੀ ਵਾਰ ਨਾਲ ਦਰਜ ਸਲੋਕ ਵਿੱਚ ਕਰਦੇ ਹਨ। ਜੋ ਜੀਏ ਹੋਏ ਸੋ ਉਗਵੈ, ਮੋਹ ਕਾ ਕਹਿਆ ਵਾਓ ਬੀਜੈ ਬਿਖ, ਮੰਗੈ ਅੰਮ੍ਰਿਤ ਵੇਖੋ ਇਹ ਨਿਆਉ। ਅਰਥਾਤ ਮਨੁੱਖ ਦੇ ਮਨ ਵਿੱਚ ਜੋ ਕੁਝ ਹੁੰਦਾ ਹੈ ਉਹ ਉਸਦੇ ਵਿਚਾਰਾਂ, ਕਰਮਾਂ ਜਾਂ ਬਾਹਰੀ ਵਰਤੋਂ ਵਿਹਾਰ ਵਿੱਚੋਂ ਪ੍ਰਗਟ ਹੋ ਹੀ ਜਾਂਦਾ। ਜੇ ਅੰਦਰ ਨੀਅਤ ਵਿੱਚ ਕੁਝ ਹੋਰ ਹੋਵੇ ਪਰ ਬਾਹਰੋਂ ਚਲਾਕੀ ਨਾਲ ਕੁਝ ਹੋਰ ਐਲਾਨ ਕੀਤੇ ਜਾਣ ਤਾਂ ਇਸ ਦਾ ਕੋਈ ਵੀ ਲਾਹੇਵੰਦਾ ਨਤੀਜਾ ਨਹੀਂ ਨਿਕਲ ਸਕਦਾ। ਐਵੇਂ ਮੂੰਹ ਵਿੱਚੋਂ ਵਿਅਰਥ ਫੂਕਾਂ ਮਾਰਨ ਵਾਲੀ ਗੱਲ ਰਹਿ ਜਾਂਦੀ ਹੈ। ਸਾਹਿਬ ਸਾਨੂੰ ਝੰਜੋੜਦੇ ਹਨ ਕਿ ਭਾਈ ਇਹ ਕੋਈ ਨਿਆਂ ਵਾਲੀ ਗੱਲ ਤਾਂ ਨਹੀਂ ਕਿ ਮਨੁੱਖ ਜ਼ਹਿਰ ਦੇ ਬੀਜ ਬੀਜਦਾ ਰਹੇ ਪਰ ਅੰਮ੍ਰਿਤ ਦੇ ਫਲ ਦੀ ਆਸ ਕਰਦਾ ਰਹੇ। ਗੁਰੂ ਸਾਹਿਬ ਨੇ ਸਾਡੀ ਆਨੰਦਮਈ ਸਫਲ ਜ਼ਿੰਦਗੀ ਵਾਸਤੇ ਸਾਨੂੰ ਸਮਝਾਇਆ ਹੈ ਕਿ ਐਵੇਂ ਦਿਖਾਵੇ ਵਾਲਾ ਜਾਂ ਆਪਣੀ ਅਕਲ ਦੇ ਝੂਠੇ ਜਿਹੇ ਮਾਣ ਵਾਲਾ ਪਾਸਾ ਛੱਡਿਆ ਜਾਵੇ। ਪ੍ਰਭੂ ਦੇ ਨਾਮ ਉੱਤੇ ਬਖੇੜੇ ਖੜ੍ਹੇ ਕਰਨ ਵਾਲੀ ਚੁੰਝ ਚਰਚਾ ਨਾ ਕੀਤੀ ਜਾਏ, ਸਗੋਂ ਅਮਲੀ ਰੂਪ ਵਿੱਚ ਵਾਹਿਗੁਰੂ ਦਾ ਹੁਕਮੀ ਸੇਵਕ ਬਣਨ ਦਾ ਉੱਦਮ ਕੀਤਾ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 474 ਉੱਤੇ ਆਸਾ ਕੀ ਵਾਰ ਨਾਲ ਦਰਜ ਸਲੋਕ ਵਿੱਚ ਸਾਹਿਬ ਫਰਮਾਉਂਦੇ ਹਨ, ਚਾਕਰ ਲੱਗੈ ਚਾਕਰੀ ਨਾਲੇ ਗਾਰਬਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਗ, ਆਪ ਗਵਾਏ ਸੇਵਾ ਕਰੇ ਤਾਂ ਕੁਛ ਪਾਏ ਮਾਨ, ਨਾਨਕ ਜਿਸਨੋਂ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ। ਪਾਤਸ਼ਾਹ ਜੀ ਮਿਸਾਲ ਦੇ ਕੇ ਸਮਝਾਉਂਦੇ ਹਨ ਕਿ ਜੇ ਕੋਈ ਆਪਣੇ ਆਪ ਨੂੰ ਕਿਸੇ ਮਾਲਕ ਦਾ ਨੌਕਰ ਵੀ ਕਹਾਈ ਜਾਏ ਪਰ ਉਸਦੀ ਨੌਕਰੀ ਕਰਦਿਆਂ ਮਾਲਕ ਦੇ ਸਾਹਮਣੇ ਹੰਕਾਰ ਭਰੀਆਂ ਗੱਲਾਂ ਵੀ ਕਰੀ ਜਾਵੇ, ਸਭ ਨਾਲ ਵਾਦ ਵਿਵਾਦ ਵੀ ਕਰੀ ਜਾਏ, ਐਸਾ ਚਾਕਰ ਆਪਣੀਆਂ ਫੋਕੀ ਚਤੁਰਾਈ ਭਰੀਆਂ ਬਹੁਤੀਆਂ ਗੱਲਾਂ ਕਰਕੇ ਆਪਣੇ ਮਾਲਕ ਦੀ ਖੁਸ਼ੀ ਹਾਸਲ ਨਹੀਂ ਕਰ ਸਕਦਾ। ਜਦੋਂ ਕੋਈ ਆਪਣੀ ਹਉਮੈ ਅਤੇ ਚੁਸਤੀ ਚਲਾਕੀ ਛੱਡ ਕੇ ਸੁੱਚੀ ਨਿਮਰਤਾ ਸਹਿਤ ਆਪਣੇ ਖਸਮ ਦੀ ਸੇਵਾ ਕਰਦਾ ਤਾਂ ਹੀ ਉਸਨੂੰ ਆਪਣੇ ਮਾਲਕ ਪਾਸੋਂ ਕੁਝ ਆਦਰ ਮਾਣ ਮਿਲਦਾ। ਗੁਰੂ ਦੇਵ ਫਰਮਾਉਂਦੇ ਹਨ ਕਿ ਠੀਕ ਇਸੇ ਤਰ੍ਹਾਂ ਜੀਵਨ ਨੂੰ ਆਨੰਦ ਭਰਪੂਰ ਬਣਾਉਣ ਲਈ ਜ਼ਰੂਰੀ ਹੈ ਕਿ ਆਪਣੀ ਦੁਨਿਆਵੀ ਅਕਲ ਜਾਂ ਕਿਸੇ ਹੋਰ ਸਾਧਨ ਦਾ ਮਾਣ ਛੱਡ ਕੇ ਸਮਰਪਿਤ ਸੇਵਕ ਵਾਲਾ ਜੀਵਨ ਜੀ ਲਿਆ ਜਾਵੇ। ਐਸਾ ਕਰਨ ਨਾਲ ਪ੍ਰਭੂ ਕੋਲੋਂ ਦਾਤਾਂ ਤਾਂ ਕੀ, ਪ੍ਰਭੂ ਆਪ ਹੀ ਮਿਲ ਜਾਂਦੇ ਹਨ। ਸਾਹਿਬ ਕਹਿੰਦੇ, ਭਾਈ ਸਫਲ ਜੀਵਨ ਤਾਂ ਇਹੋ ਹੀ ਹੈ। ਇਸੇ ਉਪਦੇਸ਼ ਨੂੰ ਹੋਰ ਦ੍ਰਿੜ ਕਰਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 474 ਉੱਤੇ ਹੀ ਆਸਾ ਕੀ ਵਾਰ ਨਾਲ ਦਰਜ ਸਲੋਕ ਵਿੱਚ ਗੁਰੂ ਅੰਗਦ ਸਾਹਿਬ ਫੁਰਮਾਨ ਕਰਦੇ ਹਨ, ਸਲਾਮ ਜਵਾਬ ਦੋਵੇਂ ਕਰੈ ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਥਾਂ ਨਾ ਕਾਈ ਪਾਏ। ਭਾਵ ਜੇ ਕੋਈ ਮਨੁੱਖ ਪ੍ਰਭੂ ਕਿਰਪਾ ਦਾ ਪਾਤਰ ਬਣਨ ਲਈ ਪ੍ਰਭੂ ਜੀ ਨੂੰ ਆਪਣਾ ਮਾਲਕ ਦਾਤਾ ਆਖੀ ਜਾਵੇ ਅਤੇ ਉਸ ਕੋਲੋਂ ਆਪਣੀ ਖੁਸ਼ੀ ਲਈ ਦਾਤਾ ਮੰਗੀ ਜਾਏ, ਜਦੋਂ ਕੁਝ ਸੁੱਖ ਮਿਲਦਾ ਲੱਗਿਆ ਤਾਂ ਸਿਰ ਝੁਕਾਈ ਜਾਵੇ ਪਰ ਜਦੋਂ ਆਪਣੇ ਮਤਲਬ ਦਾ ਕਿਸੇ ਵੇਲੇ ਕੁਛ ਨਾ ਮਿਲਿਆ ਤਾਂ ਰਜ਼ਾ ਵਿੱਚ ਰਾਜ਼ੀ ਨਾ ਰਹੇ ਬਲਕਿ ਰੋਸ ਭਰੇ ਜਵਾਬ ਅਤੇ ਸ਼ਿਕਵੇ ਕਰਦਾ ਰਹੇ। ਸਾਹਿਬ ਕਹਿੰਦੇ, ਐਸਾ ਵਿਅਕਤੀ ਪ੍ਰਭੂ ਮਾਲਕ ਦੇ ਦਰ 'ਤੇ ਪ੍ਰਵਾਨ ਨਹੀਂ ਹੋ ਸਕਦਾ। ਉਸਦਾ ਸਿਰ ਨਵਾਉਣਾ ਅਤੇ ਸ਼ਿਕਵੇ ਵੀ ਕਰੀ ਜਾਣਾ ਦੋਵੇਂ ਗੱਲਾਂ ਝੂਠੀਆਂ ਹਨ। ਗੁਰੂ ਨਾਨਕ ਸਾਹਿਬ ਦਾ ਫੁਰਮਾਨ, ਚਾਕਰ ਕਹੀਐ ਸਖਮ ਕਾ ਸਹੁੰਏ ਉੱਤਰ ਦੇ, ਵਜੋਂ ਗਵਾਏ ਆਪਣਾ ਤਖ਼ਤ ਨਾ ਬੈਸੈ ਸੇ। ਅਰਥਾਤ ਜੋ ਮਨੁੱਖ ਪ੍ਰਭੂ ਮਾਲਕ ਦਾ ਸੇਵਕ ਵੀ ਕਹਾਵੇ ਅਤੇ ਸਾਹਮਣੇ ਜਵਾਬ ਵੀ ਦੇਈ ਜਾਵੇ, ਭਾਵ ਉਸਦੇ ਹੁਕਮ ਵਿੱਚ ਨਾ ਤੁਰੇ, ਉਹ ਆਪਣੀ ਤਨਖਾਹ ਗਵਾ ਲੈਂਦਾ।
ਭਾਵ ਉਹ ਮਿਹਰ ਤੋਂ ਵਾਂਝਿਆ ਰਹਿ ਜਾਂਦਾ ਹੈ। ਅਜਿਹੇ ਜੀਵ ਰੱਬੀ ਤਖ਼ਤ ਉੱਤੇ ਨਹੀਂ ਬੈਠ ਸਕਦੇ, ਭਾਵ ਵਾਹਿਗੁਰੂ ਜੀ ਨਾਲ ਮਿਲਾਪ ਨਹੀਂ ਹਾਸਲ ਕਰ ਸਕਦੇ। ਗੁਰਬਾਣੀ ਵਿੱਚ ਜਿੱਥੇ ਮਨੁੱਖ ਨੂੰ ਆਪਣਾ ਜੀਵਨ ਸਦੀਵੀ ਖੁਸ਼ੀਆਂ ਭਰਿਆ ਬਣਾਉਣ ਲਈ ਹਰ ਤਰ੍ਹਾਂ ਦੀ ਹਉਮੈ ਅਤੇ ਪਖੰਡ ਤਿਆਗਣ ਦਾ ਉਪਦੇਸ਼ ਦਿੱਤਾ ਗਿਆ ਹੈ, ਉੱਥੇ ਨਾਲ ਹੀ ਸਮਰਪਿਤ ਹੋਣ ਅਤੇ ਹੁਕਮੀ ਸੇਵਕ ਬਣਨ ਲਈ ਵੀ ਅਗਵਾਈ ਦਿੱਤੀ ਗਈ ਹੈ। ਪਰ ਜਿੱਥੇ ਸੇਵਕ, ਦਾਸ, ਚਾਕਰ ਜਾਂ ਲਾਲਾ ਗੋਲਾ ਬਣਨ ਦੇ ਵਿਸਮਾਦੀ ਨਤੀਜਿਆਂ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ, ਉੱਥੇ ਇਸ ਪੱਖੋਂ ਵੀ ਸੁਚੇਤ ਕੀਤਾ ਹੈ ਕਿ ਇਹ ਕਾਰਜ ਬਹੁਤ ਔਖਾ ਹੈ। ਕਿਉਂਕਿ ਇੱਕ ਤਾਂ ਮਨੁੱਖ ਆਪਣੀਆਂ ਗਰਜ਼ਾਂ ਨਾਲ ਜੁੜ ਕੇ ਹੀ ਸਾਂਝਾਂ ਬਣਾਉਣ ਦਾ ਆਦੀ ਹੈ, ਦੂਸਰਾ ਇਸ ਦੇ ਲਈ ਸਦਾ ਸੌਖਾ ਅਤੇ ਸੁਰੱਖਿਅਤ ਜਿਹਾ ਰਸਤਾ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਪਰ ਗੁਰੂ ਜਾਂ ਪ੍ਰਭੂ ਦੀ ਸੇਵਾ ਭਗਤੀ ਦੇ ਮਾਰਗ ਉੱਤੇ ਐਸੀ ਮੌਕਾ ਪ੍ਰਸਤ ਬਿਰਤੀ ਕਾਮਯਾਬ ਨਹੀਂ ਹੁੰਦੀ। ਗੁਰੂ ਅਰਜਨ ਸਾਹਿਬ ਸੇਵਕ ਦੀ ਮਾਨਸਿਕ ਅਵਸਥਾ ਦਾ ਬੜੇ ਭਾਵਪੂਰਕ ਢੰਗ ਨਾਲ ਵਰਣਨ ਕਰਦੇ ਹੋਏ ਫਰਮਾਉਂਦੇ ਹਨ, ਸੇਵਕ ਹੋਣ ਦਾ ਦਾਅਵਾ ਕਰਨ ਵਾਲੇ ਤਾਂ ਬਹੁਤ ਹਨ, ਪਰ ਸਹੀ ਅਰਥਾਂ ਵਿੱਚ ਸੇਵਕ ਕੌਣ ਹੈ? ਕਹਿਣ ਕਹਾਵਨ ਕਉ ਕਈ ਕੀਤੈ, ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਯੋਗ ਕਉ ਦਿੱਤੈ। ਅਰਥਾਤ ਗੱਲਾਂ ਨਾਲ ਸੇਵਕ ਕਹਾਉਣ ਵਾਲੇ ਤਾਂ ਕਈ ਹਨ, ਪਰ ਪ੍ਰਭੂ ਜੀ ਨਾਲ ਮੇਲ ਮਿਲਾਪ ਦੀ ਅਸਲੀਅਤ ਨੂੰ ਜਾਣਨ ਵਾਲਾ ਕੋਈ ਬਿਰਲਾ ਬਿਰਲਾ ਹੀ ਸੇਵਕ ਹੈ। ਗੁਰੂ ਨਾਨਕ ਸਾਹਿਬ ਨੇ ਪ੍ਰਭੂ ਦੇ ਸੇਵਕਾਂ ਦਾ ਜੀਵਨ ਬਿਆਨ ਕਰਦਿਆਂ ਹੋਇਆਂ ਫਰਮਾਇਆ, ਲਾਲਾ ਸੋ ਜੀਵਤ ਮਰੈ ਵਿੱਚੋਂ ਆਪ ਗਵਾਏ, ਬੰਧਨ ਟੂਟੈ ਮੁਕਤ ਹੋਏ ਤ੍ਰਿਸ਼ਨਾ ਅਗਨ ਬੁਝਾਏ, ਸਭ ਮਹਿ ਨਾਮ ਨਿਧਾਨ ਹੈ ਗੁਰਮੁਖ ਕੋ ਉਪਾਏ, ਲਾਲੇ ਵਿੱਚ ਗੁਣ ਕਿਛ ਨਹੀਂ ਲਾਲਾ ਅਵਗਣਿਆਰ, ਤੁਧ ਜੇਵਰ ਦਾਤਾ ਕੋ ਨਹੀਂ ਤੂੰ ਬਖਸ਼ਣਹਾਰ, ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ। ਸਾਹਿਬ ਸਪਸ਼ਟ ਕਰਦੇ ਹਨ ਕਿ ਪ੍ਰਭੂ ਦਾ ਲਾਲਾ ਭਾਵ ਸੇਵਕ ਉਹੀ ਅਖਵਾ ਸਕਦਾ ਹੈ ਜੋ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਮਾਇਆ ਦੇ ਮੋਹ ਵੱਲੋਂ ਮਰਿਆ ਰਹਿੰਦਾ, ਸੰਸਾਰਕ ਮੋਹ ਤੋਂ ਉਤਾਂਹ ਰਹਿ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦਾ। ਅਜਿਹੇ ਸੇਵਕ ਦੇ ਮਾਇਆ ਵਾਲੇ ਬੰਧਨ ਟੁੱਟ ਜਾਂਦੇ ਹਨ, ਦੁਨਿਆਵੀ ਮੋਹ ਤੋਂ ਉਸਨੂੰ ਮੁਕਤੀ ਮਿਲ ਜਾਂਦੀ ਹੈ, ਉਹ ਆਪਣੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਬੁਝਾ ਦਿੰਦਾ। ਸਾਹਿਬ ਕਹਿੰਦੇ ਹਨ ਕਿ ਉਂਝ ਤਾਂ ਪ੍ਰਭੂ ਪਿਤਾ ਦਾ ਨਾਮ ਹਰੇਕ ਦੇ ਹਿਰਦੇ ਵਿੱਚ ਮੌਜੂਦ ਹੈ, ਪਰ ਇਸ ਨਾਮ ਖਜ਼ਾਨੇ ਨੂੰ ਪ੍ਰਾਪਤ ਕਰਨ ਦੀ ਸੋਝੀ ਗੁਰੂ ਦੇ ਸਨਮੁਖ ਹੋਣ ਵਾਲੇ ਸੇਵਕ ਨੂੰ ਹੀ ਹੁੰਦੀ ਹੈ। ਐਸਾ ਸੇਵਕ ਮਾਲਕ ਪ੍ਰਭੂ ਪਿਤਾ ਪਾਸ ਨਿਮਰਤਾ ਸਹਿਤ ਬੇਨਤੀਆਂ ਕਰਦਾ ਰਹਿੰਦਾ ਹੈ, ਹੇ ਵਾਹਿਗੁਰੂ ਜੀ, ਤੇਰੀ ਮਿਹਰ ਤੋਂ ਬਿਨਾਂ ਤੇਰੇ ਸੇਵਕ ਵਿੱਚ ਕੋਈ ਗੁਣ ਪੈਦਾ ਨਹੀਂ ਹੋ ਸਕਦਾ, ਸਗੋਂ ਮੈਂ ਤੇਰਾ ਸੇਵਕ ਕਹਾਉਣ ਵਾਲਾ ਤਾਂ ਔਗੁਣਾਂ ਨਾਲ ਭਰਿਆ ਪਿਆ। ਜਦੋਂ ਤੂੰ ਆਪ ਹੀ ਬਖਸ਼ਿਸ਼ ਕਰਦਾ ਹੈ ਤਾਂ ਤੇਰਾ ਸੇਵਕ ਤੇਰਾ ਹੁਕਮ ਮੰਨਦਾ ਹੈ, ਹੁਕਮ ਮੰਨਣ ਨੂੰ ਹੀ ਸਭ ਤੋਂ ਸ੍ਰੇਸ਼ਟ ਕਾਰਜ ਸਮਝਦਾ। ਹੇ ਪ੍ਰਭੂ ਜੀ, ਮੇਰੇ ਲਈ ਤਾਂ ਤੁਹਾਡੇ ਜਿੱਡਾ ਦਾਤਾ ਹੋਰ ਕੋਈ ਹੈ ਹੀ ਨਹੀਂ। ਗੁਰੂ ਅੰਗਦ ਦੇਵ ਸਾਹਿਬ ਦਾ ਆਪਣਾ ਜੀਵਨ ਅਨਿਮ ਸੇਵਕ ਦੀ ਜਿਉਂਦੀ ਜਾਗਦੀ ਉਦਾਹਰਨ ਹੈ। ਸੇਵਕ ਰੂਪ ਵਿੱਚ ਆਪਣੇ ਸਤਿਗੁਰੂ ਜੀ ਦੇ ਦਰ 'ਤੇ ਕੀਤੀ ਹੋਈ ਕਾਲਣਾ ਨੇ ਹੀ ਉਹਨਾਂ ਨੂੰ ਭਾਈ ਲਹਿਣਾ ਤੋਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਰੂਪ ਵਿੱਚ ਸਿੱਖ ਤੋਂ ਸਤਿਗੁਰੂ ਦੀ ਪਦਵੀ ਤੱਕ ਪਹੁੰਚਾਇਆ ਸੀ। ਇਸੇ ਰੂਹਾਨੀ ਸਫਲਤਾ ਦੇ ਭੇਦ ਨੂੰ ਹਜ਼ੂਰ ਪਾਤਸ਼ਾਹ ਫਿਰ ਆਪਣੇ ਸਿੱਖਾਂ ਸੇਵਕਾਂ ਦੇ ਭਲੇ ਲਈ ਸਾਰੀ ਜ਼ਿੰਦਗੀ ਦ੍ਰਿੜ ਕਰਾਉਂਦੇ ਰਹੇ। ਆਪ ਜੀ ਦੇ ਇੱਕ ਸੇਵਕ ਭਾਈ ਜੀਵਾ ਜੀ ਰੋਜ਼ਾਨਾ ਲੰਗਰ ਤਿਆਰ ਕਰਨ ਦੀ ਸੇਵਾ ਕਰਦੇ ਸਨ। ਇੱਕ ਦਿਨ ਬਹੁਤ ਹਨੇਰੀ ਆਉਣ ਦੇ ਕਾਰਨ ਲੰਗਰ ਤਿਆਰ ਨਾ ਹੋ ਸਕਿਆ ਤਾਂ ਭਾਈ ਜੀਵਾ ਜੀ ਨੇ ਸਤਿਗੁਰੂ ਜੀ ਅੱਗੇ ਗਿਲਾ ਕੀਤਾ। ਹਜ਼ੂਰ ਨੇ ਸਮਝਾਇਆ, ਭਾਈ ਜੀਵਾ, ਇਹ ਹਨੇਰੀ ਵੀ ਉਸੇ ਮਾਲਕ ਪ੍ਰਭੂ ਦੀ ਰਜ਼ਾ ਵਿੱਚ ਹੈ ਜੋ ਅੰਨ ਪਾਣੀ ਦਾ ਦਾਤਾ ਹੈ, ਇਸ ਲਈ ਉਸਦੇ ਕਿਸੇ ਵੀ ਕੌਤਕ ਬਾਰੇ ਸੇਵਕ ਕਹਾਉਣ ਵਾਲੇ ਨੂੰ ਗਿਲਾ ਕਰਨਾ ਨਹੀਂ ਸੋਭਦਾ। ਭਾਈ ਜੀਵਾ ਜੀ,
ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿੱਚ ਤਾਂ ਸੇਵਕ ਲਈ ਮਰਿਆਦਾ ਹੀ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਵਾਹਿਗੁਰੂ ਜੀ ਦੇ ਸੇਵਕ ਦੀ ਐਸੀ ਆਤਮਕ ਅਵਸਥਾ ਬਿਆਨ ਕਰਦਿਆਂ ਗੁਰੂ ਅੰਗਦ ਸਾਹਿਬ ਨੇ ਪ੍ਰਭੂ ਜੀ ਦੀ ਸੇਵਾ ਦਾ ਇੱਕ ਹੋਰ ਬੜਾ ਵਿਸਮਾਦੀ ਪੱਖ ਵਰਣਨ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 475 ਉੱਤੇ ਆਸਾ ਕੀ ਵਾਰ ਨਾਲ ਹੀ ਦਰਜ ਸਲੋਕ ਵਿੱਚ ਸਾਹਿਬ ਫੁਰਮਾਨ ਕਰਦੇ ਹਨ, ਇਹ ਕਿਨੇਹੀ ਚਾਕਰੀ ਜਿਤ ਪਉ ਖਸਮ ਨਾ ਜਾਏ, ਨਾਨਕ ਸੇਵਕ ਕੰਢੀਐ ਜਿਸੇ ਤੀ ਖਸਮ ਸਮਾਏ। ਅਰਥਾਤ ਉਹ ਸੇਵਾ ਕਿਸ ਤਰ੍ਹਾਂ ਦੀ ਹੋਈ ਜਿਸ ਰਾਹੀਂ ਸੇਵਕ ਦੇ ਮਨ ਵਿੱਚੋਂ ਆਪਣੇ ਮਾਲਕ ਦਾ ਡਰ ਹੀ ਦੂਰ ਨਾ ਹੋਵੇ। ਅਸਲੀ ਸੇਵਕ ਤਾਂ ਉਹੀ ਅਖਵਾ ਸਕਦਾ ਜੋ ਮਾਲਕ ਦੀ ਸੇਵਾ ਕਰਦਿਆਂ ਮਾਲਕ ਵਿੱਚ ਹੀ ਲਿਵਲੀਨ ਹੋ ਜਾਵੇ, ਮਾਲਕ ਵਰਗਾ ਹੀ ਹੋ ਜਾਏ। ਅਰਥਾਤ ਮਾਲਕ ਵਿੱਚ ਅਤੇ ਸੇਵਕ ਵਿੱਚ ਕੋਈ ਭਿੰਨ ਭੇਦ ਨਾ ਰਹਿ ਜਾਏ। ਗੁਰੂ ਪਿਆਰਿਓ, ਗੁਰਬਾਣੀ ਵਿੱਚ ਰੱਬ ਦੇ ਡਰ ਦਾ ਬਹੁਤ ਜ਼ਿਕਰ ਆਇਆ, ਬਾਰ ਬਾਰ ਰੱਬ ਦੇ ਭੈ ਵਿੱਚ ਰਹਿਣ ਦੀ ਪ੍ਰੇਰਣਾ ਦਿੱਤੀ ਗਈ ਹੈ। ਪਰ ਦੂਜੇ ਪਾਸੇ ਪ੍ਰਭੂ ਨਾਲ ਰੂਹ ਦੇ ਪਿਆਰ ਦਾ ਰਿਸ਼ਤਾ ਬਣਾਉਣ ਦੀ ਗੱਲ ਵੀ ਕੀਤੀ ਗਈ ਹੈ। ਵਿਚਾਰਵਾਨਾਂ ਦੇ ਜੀਵਨ ਅਨੁਭਵ ਮੁਤਾਬਕ ਪਿਆਰ ਅਤੇ ਡਰ ਦੋ ਵੱਖ ਵੱਖ ਮਨੁੱਖੀ ਬਿਰਤੀਆਂ ਹਨ ਜੋ ਇੱਕ ਦੂਜੇ ਤੋਂ ਬਿਲਕੁਲ ਉਲਟ ਨਦੀ ਦੇ ਦੋ ਕਿਨਾਰਿਆਂ ਵਾਂਗ ਹਨ। ਦੋਹਾਂ ਦੀ ਪ੍ਰਕਿਰਤੀ ਵੱਖਰੀ ਹੈ, ਦੋਹਾਂ ਦੇ ਨਤੀਜੇ ਬਿਲਕੁਲ ਵੱਖਰੇ ਹਨ। ਡਰ ਹਮੇਸ਼ਾ ਦੂਰੀ ਪੈਦਾ ਕਰਦਾ ਹੈ ਕਿਉਂਕਿ ਡਰ ਕਾਰਨ ਸਹਿਮ ਪੈਦਾ ਹੁੰਦਾ ਹੈ। ਅਸੀਂ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਜ਼ਿੰਦਗੀ ਵਿੱਚ ਦੇਖ ਸਕਦੇ ਹਾਂ, ਜਿਸ ਵੀ ਵਿਅਕਤੀ, ਜੀਵ ਜਾਂ ਵਸਤੂ ਕੋਲੋਂ ਅਸੀਂ ਡਰਦੇ ਹਾਂ ਉਸਦੇ ਤਾਂ ਅਸੀਂ ਨੇੜੇ ਵੀ ਨਹੀਂ ਜਾਣਾ ਚਾਹੁੰਦੇ, ਸਗੋਂ ਉਸ ਬਾਰੇ ਤਾਂ ਕੁਝ ਕਹਿਣਾ ਸੁਣਨਾ ਵੀ ਪਸੰਦ ਨਹੀਂ ਕਰਦੇ। ਡਰਾਉਣ ਵਾਲੀ ਕਿਸੇ ਵੀ ਵਸਤੂ ਜਾਂ ਵਿਅਕਤੀ ਦੇ ਪ੍ਰਤੀ ਨਫ਼ਰਤ ਅਤੇ ਦੂਰੀ ਤਾਂ ਹੋ ਸਕਦੀ ਹੈ ਪਰ ਅਪਣੱਤ ਨਹੀਂ ਹੋ ਸਕਦੀ, ਕਿਉਂਕਿ ਉਸ ਕੋਲੋਂ ਸਾਨੂੰ ਨੁਕਸਾਨ ਜਾਂ ਦੁੱਖ ਪਹੁੰਚਣ ਦਾ ਖਤਰਾ ਲੱਗਿਆ ਰਹਿੰਦਾ ਅਤੇ ਡਰ ਦਾ ਕਾਰਨ ਵੀ ਇਹ ਹੋਈ ਹੈ। ਜਿਸ ਨੂੰ ਅਸੀਂ ਆਪਣਾ ਦੁਸ਼ਮਣ ਸਮਝੀਏ ਉਸ ਨੂੰ ਦੇਖਣਾ ਜਾਂ ਉਸ ਬਾਰੇ ਚਰਚਾ ਵੀ ਸਾਨੂੰ ਭਾਉਂਦੀ ਨਹੀਂ, ਉਸਦੀ ਯਾਦ ਤਾਂ ਸਾਨੂੰ ਪਰੇਸ਼ਾਨ ਕਰ ਦਿੰਦੀ ਹੈ। ਪਰ ਪਿਆਰ ਦੀ ਅਵਸਥਾ ਬਿਲਕੁਲ ਉਲਟੀ ਹੈ। ਜਿਤਨਾ ਕਿਸੇ ਨਾਲ ਸਾਡਾ ਪਿਆਰ ਹੋਵੇਗਾ ਉਤਨੀ ਹੀ ਉਸਦੀ ਯਾਦ ਸਾਨੂੰ ਘੇਰੀ ਰੱਖੇਗੀ। ਉਸਨੂੰ ਹਮੇਸ਼ਾ ਨਾਲ ਦੇਖਣ ਦੀ ਇੱਛਾ, ਉਸਦੀ ਖੁਸ਼ੀ ਲੈਣੀ, ਉਸਦੇ ਲਈ ਕੁਝ ਵੀ ਕਰ ਗੁਜ਼ਰਨ ਦਾ ਵਿਚਾਰ, ਇਹ ਕਿਸੇ ਪ੍ਰਤੀ ਪਿਆਰ ਦੇ ਵਿਸ਼ੇਸ਼ ਲੱਛਣ ਹਨ। ਗੁਰੂ ਨਾਨਕ ਸਾਹਿਬ ਆਪਣੇ ਪ੍ਰਭੂ ਪਿਆਰ ਦੀ ਚਰਚਾ ਕਰਦੇ ਹਨ, ਉਸਦੇ ਮਿਲਾਪ ਦੀ ਗੱਲ ਤਾਂ ਇੱਕ ਪਾਸੇ, ਉਸਦੀ ਸਿਫਤ ਸਲਾਹ ਤੋਂ ਬਿਨਾਂ ਵੀ ਮੈਂ ਮਰਦਾ, ਆਖਾਂ ਜੀਵਾਂ ਬਿਸਤਰੇ ਮਰ ਜਾਊਂ। ਸੋ ਇਸ ਵਿਚਾਰ ਨੂੰ ਜੇ ਧਿਆਨ ਵਿੱਚ ਰੱਖੀਏ ਤਾਂ ਇਹ ਕਿਵੇਂ ਸੰਭਵ ਹੋ ਸਕਦਾ ਕਿ ਇੱਕੋ ਵੇਲੇ ਕਿਸੇ ਕੋਲੋਂ ਡਰਦੇ ਵੀ ਰਹੀਏ ਅਤੇ ਉਸ ਨਾਲ ਪਿਆਰ ਵੀ ਕਰੀਏ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਪਰਮਾਤਮਾ ਨਾਲ ਲਿਵਲੀਨਤਾ ਦੇ ਵਾਸਤੇ ਇਹ ਡਰ ਅਤੇ ਪਿਆਰ ਇੱਕੋ ਵੇਲੇ ਜ਼ਰੂਰੀ ਹੈ। ਫੁਰਮਾਨ ਹੈ, ਨਾਨਕ ਜਿਨ ਮਨ ਪਾਓ ਤਿਨਾਂ ਮਨ ਪਾਓ। ਭਾਵ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦਾ ਡਰ ਹੁੰਦਾ ਹੈ ਉਹਨਾਂ ਦੇ ਅੰਦਰ ਹੀ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ। ਕਿ ਗੁਰੂ ਸਾਹਿਬ ਸਵੈ ਵਿਰੋਧੀ ਗੱਲ ਕਰ ਰਹੇ ਹਨ? ਕੀ ਗੁਰੂ ਸਾਹਿਬ ਦਾ ਇਹ ਉਪਦੇਸ਼ ਦੁਬਧਾ ਪੈਦਾ ਕਰਦਾ? ਦਰਅਸਲ ਜਦੋਂ ਵੀ ਅਸੀਂ ਵਿਵੇਕਪੂਰਨ ਸ਼ਰਧਾ ਅਤੇ ਵਿਸ਼ਵਾਸ ਨਾਲ ਗੁਰੂ ਪਿਤਾ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਪਠਨ ਪਾਠਨ ਕਰਾਂਗੇ ਤਾਂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਦੀਆਂ ਰਮਜ਼ਾਂ ਖੁੱਲ੍ਹਣ ਦੀ ਬਖਸ਼ਿਸ਼ ਹੋਵੇਗੀ। ਗੁਰੂ ਸਾਹਿਬ ਨੇ ਸਾਨੂੰ ਆਗਿਆ ਕੀਤੀ ਹੈ ਕਿ ਵੱਧ ਤੋਂ ਵੱਧ ਪ੍ਰਭੂ ਜੀ ਦਾ ਗੁਣਗਾਨ ਕਰਨਾ ਅਤੇ ਉਸਦੇ ਗੁਣਾਂ ਦਾ ਧਿਆਨ ਧਰਦੇ ਰਹਿਣਾ ਤਾਂ ਕਿ ਵਾਹਿਗੁਰੂ ਜੀ ਨਾਲ ਅਪਣੱਤ ਭਾਵ ਪੈਦਾ ਹੋਵੇ, ਵਾਹਿਗੁਰੂ ਦੇ ਮਿਲਾਪ ਦੀ ਪਿਆਸ ਜਾਗੇ। ਮਨੁੱਖੀ ਰਿਸ਼ਤਿਆਂ ਵੱਲ ਥੋੜ੍ਹਾ ਧਿਆਨ ਦੇਈਏ ਤਾਂ ਸਾਨੂੰ ਸਪਸ਼ਟ ਹੋਵੇਗਾ ਕਿ ਜਦੋਂ ਵੀ ਕਿਸੇ ਬਜ਼ੁਰਗ ਦੀਆਂ ਚੰਗਿਆਈਆਂ ਦਾ ਸਾਨੂੰ ਗਿਆਨ ਹੁੰਦਾ ਹੈ ਤਾਂ ਉਸ ਪ੍ਰਤੀ ਸਾਡੇ ਮਨ ਵਿੱਚ ਅਦਬ ਸਤਿਕਾਰ ਪੈਦਾ ਹੋ ਜਾਂਦਾ ਹੈ। ਜਿਤਨਾ ਜ਼ਿਆਦਾ ਕੋਈ ਬਜ਼ੁਰਗ ਸਾਨੂੰ ਚੰਗਾ ਲੱਗਦਾ ਉਤਨਾ ਹੀ ਉਸਦੇ ਸਾਹਮਣੇ ਸਤਿਕਾਰ ਨਾਲ ਝੁੱਕ ਕੇ
ਉਸਦੀ ਖੁਸ਼ੀ ਅਤੇ ਅਸੀਸ ਲੈਣ ਨੂੰ ਮਨ ਕਰਦਾ ਹੈ। ਬਸ ਇਸੇ ਅਦਭ ਸਤਿਕਾਰ ਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਨਿਰਮਲ ਪੈਦਾ ਨਾਮ ਦਿੱਤਾ ਹੈ। ਸੂਹੀ ਰਾਗ ਦੀਆਂ ਲਾਵਾਂ ਦੇ ਪਾਠ ਵਿੱਚ ਧੰਨ ਗੁਰੂ ਰਾਮਦਾਸ ਜੀ ਦਾ ਉਪਦੇਸ਼ ਹੈ, ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ। ਪਰਮਪਿਤਾ ਪਰਮਾਤਮਾ ਦੀ ਸਿਫਤ ਸਲਾਹ ਸਾਡੇ ਅੰਦਰ ਪ੍ਰਭੂ ਜੀ ਦਾ ਨਿਰਮਲ ਪੈ ਪੈਦਾ ਕਰ ਦਿੰਦੀ ਹੈ। ਇਹ ਡਰ ਇਸੇ ਕਰਕੇ ਨਿਰਮਲ ਹੈ ਕਿਉਂਕਿ ਇਸਨੇ ਸਾਡੇ ਅੰਦਰ ਪ੍ਰਭੂ ਜੀ ਪ੍ਰਤੀ ਸਹਿਮ ਨਹੀਂ ਬਣਾਉਣਾ ਹੁੰਦਾ, ਬਲਕਿ ਲਗਾਓ ਪੈਦਾ ਕਰਨਾ ਹੈ। ਸੋ ਸਤਸੰਗੀਓ, ਗੁਰਬਾਣੀ ਵਿਚਲੇ ਪ੍ਰਭੂ ਪ੍ਰਤੀ ਡਰ ਅਤੇ ਦੁਨਿਆਵੀ ਡਰ ਦੇ ਇਸੇ ਵਿਸਮਾਦੀ ਅੰਤਰ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਗੁਰੂ ਸਾਹਿਬ ਨੇ ਪ੍ਰਭੂ ਨਾਲ ਸਾਂਝ ਲਈ ਜਿਤਨੇ ਵੀ ਰਿਸ਼ਤਿਆਂ ਦੀ ਚਰਚਾ ਕੀਤੀ ਹੈ, ਉਸ ਵਿੱਚ ਇਹੋ ਨਿਰਮਲ ਪੈ ਧਾਰਨ ਕਰਨ ਦੀ ਆਗਿਆ ਕੀਤੀ ਗਈ ਹੈ। ਇਸੇ ਭਾਵਨਾ ਵਿੱਚ ਹੀ ਪ੍ਰਭੂ ਨਾਲ ਪਿਆਰ ਅਤੇ ਡਰ ਇੱਕੋ ਸਮੇਂ ਸੰਭਵ ਹੋ ਸਕਣਗੇ। ਪੂਰਨ ਅਦਬ ਸਤਿਕਾਰ ਪੂਰਨ ਪਿਆਰ ਸਾਂਝ ਦਾ ਅਧਿਕਾਰੀ ਬਣਾਉਂਦਾ ਹੈ, ਜਿਸ ਸਾਂਝ ਵਿੱਚ ਦੂਜੀਆਂ ਸਾਰੀਆਂ ਸਾਂਝਾਂ ਖਿੱਚ ਨਹੀਂ ਪਾਉਂਦੀਆਂ, ਸਗੋਂ ਵਾਹਿਗੁਰੂ ਪ੍ਰੀਤਮ ਦੀ ਹਰ ਰਜ਼ਾ ਚੰਗੀ ਲੱਗਦੀ ਹੈ। ਇਸੇ ਰੂਹਾਨੀ ਅਵਸਥਾ ਦਾ ਵਰਣਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 474 ਉੱਤੇ ਆਸਾ ਕੀ ਵਾਰ ਨਾਲ ਦਰਜ ਸਲੋਕ ਵਿੱਚ ਗੁਰੂ ਅੰਗਦ ਸਾਹਿਬ ਨੇ ਕੀਤਾ ਹੈ। ਇਹ ਕਿਨੇਹੀ ਆਸ਼ਕੀ ਦੂਜੇ ਲੱਗਿਆ ਜਾਏ, ਨਾਨਕ ਆਸ਼ਕ ਕਾਂਢੀਐ ਸਦ ਹੀ ਰਹੇ ਸਮਾਏ। ਚੰਗਾ ਚੰਗਾ ਕਰ ਮੰਨੈ ਮੰਦੈ ਮੰਦਾ ਹੋਏ, ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ। ਭਾਵ ਉਸ ਪ੍ਰੇਮੀ ਦਾ ਉਹ ਪ੍ਰੇਮ ਸੱਚਾ ਪ੍ਰੇਮ ਨਹੀਂ ਹੁੰਦਾ ਜੋ ਆਪਣੇ ਪਿਆਰੇ ਨੂੰ ਛੱਡ ਕੇ ਕਿਸੇ ਹੋਰ ਨਾਲ ਦਿਲ ਜੋੜ ਲਵੇ। ਪਾਤਸ਼ਾਹ ਫਰਮਾਉਂਦੇ ਹਨ ਕਿ ਆਸ਼ਿਕ ਤਾਂ ਸਹੀ ਅਰਥਾਂ ਵਿੱਚ ਉਸਨੂੰ ਹੀ ਆਖਿਆ ਜਾ ਸਕਦਾ ਜੋ ਹਰ ਵੇਲੇ ਆਪਣੇ ਪ੍ਰੀਤਮ ਦੀ ਯਾਦ ਵਿੱਚ ਮਗਨ ਰਹੇ। ਪਰ ਇਸ ਦੇ ਉਲਟ ਜੋ ਬੰਦਾ ਆਪਣੇ ਪ੍ਰੀਤਮ ਦੇ ਕਿਸੇ ਚੰਗੇ ਲੱਗਦੇ ਕੰਮ ਨੂੰ ਚੰਗਾ ਆਖੀ ਜਾਵੇ, ਪਰ ਜਦੋਂ ਕੋਈ ਆਪਣੇ ਆਪ ਨੂੰ ਮਾੜਾ ਕੰਮ ਲੱਗੇ ਉਸਨੂੰ ਮਾੜਾ ਕਹੀ ਜਾਏ, ਐਸਾ ਵਿਅਕਤੀ ਪ੍ਰੇਮੀ ਨਹੀਂ ਅਖਵਾ ਸਕਦਾ, ਕਿਉਂਕਿ ਉਹ ਤਾਂ ਚੰਗੇ ਮੰਦੇ ਦੀਆਂ ਗਿਣਤੀਆਂ ਵਿੱਚ ਪਿਆ ਹੋਇਆ ਹੈ। ਸੋ ਪ੍ਰਭੂ ਪਿਆਰਿਆਂ ਲਈ ਰੂਹਾਨੀ ਪਿਆਰ ਦੀ ਸਫਲਤਾ ਵਾਸਤੇ ਦੋ ਜ਼ਰੂਰੀ ਅਵਸਥਾਵਾਂ ਸੱਚੇ ਪਾਤਸ਼ਾਹ ਜੀ ਨੇ ਸਮਝਾਈਆਂ ਹਨ। ਇੱਕ ਤਾਂ ਜੀਵਨ ਦੇ ਹਰ ਪਲ ਵਿੱਚ ਸੁਰਤੀ ਬਿਰਤੀ ਵਾਹਿਗੁਰੂ ਜੀ ਦੇ ਗੁਣਗਾਨ ਵੱਲ ਲੱਗੀ ਰਹੇ, ਅਤੇ ਦੂਜਾ ਜੀਵਨ ਬਤੀਤ ਕਰਦਿਆਂ ਹਰ ਦੁੱਖ ਸੁੱਖ ਨੂੰ ਪ੍ਰਭੂ ਦੀ ਦਾਤ ਸਮਝੇ ਅਤੇ ਉਸਨੂੰ ਸਰਵ ਕਲਾ ਸਮਰੱਥ ਜਾਣ ਕੇ ਸਤਿਕਾਰ ਭਰੀ ਪਿਆਰ ਸਾਂਝ ਬਣਾਈ ਰੱਖੇ। ਸੋ ਆਓ ਇਸ ਅਧਿਆਤਮਕ ਅਵਸਥਾ ਦੀ ਮੇਰ ਭਰੀ ਪ੍ਰਾਪਤੀ ਲਈ ਦੂਸਰੇ ਪਾਤਸ਼ਾਹ ਜੀ ਦੇ ਬਚਨਾਂ ਦਾ ਸਤਿਕਾਰ ਸਹਿਤ ਕੀਰਤਨ ਸ਼ਰਵਣ ਕਰੀਏ ਜੀ। ਕੀਰਤਨ ਦੀ ਸੇਵਾ ਨਿਭਾ ਰਹੇ ਹਨ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿੱਥੇ ਸਤਿਗੁਰ ਕਹਿੰਦੇ ਨੇ ਅਮਰੀ ਜੇਵਾ ਇਸ ਪ੍ਰਭ ਹਰ ਕੇ ਗੁਣ ਅਗ ਮਥਾ, ਕਿੱਥੇ ਭੱਟ ਕਹਿੰਦੇ ਨੇ ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ, ਤੋਹੇ ਬਨਾਵੈ ਪਿਆਰ ਨਾਲ ਆਖੋ ਸਤਨਾ। ਅਮਰੀ ਜੇਵਾ ਇੱਕ ਪ੍ਰਭ ਹਰ ਕੇ ਗੁਣ ਗਮਥਾ, ਕਿੱਥੇ ਸਤਿਗੁਰੂ ਕਹਿੰਦੇ ਨੇ ਜੇਵਾ ਏਕ ਕਵਨ ਗੁਣ ਕਹੀਏ, ਇਹ ਸਤਿਗੁਰੂ ਇਹ ਅਕਾਲ ਪੁਰਖ ਗੁਰਦੇਵ ਆਪ ਜੀ ਦੇ ਬੇਅੰਤ ਗੁਣ ਨੇ ਮੇਰੀ ਜੇਵਾ ਨਾਲ ਬਿਆਨ ਨਹੀਂ ਕੀਤੇ ਜਾ ਸਕਦੇ। ਆਓ ਲਓ ਸਤਿਗੁਰ ਤੋਂ ਸੀਸ, ਸਾਰੇ ਗੁਰੂ ਦੀ ਸਿਫਤ ਸਲਾਹ ਵਿੱਚ ਸ਼ਬਦ ਗਾਇਨ ਕਰੋ, ਸਾਰੇ ਰਸਨਾ ਪੱਤਰ ਕਰੋ।

ਪਹਿਲੇ ਤਾਂ ਸਤਿਗੁਰ ਦਾ ਸ਼ੁਕਰਾਨਾ ਕਰੀਏ, ਸਤਿਗੁਰ ਨੇ ਇੱਥੇ ਮਹਾਰਾਜ ਦੀ ਹਜ਼ੂਰੀ 'ਚ ਲੈ ਕੇ ਆਉਂਦਾ। ਇੱਥੇ ਆ ਗਏ ਹਾਂ ਤਾਂ ਸਮੇਂ ਨੂੰ ਸਫਲ ਬਣਾਓ, ਆਪਣੀ ਰਸਨਾ ਨਾਲ ਸਾਰੇ ਜਾਪ ਕਰੋ। ਅਸੀਂ ਤਿੰਨ ਜਣੇ ਬੈਠੇ ਹਾਂ ਸਟੇਜ 'ਤੇ, ਤੁਹਾਡੀ ਗਿਣਤੀ ਬਹੁਤ ਜ਼ਿਆਦਾ, ਸਾਡੇ ਨਾਲੋਂ ਕਈ ਗੁਣਾ ਆਵਾਜ਼।

ਸਾਧ ਸੰਗਤ ਮੇਰੀ ਬੇਨਤੀ ਹੈ, ਇੰਨਾ ਜ਼ਰੂਰ ਖਿਆਲ ਰੱਖੋ ਕਿ ਗੁਰਦੁਆਰਾ ਸਾਹਿਬ ਬੈਠੇ ਹਾਂ। ਬਸ ਮੇਰੀ ਇਹੀ ਬੇਨਤੀ ਹੈ, ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ, ਇਕਾਗਰਤਾ ਬਖਸ਼ਿਸ਼ ਕਰੋ, ਸਤਿਗੁਰੂ ਦੇ ਸਤਿਕਾਰ ਵਜੋਂ ਬੇਨਤੀ ਹੈ। ਆਓ ਸਾਰੇ ਰਲ ਕੇ ਜਿੰਨੇ ਬੈਠੇ ਹਾਂ ਗੁਰੂ ਦੀ ਸਿੱਖਿਆ ਵਿੱਚ ਜੁੜੀਏ, ਸਾਰੇ ਪੜ੍ਹੋ।

ਤੇ ਆਪਣੇ ਆਪ ਨੂੰ ਅਧੂਰਾ ਸਮਝਦੇ ਨੇ। ਪਿਆਰ ਨਾਲ ਆਖੋ ਸਤਨਾਮ। ਸਤਿਗੁਰ ਨੇ ਸੁੰਦਰ ਰਚਨਾ ਦਿੱਤੀ ਹੈ ਸਾਨੂੰ, ਸੋ ਇੱਥੇ ਬੈਠੇ ਹੋ ਮਹਾਰਾਜ ਦੀ ਦੂਰੀ, ਰਚਨਾ ਨਾਲ ਗੁਰਸ਼ਬਦ ਦਾ ਜਾਪ ਕਰੋ, ਸਤਿਗੁਰ ਦੀ ਸਿਫਤਲਾ ਵਿੱਚ ਜੁੜੀਏ। ਆਓ ਕੋਈ ਵੀ ਰਚਨਾ ਵਾਜੀ ਨਾ ਰਹੇ, ਸਾਰੇ ਪੜ੍ਹੋ।

ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦਰਸ਼ਨ ਇਤਿਹਾਸੀ ਦੰਸਰਾਤ, ਚਿਤਵੋ ਅਨਜਨ ਨੀਤ, ਖੋਲ ਕਪਟ ਗੁਰਮੇਲੀਆ, ਨਾਨਕ ਹਰ ਸੰਗ ਮੀਤ। ਦਰਸ਼ਨ ਵੇਖ ਜੀਵਾਂ ਗੁਰ ਤੇਰਾ, ਪੂਰਨ

तुदृठे सचे पातशाह मल जन्म जन्म दी कटी है सज्जन सचा पातशाह सिरशाह दशा जिस पास बैठिया सोही है सबना दा बेसा सतनाम वाहिगुरु साहिब जीओ तनासरी महला पंजवां तुम दाते ठाकुर प्रित पालक नायक खसम हमारे निमुख निमुख तुम ही प्रत पाल हो हम बारिक तुम रे धारे तुम दाते ठाकुर प्रित पालक नायक खसम हमारे निमुख निमुख तुम ही प्रतपाल हो हम बारिक तुमरे तारे जे वाइक कवन गुण कहिए बेशुमार बेअंत स्वामी तेरु अंत न कन्ही लहिए रहा कोट पराध हमारे खंड हो अनक विधि समझाव हो हम अज्ञान अल्प मत थोरी तुम अपन बिरध रखाव हो तुमरी शरण तुम्हारी आशा तुम ही सजन सुहेले राख हो राखन हार दयाला नानक करके गोले तुमरी शरण तुम्हारी आशा तुम ही सजन सुहेले राख हो राखन हार दयाला नानक करके गोले वाहिगुरु जी का खालसा वाहिगुरु जी की फतेह सतनाम श्री वाहिगुरु साहिब जीओ एक ओंकार सतनाम करता पुरुष निरपौ निर्वैत अकाल मूरत अजूनी सैभं गुरप्रसाद जप आद सच जुगाद सच है पी सच नानक हो सी पी सच सोचै सोच न हो वई जे सोची लख वार चुपै चुप न हो वई जे लाए रहा लिवतार भुखिया भुख न उतरी जे बन्ना प्रिया पार सहस्यन पाला कहूं है ता एक न चलै नाल किव सुचियारा होई है किव कूड़ा टुटै पाल हुकम रजाई चलना नानक लिखिया नाल हुक्मी होवन आकार हुक्म न कहे अजाई हुक्मी होवन जी हुक्म लै बड़ियाई हुक्मी हुक्म नीच हुक्म लख दुख सुख पाई है एक न हुक्मी बख्शीस एक हुक्मी सदा पवाई है हुक्म अंदर सब को बाहर हुक्म न कोई नानक हुक्म जे बुझै तो हम कह न कोई गावै को ताण होवै किस ताण गावै को दात जाने निशान गावै को गुण बढ़ियाइया चार गावै को विद्या विकम विचार गावै को साज करे तन फेह गावै को जी लै फिर दे गावै को जप दिस दूर गावै को विख हादरा दूर कथना कथी नावै तोट कथ कथ कथी कोटि कोट कोट देंदा दे लेंदे थक पाही जुगां जुगंतर खाही खाही हुक्मी हुक्म चलाए राह नानक विगसै वे प्रवाह
ਸਾਚਾ ਸਾਹਿਬ ਸਾਜਨਾ ਏ ਪਾਖਿਆ ਪਾਉ ਅਪਾਰੂ ਅਖਹੇ ਮੰਗਣ ਦੇਹ ਦੇਹੀ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੀ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਜੀ ਵਹਿ ਜਾਣੀਐ ਸਭ ਆਪੇ ਸਚਿਆਰ ਖਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਸਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇ ਤੀਸਰ ਠੋਪਾਈ ਵੇਖਾਂ ਬਿਨ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸਾਉਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾ ਰਖਾਏ ਕਹਿ ਜਸ ਕੀਰਤ ਜਗਲੇ ਜੇ ਤੈਸੋ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹਾ ਕੋਏ ਨਾ ਸੁਜਈ ਜੇ ਤੈਸ ਗੁਣ ਕੋਏ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਅੱਠ ਗਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਵੈਸ ਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ਼ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਝੂਠਾ ਨਾ ਖਾਈ ਮੰਨੈ ਜਮਕੈ ਸਾਧ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਤਸ਼ਾਹ ਵਰਗਟ ਜਾਈ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸਿਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਪਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਣੈ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਹਿ ਦਰ ਰਾਜਾਨ ਪੰਚਾਂ ਕਾ ਗੁਰੀਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਸਾਭ ਰੱਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਤਬਲੇ ਉੱਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਹਾਲੇ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਵਸਾਓ ਇੱਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾਂ ਵਿਚਾਰ ਵਾਰ ਨਾ ਜਾਵਾਂ ਇੱਕ ਵਾਰ ਜੋ ਤੁਦ ਪਾਵੈ ਐਸਾ ਹੀ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
ਅਸੰਖ ਜਾਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮੋਹ ਬਖਸਾਰੂ ਅਸੰਖ ਮੋਨ ਲਿਵਲਾਏ ਤਾਰੂ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੁਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਬਖਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਡ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਟ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪਖ ਖਾਹੀ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਹੀ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰ ਅਸੰਖ ਨਾਭ ਸੰਖ ਥਾਭ ਗਮ ਗਮ ਅਸੰਖ ਲੋਭ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਖਾਣੂ ਜਿਨੇ ਲਿਖੇ ਤਿਸ ਸਿਰ ਨਾਹੀ ਜੈਬ ਫੁਰਮਾਏ ਤਿਬਤ ਬਾਹੇ ਜੇਤਾ ਕੀਤਾ ਤੇਤਾ ਨਾਉ ਬਣਨ ਆਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸੁਖੇ ਮੂਤ ਮਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਧੋਏ ਭਰੀਐ ਮਤਬਾ ਪੈਂਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵਹ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾਤ ਤੀਰਥ ਮਲ ਨਾਉ ਸਭ ਗੁਣ ਤੇਰੇ ਮਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਭਗਤ ਕਵਣ ਕਵਣ ਸਿਰ ਕਵਣ ਸਵੇਲਾ ਭਗਤ ਕਵਣ ਕਵਣ ਸਿਰਥ ਕਵਣ ਵਾਰ ਕਵਣ ਸਿਰ ਉਤੀ ਮਹਾ ਕਵਣ ਜਤੋ ਆਕਾਰੂ ਬੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਭਗਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਫਿਤ ਵਾਰ ਨਾ ਜੋਗੀ ਜਾਣੈ ਰੁਤ ਮਹਾ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋ ਗਏ ਨਾਨਕ ਜੇ ਕਹ ਆਪੋ ਜਾਣੈ ਅੱਗੇ ਗਇਆ ਨਾ ਸੋਇ ਪਾਤਾਲ ਪਾਤਾਲ ਲੱਖ ਆਗਾਸ ਆਗਾਸ ਉੜ ਕੋੜ ਕਪਾਲ ਥੱਕੇ ਵੇਦ ਕਹਿਣੇ ਕਵਾਤ ਸਹਿਸ ਅਠਾਰਾਂ ਕਣਕ ਤੇਬਾਂ ਸਲੂਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਬਿਨਾਸੂ ਨਾਨਕ ਵੱਡਾ ਆਖੀ ਹੈ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਧੀ ਸੁਰਤ ਨ ਪਾਈਆਂ ਨਦੀਆਂ ਤੈ ਬਾਪ ਵਹੇ ਸਮੁੰਦ ਨ ਜਾਣੀ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਲ ਧਨ

गावे वीर करारी गावन पंडित पढ़न रखी सर जुग जुग वेदा नाले गावे मोहनी अमन मोहन सुरगा मछ पयाले गावन रतन उपाए तेरे अठ सठ तीर्थ नाले गावे जोध महाबल सूरा गावे खाणी चारी गावे हैं खंड मंडल वर पंडा कर कर रखे थारे सही तुदन गावे जो तुद पावन रते तेरे भगत रसाले होर केते गावन से मैं चतन आवन नानक क्या विचारे सोई सोई सदा सच साहेब साचा साची नाई है पी होसी जाय ना जासी रचना जिन रचाई रंगी रंगी पाती कर कर जनसी माया जिन हो पाई कर कर वेखै किता अपना जब तस दी वड्याई जो तस भावै सोई करसी हुक्म ना करना जाई सो पातशाह शाह पात साहिब नानक रहन रजाई मुंदा संतोख शर्म पत जोड़ी ध्यान की करें बिभूत खिंथा काल कुआरी काया जुगत डंडा प्रतीत आई पंथी सगल जमाती मन जीत जग जीत आदेश स आदेश आदि अनिल अनाद अनाहत जुग जुग एक होवेश भुगत ज्ञान दया भंडारण गटगट वाजह नाद आप नाथ नाथी सब जानकीर दिस देवरा साध संयोग वियोग दो कार चलावै लिखे आवै भाग आदेश स आदेश आदि अनिल अनाद अनाहत जुग जुग एक होवेश आसन लोय लोय भंडार जो किस पास का वार घर कर वेख सृजनहार नानक सचे की साची कार आदेश तिस आदेश आद नील अनाद अनाहत जुग जुग एक होवेश एक दूजी पौ लख हो है लख होवै लख वीस लख लख गिड़ आखिया एक नाम जगदीश इतरा पत पबड़िया चढ़िया हुई अकीश सुन गला आकाश की कीटा आई रीस नानक नदरी पाई है कूड़ी कूड़ा ठीस आखण जोर जपै नह जोर जोर न मंगण देण न जोर जोर न जीवन मरण नह जोर जोर न राजमाल मन सोर जोर न सुरति ज्ञान विचार जोर न जगति छुटै संसार जस हथ जोर कर वेखै सोए नानक उत्तम नीजन कोय राती रुति स्थिति वार पवन पानी अग्नि पाताल तिस वि धरती थाप रखी धर्मशाल तिस विच जी जोत के रंग दिन के नाम अनेक अनंत करमी करमी होए विचार सच्चा आप सच्चा दरबार तिथै सोहन पंच प्रवान नदरी ही करम पवै निशान कच बगाई उथै पाए नानक गया जापै जाए धर्म खंड का एह धर्म ज्ञान खंड का खो कर्म गेते पवन पाणी बसंतर गेते कार महेश गेते ब्रह्म कार्त कड़ी है रूप रंग के वेश केतियां कर्म भूमि मेर केते केते तू उपदेश गेते अंध चंद सूर केते गेते मंडल देश गेते सिद्ध बुद्ध नाथ केते गेते देवी वेश केते देवदान मन केते गेते रतन संबंध गेतियां खाणी गेतिया बाणी गेते बात नरेंद गेतियां सुरती सेव केते नानक अंत नंत ज्ञान खंड में ज्ञान प्रचंड जिथे नाद विनोद कोड आनंद शर्म खंड की बाणी रूप जिथे घाट घड़ी है बहुत अनूप ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਹੈ ਪਿਛੇ ਪਛਤਾਏ ਦਿੱਥੈ ਘੜੀਐ ਸੁਰਤ ਮਤ ਮਨ ਬੁੱਧ ਦਿੱਥੈ ਘੜੀਐ ਸੁਰਸ ਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਦਿੱਥੈ ਹੋਰ ਨਾ ਕੋਈ ਹੋਰ ਦਿੱਥੈ ਜੋਧ ਮਹਾਂ ਬਲ ਸੂਰ ਜਨਮੈ ਰਾਮ ਰਹਿਆ ਭਰਪੂਰ ਦਿੱਥੈ ਸੀਤੋ ਸੀਤਾ ਮਹਿਮਾ ਮਾਹੇ ਦਾ ਕੇ ਰੂਪ ਨਾ ਕਥਨੇ ਜਾਹੇ ਨਾ ਹੋ ਮਰਹਿ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੈ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰੁ ਕਰ ਕਰ ਵੇਖੈ ਨਜ਼ਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਦਿਵਕਾਰ ਵੇਖੈ ਵਿਗਸੈ ਕਰ ਵਿਚਾਰੁ ਨਾਨਕ ਕਥਨਾ ਕਰੜਾ ਸਾਰੁ ਜਤ ਬਹਾਰਾ ਧੀਰ ਜਸਨਿਆਰੁ ਅਹਿਰਣ ਮਤ ਬੀਧ ਹਥਿਆਰੁ
ਪਾਉ ਖਲਾ ਅਗਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਾਤ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਸ਼ਕਾ ਛੰਦ ਦਾ ਪ੍ਰਸਾਦ ਚੱਕਰ ਚਿਹ ਨਰ ਬਰੰਜਾ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਦੇਖ ਪੇਖ ਉਹ ਕਹਿ ਨਾ ਸਕਤ ਗਏ ਅਚਲ ਮੂਰਤਨ ਬਹੁ ਪ੍ਰਕਾਸ਼ ਮਿਥੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹ ਸ਼ਾਨ ਗਣੇ ਜੈ ਤਿਰ ਪਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਵਣ ਤ੍ਰਿਣ ਕਹਿਤ ਦਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਯਾਤ ਸ਼ੰਭ ਨਮਾਸਤੰਗ ਅਕਾਲੇ ਨਮਾਸਤੰਗ ਕਰਪਾਲੇ ਨਮਾਸਤੰਗ ਰੂਪੇ ਨਮਾਸਤੰਗ ਅਨੂਪੇ ਨਮਾਸਤੰਗ ਪੇਖੇ ਨਮਾਸਤੰਗ ਅਲੇਖੇ ਨਮਾਸਤੰਗ ਅਕਾਈ ਨਮਾਸਤੰਗ ਅਜਾਈ ਨਮਾਸਤੰਗ ਗੰਜੇ ਨਮਾਸਤੰਗ ਪੰਜੇ ਨਮਾਸਤੰਗ ਨਾਮੇ ਨਮਾਸਤੰਗ ਠਾਮੇ ਨਮਾਸਤੰਗ ਕਰਮੰਗ ਨਮਾਸਤੰਗ ਧਰਮੰਗ ਨਮਾਸਤੰਗ ਨਾਮੰਗ ਨਮਾਸਤੰਗ ਧਾਮੰਗ ਨਮਾਸਤੰਗ ਜੀਤੇ ਨਮਾਸਤੰਗ ਪੀਤੇ ਨਮਾਸਤੰਗ ਬਾਹੇ ਨਮਾਸਤੰਗ ਟਾਹੇ ਨਮਾਸਤੰਗ ਨੀਲੇ ਨਮਾਸਤੰਗ ਨਾਦੇ ਨਮਾਸਤੰਗ ਛੇਦੇ ਨਮਾਸਤੰਗ ਗਾਦੇ ਨਮਾਸਤੰਗ ਗੰਜੇ ਨਮਾਸਤੰਗ ਪੰਜੇ ਨਮਾਸਤੰਗ ਉਧਾਰੇ ਨਮਾਸਤੰਗ ਪਾਰੇ ਨਮਾਸਤੰਗ ਸੋਏਕੈ ਨਮਾਸਤੰਗ ਅਨੇਕੈ ਨਮਾਸਤੰਗ ਪੂਤੇ ਨਮਾਸਤੰਗ ਅਜੂਪੇ ਨਮਾਸਤੰਗ ਨਿਰਕਰਮੇ ਨਮਾਸਤੰਗ ਨਿਰਭਰਮੇ ਨਮਾਸਤੰਗ ਨਿਰਦੇਸੇ ਨਮਾਸਤੰਗ ਨਿਰਭੇਸੇ ਨਮਾਸਤੰਗ ਨਿਰਨਾਮੇ ਨਮਾਸਤੰਗ ਨਿਰਕਾਮੇ ਨਮਾਸਤੰਗ ਨਿਰਧਾਤੇ ਨਮਾਸਤੰਗ ਨਿਰਕਾਤੇ ਨਮਾਸਤੰਗ ਨਿਰਧੂਤੇ ਨਮਾਸਤੰਗ ਅਪੂਤੇ ਨਮਾਸਤੰਗ ਅਲੋਕੇ ਨਮਾਸਤੰਗ ਅਸੋਕੇ ਨਮਾਸਤੰਗ ਨਿਰਤਾਪੇ ਨਮਾਸਤੰਗ ਅਥਾਪੇ ਨਮਾਸਤੰਗ ਤਰਮਾਨੇ ਨਮਾਸਤੰਗ ਨਦਾਨੇ ਨਮਾਸਤੰਗ ਅਗਾਹੇ ਨਮਾਸਤੰਗ ਅਬਾਹੇ ਨਮਾਸਤੰਗ ਤਰਵਰਗੇ ਨਮਾਸਤੰਗ ਅਸਰਗੇ ਨਮਾਸਤੰਗ ਪ੍ਰਭੋਗੇ ਨਮਾਸਤੰਗ ਸਯੋਗੇ ਨਮਾਸਤੰਗ ਰੰਗੇ ਨਮਾਸਤੰਗ ਅਪੰਗੇ ਨਮਾਸਤੰਗ ਅਗਮੇ ਨਮਾਸਤਾ ਸਰਮੇ ਨਮਾਸਤੰਗ ਜਲਾਸਰੀ ਨਮਾਸਤੰਗ ਰਾਸਰੀ ਨਮਾਸਤੰਗ ਅਜਾਤੇ ਨਮਾਸਤੰਗ ਅਬਾਤੇ ਨਮਾਸਤੰਗ ਮਜਬੇ ਨਮਾਸਤਾ ਸਜਬੇ ਅਦੇਸੰਗ ਅਦੇਸੇ ਨਮਾਸਤੰਗ ਅਪੇਸੇ ਨਮਾਸਤੰਗ ਨਿਰਧਾਮੇ ਨਮਾਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਾਸਤਾ ਸੁਦੇਵੈ ਨਮਾਸਤੰਗ ਅਪੇਵੈ ਨਮਾਸਤੰਗ ਅਜਨਮੇ ਨਮਾਸਤੰਗ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਾਸਤਾ ਸੁਦਿਆਲੇ ਨਮਾਸਤੰਗ ਅਭਰਣੇ ਨਮਾਸਤੰਗ ਮਰਣੇ ਨਮਾਸਤੰਗ ਜਰਾਰੰਗ ਨਮਾਸਤੰਗ ਕਰਦਾਰੰਗ ਨਮੋ ਸਰਬਧੰਦੇ ਨਮੋ ਅਸਤਬੰਧੇ ਨਮਾਸਤੰਗ ਨਿਰਸਾਕੇ ਨਮਾਸਤੰਗ ਨਿਰਵਾਕੇ ਨਮਾਸਤੰਗ ਰਹੀਮੇ ਨਮਾਸਤੰਗ ਕਰੀਮੇ ਨਮਾਸਤੰਗ ਅਨੰਤੇ ਨਮਾਸਤੰਗ ਮਹਾਂਤੇ ਨਮਾਸਤਾ ਸਰਾਗੇ ਨਮਾਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਜਾ ਸ਼੍ਰੀ ਸ਼ੰਭ ਤਉ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹੈ ਪੂਹੈ ਅਲੇਖ ਪੇਖਾ ਨਾਮ ਕਾਮ ਹੈ ਅਧੇ ਪੇਹਾ ਜੀਤਾ ਪੀਤਾ ਹੈ ਦਰਮਾਨ ਨਿਧਾਨ ਦਰਬਰਗੈ ਸਰਗੈ ਨੀਲਾ ਨਾਦੈ ਜੇ ਅਜਾਦੈ ਜਨਮੈ ਵਰਣੈ ਭੂਤੈ ਪਰਣੈ ਅਗੰਜ ਹੈ ਪਾਂਜ ਜੂਜੈ ਚਾਂਜ ਹੈ ਅਮੀ ਕਰਵੀ ਕੰਧੰਦ ਬੰਧ ਹੈ ਨਿਰਭੂਜੈ ਸੂਜੈ ਕਾਲ ਜਾਲ ਹੈ ਅਲਾਹ ਜਹੈ ਅਨੰਤ ਮਹੰਤ ਲੀਕ ਹੈ ਨਿਰਸਰੀਕ ਨਿਰਲੰਬੈ ਸੰਭੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸੋਕ ਹੈ ਕਰਮ ਹੈ ਪਰਮ ਹੈ ਅਜੀਤ ਹੈ ਪੀਤ ਹੈ ਬਹ ਗਾਏ ਮਾਨ ਨਿਧਾਨ ਅਨੇਕ ਹੈ ਬਰੇਕ ਹੈ ਭੁਜੰਗ ਪ੍ਰਯਾਤ ਸ਼ੰਭ ਨਮੋ ਸਰਬ ਮਾਨੇ ਸਮਾਧਿ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਪੇਵੇ ਨਮੋ ਕਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੀ ਨਮੋ

ਸਤੇ ਕਿ ਆਸ਼ਚ ਦੇਸਾ ਗਿਆ ਵਿੱਚ ਬੇਸਾ ਗਿਆ ਕੰਜ ਕਰਮੈ ਗਿਆ ਪੰਜ ਪਰਮੈ ਗਿਆ ਵਿੱਚ ਲੋਕਾ ਗਿਆ ਤਦ ਸੋਕਾ ਗਿਆ ਵਧੂਤ ਵਰਣੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਵਾਹੈ ਕਿ ਧਰਮੰਗ ਤੁਜਾ ਹੈ ਕਿ ਸੋਕ ਵਰਣੈ ਕਿ ਸਰਬਾ ਪਰਣੈ ਕਿ ਜਗਤੰਗ ਕ੍ਰਤੀਆਂ ਕਿ ਸ਼ਤਰੰਗ ਛਤਰੀਆ ਕਿ ਬ੍ਰਾਹਮੰਗ ਸਰੂਪ ਹੈ ਕਿ ਅਨਪੌ ਰੂਪ ਹੈ ਕਿ ਆਦੋ ਦੇਵ ਹੈ ਕਿ ਆਪ ਪੀ ਵੈ ਕਿ ਚਿਤਰੰਗ ਮਹੀਨਾ ਕੇ ਕਾਧੀਨਾ ਗਿਰ ਰੋਜੀ ਰਜਾ ਕਰ ਹੀ ਮੈਂ ਰਿਹਾ ਕਹਿ ਕੇ ਪਾਕ ਬਿਆ ਬਹਿ ਕੇ ਗੈਬਲ ਗਏ ਬਹਿ ਕੇ ਆਪ ਬੁਲਗਨਾ ਕਿ ਸ਼ਾਹ ਨਸ਼ਾਂ ਕੇ ਕਾਰਨਕ ਨਿੰਦਾ ਕਿ ਰੋਜੀ ਦਿੰਦਾ ਕਿ ਰਾਜ ਕਰੀ ਮੈਂ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੇ ਹੈ ਕਿ ਸਰਬਤਰ ਦਾਨੇ ਹੈ ਕਿ ਸਰਬਤਰ ਗਾਉਣੇ ਹੈ ਕਿ ਸਰਬਤਰ ਪਾਉਣੇ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਬੇਸਾ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨ ਹੈ ਕਿ ਸਰਬਤਰ ਜਾਹੋ ਕਿ ਸਰਬਤਰ ਪਾਹੋ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਬੇਸਾ ਹੈ ਕਿ ਸਰਬਤਰ ਕਲ ਹੈ ਕਿ ਸਰਬਤਰ ਪਲ ਹੈ ਕਿ ਸਰਬਤਰ ਗੰਤਾ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜ ਹੈ ਕਿ ਸਰਬਤਰ ਸਾਜ ਹੈ ਕਿ ਕਸ ਕੇ ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਬੇਸਾ ਹੈ ਕਿ ਸਰਬਤਰ ਮਾਨਿਆ ਸਦੈਵ ਪ੍ਰਧਾਨੇ ਆਏ ਕਿ ਸਰਬਤਰ ਜਾਪਿਆ ਹੈ ਕਿ ਸਰਬਤਰ ਥਾਪਿਆ ਹੈ ਕਿ ਸਰਬਤਰ ਭਾਨਾ ਹੈ ਕਿ ਸਰਬਤਰ ਮਾਨਾ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰਗ ਕਲੀਮੈਂ ਕਿ ਬਰਮੰਗ ਫਹੀਮੈਂ ਕਿ ਅਕਲ ਉਲਾਮੈਂ ਕਿ ਸਾਹਿਬ ਕਲਾਮੈਂ ਕਿ ਉਸਨੂੰ ਵਜੂਹੈਂ ਤਮਾਮ ਅਲ ਰਜੂ ਹੈ ਹਮੇ ਸੁਲ ਸੁਲਾਮੈਂ ਸਲੀਕਤ ਮਦਾਮੈਂ ਗਨੀ ਮੁਲ ਸਕਸਤਾ ਗਰੀਬ ਵੱਲ ਬਰਸਤਾ ਬਲੰਦਲ ਮਕਾਨਾ ਜ਼ਮੀਨ ਵੱਲ ਜਮਾਨਾ ਤਮੀਜ਼ ਉਲ ਤਮਾਮੈ ਰੁਜੂ ਵੱਲ ਨਦਾਨਾ ਹਰੀ ਫੁਲ ਅਜੀਮੈ ਰਜਾ ਗਿਰੀ ਗਿਰਨਾ ਅਨੇਕ ਉਲ ਤਰੰਗ ਹੈ ਬੇਦ ਹੈ ਭੰਗ ਹੈ ਅਜੀ ਜਲ ਨਿਵਾਜ ਹੈ ਗਨੀ ਮੁਲ ਖਰਾਜ ਹੈ ਨਿਰੁਕਤ ਸਰੂਪ ਹੈ ਤਿਰਮੁਕਤ ਬਭੂਤ ਹੈ ਅੰਬਰ ਭੁਗਤ ਪ੍ਰਵਾਹ ਹੈ ਸੁਜੋਤ ਸੁਦਾ ਹੈ ਸਦੈਵ ਸਰੂਪ ਹੈ ਬੇਦੀ ਅਨੂਪ ਹੈ ਸਮਾਜ ਤੋਂ ਬਰਾਜ ਹੈ ਸਦਾ ਸਰਬਸਾਜ ਹੈ ਸਮਾਜ ਤੁਲ ਸਲਾਮ ਹੈ ਸਦੈਵ ਲਕਾਮ ਹੈ ਨਿਰਵਾਦ ਸਰੂਪ ਹੈ ਗਾਧ ਅਨੂਪ ਹੈ ਉਹੰਗਾਧ ਰੂਪ ਹੈ ਨਾਸ ਸਰੂਪ ਹੈ ਅਨੰਗੀ ਅਨਾਮੇ ਤਿਰਭੰਗੀ ਤਿਰਕਾਮੇ ਤਿਰਵਰਗੰ ਤਿਰਵਾਧੇ ਅਗੰਜੇ ਅਗਾਧੇ ਸੁਭੰਗ ਸਰਵਭਾਗੇ ਸਰਬਾ ਨਿਰਾਗੇ ਤਿਰਭਗ ਸਰੂਪ ਹੈ ਸਜੈ ਸੂਤ ਹੈ ਨਰਕੰ ਪ੍ਰਣਾਸ ਹੈ ਪ੍ਰਤੀਕੁਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵ ਸਦਾ ਹੈ ਵਿਭਗਤ ਸਰੂਪ ਹੈ ਪ੍ਰਯੋਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੋਗਤ ਅਨੂਪ ਹੈ ਚਾਚ ਦੀ ਛੰਦ ਅਭੰਗ ਹੈ ਨੰਗ ਹੈ ਬੇਖਾ ਲੇਖ ਹੈ ਪਰਮ ਹੈ ਕਰਮ ਹੈ ਨਾਥ ਜੁਗਾਦ ਹੈ ਅਜੈ ਪੈ ਭੂਤਾ ਤੂਤੈ ਨਾ ਸਬਦਾ ਸਦੰਦ ਬੰਧ ਹੈ ਪਸਪੈ ਪ੍ਰਗਤ ਨਾ ਸ ਪ੍ਰਕਾਸ਼ ਹੈ ਨਚੈਤੈ ਸੁਨੈਤੈ ਲੇਖਾ ਦੇਖ ਹੈ ਅਲੇਖ ਹੈ ਅਪੇਖ ਹੈ ਅਟਾਇ ਗਾਇ ਅਸੰਭ ਹੈ ਗਮ ਹੈ ਨੀਲਾ ਨਾਦ ਹੈ ਨਿਤੈ ਸੁਨੈਤੈ ਜਾਤ ਅਜਾਦ ਹੈ ਚਰਪਟ ਛੰਦ ਦਵ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਤ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਸ਼ਾਂਤ ਦਵ ਪ੍ਰਸਾਦ ਨਮੋ ਨਰਕ ਨਾਸੇ ਸਦੈ ਭੰਗ ਪ੍ਰਕਾਸ਼ੇ ਨੰਗੰ ਸਰੂਪੇ ਭੰਗੰ ਬਭੂਤੇ ਪਰਮਾਥੰ ਪਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਬਾਧ ਬਭੂਤੇ ਅਨੰਗੀ ਅਨਾਮੇ ਦਰਭੰਗੀ ਦਰਗਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਸੁਪਤਰੈ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸ੍ਰੀਕੈ ਮਿਤੋ ਮੀਕੈ ਸਦੈਵ ਪ੍ਰਭਾਇ ਜਯ ਜਾਇ ਭਗਵਤੀ ਛੰਦ ਤਵ ਪ੍ਰਸਾਦ ਕਿ ਜਾਰ ਜੂ ਰਹਿ ਕਿ ਹਾਜ਼ਰ ਹਜੂ ਰਹਿ ਹਮੇ ਸੁਲ ਸਲਾਮ ਹੈ ਸਮਾਜ ਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸਨੂੰ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀ ਮੈਂ ਕਿ ਰੋਜੀ ਦਿੰਦਾ ਹੈ ਕਿ ਰਾਜ ਕਰਿੰਦਾ ਹੈ ਕਰੀਮਲ ਕਮਾਲ ਹੈ ਕਿ ਉਸਨੂੰ ਜਮਾਲ ਹੈ ਗਨੀਮਲ ਖਰਾਜ ਹੈ ਗਰੀਬ ਨਿਵਾਜ ਹੈ ਹਰੀ ਫੁਲ ਸਕਨ ਹੈ ਰਾਸਲ ਪਕਨ ਹੈ ਕਲੰਕ ਪ੍ਰਣਾਸ ਹੈ ਸਮਾਜ ਤੁਲ ਨਿਵਾਸ ਹੈ ਅਗੰਜਲ ਗਨੀਮ ਹੈ ਰਜਾਇ ਗੁਰਹੀਮ ਹੈ ਸਮਾਜ ਤੁਲ ਜਮਾ ਹੈ ਕਿ ਸਾਹਿਬ ਗਿਰਾ ਹੈ ਨਰਕੰ ਪ੍ਰਣਾਸ ਹੈ ਬਹੁ ਤੋਂ ਨਿਵਾਸ ਹੈ ਕਿ ਸੁਰਵਲ ਬਨ ਹੈ ਮੇ ਸੂਰਵਨ ਹੈ ਤਮਾਮਲ ਤਮੀਜ ਹੈ ਸਮਾਜ ਤੁਲ ਅਜੀਜ ਹੈ ਪਰੰਗ ਪਰਮੇਸ਼ ਹੈ ਸਮਾਜ ਤੁਲ ਅਧੀਸ ਹੈ ਦੇਸਲ ਅਲੇਖ ਹੈ ਮੇ ਸਲ ਪੇਖ ਹੈ ਜਮੀਨ ਉਲ ਜਮਾ ਹੈ ਮੀ ਕੁਲ ਮਾ ਹੈ ਕਰੀਮਲ ਕੁਮਾਲ ਹੈ ਕਿ ਜਰੂਰ ਜਮਾਲ ਹੈ ਕਿ ਅਜਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਵਾਸ ਹੈ ਕਿ ਅਜ ਵਸਰੂਪ ਹੈ ਕਿ ਮਿੱਤੋ ਵਭੂਤ ਹੈ ਕਿ ਮਿੱਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਜਲੰਗ ਨੰਗ ਹੈ ਕਿ ਮਿੱਤੋ ਭੰਗ ਹੈ ਮਦ ਪਾਰ ਛੰਦ ਦਵ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਦਾਮ ਹਰ ਭਰਿਆ ਗਾਂਜੂ ਹਰ ਨਰ ਪਰ ਪਾਂਜੂ ਗਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖੰਡੂ ਵਰ ਨਰਿਆ ਮੰਡ
अनुभव नाश मुन मन प्रकाश गुण कर प्रणाम जल थल मुधाम अंश जी अंग आसन अपांग उपमा पार गात मित उदार जल थल अमांड देश विश अपांड जल थल महंत देश विश बेअंत अनुभव नाश त्रैत धार त्रास या जान बाह एक सदाह ओहकार आदि कथनीय नाद खल खंड ख्याल गुरबर अकाल कर कर प्रणाम जजरन नाम अंश जगात अजन बात अंश जगात अदरंज बात अण टुट भंडार अणठट पार अडीठ धर्म अदीठ कर्म अण ब्रणनंत दाता महंत हर बोल मना छंद तक प्रसाद करुणालय है अरकालय है खलखंडन है मह मंडन है जगदीश्वर है परमेश्वर है कल कारण है सर्ववारण है त्रैद के करण है जग के करण है मन मान्य है जग जान्य है सर्वंग पर है सर्वंग कर है सर्वपाश है सर्वनाश है करुणा कर है विश्वंबर है सर्वेश्वर है जगदेश्वर है ब्रह्मंड है खलखंड है परते पर है करुणा कर है जप जप है धप धप है अकृताकृत है मृतामृत है मृतामृत करुणाकृत है कृताकृत धरणी धृत है अमृतेश्वर है परमेश्वर है अकृताकृत मृतामृत है जपकृत मृतामृत है नर नायक है खल कायक है विश्वंबर है करुणालय है नृपनायक है सर्वपायक है पव पंजन है अर गंजन है रिप तापन है जप जापन है अकलंकृत है सर्वकृत है कर्ता कर है हरता हर है परमात्म है सर्वात्म है आत्म वास है जस के जास है पुजंग पर्यात छंद नमो सूर्य सूर्ये नमो चंद्र चंद्रे नमो राज राजे नमो इंद्र इंद्रे नमो अंधकारी नमो तेज तेजे नमो बृंद बृंदे नमो बीज बीजे नमो राज सिंह ताम सिंह शांत रूपे नमो परम ततंग ततंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो पूज पूजे नमो पान पाने नमो कले कर्ता नमो शांत रूपे नमो इंद्रेन्द्रे नादिंब भूते कलंकार रूपे अलंकार अलंके नमो आस आसे नमो बांक बंके अभंगी स्वरूपे अनंगी अनामे त्रिभंगी त्रिकाले अनंगी अकामे एक श्री शांत अजय अलय भय भय पुआ जुअनाश आकाश गंज पंज लख पख अकाल दयाल लिख पेख नाम काम घटा नथे परमाते अजोनी अमोनी नर अगे नरंगे न रूपे न रेखे अकर्मंग परमंग अगंज अलेखे पुजंग प्रयात शंद नमासुल प्रणामे समासुल प्रणाशे अगंजल नामे समासुल निवासे निरकामंग बभूते समाज तल स्वरूपे गो कर्मंग प्रणासी सुधर्मंग बभूते सदा सचदानंद सतरंग प्रणासी गरीमल गुनिंदा समाज तल निवासी अजायब बभूते विजायब गनीमे हरियंग करियंग गरीमल रहीमे जदर जगर वर्ती जदर जगर भूते सुजम पव सुभंग सर्वदा सर्वजुगते दुकालंग प्रणासी दयालंग स्वरूपे सदांग संगे अपंगंग बभूते चतर्जकर भरती चतर्जकर भुगते सुयं पव शुभं सर्वदा सर्वजुगते दुकालं प्रणासी दयालं स्वरूपे सदांग संगे अपंगं बिपुते सतनाम श्री वाहिगुरु साहिब जीओ तव प्रसाद सवैये एक ओंकार सतगुर प्रसाद तव प्रसाद सवैये पातशाही दसवीं श्राव शुद्ध समूह सुधान के देख भर कर जोग जति के सूर सुरार्दन शुद्ध सुधार एक संत समूह अनेक मति के सारे ही देश को देख रहे हो मत को न देखे प्राणपति के श्री भगवान की भाई कृपा हूं ते करति बने करति के माते मतंग जरे जर संग अनूप तंग सुरंग सवारी कोट तरंग कुरंग से कूदत पौन के गौन को जात निवारी पारी पुजान के पूप पली वद न्याप दिशी सना जात विचारे ते पय दो कहां पय पूपत अंत को नंगे पाय पधारी जीत फिर सब देश दिशान को बाजत ढोल मृदंग नगारी गुंजत गुड़ गजान के सुंदर हंसत है हजराज हजारी भूत भवेख भगवान के पूपत कौन गने नहीं जात विचारे सरी पात सरी भगवान पजे बन अंत गो अंत के दाम सुधारी तीर्थ नहान दया दम दान सुसंजम नेम अनेक सिख है वेद पुराण कदेव कुरान जमीन जवान सुबान के पेखय पौन हार जदी अवतार सब सुब चार हजार के देखय सरी भगवान भजबन भूपत एक रति बन एक न लेखय शुद्ध सुभा दुरंत दुवास सुना दुर्जान दलेंगे
ਪਾਰੀ ਗੁਮਾਨ ਪਰੇ ਮਨ ਮੈਂ ਕਰੂ ਪਰਵਤ ਪੰਖਾਲੇ ਨਹ ਲੈਂਗੇ ਤੋਰ ਰੀਨ ਮਰੋਰਮ ਵਾਸਨ ਮਾਤਿਮ ਦੰਗਨ ਮਾਨ ਮਲੈਂਗੇ ਸਰੀ ਪਾਤ ਸਰੀ ਭਗਵਾਨ ਕਿਰਪਾ ਬੈਨੂ ਤਿਆਗ ਜਹਾਨ ਨਿਦਾਨ ਚਲੈਂਗੇ ਪੀਰ ਪਾਰ ਵੱਡੇ ਪਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਤਦੇ ਸਮਲਿੰਦ ਮਮ ਵਾਸਨ ਮਾਤਿਮ ਜਾਨ ਕੇ ਮਾਨ ਮਲਈਆ ਗੜੇ ਗੜਾਨਕ ਤੋੜ ਨਹਾਰ ਸੋ ਸਤ ਸੋ ਬਾਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕਨੇਕ ਸੋ ਏਕ ਦਵਈਆ ਦਾਨ ਵਧੇਵ ਫਰਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਦਾਪਣ ਬਾੜ ਜਾਤ ਦੋਨ ਬਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਵੈਵ ਲੋਕ ਜਪੈਂਗੇ ਮਾਨ ਵਿਅੰਦਰ ਗਜਿੰਦਰ ਨਰਾਤ ਬਜੋਨ ਤਰਲਵ ਕੋ ਰਾਜ ਕਰੇਂਗੇ ਕੋਟ ਸ਼ਨਾਨ ਗਜਾ ਦਿਕ ਦਾਨ ਅਨੇਕ ਸੋ ਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਜੀ ਪਦ ਅੰਤ ਫਤਿਜਮ ਪਾਸ ਭਰੇਂਗੇ ਜੇ ਨਰ ਸ੍ਰੀ ਪਦ ਕਿਪਰ ਸੈ ਭਾਗ ਦੇ ਨਰ ਫੇਰ ਨਾ ਦੇ ਤਰੇਂਗੇ ਕਹਾਂ ਪੈ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੇ ਭਗ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਧ ਸਮੁੰਦਰ ਨੈ ਲੋਕ ਗਏ ਪਰ ਲੋਕ ਆਇਓ ਬਾਸ ਕਿਉ ਵਿਖਿਆਨ ਬੈਠ ਕੇ ਐਸੇ ਹੀ ਐਸੇ ਸੁਭੈ ਸਬਦਾਇਓ ਸਾਜ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਜਨੀ ਪ੍ਰਭਾਇਓ ਕਾਹੂ ਲੈ ਪਾਹਨ ਪੂਜ ਦਰਿਓ ਸਿਰ ਕਾਹੂ ਲੈ ਲਿੰਗ ਦਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾ ਗੁਸੀ ਸੁਨਵਾਇਓ

ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚਾਉ ਭਈ ਹਮਰੀ ਕਰੋ ਹਾਸ ਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਿਧ ਪਾਰਾ ਹਮਰੇ ਦੁਸ਼ਟ ਸਵਦ ਮੁਕਾਵੋ ਆਪ ਹਾਸ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਤਵੈ ਕਰ ਤਾਰਾ ਮੋਰ ਛਣਿਜ ਕਰਦੈ ਕਰਿਆ ਸਭ ਬੈਰਨ ਕਉ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾਡ ਕੋਈ ਅਬਰ ਨਾ ਧਿਆਉਂ ਜੋ ਬਰ ਚਾਹੋ ਸੁਧਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਸ ਦੈ ਮੁਝੇ ਉਭਰਿਆ ਏ ਮਰਨ ਕਾਲ ਕਾ ਤਰਾਸ ਨਿਭਰਿਆ ਹੂ ਜੋ ਸਦਾ ਹਮਾਰੇ ਪੱਛਾ ਸਰੀ ਅਸਤੋਜੂ ਕਰੇ ਹੋ ਰੱਛਾ ਰਾਖ ਲਿਓ ਮੈਂ ਰੱਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋਂਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ ਸਿਵਜੂ ਬਬਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਪਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਪਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਆ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਬਲ ਮੋਹ ਬਦਕੀਓ ਗੜ ਗੜ ਕੇ ਅੰਤਰ ਕੀ ਜਾਣਤ ਬਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਜਰ ਅਸਥੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਗੜ ਗੜ ਕੇ ਪਟ ਪਟ ਕੇ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇਰਾ ਤਿਰਾਲਮ ਜਾਣਤ ਬੇਦ ਬੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲ ਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਭੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾਂ ਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਜੀਣ ਤਨੈ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਈ ਭੂਪਾ ਅੰਡਜ ਜੇਰਜ ਸਿਧ ਜਕੀਨੀ ਉਤਪਜ ਖਾਨ ਬਹੋਰ ਰਚ ਦੀਨੀ ਕਉ ਭੂਤ ਰਾਜਾ ਬ ਬੈਠਾ ਕਉ ਸਿਮਟ ਭਯੋ ਸੰਕਰ ਕੈਠਾ ਸਗਰੀ ਸ੍ਰੇਸ਼ਠ ਦਿਖਾਏ ਚੰਪਵ ਆਦਿ ਜੁਗਾਦ ਸਰੂਪ ਸੁਜੰਪਵ ਅਬ ਰੱਛਾ ਮੇਰੀ ਤੁਮ ਕਰੋ ਸੇਖੋ ਬਾਰਿਆ ਸਿੱਖ ਸੰਗਰੋ ਦੋਠ ਜੇ ਤੇ ਉਠ ਵਧ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਬ ਸਰਣੀ ਪਰੇ ਦਿਨ ਕੇ ਦੁਸ਼ਟ ਦੁਖ ਤਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਈ ਕਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟ ਡਰੈ ਤਦ ਕਾਲਾ ਕਿਰਪਾ ਦ੍ਰਿੜ ਧਨ ਜੈਨ ਹਰਿਓ ਤਾਂ ਕੇ ਦਾਵ ਧਨ ਕਮੋ ਹਰਿਓ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ ਸਕਨ ਕੋਈ ਏਕ ਵਾਰ ਜਨ ਤੁਮ ਸੰਭਾਰ ਕਾਲ ਵਾਸਤੇ ਤਾਇ ਉਬਾਰਾ ਜਿਨ ਨਰ ਨਾਮ ਤਿਆਰੂ ਕਹਾ ਦਾਰਦ ਦੁਸ਼ਟ ਦੁਖ ਦੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹੱਦ ਲਿਓ ਵਾਰੀ ਸਰਬ ਠਰਮ ਹੋ ਸਹਾਈ ਦੁਸ਼ਟ ਦੁਖ ਦੇ ਲਿਓ ਬਚਾਈ ਖੜਗ

ਸਤਿਗੁਰ ਪ੍ਰਸਾਦ ਆਨੰਦ ਭਾਇਆ ਮੇਰੀ ਵਾਹੀ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਪਣ ਆਈਆਂ ਸ਼ਬਦ ਤੰਗ ਆਓ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਤਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਆਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬੋ ਕਿਆ ਨਾਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਗਰਸ ਬਾਗੇ ਗਰਸ ਬਾਗੇ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਾ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਾਰ ਅਨਹਦ ਵਾਜੀ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈਸਰ ਦੇ ਪੂਰੇ ਗੁਰ ਦੀ ਜਾਣੀ ਸੁਣਦੇ

ਮੰਦਾਵਣੀ ਸੁਣ ਤੇ ਸਾਚੀ ਲਵੈਬਨ ਦੇ ਰਮਾਣੀ ਦੇ ਰਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੁਣ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਅਗਲੇ ਵਿਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋਈ ਜਨ ਦੇ ਜਿਸਨ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਬੂਲੇ ਫਿਰੇ ਦੈਦ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੀ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਅਗਥ ਕੀ ਕਰੈਂ ਕਹਾਣੀ ਕਰੈਂ ਕਹਾਣੀ ਅਗਥ ਗੇਰੀ ਗਿਰਤ ਦੁਆਰੇ ਪਾਈਐ ਤਨ ਮਨ ਧਨ ਸਭ ਸਭ ਗੁਰੂ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤਰਾਹੀ ਗਿਨੇ ਨਾ ਪਾਇਆ ਚਤਰਾਹੀ ਨਾ ਪਾਇਆ ਗਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਪਰਮ ਬੁਲਾਇਆ ਮਾਇਆ ਦਾ ਮੋਹਣੀ ਦਿਨਾਂ ਕੀਤੀ ਜਨ ਟਕੋਲੀ ਪਾਈ ਆ ਗੁਰਬਾਣੀ ਕੀਤਾ ਦਿਸੇ ਬਿਟੋ ਜਨ ਮੂੰਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਹੀ ਗਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਤੂੰ ਜਾਣੇ ਜੀ ਜੰਤ ਸਭ ਖੇਲਦੇ ਰਾ ਗਿਆ ਕੋ ਆਖੋ ਖਾਣੇ ਆਖੇ ਤਾਂ ਵਿਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਗਿਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਦੁੱਠਾ ਤਿੰਨ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਘੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦਰਸ਼ਨਾ ਬਹੁਤ ਨਾਹੀ ਬੋਲਣਾ ਕੰਨਿਓ ਦੇਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਪਾਣਾ ਪਾਵੇ ਕਹੇ ਨਾਨਕ ਸਦੇ ਪਿਆਰੇ ਸੋਈ ਜਨ ਪਾਵੇ

ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦ ਸੁਹਿਲਾ, ਸਤਿਗੁਰੂ ਸੁਣਾਇਆ ਇਹ ਤਿੰਨ ਕੈ ਮਨ ਵਸਿਆ, ਜਿੰਦਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਭਗਤ ਹੋਏ ਸੇਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਭਗਤ ਹੋਏ ਗੁਰਮੁਖ ਜਿਨੀ ਧਿਆਇਆ। ਭਗਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਭਗਤ ਸੰਗਤ ਸੁਭਾਈਆ, ਕਹਿੰਦੇ ਭਗਤ ਸੁਣਦੇ ਭਗਤ, ਸੇ ਭਗਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਭਗਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਇ, ਬਣ ਸਹਿਜ ਸਹਿਸ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ, ਕਰਮ ਕਮਾਏ ਸਹਿਸਾ ਜੀਵ ਮਲਿਣ ਹੈ, ਕਦ ਸੰਜਮ ਧੋਤਾ ਜਾਏ। ਮਨ ਧੋਵਾਉ ਸ਼ਬਦ ਲਾਗੋ, ਹਰਿ ਸਿਰ ਹਉ ਚਿਤ ਲਾਈ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਜਿੰਨੀ ਜਨਮ ਜੂਏ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਤੋ ਉੱਤਮ ਸੋ ਸੁਣੇ, ਨਾ ਹੀ ਫਿਰੇ ਜੋ ਬੇਤਾਲਿਆ। ਕਹੇ ਨਾਨਕ ਜਨ ਸੱਚ ਦਜਿਆ, ਕੂੜੇ ਲਾਗੇ ਜਿੰਨੀ ਜਨਮ ਜੂਏ ਹਾਰਿਆ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਦਮ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਗੂੜ ਕੀ ਸੋਈ ਪਹੁੰਚੈ ਨਾ ਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿ ਖਟਿਆ, ਭਲੇ ਸੇ ਬਣਜਾਰੀ, ਕਹੇ ਨਾਨਕ ਜਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋ ਗਏ, ਉਹ ਦਸਨ ਸੇ ਕੋਈ ਜੀ, ਉਹ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਈ, ਅੰਤਰਾਤਮਾ ਸੰਭਾਲੇ। ਆਪ ਛੱਡ ਸਦਾ ਰਹੇ ਪਰਣੇ, ਗੁਰ ਬਿਨਾ ਵਰਨ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਦੇ ਕੋਈ, ਪੁੱਛੋ ਵੇ ਕੀਆਂ ਜਾਏ, ਅਨੇਕ ਜੋਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ, ਉਂਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ, ਆਸਰ ਬਾਣੀ, ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਦਿਨਾ ਸਮਾਣੀ। ਪੀ ਬਹੁ ਅੰਮ੍ਰਿਤ ਸਦਾ ਰਹੁ ਹਰ ਰੰਗ, ਜਪਿਓ ਸਾਰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਔਰ ਕੱਚੀ ਹੈ ਬਾਣੀ, ਬਾਣੀ ਦਾ ਕੱਚੀ ਸਤਿਗੁਰੂ ਬਾਜੋ ਔਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਬਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਨ ਕਹਿਰ ਲਾਇਆ ਮਾਇਆ, ਬੋਲਣ ਪੈਰ ਬਾਣੀ, ਕਹੇ ਨਾਨਕ ਸਤਿਗੁਰੂ ਬਾਜੋ ਔਰ ਕੱਚੀ ਬਾਣੀ। ਗੁਰ ਕਾ ਸ਼ਬਦ

ਸਿਵ ਸਕਦਾ ਬੋ ਬਾਈ ਕੇ ਕਰਦਾ ਭੇ ਗੁੰਬਰਦਾਈ ਗੁੰਬਰਦਾਈ ਆਪ ਵੇਖੇ ਗੁਰਮੁਖ ਸਿਵ ਜਾਈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਵ ਲਿਵਲਾਈ ਕਹੇ ਨਾਨਕ ਆਪ ਕਰਦਾ ਭੇ ਹੁਕਮ ਬਜਾਈ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋਂ ਤੱਤੇ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁਦਾਸ ਪਿਆ ਰਹਿਣ ਵਿਹਾਣੀ ਗੁਰ ਕਿਰਪਾ ਤਿਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਨਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਨੂੰ ਵਸਾਰੀਏ ਮਨੁੱਖ ਵਸਾਰੀਏ ਵਡਦਾਤਾ ਜੀ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪਹੁ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭੇ ਕੋਜੇ ਹੀ ਕਰਦਾ ਖੇਲ ਰਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਨ ਵਰਤਾਇਆ ਇਹ ਮਾਇਆ ਜਥਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਦਿਨੀ ਵਿੱਚ ਇਹ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਈ ਕਿਸੇ ਬਿਟੋ ਰਹੇ ਲੋਕ ਬਿਲ ਲਾਈ ਐਸਾ ਸਤਿਗੁਰ ਜੀ ਮਿਲੈ ਜਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਈ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਬਸੈ ਮਨ ਆਈ ਹਰ ਆਪ ਮੁਲਕ ਹੈ ਬਾਗ ਦਿਨਾ ਕੇ ਨਾਨਕਾ ਜਿਨ ਹਰ ਭੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨੱਜਪਿਓ ਜੀ ਓਲਾ ਘਟਿਓ ਦਿਆੜੀ ਇਹ ਧੰਨ ਦਿਨਾ ਮਿਲਿਆ।

ഭായി ഹാരദാസ് ഭായ് പല്ലവിയെ ഹാരദാസ് പോടുന്ന ദൃശ്യം ലാഗയായി ഇഹ ഹാരദാസ് കർമ്മി പായ സദ്ഗുരു മലജസയായി കയനാൻ ഘോര നിരാശ വിസരേ ജാർവസമനയായി ਇਹ ਸ੍ਰੀ ਰਾਮ ਮੇਰੇ ਹਰ ਤੋਂ ਮੈਂ ਜੋ ਦਰੱਖੀ ਦਾ ਤੂੰ ਜਗ ਮੈਂ ਆਇਆ ਹਾਂ ਜੋ ਦਰੱਖੀ ਦੁੱਧ ਵਿੱਚ ਦਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜੰਦੀ ਉਹ ਬਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਜਲਤ ਹੋਆ ਜਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋ ਦਰੱਖੀ ਦਾ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਬਿਆ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਅੰਬਰ ਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸ੍ਰੀ ਰਾਮ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨਾ ਵਰਨਾ ਦੇਖੋ ਕੋਈ ਹਰ ਬਿਨਾ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵਿਕਾਰਿਕ ਹੈ ਹਰ ਬਿਨਾ ਵਰਨਾ ਕੋਈ ਕਹੇ ਨਾਨਕੇ ਨੇ ਤਰੰਦ ਸੇ ਸਤਿਗੁਰ ਮਿਲੇ ਆਇਂਦ ਬਦਰਟ ਹੋਈ ਏ ਸਰਵਣੋ ਮੇਰੇ ਹੋ ਸਾਚੇ ਸੁਣਦਿਆਂ ਨੂੰ ਪਠਾਏ ਸਾਚੇ ਸੁਣਦਿਆਂ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋ ਆ ਰਸਨਾ ਰਸ ਮਾਣੀ ਸੱਚ ਲਖ ਬਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਵਹੋ ਸਾਚਾ ਸੁਣਦਿਆਂ ਨੂੰ ਪਠਾਈ ਹਾਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਦਸਵਾਂ ਕਬੂਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਨੇ ਗੁਰੂ ਬਨਾਵ ਨਾਵ ਨਿਦ ਦਿਸਦਾਂਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹ ਸਾਚਾ ਸੁਹਿਲਾ ਸਾਚੇ ਕਰ ਗਾਵਹੁ ਗਾਵੁ ਤਾਂ ਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਦਿਆਵੇ ਸੱਚੋ ਦਿਆਵੇ ਜਾਂ ਦਬਾਵੇ ਗੁਰਮੁਖ ਜਨਾ ਬਜਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ ਕਹਿ ਨਾਨਕ ਸਾਚ ਸੁਹਿਲਾ ਸੱਚੇ ਕਰ ਗਾਵਹੇ ਆਨੰਦ ਸੁਣੋ ਵੱਡੇ ਭਾਗੀ ਹੋ ਸਗਲ ਮਨੋਰਥ ਪੂਰੇ ਬਾਲ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਗਾਇ ਤੇ ਭਗਤ ਸਤਿਗੁਰ ਆਇਆ ਪਰ ਪੂਰੇ ਬਿਨਵੰਤ ਨਾਨਕ ਕੋ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਸੁਣ ਤੇ ਪਨੀਤ ਗਾਇ ਤੇ ਭਗਤ ਸਤਿਗੁਰ ਆਇਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਕਹੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਤੇਰ ਪਮਹਿ ਸੂਖ ਸੁਨੇਰੇ ਕੋਏ ਨਾ ਜਾਣੈ ਤੁਮਰਾ ਅੰਤ ਤੇ ਤੇ ਉਚਾ ਭਗਵੰਤ ਸਦੁ ਸਦੁ

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤ ਗੁਰ ਪ੍ਰਸਾਦ ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਤੇਰੀ ਸ਼ਰਨ ਪਿਆ ਹਉ ਜੀਵਾਂ ਤੂੰ ਸਮਰੱਥ ਪੁਰਖ ਮਿਹਰਬਾਨ ਆਠ ਪਹਿਰ ਪ੍ਰਭ ਕਾ ਆਰਾਧੀ ਨਾਨਕ ਸਦ ਕੁਰਬਾਨ

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਮਾਰ ਮੇਰਾ ਵਿੱਚ ਮਾਰ।

Thank you.

कौन कह स्वतंत्र स्वामी सच में आचर सच रहा ऋग कह रहे आप प्रभु।

काल में वेद अथर्वन हुआ ना खुदाई अलो भया। चार वेद हो सत्या और

ਆਦੀਰਤ ਕਤ ਮੁਚ ਬਲ ਪਿੱਕੇ ਫੁੱਲ ਬਾਕ ਬਕੇ ਕੰਮ ਆਵਤ ਸਭ ਕੁਨ ਆਪ ਕੋ ਹਰ ਕੁਨ ਰਹਿਣ ਕੋ ਅਪਰਾਧੀ ਤੁਨਾਜ ਤੋ ਹੰਤਾ ਮਿਲਦਾ ਮਹਲਾ ਪਹਿਲਾ ਹਰ ਦੁਸ਼ਟ ਕਰਿਆ ਪਾਲ ਚੁਣਿਤ ਫਲ ਸੁਨਾਵ ਮੁਗ ਚੁਣਿਤ ਬੁੱਧੂ ਸੰਸਾਰ ਪਾਲ ਚਹਾਲ ਸੁਚਾਰ ਕਰ ਮਾਲਾ ਤਿਲਕ ਮਿਲਾਨ ਧੋਤੀ ਸਤਿ ਸੰਸਾਰ ਜੇ ਜਾਣ ਸੁਭਰਮ ਕਰ ਸਭ ਤੋਂ ਕਠਿਨ।

पीड़ अग जानना और अग्न सच्चो काम और अग्न सच्चो काम।

ਸਾਧਨਾ ਪੈਰੀ ਸਾਧਨਾ ਸਾਧਨਾ ਜਿਹਾ ਸਾਧਨਾ ਨਾ ਭਾੜ ਕਰੇ ਆਹੋ ਪਰ ਭਾੜ ਦੱਸਣਾ

ਮੈਂ

ਮੇਰੇ ਨਾਲ।

Arkadaşlarım, arkadaşlarım.

Yeah.

छठ न सका।

ਬੇਟੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਲਗਾ ਵਾਹਿਗੁਰੂ ਵਾਹਿਗੁਰੂ।

हिंदू सदा रहो हर हरे।

ਕਨਿਆਈਆਂ ਗੁਰਿਆਈਆਂ ਵਾਸਤੇ ਧਰਮ ਦੂਰ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਹਰੇ ਤਾਂ ਸਰੀਰ ਤੇ ਨਹੀਂ, ਦੁਨੀਆਂ ਮੇ ਹੂੰ, ਦੁਨੀਆਂ ਕਾ ਤਲਬਗਾਰ ਨਹੀਂ ਹੂੰ। ਬਾਜ਼ਾਰ ਸੇ ਗੁਜ਼ਰਾ ਹੂੰ, ਲੇਕਿਨ ਖਰੀਦਾਰ ਨਹੀਂ, ਖਰੀਦਾਰ ਨਹੀਂ। ਦੁਨੀਆਂ ਵਿੱਚ ਰਹਿ ਕੇ ਵੀ ਉਹ ਮਨੁੱਖ ਦੁਨੀਆਂ ਤੋਂ ਉੱਪਰ ਹੈ, ਦੁਨੀਆਂ ਦੇ ਨਾਲ ਉਹਦੀ ਕੋਈ ਬਹੁਤੀ ਲਗਨ, ਬਹੁਤਾ ਲਗਾਓ ਨਹੀਂ, ਜਿਸ ਦਾ ਮਨ ਗੁਰੂ ਦੇ ਸ਼ਬਦ ਦੇ ਥੰਬ ਦੇ ਨਾਲ ਜੁੜ ਜਾਂਦਾ ਹੈ, ਜਿਸ ਦੇ ਮਨ ਦੀ ਵਿਰਤੀ ਦੇ ਮੁਖੀ ਨੂੰ ਗੁਰੂ ਕੀ ਬਾਣੀ ਦਾ ਸ਼ਬਦ ਲੱਗ ਜਾਂਦਾ ਹੈ, ਉਹ ਫਿਰ ਸਰੀਰ ਵਿੱਚ ਰਹਿੰਦਿਆਂ ਹੋਇਆਂ ਵੀ ਅਕਾਲ ਪੁਰਖ ਵਾਹਿਗੁਰੂ ਦੇ ਦੇਸ਼ ਵਿੱਚ ਰਹਿੰਦਾ ਹੈ। ਤਾਂਹੀਓ ਤਾਂ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ, ਨਾਨਕ ਦਾਸ ਮੁਖ ਤੇ ਜੋ ਬੋਲੈ ਈ ਹਾਂ ਊ ਹਾਂ ਸੱਚ ਹੋਵੇ ਤਨਾਸਰੀ ਮਹੱਲਾ ਪੰਨਾ। ਹਾਂ, ਇਹ ਹਮਾਯੂ ਪੰਛੀ ਦੀ ਮਿਸਾਲ ਦੇ ਰਹੇ ਨੇ। ਦਸ਼ਮੇਸ਼ ਪਿਤਾ ਜੀ ਨੇ ਉਹਦੇ ਖੰਭ ਦੀ ਵਿਸ਼ੇਸ਼ਤਾ ਦੇ ਸੰਬੰਧ ਵਿੱਚ ਸਾਧਕ ਸਿੱਖਾਂ ਨੂੰ ਸਮਝਾਇਆ ਕਿ ਇਸ ਇਹੋ ਹੀ ਮਿਸਾਲ, ਇਹੋ ਫਰਮਾਨ ਦੇ ਕੇ ਕਹਿ ਰਹੇ ਨੇ, ਕਿਸੇ ਕੋਈ ਵੀ ਮਨੁੱਖ ਹੁਮਾ ਪੰਛੀ ਦੇ ਖੰਭਾਂ ਦੇ ਸਾਇਆ ਦੇ ਕਹਿੰਦੇ ਨੇ ਬਾਜ਼ੇਰ ਨੀਚੇ ਆ ਜਾਵੇ। ਜੇ ਕੋਈ ਵੀ ਮਨੁੱਖ ਹੋਵੇ, ਕਿਸੇ ਜਾਤੀ ਦਾ ਹੋਵੇ, ਕਿਸੇ ਦੇਸ਼ ਦੇ ਇਲਾਕੇ ਦਾ ਹੋਵੇ, ਜੇ ਕੋਈ ਵੀ ਮਨੁੱਖ ਹੁਮਾ ਪੰਛੀ ਦੇ ਖੰਭਾਂ ਦੀ ਛਾਇਆ ਦੇ ਸਾਇਆ ਦੇ ਨੀਚੇ ਆ ਜਾਵੇ, ਤੇ ਫਿਰ ਕੀ ਹੋਵੇਗਾ? ਉਸ ਹਮਾਯੂ ਪੰਛੀ ਦੇ ਖੰਭਾਂ ਦੇ ਸਾਇਆ ਦੇ ਨੀਚੇ ਰਹਿਣ ਦੇ ਕਾਰਨ ਕੀ ਹੋਵੇਗਾ? ਬਰੋ ਦਸਤਦਾਰ ਨਾ ਜਾਗੋ ਦਲੇਰ। ਕਹਿੰਦੇ ਨੇ ਜਾਗੋ, ਫਾਰਸੀ ਵਿੱਚ ਕਹੂਏ ਨੂੰ ਤਾਂ ਬੜਾ ਮਨਹੂਸ ਪੰਛੀ ਹੈ, ਮਨਹੂਸ ਪੰਛੀ ਕਿਤੇ ਪਹਿਲਾਂ ਤਾਂ ਇਹ ਬਹਿੰਦਾ ਹੀ ਨਹੀਂ, ਪਰ ਜੇ ਕਿਤੇ ਇਹਦਾ ਦਾਹ ਲੱਗ ਜਾਵੇ ਤੇ ਕਿਸੇ ਦੇ ਸਿਰ ਤੇ ਬੈਠ ਜਾਵੇ, ਲੋਕ ਬੜਾ ਵਹਿਮ ਕਰਦੇ ਨੇ, ਚਾਲਾ ਖੋ ਸ਼੍ਰੀ ਦਾ, ਕਿਉਂਕਿ ਇਹਦਾ ਨਿਵਾਸ ਚੰਗੇ ਥਾਵਾਂ ਵਿੱਚ ਨਹੀਂ ਹੁੰਦਾ। ਇੱਕ ਤਾਂ ਇਹਦਾ ਜ਼ਿੰਦਗੀ ਨਾਲ ਸੁਲ ਕੇ, ਤੇ ਦੂਸਰਾ ਇਹਦਾ ਬਹੁਤਾ ਟਿਕਾਣਾ ਉਹਨਾਂ ਥਾਵਾਂ ਵਿੱਚ ਹੈ ਜਿੱਥੇ ਮਾਸ ਰੁਲਦਾ ਹੋਵੇ, ਹੱਡੀਆਂ ਰੁਲਦੀਆਂ ਹੋਣ, ਜਿੱਥੇ ਗਿਲਾਨੀ ਵਾਲਾ ਵਾਤਾਵਰਨ ਹੋਵੇ। ਤੋ ਹਜ਼ੂਰ ਕਹਿੰਦੇ ਨੇ ਕਿ ਠੀਕ, ਦੇਖੋ ਜੇ ਕੋਈ ਮਨੁੱਖ, ਜੇ ਕੋਈ ਪੰਛੀ ਹੁਮਾਯੂ ਪੰਛੀ ਦੇ ਖੰਭਾਂ ਦੇ ਸਾਇਆ ਦੇ ਨੀਚੇ ਆ ਜਾਵੇ, ਤੇ ਕਹਿੰਦੇ ਨੇ ਵੀ ਕੋਈ ਵੀ ਕਹੂਆ, ਕੋਈ ਵੀ ਕਾਂ ਦਲੇਰ ਹੋ ਕੇ ਉਹਦੇ ਉੱਪਰ ਆਪਣਾ ਹੱਥ ਮਾਰਨ ਦਾ ਯਤਨ ਨਹੀਂ ਕਰਦਾ ਉਹਦੇ ਉੱਪਰ, ਫਿਰ ਕਾਂ ਦਲੇਰ ਹੋ ਕੇ ਆਪਣਾ ਹੱਥ ਮਾਰਨ ਦੀ ਜ਼ਰੂਰਤ ਨਹੀਂ ਕਰਦਾ, ਉਹ ਦਲੇਰਾਨਾ ਤਰੀਕੇ ਦੇ ਨਾਲ ਉਹਨੂੰ ਚਪਟ ਨਹੀਂ ਮਾਰੇਗਾ, ਉਹਦਾ ਕੁਝ ਨੁਕਸਾਨ ਨਹੀਂ ਕਰ ਸਕੇਗਾ। ਐਸਾ ਦੇਖਣ ਨੂੰ ਤੇ ਤੂੰ ਮਨੁੱਖ ਹੈ, ਪਰ ਜਿਹੜੇ ਤੇਰੇ ਕਰਮ ਨੇ ਉਹ ਕਾਂ ਦੇ ਨਾਲ ਵੀ ਨੀਚੇ ਨੇ। ਜਿਸ ਤਰ੍ਹਾਂ ਕਾਂ ਜਿਹੜਾ ਸੂਰਦਾਸ ਭਗਤ ਜੀ ਨੇ ਲਿਖਿਆ ਹੈ ਕਿ ਦੇਖੋ ਇੱਕ ਗਧਾ ਹੈ, ਇੱਕ ਖੋਤਾ ਹੈ, ਉਹਨੂੰ ਗੰਗਾ ਵਿੱਚ ਵੀ ਨਵਾ ਦਿਓ, ਤੇ ਗੰਗਾ ਵਿੱਚ ਨਵਾ ਕੇ ਉਹਦੇ ਉੱਪਰ ਚੰਦਨ ਵੀ ਕਸਾ ਦਿਓ, ਲਗਾ ਦਿਓ। ਗੁਰੂ ਅਰਜਨ ਦੇਵ ਜੀ ਦੇ ਉਸ ਵਿਚਾਰ ਦੀ ਹੀ ਭਗਤ ਜੀ ਨੇ ਮਿਸਾਲ ਦਿੱਤੀ ਏ, ਚੰਦਨ ਲੇਪ ਉਤਾਰੇ ਧੋਏ ਗਰਦਬ ਪ੍ਰੀਤ ਭਸਮ ਸੰਗ ਹੋਏ ਗੌੜੀ ਸੁਖਮਨੀ ਮਹੱਲਾ ਪੰਨਾ। ਹਾਂ, ਸੂਰਦਾਸ ਜੀ ਵੀ ਕਹਿੰਦੇ ਨੇ ਉਹਨੂੰ ਗੰਗਾ ਵਿੱਚ ਨਵਾ ਦੇਈਏ, ਉਹਨੂੰ ਚੰਦਨ ਵੀ ਲਗਾ ਦੇਈਏ, ਪਰ ਉਹਨੇ ਰਹਿਣਾ ਤੇ ਖੋ ਚਾਹੀਏ ਨਾ, ਚਾਲਾ ਖੋ ਸ਼੍ਰੀ ਦਾ, ਉਹਨੇ ਫਿਰ ਖੋਤੇ ਦਾ ਖੋਤਾ ਰਹਿਣਾ, ਗਧੇ ਦਾ ਗਧਾ ਰਹਿਣਾ। ਤੇ ਕਈ ਵਾਰੀ ਬੱਚੇ ਆਮ ਲੋਕ ਜ਼ਿੰਦਗੀ ਵਿੱਚ ਕੁਝ ਐਸਾ ਕਰਮ ਕਰਦੇ ਨੇ ਜਿਹਨਾਂ ਨੂੰ ਸਹਿਜ ਹੀ ਕਹਿ ਦੇਣ, ਜਾ ਓਏ ਖੋਤੇ ਆ, ਪਿਆਲਾ ਖੋ ਸ਼੍ਰੀ ਦਾ, ਤੂੰ ਤੇ ਗਧੇ ਦਾ ਗਧਾ ਹੀ ਰਹਿ। ਇਹਦੇ ਨਾਲ ਸੂਰਦਾਸ ਕਹਿੰਦੇ ਨੇ ਦੇਖੋ ਇੱਕ ਕਾਲੇ ਰੰਗ ਦੀ ਕੰਬਲੀ ਹੈ ਜਿਹਨੂੰ ਸੂਫੀ ਲੋਕ ਪਹਿਨਦੇ ਨੇ, ਕਿਉਂਕਿ ਕੰਨ ਮਸੱਲਾ ਸੂਫ ਗੱਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਸਲੋਕ ਸੇ ਖੁਰੀ ਵਿੱਚ ਉਹ ਕਾਲੇ ਰੰਗ ਦੀ ਕੱਪੜੀ ਨੂੰ ਕੰਬਲੀ ਨੂੰ ਕਿਤਨਾ ਵੀ ਖੁੰਭ ਚੜਾਈਏ, ਜਿਤਨੀ ਵੀ ਕੋਸ਼ਿਸ਼ ਕਰੀਏ ਉਹਨੂੰ ਬਦਲਣ ਦੀ, ਪਰ ਉਹਦਾ ਕਾਲਾ ਰੰਗ ਨਹੀਂ ਬਦਲਦਾ। ਹੋਰ ਰੰਗਾਂ ਤੇ ਆਮ ਤੌਰ ਤੇ ਰੰਗ ਕੋਈ ਨਾ ਕੋਈ ਛੜ ਜਾਂਦਾ ਹੈ, ਪਰ ਕਾਲੇ ਰੰਗ ਦੇ ਉੱਪਰ ਕਦੇ ਰੰਗ ਤੁਸਾਂ ਚੜਦਾ ਨਹੀਂ ਦੇਖਿਆ। ਤੀਸਰੀ ਮਿਸਾਲ ਵਿੱਚ ਉਹ ਇਹ ਵੀ ਕਹਿੰਦੇ ਨੇ ਕਿ ਦੇਖੋ ਇੱਕ ਜਿਹੜਾ ਬਗਲਾ ਹੈ ਉਹਦੇ ਤੋਂ ਤੇ ਲੋਕ ਭੁਲੇਖਾ ਖਾ ਜਾਂਦੇ ਨੇ, ਉਂਝ ਉਹ ਬਹਿਰੂਨੀ ਤੌਰ ਤੇ ਹੰਸ ਵਾਂਗ ਦੀ ਨਜ਼ਰ ਆਉਂਦਾ ਹੈ। ਜੇ ਉਹਦਾ ਸੁਭਾਅ ਬਦਲ ਜਾਵੇ, ਜੇ ਉਹਦੀ ਖੁਰਾਕ ਬਦਲ ਜਾਵੇ ਤੇ ਉਹ ਆਸਾਨੀ ਨਾਲ ਹੰਸ ਬਣ ਸਕਦਾ ਹੈ। ਪਰ ਸੂਰਦਾਸ ਕਹਿੰਦੇ ਨੇ ਕਾਂ ਦਾ ਰੰਗ ਨਹੀਂ ਬਦਲੇਗਾ, ਕਾਂ ਦਾ ਜੋ ਕਾਲਾ ਰੰਗ ਹੈ ਉਹ ਕਦੇ ਹੀ ਬਦਲਦਾ ਨਹੀਂ, ਉਹ ਕਾਂ ਦਾ ਕਾਂ ਰਹਿੰਦਾ ਹੈ। ਔਰੰਗਜ਼ੇਬ ਭਾਵੇਂ ਤੂੰ ਪੰਜ ਨਮਾਜ਼ਾਂ ਪੜ੍ਹਦਾ ਲਾਲ ਕਿਲੇ ਦੀ ਚਾਰ ਦੀਵਾਰੀ ਅੰਦਰ, ਸ਼ਾਹਜਹਾਂ ਤੋਂ ਬਾਅਦ ਕੋਈ ਅਗਰ ਨਿਸ਼ਾਨੀ ਹੈ ਤੇ ਉਹ ਛੋਟੀ ਜੀ ਮਸਜਿਦ ਹੈ ਜੋ ਔਰੰਗਜ਼ੇਬ ਨੇ ਇਸ ਕਿਲੇ ਵਿੱਚ ਤਾਮੀਰ ਕਰਵਾਈ ਸੀ ਇਬਾਦਤ ਕਰਨ ਲਈ, ਨਮਾਜ਼ ਪੜ੍ਹਨ ਵਾਸਤੇ। ਬਾਕੀ ਲਾਲ ਕਿਲਾ ਸ਼ਹਿਨਸ਼ਾਹ ਸ਼ਾਹਜਹਾਂ ਦਾ ਬਣਵਾਇਆ ਹੋਇਆ। ਹਜ਼ੂਰ ਫਰਮਾਉਂਦੇ ਨੇ ਹੈ ਔਰੰਗਜ਼ੇਬ ਬੇਸ਼ੱਕ ਲੋਕਾਂ ਦੇ ਸਾਹਮਣੇ ਤੂੰ ਕੋਈ ਬਾਦਸ਼ਾਹ ਹੋਵੇਗਾ, ਕਲਮਾ ਪਾਕ ਵੀ ਪੜ੍ਹਦਾ ਹੋਵੇਗਾ, ਨਮਾਜ਼ਾਂ ਵੀ ਪੜ੍ਹਦਾ ਹੋਵੇਗਾ, ਲੋਕਾਂ ਦੇ ਲੋਕ ਦਿਖਾਵੇ ਵਾਸਤੇ ਤੂੰ ਕੁਰਾਨ ਵੀ ਲਿਖਦਾ ਹੋਵੇਗਾ, ਪਰ ਅਜੇ ਤੇਰਾ ਕਾਂ ਵਾਲਾ ਸੁਭਾਅ ਨਹੀਂ ਗਿਆ। ਅਜੇ ਤੇਰਾ ਕਾਂ ਵਾਲਾ ਸੁਭਾਅ ਨਹੀਂ ਗਿਆ। ਸ੍ਰੀ ਗੁਰਪ੍ਰਤਾਪ ਸੂਦ ਗ੍ਰੰਥ ਵਿੱਚ ਇਹ ਘਟਨਾ ਵੀ ਮਿਲਦੀ ਹੈ ਕਿ ਜਿਸ ਵੇਲੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਭਾਈ ਸਾਹਿਬ ਭਾਈ ਧਰਮ ਸਿੰਘ ਜੀ ਜ਼ਫਰਨਾਮਾ ਲੈ ਕੇ ਔਰੰਗਜ਼ੇਬ ਦੇ ਪਾਸ ਪਹੁੰਚੇ ਤੇ ਉਹਨਾਂ ਨੇ ਸ਼ਾਹ ਦੇ ਪਾਸ ਪਹੁੰਚਦਿਆਂ ਹੋਇਆਂ ਸ਼ਾਹ ਦਾ ਖਿਆਲ ਸੀ ਮੈਨੂੰ ਸਲਾਮ ਕਰਨਗੇ, ਸਿਰ ਝੁਕਾਉਣਗੇ ਜਿਵੇਂ ਸ਼ਾਹਾਂ ਦੇ ਸਾਹਮਣੇ ਆਮ ਲੋਕ ਝੁਕਾਉਂਦੇ ਨੇ। ਮੂਰਖਾਂ ਦਾ ਕੋਈ ਘਾਟਾ ਨਹੀਂ। ਅੱਜ ਵੀ ਕੁਝ ਐਸੇ ਲੋਕ ਨੇ ਜਿਹੜੇ ਇੱਕ ਕਾਤਲ ਦੇ ਪੈਰਾਂ ਤੇ ਫੁੱਲ ਰੱਖ ਕੇ ਮੱਥਾ ਟੇਕਦੇ ਨੇ, ਪਿਆਰ ਲੱਖੋ ਸ੍ਰੀ ਵਾਹ। ਕਿਉਂਕਿ ਇਸ ਦੁਨੀਆਂ ਵਿੱਚ ਬਹੁਤ ਸਾਰੇ ਸਣਿਆਣੇ ਲੋਕ ਵੀ ਮਿਲਣਗੇ, ਦਾਨਾ ਵੀ ਮਿਲਣਗੇ, ਪਰ ਨਾਦਾਨ ਵੀ ਮਿਲ ਜਾਣਗੇ, ਮੂਰਖ ਵੀ ਮਿਲ ਜਾਣਗੇ, ਬੇਸਮਝ ਵੀ ਮਿਲ ਜਾਣਗੇ। ਸਾਦਾ ਖਿਆਲ ਸੀਗੇ ਸਿਰ ਚੁਕਾਉਣਗੇ, ਪਰ ਦਸ਼ਮੇਸ਼ ਪਿਤਾ ਜੀ ਦੇ ਪਿਆਰਿਆਂ ਨੇ ਬੜੀ ਨਿਰਭੈਤਾ ਦੇ ਨਾਲ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰ ਹੁਣ ਉਹ ਸ਼ਾਹ ਦੀ ਤਾਕਤ ਨਹੀਂ ਸੀ ਕਿ ਉਹ ਫਤਿਹ ਬੁਲਾਉਣ ਵਾਲਿਆਂ ਨੂੰ ਆਪਣੀ ਜੁਰਤ ਨਾਲ ਕੁਝ ਕਹਿ ਸਕਦਾ, ਰੋਬ ਦਾਬ ਦੇ ਨਾਲ ਦਬਾ ਸਕਦਾ। ਪਰ ਉਹਨੇ ਹੁਣਸ ਜ਼ਰੂਰ ਕੀ ਖਾਧੀ, ਦੁਖੀ ਜ਼ਰੂਰ ਹੋਇਆ ਕਿ ਇਹ ਸਿੱਖ ਵੀ ਕੈਸੇ ਨੇ, ਇਹਨਾਂ ਨੂੰ ਪਤਾ ਨਹੀਂ ਇੱਥੇ ਸਲਾਮ ਕਰੀਦਾ, ਸਿਰ ਝੁਕਾਈਦਾ, ਆਦਾਬ ਵਰਗ ਕਹੀਦਾ, ਇਹਨਾਂ ਨੇ ਫਤਿਹ ਬੁਲਾਈ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੂੰ, ਭਾਈ ਧਰਮ ਸਿੰਘ ਜੀ ਨੂੰ ਜਦੋਂ ਇਹਨੇ ਬੜੀ ਨਫ਼ਰਤ ਨਾਲ ਪੁੱਛਿਆ ਕੀ ਤੁਹਾਡਾ ਖਿਆਲ ਹੈ ਕਿ ਤੁਹਾਡੇ ਗੁਰੂ ਵਿੱਚ ਕਰਾਮਾਤ ਹੈ ਤੇ ਉਹਨੇ ਤੁਹਾਨੂੰ ਵੀ ਦਿੱਤੀ ਹੈ? ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਸਾਗਰ ਦੇ ਸੰਬੰਧ ਵਿੱਚ ਗੱਲ ਹੀ ਨਹੀਂ ਕਰੀਦੀ, ਸਮੁੰਦਰ ਤੇ ਸਮੁੰਦਰ ਹੈ, ਜੇ ਕੋਈ ਗਿਣਤੀ ਮਿਣਤੀ ਦਾ ਹਿਸਾਬ ਹੋਵੇ ਤੇ ਛੋਟੇ ਛੋਟੇ ਨਦੀਆਂ ਨਾਲਿਆਂ ਨਹਿਰਾਂ ਦਾ ਹਿਸਾਬ ਲਗਾਇਆ ਜਾ ਸਕਦਾ ਕਿ ਕਿਤਨੇ ਕਿਊਸਕ ਪਾਣੀ ਇੱਕ ਮਿੰਟ ਵਿੱਚ ਲੰਘਦਾ, ਕਿਸਨੇ ਕਿਤਨੇ ਕਿਊਸਕ ਪਾਣੀ ਪੰਜਾਬ ਨੂੰ ਦੇਣਾ, ਹਰਿਆਣੇ ਨੂੰ ਦੇਣਾ ਜਾਂ ਰਾਜਸਥਾਨ ਨੂੰ ਦੇਣਾ? ਇਹ ਛੋਟੀਆਂ ਛੋਟੀਆਂ ਮਿਣਤੀਆਂ ਨਦੀਆਂ ਨਾਲਿਆਂ ਦੀਆਂ ਹੋ ਸਕਦੀਆਂ ਨੇ? ਸਾਗਰ ਵਿੱਚ ਕਿਤਨਾ ਪਾਣੀ ਹੈ, ਕਿਤਨਾ ਉਹ ਡੂੰਘਾ ਹੈ, ਇਹ ਕੋਈ ਮਿਣ ਨਹੀਂ ਸਕਦਾ। ਤੇ ਪਾਟ ਇਹੋ ਹੀ ਗੱਲ ਕਹਿੰਦੇ ਨੇ ਉਦਤ ਗੁਰ ਜਹਿਰ ਗੰਭੀਰ ਬੇਅੰਤ ਹਰ, ਉਦਤ ਗੁਰ ਜਹਿਰ।

Thank you.

ਰਾਜੇ ਕੀ ਕਮੀ ਲੋਕ ਮਹਲਾ ਪਹਿਲਾ ਬਲਹਾਰੀ ਗੁਰੇ ਆਪਣੇ।

ਬੜੀ ਆਪੀ ਨੇ ਆਪ ਸਾਜੂ ਆਪੀ ਨੇ ਰਚੂ ਨਾ ਦੋਈ ਕੁਦਰਤ ਸਾਜੀ ਹੈ ਸਾਰਾ ਸੰਡਿਠ ਚਾਓ ਦਾਤਾ ਹੈ ਕਰਤਾ ਹੈ ਆਪ ਤੂੰ ਸੁਖਦੇਵ ਹੈ ਕਰੇ ਪਸਾਓ ਤੂੰ ਜਾਣੋ ਸਭ ਸਹਿ ਦੇ ਲੈ ਸਜਿੰਦ ਕਵਾਓ।

ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਣਾ, ਵੱਡੀ ਵਡਿਆਈ ਜਾਂ ਨੇਚਲ ਸਾਉ, ਵੱਡੀ ਵਡਿਆਈ ਜਾਂ ਨਾਉ, ਵੱਡੀ ਵਡਿਆਈ ਬੁੱਝ ਤਾਂ ਪਾਓ, ਵੱਡੀ ਵਡਿਆਈ ਜਾਂ ਪੁੱਛ।

ਸ੍ਰੀ ਨਾਨਕ ਜੀ ਉਪਾਏ ਕਹਿ ਲਿਖਣਾ ਵੇ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵਸ ਕੱਢੇ ਜਮਾ ਲਿਆ ਹਾਉ ਨਾ ਪਾਇਨ ਕੂੜਿਆ ਮੂੰਹ ਕਾਲੇ ਦੁਰਗ ਚਾਲਿਆ ਤੇਰੇ ਨਾਏ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ।

ਸ਼ਲੋਕ ਮਹਲਾ ਪਹਿਲਾ ਉਸਮਾਰ ਨਾਲ ਉਸਮਾਰ ਭੇਦ ਉਸਮਾਰ ਦੀ ਉਸਮਾਰ ਵੇਦ ਉਸਮਾਰ ਨਾਲ ਉਸਮਾਰ ਵੇਦ ਉਸਮਾਰ ਦੀ ਉਸਮਾਰ ਭੇਦ ਉਸਮਾਰ ਰੂ ਉਸਮਾਰ ਰੰਗ ਉਸਮਾਰ ਨਾਂਗ ਫਿਰ ਜੰਤ ਉਸਮਾਰ ਕੌਣ ਉਸਮਾਰ ਪਾਣੀ ਉਸਮਾਰ ਜਗਨੀ ਫਿਰ ਦੇ ਵਡਾਣੀ ਵੇਖ ਵਡਾਣ ਰਿਹਾ ਉਸਮਾਤ ਨਾਨਕ ਭੁਜਣ ਪੂਏ ਭਾਗ ਉਸਮਾਤ ਸੰਯੋਗ ਉਸਾਦ ਸੰਯੋਗ ਉਸਮਾਤ ਭੋਗ ਉਸਮਾਤ ਭੋਗ ਉਸਮਾਤ ਸਿਵਤ ਉਸਮਾਤ ਸਲਾਹ ਉਸਮਾਤ ਉਜਣ ਉਸਮਾਤ ਰਾਹ ਉਸਮਾਤ ਨੇੜੇ ਵਿਸਮਾਤ ਦੂਰ ਉਸਮਾਤ ਦੇਖੇ ਹਾਜਰਾ ਜੂਰ ਵੇਖ ਵਡਾਣ ਰਿਹਾ ਉਸਮਾਤ ਨਾਨਕ ਭੁਜਣ ਪੂਰੇ ਭਾਗ।

ਨੇ ਭੋਗ ਭੋਗ ਕੇ ਹੋਏ ਭਸਮੜ ਪਉ ਸਦਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕਾ ਚਲਾਇਆ, ਅੱਗੇ ਕਰਨੀ ਕੀ ਤਬਾਚੀਏ ਬਹਿ ਲੇਖਾ ਕਰ ਸਮਝਾਇਆ, ਥਾਓ ਨਾ ਹੋਵੀ ਪਾਉ ਜੀ ਹੁਣ ਸੁਣੀਏ ਕਿਆ ਰੋਆਇਆ, ਮਨ ਅੰਦੇ ਜਨਮ ਗੁਆਇਆ।

ਕਦਰ ਕਰੀ ਦੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਤੇ ਜੀਉ ਬਹੁਤੇ ਚਰਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬਜਾਇਆ।

ਹੈ ਨਾ ਲਈਏ ਨਰਕ ਨਾ ਜਾਈਏ। ਜੀਓ ਪਿੰਡ ਸਭ ਪਿਸਦਾ ਦੇ ਖਾਜੇ ਅਗਵਾਈਏ, ਜੇ ਲੋੜੇ ਚੰਗਾ ਆਪਣਾ ਕਰ ਪੁਨੂੰ ਮਿਸਦਾਈਏ, ਜੇ ਜਰਵਾਣਾ ਪਰ ਹਰੇ ਜਰਵੇਸ ਕਰੇ ਜੀ ਆਈਏ, ਕੋ ਰਹੇ ਨਾ ਭਰੀਏ ਪਾਈਏ ਕੋ

ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟ ਰੱਖ ਸੁਣਾਇਆ, ਸਤਿਗੁਰ ਮਿਲੀਏ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਵ ਚਿਤ ਲਾਇਆ।

ਦਾਨ ਮਹਿੰਡਾ ਤਰੀ ਸਕਦੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲੇ ਛੱਡੀਏ ਹੋਏ ਇੱਕ ਮਨ ਅਲਕ ਤੇ ਆਈਏ ਫਲ ਤਰੀ ਹੋ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ ਮਤ ਥੋੜ੍ਹੀ।

ਬਿਨਾਂ ਕੁਛ ਉਹਦਾ ਪਾਇਆ ਕਾਤੇ ਨਹੀਂ ਕਤਲ ਪਿਆਇਆ ਇਹਨਾਂ ਜਨਤਾ ਕੇ ਬਸ ਕਿਸਨਾ ਹੀ ਤੁਧ ਵੇਖੀ ਜਬ ਤੋ ਪਾਇਆ ਇੱਕ ਨਾ ਨੂੰ ਤੂੰ ਮੇਲਾ ਤਾਂ ਪੁੱਤ ਦਿਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਵਿਝਾਇਆ ਤੈ ਜੇ

ਕੌੜੀ ਸਤਿਗੁਰ ਬਿੱਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਸਤਿਗੁਰ ਬਿੱਟੋ ਵਾਰਿਆ ਜਿਤ ਮਿਲੇ ਖਸਮ ਆਲਿਆ ਜਿਨ ਕਰ ਉਪਦੇਸ਼ ਗਿਆਨ ਜੰਦੀ ਆਈ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ

0: ਪੜ੍ਹ ਪੁਸਤਕ ਬੰਧਿਆ ਸਾਧਨ ਸਿਲਬੂਸ ਬਦਲ ਸਮਾਧਨ
1: ਪੜ੍ਹ ਪੁਸਤਕ ਸੰਧਿਆ ਬਾਦਨ
0: ਸਿਲਬੂਸ ਬਦਲ ਸਮਾਧਨ ਮੁਖ ਝੂਠ ਬੇ ਭੁੱਖਣ ਸਾਰੰ ਤਿਹਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕਲ ਲਾਟੰ ਦੁਇ ਧੋਤੀ ਵਸਤਰ ਕਪਾਟੰ ਜੇ ਜਾਣਸ ਬ੍ਰਹਮ ਕਰਮੰ ਸਾ ਫੋਕਟ ਨਿਚੋ ਕਰਮ

ਛੱਡ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਹਿ ਪੀੜੇ ਅੱਗੇ ਜਾਵਣਾ ਨੰਗਾ ਦੁੱਜ ਕਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਆਗਣ

0: ਹੋਏ ਪ੍ਰਾਣਾ ਛੁੱਟਿਆ ਵੀ ਫਿਰ ਪਾਈਏ ਹੋਰ ਨਾਨਕ ਤਗਨ ਟੁੱਟਾਈ ਜੇ ਤਗ ਹੋਇਆ ਜੋਰ ਮਹਲਾ ਪਹਿਲਾ ਨਾ ਮੰਨਿਆ ਪਾ ਤੂੰ ਪਜੈ ਸਲਾਈ ਸਸੂਤ
1: ਤਕ ਨਾ ਇੰਦਰੀ ਤਕ ਨਾ ਨਾਰੀ ਪੜ ਕੇ ਥੁੱਕ ਪਵੇ ਨਿਤ ਦਾੜੀ ਤਕ ਨਾ ਪੈਰੀ ਤਕ ਨਾ ਹੱਥੀ ਤਕ ਨਾ ਦੇਵਾ ਤਕ ਨਾ ਅੱਖੀ ਵੇ ਤਗ ਆਇਆ ਪੇ ਵੱਤੇ ਵੜ ਤਗ ਔਰਾ ਕਤੇ ਲੈ ਪਾੜ ਕਰੇ ਵੀ ਆਹ।

ਕੌੜੀ ਤੁਰੇ ਪਲਾਣੇ ਪੌਣ ਦੇਵ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡ ਮਾਣੀਆਂ ਲਾ ਬੈਠੇ ਕਰ ਪਾਸਾਰਿਆ ਚੀਜ ਕਰ ਮਨ ਭਾਵ ਦੇ ਹਰ ਬੋਝਨ ਨਾਹੀਂ ਹਾਰਿਆ ਕਰ ਫਰਮਾਇਸ਼ ਕਾਇਆ ਦੇਖ ਮਹਿਲਤ ਮਨ ਵਿਸਾਰਿਆ।

0: ਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਏ ਸਭ ਕੇ ਸੂਤਕ ਹੋਏ ਗੋਹਿਆਂ ਤੇ ਲੱਕੜੀ ਅੰਦਰ ਕੀੜਾ ਹੋਏ ਜਿਤ ਦੇ ਦਾਣੇ ਅੰਨ ਕੇ ਜੀਆਂ ਬਾਜਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਸੂਤਕ ਔਕਰ ਰੱਖੀਐ ਸੂਤਕ ਪਵੈ ਰਸੋਏ ਨਾਨਕ ਸੂਤਕ ਏਵਨ ਉਤਰੈ ਗਿਆਨ ਉਤਾਰੈ ਤੋਏ ਮਹੱਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤਰੈ ਪਰਤਰ ਰੂਪ ਕੰਨੀ ਸੂਤਕ ਕੰਨ ਪਹਿਲਾ ਇਤਵਾਰੀ ਖਾਏ ਨਾਨਕ ਸਾਧਵੀ ਬੰਦੇ ਜਮ ਪਰਜਾਏ ਮਹੱਲਾ ਪਹਿਲਾ
2: ਸਭੋ ਸੂਤਕ ਪਰਮ

ਪੌੜੀ ਸਤਿਗੁਰ ਵੱਡਾ ਘਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਤਿ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਸਤ ਉੱਠੇ ਨਾ

ਕਰੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਕੰਢੀ ਹੈ ਜਾਂ ਰਹਿਣਾ ਨਾ ਹੀ ਹੈ ਤੇ ਜਗਤਾ ਕਾਇਤਗਾਰ ਵੰਡੀ ਹੈ ਮੰਨ

ਮੈਲ ਆਸਰ ਤੀਰਥ ਜੇ ਨਾਵੇ ਉਤਰ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁਦੜ ਦੇ ਭਲੇ ਸੰਸਾਰ ਤਨ ਨਹੀਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹਸਾ ਰੰਗ ਰੂਪ ਚੁੱਪੀ ਕਰ ਜਾਹੀ ਪ੍ਰਵਾਹ ਨਾਹੀ ਕਿਸੇ ਕਿਹੜੀ ਬਾਤ ਸੱਚੇ ਨਾ ਦਾਰੂ ਪਵਾ ਵਾਟ ਉੱਪਰ ਖਰਚ

0: ਕੌੜੀ ਆਪੇ ਹੀ ਕਰਨਾ ਕੀ ਉਹ ਕੱਲ ਆਪੇ ਹੀ ਤੇ ਸਾਰੀ ਹੈ ਦੇਖੇਗੀ ਤਾਂ ਆਪਣਾ ਤਾਂ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਬਾਈ ਹੈ ਜਿਸ ਤੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਏ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ
1: ਆਸਾ ਮਹੱਲਾ ਚੌਥਾ ਜਨ ਪੇਟਿਆ ਮੇਰਾ ਪੂਰਾ ਸੱਤ।

ਔੜੀ ਜਿੱਤ ਸੇਵੀਏ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਕਾਲੀਏ ਮੰਦਾ ਮੂਲ ਨਾ ਕੀਤੇ ਦੇ ਲੰਮੀ ਨਦ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਟਾਲੀਏ ਪਿਛਲਾਹੀ ਉੱਪਰ ਕਾਲੀਏ ਪਿਛਲਾਹੀ ਉੱਪਰ ਕਾਲੀਏ ਵਾਹਿਗੁਰੂ।

0: ਲੋਕ ਮਹੱਲਾ ਦੂਜਾ ਚੱਕਰ ਲੱਗੇ ਚੱਕਰੀ ਨਾਲੇ ਕਰ ਦੁਆਦ ਗੱਲਾਂ ਕਰੇ ਕਨੇਰੀਆਂ ਕਸਮ ਨਾ ਪਾਏ ਸਾਲ ਆਪ ਗਵਾਏ ਸੇਵਾ ਕਰੇ ਸਾਗਚ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਗਵਾਏ ਮੋਕਾ ਕਹੇ ਵਾਓ ਵਿਜੇ ਬਖ ਮੰਗੇ ਅਮਰਤ ਵੇਖੋ।

ਨਾਇਆਣੇ ਦੋਸਤੀ ਵਡਾ ਰੁਸਿਓਨੇ ਹੋ ਪਾਣੀ ਅੰਦਰ ਲੀਕ ਦਿਓ ਪੈਦਾ ਥਾਉਣ ਤੇ ਹੋ ਹੋਏ ਆਣਾ ਕਰੇ ਮਲਾ ਦੂਜਾ ਹੋਏ ਆਣਾ ਕਰੇ ਕਮ ਕਾ ਆਣ ਨਾ ਸਕੇ ਰਾਸ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਬੈਠੋ ਮੈਡਮ,

0: punishment. To remember and mind.
1: Thank you.

స్తోత్రం. వాహిగురు సాహిబ్ జీ. ఇక్ ఓంకార్ సత్ నామో కర్తా

ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਹਫ਼ਤਾਵਾਰੀ ਸਮਾਗਮ ਦੇ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਦਿਆਲੂ ਕਿਰਪਾਲੂ ਪਰਮੇਸ਼ਰ ਦੀ ਕਿਰਪਾ ਸਦਕਾ ਗੁਰੂ ਦੀਆਂ ਪਿਆਰੀਆਂ ਸੰਗਤਾਂ ਨੇ ਅੱਜ ਦੇ ਦੀਵਾਨ ਦੀ ਆਰੰਭਤਾ ਦੇ ਵਿੱਚ ਆਸਥਾ ਕੀ ਵਾਰ ਦਾ ਸੰਪੂਰਨ ਕੀਰਤਨ ਗੁਰਬਾਣੀ ਦੇ ਸ਼ਬਦ ਰਲ ਮਿਲ ਕੇ ਪੜ੍ਹ ਕੇ ਗੁਰੂ ਦੀਆਂ ਹਾਜ਼ਰੀਆਂ ਭਰੀਆਂ। ਬੜਾ ਪਿਆਰਾ ਬਚਨ ਹੈ ਪਾਤਸ਼ਾਹ ਜੀ ਦਾ, ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਧਿਆਨਾ। ਕਲਯੁਗ ਦੇ ਵਿੱਚ ਕੀਰਤਨ ਦੀ ਪ੍ਰਧਾਨਤਾ ਹੈ, ਜਿਹੜੇ ਗੁਰਮੁਖ ਆ ਉਹ ਧਿਆਨ ਲਾ ਕੇ ਪਰਮੇਸ਼ਰ ਦਾ ਨਾਮ ਜਪਦੇ ਆ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕਿਹਾ ਹੈ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਰਸਨਾ ਨੂੰ ਸਿੱਧਾ ਨਾਮ ਲੈ ਕੇ ਕਿਹਾ, ਇਹ ਰਸਨਾ ਤੂੰ ਪਰਮੇਸ਼ਰ ਦੀ ਕੀਰਤੀ ਕਰ ਤੇ ਪੂਰੇ ਮਨੁੱਖੀ ਸਰੀਰ ਦੇ ਅੰਦਰ ਨਾਮ ਜਪਣ ਵਾਸਤੇ ਜੇ ਕੋਈ ਅੰਗ ਦਿੱਤਾ ਪਰਮੇਸ਼ਰ ਨੇ ਤੇ ਉਹ ਰਸਨਾ ਹੈ, ਜੀਭ ਹੈ। ਜੀਭ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਜਾ ਸਕਦਾ ਹੈ, ਕੰਨਾਂ ਦੇ ਨਾਲ ਪਰਮੇਸ਼ਰ ਦਾ ਨਾਮ ਸੁਣਿਆ ਜਾ ਸਕਦਾ, ਜਪਿਆ ਨਹੀਂ ਜਾ ਸਕਦਾ। ਅੱਖਾਂ ਦੇ ਨਾਲ ਪਰਮੇਸ਼ਰ ਨੂੰ ਦੇਖਿਆ ਜਾ ਸਕਦਾ, ਜਪਿਆ ਨਹੀਂ ਜਾ ਸਕਦਾ। ਪੈਰਾਂ ਦੇ ਨਾਲ ਪਰਮੇਸ਼ਰ ਦੇ ਦਰ ਤੇ ਦਰਬਾਰ ਦੇ ਵਿੱਚ ਚੱਲ ਕੇ ਜਾਇਆ ਜਾ ਸਕਦਾ, ਪਰ ਪਰਮੇਸ਼ਰ ਪੈਰ ਬੋਲ ਕੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ। ਇਸ ਕਰਕੇ ਮਹਾਰਾਜ ਨੇ ਕਿਹਾ ਹੈ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਹੁਣ ਇਹ ਹੁਕਮ ਕਰਤਾ ਵੀ ਇਹ ਰਸਨਾ ਤੂੰ ਪਰਮੇਸ਼ਰ ਦੀ ਕੀਰਤੀ ਕਰ, ਇਹ ਗੱਲ ਸਾਨੂੰ ਸਮਝ ਲੱਗ ਗਈ। ਹੁਣ ਦੇਖਣਾ ਇਹ ਹੈ ਵੀ ਗੁਰੂ ਜੀ ਦੇ ਇਸ ਬਚਨ ਨੂੰ ਸਾਡਾ ਮਨ ਮੰਨਦਾ ਹੈ ਕਿ ਨਹੀਂ ਮੰਨਦਾ। ਕੋਈ ਵੀ ਚੀਜ਼ ਪਹਿਲਾਂ ਪੜ੍ਹੀ ਜਾਂਦੀ ਹੈ, ਫਿਰ ਉਹਦਾ ਪ੍ਰੈਕਟੀਕਲ ਹੁੰਦਾ ਹੈ। ਪ੍ਰੈਕਟੀਕਲ ਦੇ ਵਿੱਚ ਪਤਾ ਲੱਗਦਾ ਵੀ ਇਹਨੇ ਕਿੰਨਾ ਕੁ ਪੜ੍ਹਿਆ, ਕਿੰਨਾ ਕੁ ਸਮਝਿਆ, ਕਿੰਨਾ ਕੁ ਅਮਲ ਕੀਤਾ ਹੈ। ਆਪਾਂ ਇਸ ਬਚਨ ਨੂੰ ਅਮਲ ਵਿੱਚ ਲਿਆਉਣ ਦਾ ਯਤਨ ਕਰੀਏ। ਸਰਬੱਤ ਸੰਗਤਾਂ ਕਲੰਗੀ ਧਰ ਦਸਮੇਸ਼ ਪਿਤਾ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਵਾਂਗੇ ਜੀ, ਦੋਨੇ ਹੱਥ ਪੂਰੇ ਜੋੜ ਕੇ। ਪੂਰੇ ਦਾ ਭਾਵ ਹੈ ਅਸੀਂ ਜਾਣੇ ਅਣਜਾਣੇ ਗੁਰਫਤਿਹ ਬੁਲਾਉਣ ਦੇ ਵਿੱਚ ਅਣਗਹਿਲੀ ਕਰਦੇ ਹਾਂ, ਪੂਰੇ ਹੱਥ ਜੋੜਨ ਦੀ ਬਜਾਏ ਸਾਡੇ ਹੱਥ ਇੱਦਾਂ ਕਲੰਗੜੀ ਬਣ ਜਾਂਦੇ ਨੇ। ਮਹਾਰਾਜ ਨੇ ਕਿਹਾ ਪੂਰੇ ਹੱਥ ਜੋੜਨੇ ਆ, ਹੱਥ ਮੂੰਹ ਦੇ ਬਰਾਬਰ ਹੋਣ। ਜਦੋਂ ਗੁਰਸਿੱਖ ਗੁਰਸਿੱਖ ਨੂੰ ਮਿਲਦਾ ਹੈ, ਸੀਸ ਝੁਕਾ ਕੇ ਫਤਿਹ ਬੁਲਾਉਣੀ ਹੈ। ਇਸ ਵੇਲੇ ਸਾਡੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਸੁਸ਼ੋਭਿਤ ਹੋ ਕੇ ਸਾਨੂੰ ਦਰਸ਼ਨ ਦਰਬਾਰੇ ਦੇ ਰਹੇ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਦੋਨੇ ਹੱਥ ਪੂਰੇ ਜੋੜ ਕੇ ਪ੍ਰੇਮ ਸ਼ਰਧਾ ਵਿੱਚ ਭੇਜ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਪਿਆਰਾ ਬਚਨ ਆਪ ਜੀ ਨੇ ਗੁਰੂ ਕੇ ਪਿਆਰਿਆਂ ਤੋਂ ਸਰਵਣ ਕੀਤਾ ਹੈ। ਚੌਥੇ ਪਾਤਸ਼ਾਹ ਜੀ ਮਿਹਰਬਾਨ ਹੋ ਕੇ ਦਇਆ ਦੇ ਘਰ ਵਿੱਚ ਆ ਕੇ ਸਾਨੂੰ ਇੱਕ ਆਪਣਾ ਤਜਰਬਾ, ਨਿੱਜੀ ਤਜਰਬਾ ਸਾਡੇ ਨਾਲ ਸਾਂਝਾ ਕਰਦੇ ਆ। ਉਹ ਨਿੱਜੀ ਤਜਰਬਾ ਕੀ ਹੈ? ਸਤਿਗੁਰੂ ਕਹਿੰਦੇ, ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਮੈਨੂੰ ਮੇਰੇ ਗੁਰੂ ਨੇ ਇਹ ਮਤ ਦਿੱਤੀ ਆ। ਹੁਣ ਧਿਆਨ ਰੱਖਣਾ ਗੁਰੂ ਕੀ ਮਤ ਦੇ ਰਹੇ ਆ। ਅਸੀਂ ਗੁਰੂ ਦੇ ਦਰਬਾਰ ਦੇ ਵਿੱਚ ਬੜਾ ਕੁਝ ਲੈਣ ਵਾਸਤੇ ਆਉਂਦੇ ਹਾਂ। ਘਰੋਂ ਤੁਰਦੇ ਹਾਂ, ਸਾਡੀ ਇੱਛਾ ਹੁੰਦੀ ਹੈ ਮਹਾਰਾਜ ਸਾਡੇ ਕੋਲ ਪੈਸਾ ਹੈ ਨਹੀਂ, ਪੈਸਾ ਮਿਲ ਜੇ। ਸਾਡੇ ਕੋਲ ਜੌਬ ਹੈ ਨਹੀਂ, ਜੌਬ ਮਿਲ ਜੇ।
ਸਾਡੇ ਪੈਸੇ ਨੂੰ ਸਾਂਭਣ ਵਾਲਾ ਕੋਈ ਧੀ ਪੁੱਤ ਹੈ ਨਹੀਂ, ਸੰਤਾਨ ਮਿਲ ਜੇ, ਸਾਡੇ ਘਰੇ ਸੁੱਖ ਹੋਵੇ, ਇਹ ਅਸੀਂ ਘਰੋਂ ਸੋਚ ਕੇ ਆਉਂਦੇ ਹਾਂ। ਅੱਜ ਮੈਂ ਗੁਰੂ ਤੋਂ ਆਹ ਮੰਗਣਾ ਅਤੇ ਗੋਲਕ ਤੱਕ ਆਉਂਦਿਆਂ ਆਉਂਦਿਆਂ ਉਹ ਸਾਰੀਆਂ ਲਿਸਟ ਦੀਆਂ ਲਿਖੀਆਂ ਹੋਈਆਂ ਮੰਗਾਂ ਅਸੀਂ ਗੁਰੂ ਨੂੰ ਦੱਸ ਦਿੰਦੇ ਹਾਂ। ਪਰ ਇਹਨਾਂ ਮੰਗਾਂ ਦੇ ਵਿੱਚ ਕੋਈ ਭਾਗਾਂ ਵਾਲਾ ਐਸਾ ਹੋਏਗਾ ਜਿਹੜਾ ਕਹਿੰਦਾ ਹੋਵੇ ਹੱਥ ਜੋੜ ਕੇ, ਮਹਾਰਾਜ ਜੀ ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ। ਕੋਈ ਵੱਡਿਆ ਭਾਗਾਂ ਵਾਲਾ ਇੱਥੇ ਖੜ ਕੇ ਨਾਮ ਦੀ ਦਾਤ ਮੰਗਦਾ। ਦੁਨੀਆਂ ਦੀਆਂ ਚੀਜ਼ਾਂ ਬੜੀਆਂ ਮੰਗੀ ਜਾਂਦੇ ਹਾਂ, ਬਹੁਤੀਆਂ ਸਾਡੀਆਂ ਪੂਰੀਆਂ ਵੀ ਹੋ ਜਾਂਦੀਆਂ ਨੇ, ਬਹੁਤੀਆਂ ਰਹਿ ਵੀ ਜਾਂਦੀਆਂ ਨੇ। ਪੂਰੀਆਂ ਉਹ ਹੁੰਦੀਆਂ ਜਿਹੜੀਆਂ ਸਾਡੇ ਵਾਸਤੇ ਚੰਗੀਆਂ ਹੁੰਦੀਆਂ, ਅਤੇ ਜਿਹੜੀਆਂ ਸਾਡੇ ਵਾਸਤੇ ਖਤਰਨਾਕ ਹੈ ਉਹ ਚੀਜ਼ਾਂ ਸਾਨੂੰ ਗੁਰੂ ਸਾਹਿਬ ਨਹੀਂ ਦਿੰਦੇ। ਬੱਚਾ ਜਿੱਦ ਕਰੇ, ਮਾਂ ਰੋਟੀ ਲਾ ਰਹੀ ਹੈ ਚੁੱਲ੍ਹੇ ਦੇ ਕੋਲ, ਚੁੱਲ੍ਹੇ ਵਿੱਚ ਅੰਗਿਆਰ ਬਲਦਾ ਅੱਗ ਦਾ, ਬੱਚਾ ਕੋਲ ਖੇਡਦਾ ਅਤੇ ਮਾਂ ਨੂੰ ਜਿੱਦ ਕਰੇ ਵੀ ਉਹ ਜਿਹੜਾ ਬਲਦਾ ਅੰਗਿਆਰ ਹੈ ਉਹ ਚੱਕ ਕੇ ਮੇਰੇ ਹੱਥ 'ਤੇ ਰੱਖ। ਹੁਣ ਕਿੰਨੀ ਜਿੱਦ ਕਰ ਲਏ ਜੇ ਤਾਂ ਮਾਂ ਹੋਈ ਸਿਆਣੀ, ਫਿਰ ਤਾਂ ਉਹਨੂੰ ਪਤਾ ਵੀ ਇਹ ਅੰਗਿਆਰ ਮੇਰੇ ਬੱਚੇ ਦਾ ਹੱਥ ਜਾਲ ਦੇਵੇਗਾ, ਉਹ ਕਦੇ ਵੀ ਇਹ ਗਲਤੀ ਨਹੀਂ ਕਰਦੀ। ਅਤੇ ਜੇ ਮਾਂ ਵੀ ਉਹੋ ਜਿਹੀ ਹੋਈ ਉਹ ਫਿਰ ਭਾਵੇਂ ਸਾਰਾ ਹੱਥ ਭਰ ਸਕਦੀ ਹੈ। ਹੁਣ ਗੁਰੂ ਸਾਹਿਬ ਨੂੰ ਪਤਾ ਹੈ ਮੇਰੇ ਬੱਚਿਆਂ ਨੂੰ ਕੀ ਚਾਹੀਦਾ। ਮੰਗਦੇ ਬੜੇ ਕੁਝ ਆ, ਅਸੀਂ ਜਿੱਦ ਵੀ ਕਰਦੇ ਹਾਂ, ਮਹਾਰਾਜ ਆਹ ਦੇ ਦਿਓ, ਵਾਰੀ ਵਾਰੀ ਅਰਦਾਸਾਂ ਕਰਦੇ ਹਾਂ। ਜਿੱਦ ਕਰਨ ਦਾ ਭਾਵ ਇੱਕੇ ਗੱਲ ਨੂੰ ਵਾਰੀ ਵਾਰੀ ਮੰਗਣਾ। ਹੁਣ ਮਹਾਰਾਜ ਨੂੰ ਪਤਾ ਵੀ ਉਹਨੂੰ ਨਹੀਂ ਚਾਹੀਦੀ, ਇਹਦਾ ਨੁਕਸਾਨ ਕਰਦੀ ਹੈ, ਨਹੀਂ ਦਿੰਦੇ। ਅਤੇ ਜੇ ਕਿਸੇ ਅਸੀਂ ਉਹੇ ਜੇ ਗੁਰੂ ਕੋਲ ਜਾ ਵੜੇ ਜਿਹੜਾ ਠੱਗ ਹੋਇਆ, ਲੁਟੇਰਾ ਹੋਇਆ, ਜਿਹਨੇ ਆਪਣੇ ਸਵਾਰਥ ਵਾਸਤੇ ਗੱਡੀ ਚਲਾਈ ਹੋਈ, ਉਹਨੇ ਕਹਿ ਦੇਣਾ ਸਭ ਕੁਝ ਮਿਲ ਜੂ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰ ਤੋਂ ਉਹ ਚੀਜ਼ਾਂ ਬਿਨਾਂ ਮੰਗਿਆਂ ਮਿਲਦੀਆਂ ਜਿਹੜੀਆਂ ਸਾਡੇ 'ਤੇ ਕਿਰਪਾ ਕਰਕੇ ਮਿਲਦੀਆਂ ਨੇ। ਮਹਾਰਾਜ ਕਹਿੰਦੇ ਬਿਨ ਮੰਗਿਆਂ ਸਭ ਕੁਝ ਦੇ ਦਿੰਦਾ। ਇੱਥੇ ਅਰਦਾਸ ਕਰਨ ਦੀ ਵੀ ਲੋੜ ਨਹੀਂ ਪੈਂਦੀ, ਬਿਨ ਬੋਲਿਆ ਸਭ ਕੁਛ ਜਾਣਦਾ ਕਿਸ ਅੱਗੇ ਕੀਚੈ ਅਰਦਾਸ। ਇਹਦੇ ਅੱਗੇ ਅਰਦਾਸ ਕਰਨ ਦੀ ਲੋੜ ਨਹੀਂ ਪੈਂਦੀ, ਜੋ ਸਾਡੀਆਂ ਲੋੜਾਂ ਨੇ ਉਹ ਦੇ ਦਿੰਦੇ ਆ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹੈ, ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਮੈਨੂੰ ਮੇਰੇ ਗੁਰੂ ਨੇ, ਹੁਣ ਗੁਰੂ ਰਾਮਦਾਸ ਦਾ ਗੁਰੂ ਕੌਣ ਹੈ? ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਮੈਨੂੰ ਗੁਰੂ ਅਮਰਦਾਸ ਮਹਾਰਾਜ ਨੇ ਇਹ ਮਤ ਦਿੱਤੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਨੇ ਮਤ ਦਿੱਤੀ ਹੈ, ਜਪ ਹਰ ਪਰਮੇਸ਼ਰ ਦਾ ਨਾਮ ਜਪ। ਹੁਣ ਸਵਾਰਥੀ ਮਨ ਕਹਿੰਦਾ ਮਹਾਰਾਜ ਜੀ ਜੇ ਪਰਮੇਸ਼ਰ ਦਾ ਨਾਮ ਜਪਿਆ ਤਾਂ ਮੇਰਾ ਕੀ ਭਲਾ ਹੋਊ? ਪਾਤਸ਼ਾਹ ਜੀ ਕਹਿੰਦੇ ਭਾਵ ਜਲ ਤਰ ਤਰਨਾ, ਭਾਵ ਸਾਗਰ ਵਿੱਚੋਂ ਤਰ ਜਾਏਗਾ। ਭਾਵ ਸਾਗਰ ਵਿੱਚੋਂ ਤਰਨ ਵਾਸਤੇ ਬੜਾ ਕੁਝ ਕਰਨਾ ਪੈਂਦਾ ਹੈ। ਕੀ ਕਰਨਾ ਪੈਂਦਾ? ਗੁਰੂ ਪਾਤਸ਼ਾਹ ਮਹਾਰਾਜ ਜੀ ਰਹਾਉ ਦੇ ਬੰਦ ਵਿੱਚ ਕਹਿੰਦੇ ਆ, ਜਪ ਮਨ ਸਤਨਾਮ ਸਦਾ ਸਤਨਾਮ। ਹੁਣ ਗੱਲ ਮਨ ਨੂੰ ਕਹੀ ਹੈ, ਜਪ ਮਨ। ਹੁਣ ਇੱਕ ਸਵਾਲ ਪੈਦਾ ਹੁੰਦਾ ਵੀ ਜਪਣਾ ਤਾਂ ਜੀਭ ਨੇ ਹੈ ਅਤੇ ਮਨ ਨੂੰ ਕਿਉਂ ਕਿਹਾ? ਕਿਉਂਕਿ ਇਸ ਗੱਡੀ ਦਾ ਮਾਲਕ ਡਰਾਈਵਰ ਮਨ ਹੈ। ਜਿਹੜੀ ਗੱਲ ਮਨ ਨੂੰ ਸਮਝ ਲੱਗ ਗਈ ਮਨ ਨੇ ਅੱਗੇ ਹੁਕਮ ਕਰਨਾ, ਜਿਹੜੇ ਅੰਗ ਨੂੰ ਹੁਕਮ ਕਰਤਾ ਉਹਨੇ ਕੰਮ ਕਰਨਾ। ਮਨ ਨੂੰ, ਮਨ ਨੇ ਹੁਕਮ ਕਰਤਾ ਕੰਨਾਂ ਨੂੰ ਵੀ ਸੱਚ ਸੁਣਨਾ, ਫਿਰ ਤਾਂ ਸੱਚ ਸੁਣਨਗੇ। ਜੇ ਮਨ ਨੇ ਹੁਕਮ ਕਰਤਾ ਵੀ ਨਿੰਦਿਆ ਚੁਗਲੀ 'ਚ ਬਹੁਤ ਰਸ ਹੁੰਦਾ, ਲੈ ਇਹਦੇ ਕੋਲ ਗੁਰਬਾਣੀ 24 ਘੰਟੇ ਸੁਣਾਈ ਚੱਲੋ, ਉਹਨੂੰ ਚੰਗੂ ਹੀ ਨਹੀਂ ਲੱਗਣੀ, 10 ਮਿੰਟ ਬਹਿਣਾ ਔਖਾ ਹੋ ਜੂਗਾ। ਨਿੰਦਿਆ ਚੁਗਲੀ ਦੀਆਂ ਗੱਲਾਂ ਚੱਲਦੀਆਂ ਹੋਣ, ਕੋਈ ਗੰਦੇ ਗਾਣੇ ਚੱਲਦੇ ਹੋਣ, ਉੱਥੇ ਘੰਟਿਆਂ ਬੱਧੀ ਸਮਾਂ ਲੰਘ ਜਾਂਦਾ। ਫਿਰ ਕੰਨਾਂ ਨੇ ਉਹ ਗੱਲ ਨਹੀਂ ਸੁਣੀ ਜਿਹੜੇ ਮੇਰੇ ਗੁਰੂ ਪਾਤਸ਼ਾਹ ਜੀ ਸੁਣਾਉਣਾ ਚਾਹੁੰਦੇ ਆ। ਇਸੇ ਕਰਕੇ ਮਨ ਨੂੰ ਕਿਹਾ, ਆਗੂ ਨੂੰ ਇੱਕ ਗੱਲ ਸਮਝਾ ਦਿਓ, ਉਹਨੇ ਆਪਣੇ ਥੱਲੜੇ ਵਾਲਿਆਂ ਤੋਂ ਐਟੋਮੈਟਿਕ ਹੀ ਕੰਮ ਕਰਾ ਲੈਣਾ। ਹੁਣ ਸਰਕਾਰਾਂ ਕੀ ਕਰਦੀਆਂ ਨੇ? ਹੁਕਮ ਲਾਗੂ ਕਰਦੀਆਂ, ਉਹ ਇਕੱਲੇ ਇਕੱਲੇ ਨਾਗਰਿਕ ਕੋਲ ਜਾ ਕੇ ਹੁਕਮ ਨਹੀਂ ਸੁਣਾਉਂਦੀਆਂ।
ਉਹਨਾਂ ਨੇ ਡੀ ਸੀ ਨੂੰ ਕਹਿ ਦੇਣਾ, ਡੀ ਸੀ ਨੇ ਸਾਰੇ ਜ਼ਿਲ੍ਹੇ 'ਚ ਕੰਮ ਕਰਵਾ ਲੈਣਾ, ਉਹਨਾਂ ਦਾ ਹੁਕਮ ਹੀ ਚੱਲਣਾ ਇਕੱਲਾ। ਇੱਥੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਮਨ ਨੂੰ ਹੁਕਮ ਕਰਤਾ, ਮਨਾ ਪਰਮੇਸ਼ੁਰ ਦਾ ਨਾਮ ਜਾਪੋ। ਹੁਣ ਜਪਾਉਣਾ ਮਨ ਦਾ ਕੰਮ ਹੈ। ਜਪਾਉਣਾ ਕੀ ਤੋਂ ਹੈ? ਜੀਵ ਤੋਂ। ਅਤੇ ਜੀਵ ਕਿਹਦੇ ਅੰਡਰ ਹੈ? ਇਹ ਮਨ ਦੇ ਅੰਡਰ ਹੈ। ਜੀਵ ਉਹ ਕੁਝ ਬੋਲਦੀ ਹੈ ਜਿਹੜਾ ਕੁਝ ਮਨ ਬੁਲਾਉਂਦਾ ਹੈ। ਅਤੇ ਗੁਰੂ ਰਾਮਦਾਸ ਨੇ ਕਹਿਤਾ ਜੇ ਬੁਲਾਉਣਾ ਹੀ ਚਾਹੁੰਦੇ 24 ਘੰਟੇ ਜੀਵ ਰੁਕਦੀ ਨਹੀਂ, ਇਹਨੂੰ ਰੋਕਣਾ ਬੜਾ ਮੁਸ਼ਕਲ ਹੈ। ਸਭ ਤੋਂ ਔਖਾ ਕੰਮ ਹੈ ਆ ਜੀਵ ਨੂੰ ਰੋਕਣਾ। ਇਹ ਜੀਵ ਜੇ ਸਹੀ ਦਿਸ਼ਾ ਵਿੱਚ ਜਾਂਦੀ ਹੈ ਤਾਂ ਹਾਰ ਪਵਾ ਦਿੰਦੀ ਹੈ, ਅਤੇ ਜੇ ਇਹਦੀ ਦਿਸ਼ਾ ਟੇਢੀ ਹੋ ਜੇ, ਇਹਦੀ ਬੋਲੀ ਮਾੜੀ ਹੋ ਜੇ, ਫਿਰ ਇਹ ਹਾਰ ਦੀ ਥਾਂ 'ਤੇ ਕੁਝ ਹੋਰ ਵੀ ਪਵਾ ਦਿੰਦੀ ਹੈ। ਇਹ ਮਾਣ ਵੀ ਦਵਾਉਂਦੀ ਹੈ, ਅਪਮਾਨ ਵੀ ਕਰਾ ਦਿੰਦੀ ਹੈ। ਮਹਾਰਾਜ ਕਹਿੰਦੇ ਆ ਮਨਾ ਜਪ ਰਸਨਾ ਨੂੰ ਕਹਿ ਨਾਮ ਜਪੂਗੀ। ਪਾਤਸ਼ਾਹ ਜੀ ਕਹਿੰਦੇ ਆ ਜਪ ਮਨ ਸਤ ਨਾਮ ਸਦਾ ਸਤ ਨਾਮ। ਇਹ ਗੱਲ ਨੂੰ ਪੱਕੀ ਕਰ ਲਈਏ ਆਪਾਂ। ਆਪਣੇ ਸਾਰਿਆਂ ਦੇ ਮਨ ਨੂੰ ਮਹਾਰਾਜ ਨੇ ਕਿਹਾ ਜਪ, ਜਪਣਾ ਕੀ ਹੈ? ਸਤਨਾਮ। ਸਤਨਾਮ ਕਿਉਂ ਜਪਣਾ? ਮਹਾਰਾਜ ਬਾਣੀ ਵਿੱਚ ਕਹਿੰਦੇ ਹੈ ਪਰਮੇਸ਼ੁਰ ਦਾ ਸਭ ਤੋਂ ਪਹਿਲਾ ਸਭ ਤੋਂ ਪੁਰਾਣਾ ਨਾਮ ਸਤਨਾਮ ਹੈ। ਸਭ ਤੋਂ ਪਹਿਲਾ ਪੁਰਾਣਾ ਨਾਮ, ਇਸ ਕਰਕੇ ਉਸੇ ਪੁਰਾਣੇ ਨਾਮ ਦੇ ਨਾਲ ਸਾਨੂੰ ਜੋੜਦੇ ਆ। ਇਹ ਸਤਨਾਮ ਨਿੱਤ ਨਵਾਂ ਹੈ, ਜਿੰਨੇ ਵਾਰੀ ਜਪੀ ਜਾਵਾਂਗੇ ਇਹਨੇ ਪੁਰਾਣਾ ਨਹੀਂ ਹੋਣਾ ਕਿਤੇ, ਮਨ ਅੱਕਦਾ ਨਹੀਂ। ਆਓ ਆ ਗੁਰੂ ਜੀ ਦੀ ਸਿੱਖਿਆ ਨੂੰ ਆਪਾਂ ਆਪਣੇ ਮਨ ਵਿੱਚ ਵਸਾ ਕੇ ਦ੍ਰਿੜ ਕਰੀਏ। ਇੱਕ ਵਾਰੀ ਇਹ ਪੰਕਤੀ ਨੂੰ ਗਾ ਕੇ ਸਾਰੇ ਰਸਨਾ ਪਵਿੱਤਰ ਕਰਿਓ। ਜਿੰਨੀ ਕੁ ਭਾਵਨਾ ਲੈ ਕੇ ਆਏ ਹੋ, ਜਿੰਨਾ ਗੁਰੂ ਨਾਲ ਪ੍ਰੇਮ ਹੈ, ਜਿੰਨੀ ਕੁ ਗੁਰੂ ਦੀ ਗੱਲ ਮੰਨਣੀ ਚਾਹੁੰਦੇ ਆ, ਉਹਨਾਂ ਕੁਛ ਹੀ ਬੋਲ ਲਿਓ। ਇੱਥੇ ਜ਼ਬਰਦਸਤੀ ਕੋਈ ਨਹੀਂ ਵੀ ਤੂੰ ਉੱਚੀ ਬੋਲ, ਜ਼ਬਰਦਸਤੀ ਨਹੀਂ ਹੈ, ਮਰਜ਼ੀ ਤੁਹਾਡੀ ਹੈ। ਨਹੀਂ ਬੋਲਣਾ ਚਾਹੁੰਦੇ ਤੁਹਾਡੀ ਇੱਛਾ ਹੈ, ਕਿਉਂਕਿ ਜਿਹੜੀ ਇੱਛਾ ਲੈ ਕੇ ਆਵਾਂਗੇ ਗੁਰੂ ਨੇ ਉਹੀ ਪੂਰੀ ਕਰਨੀ ਹੈ। ਪੂਰੀ ਤਾਂ ਹੋਵੇਗੀ ਜੇ ਗੁਰੂ ਦੀ ਗੱਲ ਨੂੰ ਸਮਝ ਕੇ ਮੰਨਾਂਗੇ। ਹੁਣ ਗੁਰੂ ਜੀ ਕਹਿੰਦੇ ਆ

0: जप मन सतनाम सदा सतनाम।
1: इको पंक्ति विच महाराज ने तीन गल्लां समझा दी। पहला क्या जप मन, मन नूं क्या की जपना है? सतनाम। मन कहिंदा जी किन्ना टाइम जपां? सतगुरु कहिंदे सदा ही जपदा रहे, उठदा बहिंदा सुत्ता जागदा खांदा पींदा काम धंधा करदिआं करदिआं सदा परमेश्वर का नाम जपी चल, तेरा भला हो जूगा। की भला हो? हालत पालत मुख उज्जल होई है। आ मुख ना उज्जल का भाव है, चंगा लगता, जीव चंगी लगती है जदों नाम जपदी है। हुण भी चंगी है, पहला नाम जपदी सी पहला भी चंगी सी, आने वाले समय च नाम जपू तो ता भी चंगी है। जिहड़ी रसना नाम नहीं जपदी उहदी आवाज़ सुनन तो भी लोग डरदे आ। नाम तो टुटी हुई जीभ काली भी हो जाती है, तो जिहदी जीभ काली होवे ना लोग कहिंदे आ काली जीभ वाला है, ये तो बच के रहो। तो जिहदी जीभ नाम जपदी है वह कहिंदे बड़ा पवित्र बोलदा है, बचन बड़े मिठे ने, रसना जपती तू ही तू ही। रसना सानू परमेश्वर का नाम जपन वास्ते मिली है, रस लैन वास्ते। रस असी कहदा लैने हैं? पदार्थों का। लूण किन्ना, मिठा किन्ना, कौड़ा फिक्का बकबका की है, चलो ये तो साढ़े खाण दीआं चीज़ां ने। रसना ने एक होर रस लै लिया। माड़ी किस्मत वाले औगुणा दे भरे हुए नशियां दा रस लई जांदे भी बड़ा रस है, हालांकि शराब पी के जवान बोलण दी समर्था गवा दिंदी है, मत मारी जांदी है, पता नहीं लगता किनू की बोलना है। उही गल मां नूं कढ दिंदा है, उही गल भैण नूं कढ दिंदा है, उही धी नूं बोली जांदा है। फिर डिग्गिया पता नहीं किथे पिया, बोलदा की है कोई समझ नहीं लगती। जे कि यही रसना परमेश्वर के नाम नाल जुड़ी होंगी तो यदा सारे ने सत्कार करना सी, फिर जी कहना सी। महाराज जी कहते हालत पालत मुख उजल होई है, हर ध्याई है नित पुरख निरंजना, परमेश्वर नू रोज ध्याना हर रोज, फिर की होगा? महाराज कहते जो मंगेगा ना वो मिल जाएगा। क्यों? क्योंकि जिदे तू नाम जपना वो परमेश्वर सारिया इच्छा पूरिया करने वाला है। जिमें हिंदू कहते काम धेन गऊ है, वो तो जो मंग लो दे देंगे है। सतगुरु पातशाह कहते मेरे वास्ते मेरा गुरु, मेरे गुरु का नाम काम धेन है, मेरे वास्ते पार जात रुख है, इनू छड़ के मैं किसी गऊ की या किसी दरखत की पूजा नहीं करता। इच्छा पूर्वक सर्व सुखदाता हर जा कै वस है काम धेना, मैं ओदी पूजा करदा जिहदे वस विच काम धेन है, जिन्हें पैदा की काम धेन। सो ऐसा हर ध्याई है मेरे जीअड़े तो सर्व सुख पावे मेरे मना। जो ऐसे परमेश्वर नूं ध्यावांगे जपांगे तो सारे सुख मिल जाते हैं। सतगुरु पातशाह कहते सदा जपदा रहे परमेश्वर का नाम, लोक परलोक तेरा सफला हो जूगा। फिर कहते हैं जह हर सिमरन भया तह उपाद गत कीनी, वड भागी हर जपना जह हर सिमरन भया। जिथे परमेश्वर का सिमरन पिया, जिस शरीर के अंदर परमेश्वर का सिमरन किया जाता है, तह उपाद गत कीनी उहदा जीवन उच्चा उठ जाता है। वड भागी हर जपना, जपदा कौन है? वड्या भागा वाला, जिहदे बहुत वड्डे भाग हुंदे है उहनू परमेश्वर दे नाम दा तिनका मिलदा है। हरेक दे भागां विच नहीं आउंदा। महाराज जी कहिंदे जिसनों तू जाणा है सोई जन जाणै, हर गुण सदही आख बखाणै। एक पंक्ति होर कहिंदे बिन भागां सतसंग ना लभै, बिना भागा तो आ सत्संग विच बैठना बड़ा औखा है, नहीं आउंदा कोई बंदा, चंगा नहीं लगता। बिल्कुल टाइम ते आउणा भी पांच क मिनट बैठना पवे, प्रसाद लैके भज लिए, चौबी घंटिआं विचों हफ्ते बाद दो घंटे गुरु कोले बैठना औखा हो जाता है। सतगुरु पातशाह की कहिंदे है? कहिंदे जिथे परमेश्वर का सिमरन है ਉਹਦਾ ਜੀਵਨ ਉੱਚਾ ਚੱਕਿਆ ਜਾਂਦਾ ਹੈ। ਇਹ ਵੱਡਿਆਂ ਭਾਗਾਂ ਨੂੰ ਮਿਲਦਾ ਹੈ। ਵੱਡ ਭਾਗੀ ਹਰ ਸੰਗਤ ਪਾਵੇ, ਵੱਡਿਆਂ ਭਾਗਾਂ ਵਾਲੇ ਸੰਗਤ ਵਿੱਚ ਆ ਕੇ ਬਹਿੰਦੇ ਆ। ਹੁਣ ਸਰੀਰ 'ਤੇ ਬੈਠ ਗਿਆ, ਸਰੀਰ ਭਾਗਾਂ ਵਾਲਾ ਬਣ ਗਿਆ, ਪਰ ਵਡਭਾਗੀ ਬਣਨ ਵਾਸਤੇ ਮਨ ਦੀ ਹਾਜ਼ਰੀ ਵੀ ਜ਼ਰੂਰੀ ਹੈ। ਇਹ ਨਾ ਹੋਵੇ ਤਨ ਇੱਥੇ ਬੈਠਾ ਹੈ, ਮਨ ਵਪਾਰ ਕਰਦਾ ਫਿਰੇ, ਤਨ ਇੱਥੇ ਬੈਠਾ ਹੈ, ਮਨ ਘਰ ਦੇ ਕੰਮਾਂ 'ਚ ਰੁੱਝਿਆ ਰਹੇ, ਇੱਦਾਂ ਨਹੀਂ ਹੁੰਦਾ। ਤਨ ਹਾਜ਼ਰ ਹੈ ਅਤੇ ਮਨ ਵੀ ਹਾਜ਼ਰ ਚਾਹੀਦਾ, ਤਾਂ ਕਿ ਗੁਰੂ ਦਾ ਬਚਨ ਮਨ ਨੂੰ ਸਮਝ ਲੱਗ ਜੇ, ਤਾਂ ਮਨ ਤਨ 'ਤੇ ਲਾਗੂ ਕਰ ਦੇ। ਵੱਡਭਾਗੀ ਹਰ ਸੰਗਤ ਪਾਵੇ, ਵੱਡਿਆਂ ਭਾਗਾਂ ਵਾਲੇ ਸਤਸੰਗਤ ਦੇ ਵਿੱਚ ਆ ਕੇ ਬਹਿੰਦੇ ਨੇ। ਅਤੇ ਦੂਜਾ ਪੱਖ ਵੀ ਨਾਲ ਹੀ ਦੱਸਦਾ, ਭਾਗਹੀਣ ਭਰਮ ਚੋਟਾਂ ਖਾਵੇ, ਭਾਗ ਮਾੜਿਆਂ ਭਾਗਾਂ ਵਾਲਾ ਦਰ ਦਰ ਦੀਆਂ ਠੋਕਰਾਂ ਖਾਂਦਾ ਫਿਰਦਾ, ਚੋਟਾਂ ਖਾਂਦਾ ਫਿਰਦਾ, ਠੇਡੇ ਖਾਂਦਾ ਫਿਰਦਾ। ਹੁਣ ਕੀ ਨਿਸ਼ਾਨੀ ਹੈ? ਚੰਗਿਆਂ ਭਾਗਾਂ ਵਾਲਾ ਨਾਮ ਜਪਦਾ, ਉਹਦੇ ਬੱਚੇ ਵੀ ਉਹਦਾ ਸਤਿਕਾਰ ਕਰਦੇ ਹੈ, ਉਹਦੇ ਘਰ ਪਰਿਵਾਰ ਦੇ ਸਾਰੇ ਮੈਂਬਰ ਸਤਿਕਾਰ ਕਰਦੇ ਹੈ। ਮਾੜਿਆਂ ਭਾਗਾਂ ਵਾਲਾ ਨਾ ਉਹਨੂੰ ਘਰ ਵਿੱਚ ਸੁੱਖ ਮਿਲਦਾ, ਨਾ ਉਹਨੂੰ ਦੁਨੀਆ ਸੁੱਖ ਦਿੰਦੀ ਹੈ। ਉਹਨੂੰ ਘਰੇ ਵੀ ਗਾਲਾਂ ਹੀ ਪੈਂਦੀਆਂ ਨੇ, ਘਰ ਵੀ ਫਟਕਾਰਾਂ ਪੈਂਦੀਆਂ, ਅਤੇ ਦੁਨੀਆ ਵਿੱਚ ਵੀ ਫਟਕਾਰਾਂ ਪੈਂਦੀਆਂ ਰਹਿੰਦੀਆਂ। ਕਰਮ ਚੰਗੇ ਨਹੀਂ ਕੀਤੇ, ਕਮਾਈ ਕਰਦਾ ਰਿਹਾ, ਨਾਮ ਜਪਿਆ ਨਹੀਂ, ਪੈਸਾ ਧੀਆਂ ਪੁੱਤਰ ਲੈ ਗਏ, ਉਹਨਾਂ ਨੇ ਬੇਦਖਲ ਕਰਤਾ, ਅੱਜ ਮਾੜਿਆਂ ਕਰਮਾਂ ਵਾਲਾ ਦਰ ਦਰ ਦੀਆਂ ਠੋਕਰਾਂ ਖਾਂਦਾ ਫਿਰਦਾ, ਰੁਲਦਾ ਫਿਰਦਾ, ਦੋ ਟਾਈਮ ਦੀ ਰੋਟੀ ਨਹੀਂ ਨਸੀਬ ਹੁੰਦੀ, ਘਰ ਬਾਰ ਰਹਿਣ ਵਾਸਤੇ ਕਮਰਾ ਨਹੀਂ ਹੈ। ਕਮਾਈ ਬੜੀ ਕੀਤੀ ਹੈ, ਕਮਾਈ ਦੁਨੀਆ ਦੀ ਕਰਦਾ ਰਿਹਾ, ਪਰ ਪਰਮੇਸ਼ੁਰ ਦਾ ਨਾਮ ਨਹੀਂ ਜਪਿਆ। ਮਹਾਰਾਜ ਕਹਿੰਦੇ ਜੇ ਪਰਮੇਸ਼ੁਰ ਦਾ ਨਾਮ ਜਪਿਆ ਹੁੰਦਾ ਨਾ, ਤਾਂ ਫਿਰ ਕੀ ਹੋਣਾ ਸੀ? ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਸ਼ਵਾਰੇ। ਪਰਮੇਸ਼ੁਰ ਨੇ ਸਾਰੇ ਕਾਸ਼ਵਾਰ ਦੇਣੇ ਸੀ। ਕਿਰਤ ਅਸੀਂ ਕਰਨੀ ਆ ਗੁਜ਼ਾਰੇ ਵਾਸਤੇ, ਧੀਆਂ ਪੁੱਤਰਾਂ ਨੂੰ ਪਾਲਣ ਵਾਸਤੇ, ਪਰ ਇਕੱਲੇ ਪੈਸੇ ਦੀ ਕਿਰਤ ਨਹੀਂ ਕਰਨੀ, ਨਾਲ ਨਾਲ ਨਾਮ ਵੀ ਜਪਣਾ, ਬੰਦਗੀ ਵੀ ਕਰਨੀ ਹੈ। ਸਾਹਿਬ ਜੀ ਕਹਿੰਦੇ ਇਹ ਗੱਲਾਂ ਮੈਂ ਤੁਹਾਨੂੰ ਆਪਣੇ ਕੋਲੋਂ ਨਹੀਂ ਕਹਿ ਰਿਹਾ, ਹੁਣ ਸਪਸ਼ਟੀਕਰਨ ਦਿੰਦੇ ਆ, ਮੈਨੂੰ ਮੇਰੇ ਗੁਰੂ ਨੇ ਸਾਰੀਆਂ ਗੱਲਾਂ ਸਿਖਾਈਆਂ। ਜਨ ਨਾਨਕ ਕਹੋ, ਗੁਰੂ ਰਾਮਦਾਸ ਕਹਿੰਦੇ ਮੈਨੂੰ, ਨਾਨਕ ਦਾ ਨਾਮ ਤਾਂ ਵਰਤਿਆ, ਨਾਨਕ ਪਾਤਸ਼ਾਹ ਦਾ ਨਾਮ ਸਾਰੇ ਗੁਰੂ ਪਾਤਸ਼ਾਹ ਨੇ ਵਰਤਿਆ, ਆਪਣਾ ਨਾਂ ਕਿਸੇ ਨੇ ਨਹੀਂ ਵਰਤਿਆ। ਮਹਾਰਾਜ ਜੀ ਕਹਿੰਦੇ ਮੈਨੂੰ ਰਾਮਦਾਸ ਨੂੰ ਜਨ ਨਾਨਕ ਕਹੋ, ਗੁਰ ਇਹ ਮਤ ਦੀਨੀ। ਗੁਰੂ ਅਮਰਦਾਸ ਜੀ ਨੇ ਮਤ ਦੇਤੀ, ਮੈਨੂੰ ਸਿੱਖਿਆ ਦਿੱਤੀ। ਕੀ ਸਿੱਖਿਆ ਦਿੱਤੀ ਹੈ? ਜਪ ਹਰ ਭਵ ਜਲ ਤਰਨਾ, ਹਰੀ ਦਾ ਨਾਮ ਜਪ ਕੇ ਭਵ ਸਾਗਰ ਵਿੱਚੋਂ ਤਰ ਜਾਏਗਾ। ਅਤੇ ਅਸੀਂ ਭਵ ਸਾਗਰ ਕਿਹੜੇ 'ਚੋਂ ਤਰਨਾ ਹੈ? ਆਹੀ ਭਵ ਸਾਗਰ ਦੁਨੀਆ ਦਾ ਹੈ। ਜਿਹੜਾ ਭਵ ਸਾਗਰ ਦੇ ਵਿੱਚ ਡੁੱਬ ਜਾਂਦਾ ਹੈ, ਉਹਦੇ ਜੀਵਨ ਦੇ ਬੇੜੀ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਭਾਰੂ ਹੁੰਦੇ ਨੇ, ਉਹਦੇ ਜੀਵਨ ਦੀ ਬੇੜੀ ਡੁੱਬ ਜਾਂਦੇ ਆ। ਇਹ ਚੋਰ ਲੁੱਟ ਲੈਂਦੇ ਨੇ, ਪਰ ਜਿੱਥੇ ਸੇਵਾ ਅਤੇ ਸਿਮਰਨ ਦੋ ਚੀਜ਼ਾਂ ਹੈਗੀਆਂ, ਸਿਮਰਨ ਅਤੇ ਸੇਵਾ ਦੇ ਸਹਾਰੇ ਸਾਡੇ ਜੀਵਨ ਦੀ ਬੇੜੀ ਇਸ ਭਾਵ ਸਾਗਰ ਵਿੱਚੋਂ ਪਾਰ ਹੋ ਜਾਂਦੀ ਹੈ। ਜੇ ਕਿਤੇ ਕਾਮ ਦੀ ਛਾਲ ਲਾ ਕੇ ਇਹਨੂੰ ਡੁਲਾਉਂਦੀ ਹੈ, ਅਤੇ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਅਤੇ ਸਦਾ ਸੰਭਾਲੀ, ਗੁਰੂ ਬਚਾ ਲੈਂਦਾ। ਜੇ ਜੀਵਨ ਦੀ ਬੇੜੀ ਚੱਲਦਿਆਂ ਚੱਲਦਿਆਂ ਕ੍ਰੋਧ ਟੱਕਰ ਮਾਰਦਾ ਆ ਕੇ, ਜੇ ਗੁਰੂ ਦੇ ਨਾਲ ਜੁੜੇ ਹੋਏ ਆ, ਮਨ ਸ਼ਾਂਤ ਹੈ, ਫਿਰ ਗੁਰੂ ਦਾ ਹੱਥ ਸਿਰ 'ਤੇ ਆ ਜਾਂਦਾ, ਗੁਰੂ ਬਚਾ ਲੈਂਦਾ। ਇਸ ਕਰਕੇ ਮਹਾਰਾਜ ਨੇ ਕਿਹਾ, ਮੇਰਾ ਸਤਿਗੁਰ ਰਖਵਾਲਾ ਹੋਆ। ਕਿੱਥੇ? ਜਹਿ ਜਹਿ ਜਾਉਂ ਤਹਿ ਹਜ਼ੂਰ, ਦੂਰ ਕਤਹ ਨਾ ਜਾਈ। ਉਹ ਦੂਰ ਕਿਤੇ ਵੀ ਨਹੀਂ ਜਾਂਦਾ, ਜਿੱਥੇ ਵੀ ਅਸੀਂ ਖੜ੍ਹੇ ਹਾਂ, ਜਿੱਥੇ ਜਾ ਰਹੇ ਹਾਂ, ਕਿਤੇ ਵੀ ਯਾਦ ਕਰ ਲਓ, ਇਹ ਕੇਵਲ ਅਤੇ ਕੇਵਲ ਇੱਕੋ ਹੀ ਗੁਰੂ ਹੈ, ਇੱਕ ਪਰਮਾਤਮਾ ਹੈ, ਜਿਹੜਾ ਸਾਡਾ ਹਰ ਥਾਂ 'ਤੇ ਸਹਾਈ ਹੁੰਦਾ ਹੈ। ਅਤੇ ਗੁਰੂ ਕਿਰਪਾ ਕਰੇ, ਸਾਡਾ ਮਨ ਪਰਮੇਸ਼ੁਰ ਦੇ ਨਾਮ ਨਾਲ ਜੁੜਿਆ ਰਹੇ, ਪਰਮੇਸ਼ੁਰ ਦੀ ਬੰਦਗੀ ਕਰੇ, ਨਾਮ ਜਪੀ ਅਸੀਂ, ਫਿਰ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਏਗਾ। ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਆਓ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਵਿੱਚ ਸ਼ਾਮਲ ਹੋਈ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਾਧ ਜੀ ਗੁਰੂ ਮਾਤਾ।

सदा कुर्वानी तोदया गै जियो पिंड सब कहो नानक सब तेरी बड़ियाई कोई नाउ न जाने। वाहिगुरु वाहिगुरु जी एक ओंकार वाहिगुरु जी की फतेह। श्री भगवती जी सहाय वार श्री भगवती जी की पातशाह दसवीं प्रथम भगवती सिमर कहे गुरु नानक लीन तिहाई फिरंगत गुर ते अमरदास रामदास हुए सहाई अर्जन हर गोबिंद नो सिमरो श्री हर राय। श्री हरकृष्ण साहब तिहाई है जय हेठा सब दुख जाए तेग बहादुर सिमरिया घर नौ निधावै धाई सब थाई हुए सहाय। दसवें पातशाह श्री गुरु गोबिंद सिंह साहब जी महाराज सब थाई हुए सहाय। दसा पातशाहियों की आत्मक जोत श्री गुरु ग्रंथ साहब जी के पाठ की दरदा ध्यान करके खालसा जी साहिब बोलो जी। पंजा प्यारिया चौहान साहबजाद्या चाली मुक्तियां हटियां जपियां तपियां जिन्हां नाम जपया वंड छकिया देवी चलाई तेग वाही देख के अंडट किया तिना प्यारिया सच्यारियों की पवित्र कमाई का ध्यान करके बोलो जी। जिन्हां सिंघां सिंघणियां ने धर्म हेत शीस दिते बंद बंद कटाए खोपरियां लुहाइयां चरखड़ियां रड़े तानारे नाल करवाए गए गुरुद्वारां दी सेवा लई कुरबानियां कीतियां धर्म नहीं हारिया सिक्खी केसा सवासा संग निभाई तिन्हां दी पवित्र कमाई का ध्यान करके बोलो जी। पंजा तख्तां सरबत गुरुद्वारां दा ध्यान करके बोलो जी। प्रथम है सरबत खालसा जी की अरदास है जी सरबत खालसा जी को वाहिगुरु वाहिगुरु वाहिगुरु चेतावे चेतावन का सदका सब सुख होवे। जहां जहां खालसा जी साहब दान दरचर्या देख देख फतेह बिरद की पाए बंद की जीत श्री साहब जी सहाय खालसा जी के बोल वाले बोलो जी। सिखां नूं सिक्खी दान केस दान रहत दान विवेक दान विसाह दान भरोसा दान दाना दर दान नाम दान श्री अमृतसर साहब जी के दर्शन इशनान चौंकियां झंडे बुंगे जुगो जुगा टल धर्म का जयकार बोलो जी। सिखां दा मन नहीं वाह मत उची मत का राखा वाहिगुरु हे अकाल पुरख अपने पांथ दे सदा सहाई दा तार जी उस ननकाणा साहब ते गुरुद्वारे गुरुधामां दी जिन्हों पंथ नूं छोड़िया गया ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਮਾਣਾ ਦੇ ਮਾਣ ਨੇ ਤਾਣਾ ਨੇ ਤਾਣ ਨੇ ਉੱਠਿਆ ਨੀ ਓਠ ਸੱਚੇ ਪਿਤਾ ਜੀਓ ਆਪ ਜੀ ਦੇ ਹਜ਼ੂਰ ਸੋਹਣੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਮਹਾਨ ਕਿਰਪਾ ਸਦਕਾ ਹਫ਼ਤਾ ਬਰੀ ਸਮਾਗਮ ਨੂੰ ਮੁੱਖ ਰੱਖਦੇ ਹੋਏ ਆ ਮਟੂਰ ਤੋਂ ਲੈ ਕੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸਮੂਹ ਸੰਗਤਾਂ ਵੱਲੋਂ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਅੰਦਰ ਆਸਾ ਕੀ ਵਾਰ ਦਾ ਕੀਰਤਨ ਗੁਰਬਾਣੀ ਦੇ ਸ਼ਬਦ ਗੁਰਮਤ ਦੀਆਂ ਵਿਚਾਰਾਂ ਹੋਈਆਂ ਸੰਗਤਾਂ ਨੇ ਆਪ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ ਸਮਤ ਬਖਸ਼ਣੀ ਸ਼ੁੱਧ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ ਜੀ। ਉਹ ਬਾਣੀ ਪੜ੍ਹੀ ਸੁਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣ ਦੀ ਕਿਰਪਾ ਕਰਨੀ ਕੱਲ੍ਹ ਤੋਂ ਲੈ ਕੇ ਸੰਗਤਾਂ ਵੱਲੋਂ ਆਪ ਜੀ ਦੇ ਲੰਗਰਾਂ ਦੇ ਵਿੱਚ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ। ਕਿਰਪਾ ਕਰਿਓ ਸਾਰੀਆਂ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਪਿਆਰ ਸੁਆਗ ਏਕਤਾ ਦੀ ਦਾਤ ਬਖਸ਼ਿਸ਼ ਕਰਨੀ ਇਸੇ ਤਰ੍ਹਾਂ ਹੀ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਆਪ ਜੀ ਦੇ ਪਾਵਨ ਦਰਬਾਰ ਦੀ ਲੰਗਰਾਂ ਦੀ ਸੰਗਤਾਂ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀ। ਉਹ ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਦਰ ਘਰ ਦੇ ਪ੍ਰੀਤਵਾਨ ਬੀਬੀ ਕੁਲਜੀਤ ਕੌਰ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨੀ ਜੀ। ਉਹ ਭਾਈ ਬਲਜਿੰਦਰ ਸਿੰਘ ਮਾਂਗਟ ਪਰਿਵਾਰ ਵੱਲੋਂ ਗੁਰਦੁਆਰਾ ਬਿਲਡਿੰਗ ਫੰਡ ਵਾਸਤੇ ਮਾਇਆ ਦੀ ਸੇਵਾ ਕੀਤੀ ਗਈ ਹੈ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸੱਚੇ ਪਾਤਸ਼ਾਹ ਜੀ। ਭਾਈ ਇੰਦਰਪਾਲ ਸਿੰਘ ਵਿਰਕ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਬਾਣੀ ਬਾਣੀ ਦੀ ਦਾਤ ਬਖਸ਼ਿਸ਼ ਕਰਨੀ ਸਾਬਤ ਸੂਰਤ ਦੀ ਦਾਤ ਬਖਸ਼ਿਸ਼ ਕਰਨੀ ਵਾਹਿਗੁਰੂ। ਰਵੀ ਅਤੇ ਰੋਚਕਾ ਸੱਚ ਦੇਵਾ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ ਪਾਤਸ਼ਾਹ ਜੀ। ਉਹ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਬਹਾਦਰ ਸਿੰਘ ਜੀ ਬੀਬੀ ਸੁਰਿੰਦਰ ਕੌਰ ਰੰਧਾਵਾ ਪਰਿਵਾਰ ਵੱਲੋਂ ਆਪ ਜੀ ਦਾ ਬਚਨ ਹੈ ਫਿਰ ਘਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਰਜ ਸਵਾਰੇ ਕੀਤਾ ਲੋੜੀਏ ਕੰਮ ਸਵਾਰ ਪਾਇਆ ਕੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਦੇ ਮਹਾਂਵਾਕਾਂ ਅਨੁਸਾਰ ਸੇਵਕਾਂ ਨੇ ਆਪਣੇ ਬੱਚਿਆਂ ਦੇ ਵਿਆਹ ਦਾ ਕਾਰਜ ਆਪ ਜੀ ਤੋਂ ਆਸ਼ੀਰਵਾਦ ਲੈ ਕੇ ਆਰੰਭ ਕੀਤਾ ਸੀ। ਦਾਤਾ ਜੀ ਆਪ ਜੀ ਦੀ ਮਿਹਰ ਸਦਕਾ ਜੋਤ ਸਿੰਘ ਅਤੇ ਬੱਚੀ ਇੰਦਰ ਕੌਰ ਦੇ ਆਨੰਦ ਕਾਰਜ ਹੋਏ ਨਿਰਵਿਘਨਤਾ ਸਹਿਤ ਵਿਆਹ ਕਾਰਜ ਸੰਪੂਰਨ ਹੋਇਆ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ ਕਿਰਪਾ ਕਰਨੀ ਬੱਚਿਆਂ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਮਾਤਾ ਪਿਤਾ ਦਾ ਆਗਿਆਕਾਰੀ ਬਣਾਉਣਾ ਆਪ ਜੀ ਦੇ ਪਾਵਨ ਚਰਨਾਂ ਦੇ ਨਾਲ ਜੋੜ ਕੇ ਬਾਣੀ ਬਾਣੀ ਦੀ ਦਾਤ ਬਖਸ਼ਣੀ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨਾ ਸਮੂਹ ਪਰਿਵਾਰ ਨੂੰ ਕਿਰਤ ਕਰਨ ਦਾ ਨਾਮ ਜਪਣ ਦਾ ਵੰਡ ਕੇ ਛੱਕਣ ਦਾ ਬਲ ਬਖਸ਼ਿਸ਼ ਕਰਨਾ ਜੀ। ਉਹ ਪਰਿਵਾਰ ਵੱਲੋਂ ਕੀਤੀ ਹੋਈ ਸੇਵਾ ਪ੍ਰਵਾਨ ਕਰਨੀ ਭੇਟਾ ਪ੍ਰਵਾਨ ਕਰਕੇ ਥਾਂ ਹਾਜ਼ਰੀ ਭਰਨੀ
ਪਾਤਸ਼ਾਹ ਜੀ ਰਹਿਮਤ ਕਰਨੀ ਸੇਵਾ ਪ੍ਰਵਾਨ ਕਰਨੀ ਜੀ ਉਹ ਸੰਗਤਾਂ ਵੱਲੋਂ ਪ੍ਰੇਮ ਦੀ ਭੇਟਾ ਪ੍ਰਵਾਨ ਕਰਕੇ ਨੇਕੀ ਵਿੱਚ ਹਾਜ਼ਰੀ ਲਾਉਣੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਹਾਵਲ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰਾ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸੰਗਤ ਵਿੱਚ ਵਰਤੇ ਜੋ ਜੀ ਸਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਜਪੇ ਸਹੀ ਪਿਆਰੀ ਮੇਲ ਕਰਾਉਣੀ ਜਿਹਨਾਂ ਮਿਲਿਆ ਪਵਿੱਤਰ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਲਵਤ ਦਾ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋਮਲ ਵੋਚ ਹੈ ਰਾਜ ਕਰੇਗਾ ਖਾਲਸਾ।

0: ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ।

ਸਤਨਾਮ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੋ, ਹਮੇਸ਼ਾ ਦੀ ਤਰ੍ਹਾਂ ਭਾਗਾਂ ਵਾਲੇ ਹਾਂ ਕਿ ਪਰਮਾਤਮਾ ਨੇ ਸਾਨੂੰ ਅੱਜ ਦਾ ਦਿਨ ਵੀ ਬਖਸ਼ ਕੀਤਾ ਹੈ। ਉਦੋਂ ਵੱਡੇ ਭਾਗ ਨੇ ਸਾਡੇ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਿਆਨੀ ਜੀ ਹੋਣੀ ਅਤੇ ਲੋਕਲ ਕੀਰਤਨੀ ਜਥੇ ਨੇ ਸਾਨੂੰ ਆਸਾ ਕੀ ਵਾਰ ਦੇ ਕੀਰਤਨ ਸ਼ਬਦ ਕੀਰਤਨ ਸਾਰਨ ਕਰਵਾਏ ਹਨ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਹੋਣਾ ਦਾ ਅਤੇ ਲੋਕਲ ਕੀਰਤਨੀ ਜਥੇ ਦਾ। ਔਰ ਬੜੇ ਹੀ ਪਿਆਰ ਨਾਲ ਇਹਨਾਂ ਨੇ ਬਾਣੀ ਪੜ੍ਹੀ, ਬਾਣੀ ਗਾਈ ਆ ਅਤੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ। ਜਪ ਮਨ ਸਤਨਾਮ ਦੇ ਅਰਥ ਕੀਤੇ ਗਿਆਨੀ ਹੋਣਾ ਨੇ ਬਹੁਤ ਵਧੀਆ, ਕਿ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ, ਉਸ ਦੇ ਗੁਣਾਂ ਨੂੰ ਜਪਿਆ ਕਰ, ਹਿਰਦੇ 'ਚ ਵਸਾਇਆ ਕਰ, ਤਾਂ ਹੋਣਾ ਕੀ ਆ ਕਹਿੰਦੇ ਹਾਲਤ ਪਲਤ ਮਖੁਚਲ ਹੋਈ ਹੈ ਹਰ ਧਿਆਈਏ ਨਿਤ ਪੁਰਖ ਨਿਰੰਜਣਾ। ਹਾਲਤ ਪਲਤ ਜਿੱਥੇ ਵੀ ਜਾਂਦੇ ਆ ਤੁਸੀਂ, ਇੱਥੇ ਅਤੇ ਉੱਥੇ ਜਿੱਥੇ ਵੀ ਤੁਸੀਂ ਜਾਂਦੇ ਆ, ਹਰ ਵੇਲੇ ਪਰਮਾਤਮਾ ਤੁਹਾਡੇ ਨਾਲ ਆ। ਮੁੱਖ ਉੱਜਲ, ਮੁੱਖ 'ਤੇ ਤੇਰੇ ਖੁਸ਼ੀ ਹੋਣੀ ਆ, ਚਿਹਰਾ ਖੁਸ਼ ਹੋਣਾ, ਕਿਉਂਕਿ ਤੂੰ ਕੋਈ ਮਾੜਾ ਕੰਮ ਕੀਤਾ ਨਹੀਂ ਹੈਗਾ। ਨਹੀਂ ਤਾਂ ਦੂਜੇ ਪਾਤਸ਼ਾਹ ਦਾ ਸ਼ਬਦ ਆ, ਹੁਣੇ ਹੁਣੇ ਤੁਸੀਂ ਆਸਾ ਕੀ ਬਾਤ ਸੁਣੇ ਨੇ, ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਨਾਨਕ, ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ। ਸਲਾਮ ਕਰਦਾ, ਮੱਥਾ ਟੇਕਦਾ, ਇੱਜ਼ਤ ਤਾਂ ਕਰਦਾ ਆ, ਪਰ ਜਵਾਬ ਵੀ ਮੇਰੇ ਮੰਨਦਾ ਨਹੀਂ ਹੈਗਾ। ਕਹਿੰਦਾ ਨਹੀਂ ਨਹੀਂ ਇੱਦਾਂ ਨਹੀਂ ਹੋਣੀ ਚਾਹੀਦੀ ਸੀ, ਇੱਦਾਂ ਹੋਣੀ ਚਾਹੀਦੀ, ਇਹ ਤਾਂ ਮੇਰੇ ਮੁਤਾਬਕ ਸਹੀ ਨਹੀਂ ਹੈਗਾ। ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਮੁੱਢੋਂ ਮਤਲਬ ਸ਼ੁਰੂ ਤੋਂ ਹੀ, ਜਦੋਂ ਤੋਂ ਸੁਰਤ ਸੰਭਾਲੀ ਆ, ਜਦੋਂ ਤੋਂ ਇਸ ਦਿਮਾਗ ਦੀ ਬੁੱਧੀ ਨੇ ਕੰਮ ਕਰਨਾ ਸ਼ੁਰੂ ਕੀਤਾ, ਕਿਉਂਕਿ 7-8 ਸਾਲ ਤੱਕ ਤਾਂ ਬੱਚੇ ਨੂੰ ਸੋਝੀ ਆਉਂਦੀ ਆ, ਉਸ ਤੋਂ ਬਾਅਦ ਹੀ ਉਹਦੇ ਕਰਮ ਸ਼ੁਰੂ ਹੁੰਦੇ ਆ। ਅੱਗੇ ਨਾਲ ਹੀ ਕਹਿੰਦੇ ਪੌੜੀ ਵਿੱਚ, ਜਿੱਤ ਕੀਤਾ ਪਾਈਏ ਆਪਣਾ ਸਾਕਾਲ, ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਤੀ ਦੇ ਲੰਮੀ ਨਜ਼ਰ ਨਿਹਾਲੀਏ, ਜੋ ਸਾਹਿਬ ਨਾਲ ਨਾ ਹਾਰੀਏ ਤੇਰੇ ਹਾ ਪਾਸਾ ਢਾਲੀਏ। ਜਿੱਤ ਮਤਲਬ ਜਿਸ ਕਰਕੇ ਕੀਤਾ ਪਾਈਏ ਆਪਣਾ, ਮੈਂ ਆਪਣਾ ਕਰਨਾ, ਜੋ ਵੀ ਕੰਮ ਕਰਨੇ ਉਹ ਮੈਨੂੰ ਹੀ ਫਲ ਮਿਲਣਾ, ਤਾਂ ਘਾਲ ਬੁਰੀ ਕਿਉਂ ਘਾਲੀਏ, ਫਿਰ ਮੰਦਾ ਕੰਮ ਕਦ ਕੀਤੀ, ਉਹ ਕੰਮ ਕਿਉਂ ਕਰੀਏ ਜਿਹੜੇ ਚੰਗੇ ਨਹੀਂ ਲੱਗਦੇ। ਮੰਦਾ ਮੂਲ ਨਾ ਕੀਤੀ ਜੇ ਲੰਬੀ ਨਜ਼ਰ ਨਿਹਾਲੀਏ, ਮੂਲ ਮਤਲਬ ਛੁੱਟ ਤੋਂ ਵੱਧ ਤੋਂ ਸ਼ੁਰੂ ਤੋਂ ਹੀ, ਜੇ ਲੰਬੀ ਨਜ਼ਰ ਨਿਹਾਲੀਏ ਆਉਣ ਵਾਲੇ ਸਮੇਂ ਨੂੰ ਪਤਾ ਨਹੀਂ ਕੀ ਹੋ ਆਪਣਾ, ਕਿਉਂਕਿ ਮੇਰੇ ਕਰਮਾਂ ਦਾ ਫਲ ਆਉਣ ਵਾਲੇ ਸਮੇਂ ਵਿੱਚ ਹਰੇਕ ਨੂੰ ਮਿਲਣਾ ਆ। ਇਸ ਕਰਕੇ ਪਰਮਾਤਮਾ ਸਾਨੂੰ ਸਭ ਨੂੰ ਇਹ ਬਾਣੀ ਹਿਰਦੇ 'ਚ ਵਸਾਵੇ, ਤਾਂ ਕਿ ਅਸੀਂ ਹਰ ਵੇਲੇ ਵਧੀਆ ਕੰਮ ਕਰੀਏ ਅਤੇ ਵਧੀਆ ਸਾਡਾ ਮੁੱਖ ਹਲ ਹਮੇਸ਼ਾ ਹੀ ਹਲਤ ਫਲਤ ਮੁੱਖ ਉੱਜਲ ਰਹੇ। ਹੁਣ ਕੁਛ ਬੇਨਤੀਆਂ ਨੇ, ਅਖੰਡ ਪਾਠ ਸਾਹਿਬ ਆਰੰਭ ਹੋਣਗੇ ਸੰਪੂਰਨਤਾ ਦਿਵਸ 28 ਅਗਸਤ ਨੂੰ, 28-29-30 ਨੂੰ ਭੋਗ ਪੈਣਗੇ। ਔਰ ਜਿਸ ਤਰ੍ਹਾਂ ਲੰਗਰਾਂ ਦੀਆਂ ਸੇਵਾਵਾਂ, ਹੋਰ ਸਾਰੀਆਂ ਸੇਵਾਵਾਂ, ਡਿਊਟੀ ਲਾਉਣ ਦੀਆਂ ਸੇਵਾਵਾਂ, ਅਚੋਕ ਡਰ ਦੀਆਂ ਸੇਵਾਵਾਂ, ਆਪਾਂ ਨੂੰ ਸਾਰੇ ਬੰਦਿਆਂ ਦੀ ਜ਼ਰੂਰਤ ਆ ਅਤੇ ਆਪਾਂ ਨੂੰ ਉਹਨਾਂ ਦੀ ਲੋੜ ਆ। ਸਾਰੇ ਬੰਦੇ ਆਪਣੇ ਰਲ ਮਿਲ ਕੇ ਜਿਸ ਤਰ੍ਹਾਂ ਪਹਿਲਾਂ ਸੇਵਾਵਾਂ ਸਾਰੇ ਕਰਦੇ ਹਾਂ, ਇਸੇ ਤਰ੍ਹਾਂ ਹੁਣ ਵੀ ਆਪਾਂ ਨੂੰ ਹੋਣੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸਰੂਪ ਆਪਾਂ ਸਹੀ ਤੋਂ ਲਿਆਉਣੇ ਹਨ, ਜਿਸ ਤਰ੍ਹਾਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ। 2-3 ਤਰੀਕ ਨੂੰ ਦੋ ਰੋਜ਼ ਇੱਥੋਂ ਆਪਾਂ ਜਾਵਾਂਗੇ ਸ਼ਾਮ

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸੰਗਤਾਂ ਸਭ ਆਏ ਪਾਏ ਆਪਣੀਆਂ ਹਾਜ਼ਰੀਆਂ ਲਵਾਓ, ਸਭ ਸੰਗਤਾਂ ਪਿਆਰ ਨਾਲ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਭਾਗਾਂ ਵਾਲਾ ਇਹ ਦਿਹਾੜ ਹੈ, ਜਦੋਂ ਗੁਰੂ ਦੀਆਂ ਸੰਗਤਾਂ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰੂ ਦਾ ਜਲਸਾ ਜਿਹੜਾ ਇਹ ਸੁਣ ਰਹੀਆਂ ਹਨ ਤੇ ਗੁਰੂ ਦਾ ਜਲਸਾ ਜਿਹੜਾ ਇਹ ਕਰ ਰਹੀਆਂ ਹਨ। ਹੁਣੇ ਹੁਣੇ ਆਪਾਂ ਕਥਾ ਦਾ ਆਨੰਦ ਮਾਣੇ ਹੈ ਅਤੇ ਹੁਣ ਆਪਾਂ ਢਾਡੀ ਰਾਗ ਦੇ ਰਾਹੀਂ ਗੁਰੂ ਦਾ ਇਤਿਹਾਸ ਦਾ ਜਿਹੜਾ ਲੜੀਵਾਰ ਚੱਲ ਰਿਹਾ ਉਹ ਆਪਾਂ ਢਾਡੀ ਸਿੰਘਾਂ ਪਾਸੋਂ ਸੁਣਨ ਲੱਗੇ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਮਹਾਰਾਜ ਸੰਸਾਰ ਨੂੰ ਤਾਰਦੇ ਹੋਏ ਹੋਏ ਔਰ ਹੇਲ ਖੰਡ ਦੇ ਵਿੱਚ ਪੁੱਜੇ ਹਨ ਤੇ ਜਿੱਥੇ ਭਾਈ ਮਰਦਾਨੇ ਨੂੰ ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਾ ਜੀ ਹੁਣ ਤੁਸੀਂ ਸਾਥੋਂ ਵੱਖਰੇ ਹੋ ਜਾਓ। ਤੇ ਜਦੋਂ ਆਹ ਗੱਲ ਆਖੀ ਭਾਈ ਮਰਦਾਨਾ ਜੀ ਨੂੰ ਮਨ ਨੂੰ ਬੜਾ ਦੁੱਖ ਜਿਹਾ ਹੋਇਆ, ਕਹਿਣ ਲੱਗਿਆ ਸੱਚੇ ਪਾਤਸ਼ਾਹ ਮੈਨੂੰ ਤਾਂ ਤੁਹਾਡੇ ਬਿਨਾਂ ਇੱਕ ਮਿੰਟ ਵੀ ਸਰ ਨਹੀਂ ਸਕਦਾ।

ਪੂਰਾ ਕਰਨਾ ਨਹੀਂ ਗਾ। ਜਦੋਂ ਸਤਿਗੁਰੂ ਪਹਿਲੇ ਉਦਾਸੀ ਤੋਂ ਗਏ ਹਨ, ਘਰੇ ਗਏ ਤੇ ਜਾ ਕੇ ਵੇਖਿਆ ਘਰ ਦੇ ਵਿੱਚ ਰੌਣਕਾਂ ਜਿਹੜੀਆਂ ਬੜੀਆਂ ਹੋਈਆਂ ਹਨ, ਤੇ ਘਰ ਵਾਲੀ ਨੇ ਕਿਹਾ ਮਰਦਾਨਾ ਜੀ ਨੂੰ ਵੀ ਜਦੋਂ ਦੇ ਤੁਸੀਂ ਸਤਿਗੁਰੂ ਦੇ ਨਾਲ ਗਏ ਹੋ ਨਾ, ਤੇ ਬੱਚੇ ਆ ਜਿਹੜੇ ਜਿਸ ਕੰਮ ਨੂੰ ਵੀ ਹੱਥ ਪਾਉਂਦੇ ਆ, ਜਿਸ ਚੀਜ਼ ਨੂੰ ਹੱਥ ਪਾਉਂਦੇ ਆ ਨਾ, ਉਹ ਸੋਨਾ ਬਣ ਜਾਂਦਾ। ਐਸੀ ਬਰਕਤ ਆ ਜਿਹੜੀ ਸਤਿਗੁਰੂ ਨੇ ਪਾਈ ਆਪਣੇ ਘਰ ਦੇ ਵਿੱਚ, ਵੇਖਿਓ ਕਿਤੇ ਤੁਸੀਂ ਉਹਨਾਂ ਦਾ ਸਾਥ ਆ ਜਿਹੜਾ ਉਹ ਛੱਡਣਾ ਨਹੀਂ ਗਾ, ਤੇ ਹਰ ਵਕਤ ਸੇਵਾ ਸੰਭਾਲ ਦੇ ਵਿੱਚ ਤੁਸੀਂ ਰਹਿਣਾ। ਮੇਰੇ ਘਰ ਵਾਲੀ ਨੇ ਇਹ ਮੈਨੂੰ ਕਹਿ ਕੇ ਤੋਰੇ ਤੋਰੇ ਆ, ਤੇ ਮੈਨੂੰ ਸਤਿਗੁਰੂ ਤੁਹਾਡਾ ਪਿਆਰ ਹੀ ਬੜਾ ਆਉਂਦਾ, ਮੈਂ ਵਿਛੋੜਾ ਸਹਿ ਨਹੀਂ ਸਕਦਾ। ਸਤਿਗੁਰੂ ਕਹਿਣ ਲੱਗੇ ਮਰਦਾਨਾ ਜੀ, ਇਹ ਵਿਛੋੜਾ ਤਾਂ ਹੁਣ ਤੁਹਾਨੂੰ ਸਹਿਣਾ ਪਊਗਾ, ਪਰ ਥੋੜੇ ਸਮੇਂ ਵਾਸਤੇ ਸਹਿਣਾ ਪਊਗਾ, ਤੇ ਅਸੀਂ ਤੁਹਾਨੂੰ ਛੇਤੀ ਯਾਦ ਕਰ ਲੈਣਾ, ਤੇ ਤੁਸੀਂ ਫਿਰ ਛੇਤੀ ਆ ਜਾਣਾ। ਤੇ ਮਰਦਾਨਾ ਜੀ ਚਲੇ ਗਏ ਹਨ ਛੱਡ ਕੇ। ਸਤਿਗੁਰੂ ਅੰਮ੍ਰਿਤ ਵੇਲਾ ਜਦੋਂ ਹੋਇਆ, ਤੇ ਕਹਿੰਦੇ ਜੰਗਲ ਬੀਆ ਬਾਂਸ ਸੀ, ਉਸ ਵਿੱਚ ਸਤਿਗੁਰੂ ਚੌਂਕੜੇ ਲਾ ਕੇ, ਸਮਾਧੇ ਲਾ ਕੇ ਇੱਕ ਬੱਚੇ ਦੇ ਰੂਪ ਵਿੱਚ ਬੈਠ ਗਏ ਹਨ। ਇਹ ਰੁਹੇਰ ਖੰਡ ਸੀ ਜਿਹੜਾ ਇੱਥੇ ਬੰਦਿਆਂ ਦੇ ਮੰਡੀ ਲੱਗਦੀ ਹੁੰਦੀ ਸੀ, ਸਤਿਗੁਰੂ ਨੇ ਉਸ ਨੂੰ ਹਟਾਉਣਾ ਸੀ। ਇਹ ਇੱਥੇ ਬੰਦਿਆਂ ਦੇ ਮੰਡੀ ਲੱਗਦੀ ਹੈ, ਇਸ ਨੂੰ ਕਿਵੇਂ ਹਟਾਉਣਾ? ਬੜੇ ਢੰਗ ਨਾਲ ਸਤਿਗੁਰੂ ਨੇ, ਆਪਣੇ ਢੰਗ ਦੇ ਨਾਲ ਸਤਿਗੁਰੂ ਨੇ ਉਸ ਮੰਡੀ ਨੂੰ ਹਟਾਉਣਾ। ਤੇ ਕਹਿੰਦੇ ਰੁਹੇਲਾ ਪਠਾਨ ਸੀ ਜਿਹੜਾ ਇਹ ਸ਼ਹਿਰ ਦੇ ਰਹਿਣ ਵਾਲਾ, ਉਹ ਆਪਣੇ ਸ਼ਿਕਾਰ ਦੇ ਭਾਲ ਦੇ ਵਿੱਚ ਜਦੋਂ ਚੜ੍ਹਿਆ ਨਾ, ਸਤਿਗੁਰੂ ਵੇਖਿਆ ਉਸਨੇ ਬਚਪਨ ਦਾ ਰੂਪ ਹੈ, ਕੋਈ ਬੱਚਾ, ਤੇ ਇਹ ਬੈਠਾ ਜੰਗਲ ਦੇ ਵਿੱਚ। ਬੱਚਾ ਬੜਾ ਸੋਹਣਾ, ਜੇ ਕਿਤੇ ਇਹੋ ਜਿਹਾ ਬੱਚਾ ਮੰਡੀ ਵਿੱਚ ਲਿਜਾ ਕੇ ਵੇਚ ਦਿੱਤਾ ਜਾਵੇ ਤਾਂ ਸਾਰਾ ਜਿਹੜਾ ਮਾਲੋ ਮਾਲ ਹੋ ਜਾਊਗਾ, ਇਹ ਮਹਿੰਗਾਈ ਬੜਾ ਵਿਕੋਗਾ। ਲੋ ਸਤਿਗੁਰੂ ਬੈਠੇ ਹਨ ਰੁਹੇਲ ਖੰਡ ਜੰਗਲ ਵਿੱਚ, ਤੇ ਰੁਹੇਲਾ ਪਠਾਨ ਇੱਧਰ ਉੱਧਰ ਆਪਣੇ ਸਾਥੀਆਂ ਨੂੰ ਲੈ ਕੇ ਭਾਲਦਾ ਵਰਦਾ ਵੀ ਕੋਈ ਵਰਦਾ ਜਿਹੜਾ ਉਹਦੇ ਵਰਦਾ ਕਹਿੰਦੇ ਸੀ ਮੰਡੀ ਵੇਚਣ ਵਾਲਿਆਂ ਨੂੰ, ਲੋ ਇਹ ਭਾਲਦਾ ਵਰਦਾ। ਇਸ ਦੀ ਨਜ਼ਰ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਪੈ ਗਏ ਹਨ। ਸੁਣੋ, ਢਾਡੀ ਗੱਥਾ ਇਉਂ ਬਿਆਨ ਕਰਦਾ ਹੈ।

ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਬੰਦੀ ਛੋੜ ਵੀ ਸਤਿਗੁਰੂ ਨੂੰ ਕਹਿੰਦੇ ਸੀ। ਸਤਿਗੁਰੂ ਕਹਿੰਦੇ ਜਿਸ ਦੇ ਦਰਸ਼ਨ ਕੀਤੇ ਹੋਇਆ ਪਾਪ ਆ ਜਿਹੜੇ ਉਹ ਖੰਡੇ ਜਾਂਦੇ ਹਨ, ਤੇ ਇਹ ਰੋਹੇਲਾ ਪਠਾਨ ਆ ਜਿਹੜਾ ਸਤਿਗੁਰੂ ਨੂੰ ਲੈ ਕੇ ਬੰਦੀ ਬਣਾ ਕੇ ਮਹਾਰਾਜ ਨੂੰ ਇਸ ਤਰੀਕੇ ਦੇ ਨਾਲ ਉਸਨੇ ਫੜਿਆ ਹੋਇਆ ਵੀ ਇਹ ਕਿਤੇ ਛੁਡਾ ਕੇ ਭੱਜ ਨਾ ਜਾਂਦਾ ਹੋਵੇ। ਪਹਿਲਾਂ ਮਹਾਰਾਜ ਨੂੰ ਪੁੱਛਣ ਲੱਗਿਆ, ਕਹਿਣ ਲੱਗਿਆ, ਕਾਕਾ ਤੇਰਾ ਕਿਹੜਾ ਪਿੰਡ ਹੈ, ਮਾਤਾ ਪਿਤਾ ਦਾ ਕੀ ਨਾਂ ਹੈ, ਕਿੱਥੇ ਰਹਿਣਾ। ਮਹਾਰਾਜ ਕਹਿਣ ਲੱਗੇ ਸਾਥ ਸੀਗਾ ਉਹਦੇ ਨਾਲ ਉਹ ਖੁੰਝ ਗਏ ਹੈ ਤੇ ਮੈਨੂੰ ਤਾਂ ਪਤਾ ਨਹੀਂ ਮੈਂ ਕਿਹੜਾ ਕਿਹੜਾ ਪਿੰਡ ਹੈ ਕਿਹੜਾ ਨਹੀਂ। ਕਹਿੰਦੇ ਕਿੱਧਰੋਂ ਆਇਆ, ਕਿਹੜੇ ਪਾਸੇ ਆ ਤੁਹਾਡਾ ਪਿੰਡ ਹੈ। ਮਹਾਰਾਜ ਕਹਿੰਦੇ ਇਹ ਵੀ ਮੈਨੂੰ ਕੋਈ ਪਤਾ ਨਹੀਂ ਵੀ ਕਿਹੜੇ ਪਾਸੇ ਆ ਮੇਰਾ ਪਿੰਡ। ਹੁਣ ਧੰਨ ਗੁਰੂ ਨਾਨਕ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਇਹ ਰੋਹੇਲਾ ਪਠਾਨ ਇਸਦੇ ਸਾਥੀ ਆ ਜਿਹੜੇ ਉਹ ਲੈ ਕੇ ਆਪਣੇ ਘਰ ਨੂੰ ਜਾਣ ਲੱਗੇ ਹੈ। ਧੰਨ ਸੱਚੇ ਪਾਤਸ਼ਾਹ।

ਬੰਦੇ ਨੂੰ ਮਾਰ ਦੇਣਾ ਤਾਂ ਹੋਰ ਗੱਲ ਹੈ, ਤੇ ਉਸ ਬੰਦੇ ਨੂੰ ਮਾਰ ਕੇ ਖਾ ਜਾਣਾ ਹੋਰ ਗੱਲ ਹੈ। ਸਤਿਗੁਰੂ ਨੇ ਉਸ ਨੂੰ ਸਮਝਾਇਆ ਜਾ ਕੇ, ਭਾਈ ਇਹ ਬੰਦਿਆਂ ਵਾਲੇ ਕੰਮ ਨੀ ਤੇਰੇ। ਬੜਾ ਵਿਦਵਾਨ ਸੀ ਬੰਦਾ ਤੁਹਾਡਾ, ਔਰ ਇਸ ਪਾਸੇ ਕਿਉਂ ਲੱਗ ਗਿਆ? ਸਮਾਜ ਆ ਜਿਹੜਾ, ਸਮਾਜ ਨੇ ਲਾ ਦਿੱਤਾ ਇਸ ਨੂੰ, ਪਰ ਸਤਿਗੁਰੂ ਨੇ ਉਹਨੂੰ ਐਸਾ ਉਪਦੇਸ਼ ਕੀਤਾ, ਆਪਦਾ ਪ੍ਰਚਾਰਕ ਭੀਲਾਂ ਵਿੱਚ ਜਿਹੜੇ ਪ੍ਰਚਾਰਕ ਹਨ ਗੁਰੂ ਨਾਨਕ ਕਹਿੰਦੇ ਹਨ, ਉਹਨਾਂ ਦਾ ਮੁਖੀ ਕਹਿੰਦੇ ਪ੍ਰਚਾਰਕ ਬਣਾ ਦਿੱਤਾ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ। ਆਓ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਇਹ ਰਹੇਲਾ ਪਠਾਣਾ ਲੈ ਕੇ ਘਰ ਨੂੰ ਜਾ ਰਹੇ ਹੈ। ਸੁਣੋ ਉਸ ਸਮੇਂ ਦਾ ਇਤਿਹਾਸ, ਸਾਡੀ ਜਥਾ ਇਉਂ ਬਿਆਨ ਕਰਦਾ ਹੈ।

ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਨੂੰ ਲਿਜਾ ਕੇ ਰਹੀਲੇ ਪਠਾਣ ਨੇ ਆਪ ਦੇ ਘਰ ਦੇ ਵਿੱਚ ਇੱਕ ਕੋਠੜੀ ਦੇ ਵਿੱਚ ਬੰਦ ਕਰਤਾ ਸਤਿਗੁਰੂ ਨੂੰ, ਤੇ ਸਤਿਗੁਰੂ ਸਮਾਧੀ ਲਾ ਕੇ ਬੜੇ ਪਿਆਰ ਨਾਲ ਬੈਠੇ ਅਨੁਸੁਰਤੀ ਅਕਾਲ ਪੁਰਖ ਨਾਲ ਜੁੜੀ ਹੈ। ਤੇ ਕਹਿੰਦੇ ਇਸ ਪਠਾਣ ਨੇ, ਇਹਦੇ ਘਰ ਵਾਲੀ ਨੇ ਉਸ ਬੂਹੇ ਥਣੀ ਡੋਰ ਥਣੀ ਹੌਲੀ ਦਿਨੇ ਵੇਖ ਲਿਆ ਕਿ ਬੱਚਾ ਲਿਆਂਦਾ ਤੇ ਬਹੁਤ ਸੋਹਣਾ ਹੈ ਬੱਚਾ, ਇਹੋ ਜਿਹਾ ਬੱਚਾ ਤਾਂ ਕਦੇ ਤੱਕਿਆ ਹੀ ਨਹੀਂ ਮੈਂ। ਤੇ ਜਿਸ ਮਾਂ ਦਾ ਇਹ ਬੱਚਾ ਹੋਊਗਾ ਉਹ ਮਾਂ ਕਿਵੇਂ ਸਾਰੂਗੀ ਇਸ ਬੱਚੇ ਬਿਨਾਂ ਜਿਸ ਤੋਂ ਵਿਛੜ ਗਿਆ, ਉਹ ਭੈਣ ਆ ਜਿਹੜੇ ਉਹ ਕਿਵੇਂ ਸਾਰੂਗੀ। ਤੇ ਕਹਿਣ ਲੱਗੀ ਪਠਾਨ ਨੂੰ, ਕਹਿਣ ਲੱਗੀ ਆ ਮੈਂ ਤੁਹਾਡੋਂ ਇੱਕ ਚੀਜ਼ ਮੰਗਣੀ ਆ। ਉਹ ਕਹਿੰਦਾ ਦੱਸੋ ਕੀ ਚੀਜ਼ ਮੰਗਣੀ ਆ। ਉਸ ਨੇ ਵੇਖਿਆ ਵੀ ਇਹ ਮੰਗੂਗੀ ਜੋ ਕੁਝ ਕੀ ਮੰਗਣਾ ਸੀ ਇਸ ਨੇ, ਜਾਂ ਕੋਈ ਸੂਟ ਮੰਗ ਲਊਗੀ, ਕੋਈ ਗਹਿਣਾ ਮੰਗ ਲਊਗੀ, ਵੀ ਵਰਦਾ ਜਿਹੜਾ ਬਹੁਤ ਸੋਹਣਾ ਲਿਆਇਆ ਤੇ ਇਸ ਨੂੰ ਵੇਚ ਕੇ ਆਊਗਾ, ਪੈਸੇ ਬਹੁਤ ਕਮਾ ਕੇ ਲਿਆਊਗਾ ਏ, ਤੇ ਕੋਈ ਚੰਗੀ ਮੈਂ ਚੀਜ਼ ਮੰਗ ਲਵਾਂ। ਇਸ ਵਾਸਤੇ ਮੰਗਣ ਲੱਗੀ ਹੈ, ਹੁਣ ਮੰਗ ਮੰਗਣ ਲੱਗੀ ਹੈ। ਕਹਿਣ ਲੱਗੀ ਮੈਂ ਤੁਹਾਨੂੰ ਇੱਕ ਮੰਗ ਮੰਗਣੀ ਹੈ। ਲੋ ਮੰਗ ਕੀ ਮੰਗਦੀ ਹੈ? ਕਹਿਣ ਕੀ ਕਹਿਣ ਲੱਗੀ ਹੈ ਕਿ ਤੁਸੀਂ ਜੇ ਬੱਚਾ ਆਪਾਂ ਘਰੇ ਹੀ ਰੱਖ ਲਈਏ ਤੇ ਪੁੱਤਰ ਬਣਾ ਲਈਏ, ਜੇ ਆਪਾਂ ਘਰੇ ਹੀ ਰੱਖ ਲਈਏ। ਲੋ ਇੱਕ ਪਾਸੇ ਰਹੀਲਾ ਪਠਾਨ ਆ ਜਿਹੜਾ ਇਹ ਬੋਲਦਾ, ਤੇ ਇੱਕ ਪਾਸੇ ਇਸਦੇ ਘਰ ਵਾਲੀ ਕਹਿੰਦੀ ਹੈ ਕਿ ਜਵਾਬ ਸਵਾਲ ਹੋਣ ਲੱਗੇ ਆਸ ਉਹਦੀ ਕੀ ਕਹਿਣ ਲੱਗੀ ਹੈ। ਸੁਣੋ ਤੁਹਾਡੀ ਜੱਥਾ ਇਉਂ ਬਿਆਨ ਕਰਦਾ।

ਬੇਨਤੀ ਕੀਤੀ ਸੀ ਘਰ ਵਾਲੀ ਨੇ ਵੀ ਇਸ ਨੂੰ ਘਰ ਵਿਚ ਹੀ ਆਪਾਂ ਰੱਖ ਲਈਏ, ਪੁੱਤਰ ਬਣਾ ਲਈਏ। ਘਰ ਆ ਜਿਹੜਾ ਭਰਿਆ ਭਰਿਆ ਲੱਗਦਾ, ਘਰ ਸੋਹਣਾ ਜਦੋਂ ਦਾ ਇਸ ਵਰਦੇ ਨੇ ਬੱਚੇ ਨੇ ਇਸ ਘਰ ਵਿਚ ਪੈਰ ਪਾਇਆ ਤੇ ਰਾਤ ਨੂੰ ਤੂੰ ਹੀ ਦੀਆਂ ਆਵਾਜ਼ਾਂ ਜਿਹੜੀਆਂ ਆ ਰਹੀਆਂ, ਘਰ ਵਿਚ ਸੁਗੰਧੀਆਂ ਜਿਹੜੀਆਂ ਉਹ ਫੈਲ ਰਹੀਆਂ ਹਨ ਤੇ ਬੱਚਾ ਹੈ, ਕੋਈ ਅਲਾਹੀ ਰੂਪ ਹੀ ਹੈ ਤੇ ਤੁਸੀਂ ਇਸ ਨੂੰ ਜਾ ਕੇ ਵੇਚੋਗੇ। ਇਹ ਕੰਮ ਜਿਹੜਾ ਇਹ ਕਰਨਾ ਨਹੀਂ ਚਾਹੀਦਾ ਤੁਹਾਨੂੰ। ਜਿੱਥੋਂ ਇਹ ਬੱਚਾ ਫੜ ਕੇ ਲਿਆਂਦੇ ਤੁਸੀਂ ਉੱਥੇ ਛੱਡਿਆ ਹੋ ਜਾ ਕੇ, ਆਪੇ ਜਿਸਦਾ ਹੋਊਗਾ ਬੱਚਾ ਵਿਛੜ ਗਿਆ ਮਾਤਾ ਪਿਤਾ ਨਾਲੋਂ ਤੇ ਉਹ ਇਹਦੇ ਮਾਤਾ ਪਿਤਾ ਉਸ ਨੂੰ ਲੈ ਜਾਣਗੇ। ਇਹ ਨਾਰਾਜ਼ ਬੜਾ ਹੋਇਆ, ਕਹਿਣ ਲੱਗਿਆ ਲੈ ਇਹੋ ਜਿਹਾ ਜਿਹੜਾ ਵਰਦਾ ਕਦੇ ਤਾਂ ਕਿਸੇ ਨੂੰ ਲੱਭਾ ਹੀ ਨਹੀਂ ਗਾ ਤੇ ਜੇ ਮੈਨੂੰ ਲੱਭ ਗਿਆ ਵੇਖੋ ਆਪਾਂ ਇਸ ਨੂੰ ਵੇਚਣਾ ਅੱਜ ਮੰਡੀ ਦੇ ਵਿਚ। ਉਸ ਤੋਂ ਬਾਅਦ ਵੇਖੀ ਤੂੰ ਇਸ ਘਰ ਵਿਚ ਲਹਿਰਾਂ ਬਹਿਰਾਂ ਹੋ ਜਾਣਗੀਆਂ। ਮਾਇਆ ਜਿਹੜੀ ਇਹ ਤਾਂ ਮਾਇਆ ਹੀ ਆ ਗਈ ਆਪਣੇ ਘਰ ਵਿਚ ਚੱਲ ਕੇ। ਲੋ ਆਪਾਂ ਢਾਡੀ ਸਿੰਘਾਂ ਪਾਸੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦਾ ਇਤਿਹਾਸ ਹੈ ਜਿਹੜਾ ਰੇਲਖੰਡ ਦਾ ਸੁਣ ਰਹੇ ਹਾਂ। ਸੋ ਇਹ ਰਹਿੰਦਾ ਇਤਿਹਾਸ ਹੈ ਜਿਹੜਾ ਆਪਾਂ ਸ਼ਾਮ ਦੇ ਦੀਵਾਨ ਵਿਚ ਢਾਡੀ ਸਿੰਘਾਂ ਪਾਸੋਂ ਸੁਣਾਂਗੇ। ਆਓ ਬਹੁਤ ਸਾਰੀਆਂ ਸੰਗਤਾਂ ਵੱਲੋਂ, ਬੀਬੀਆਂ ਭੈਣਾਂ ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ, ਬਜ਼ੁਰਗਾਂ ਵੱਲੋਂ ਢਾਡੀ ਸਿੰਘਾਂ ਨੂੰ ਮਾਣ ਵਜੋਂ ਇਤਿਹਾਸ ਪੇਟ ਮਾਇਆ ਦੱਸ ਹੋਈ ਹੈ। ਸਤਿਗੁਰੂ ਆਪਣੇ ਦਿਲੋਂ ਕਰੋ ਸੁਖ ਬਖਸ਼ਣ, ਖੁਸ਼ੀਆਂ ਬਖਸ਼ਣ, ਯਾਤਰਾ ਸਫਲੀ ਕਰਨ, ਸੇਵਾ ਜਿਹੜੀ ਪ੍ਰਵਾਨ ਕਰਨ। ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ। ਸਾਰੀਆਂ ਸੰਗਤਾਂ ਸਭ ਮਾਈ ਭਾਈ ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

0: ਹੋੜ ਗੱਲਾਂ
1: ਹੱਸ ਹੱਸ ਭੌਰਾਂ ਦੀਆਂ ਹੱਸ ਹੱਸ ਭੌਰਾਂ ਦੀਆਂ ਫੁੱਲਾਂ ਨਾਲ ਹੋਣ ਗੱਲਾਂ
0: ਉਹ ਹੱਸ ਹੱਸ ਭੌਰਾਂ ਦੀਆਂ ਫੁੱਲਾਂ ਨਾਲ ਹੋਣ ਗੱਲਾਂ ਉਹਨਾਂ ਦੀ ਪ੍ਰੀਤ ਵਿੱਚ ਉਹਨਾਂ ਦੀ ਪ੍ਰੀਤ ਵਿੱਚ ਰੋਗ ਕੋਈ ਪਾਵੇ ਨਾ ਉਹਨਾਂ ਦੀ ਪ੍ਰੀਤ ਵਿੱਚ ਰੋਗ

ਬੁਲਬੁਲਾ ਨੂੰ ਕੋਮਲਾ ਬੁਲਬੁਲਾ ਨੂੰ ਕੋਮਲਾ ਕੋਈ ਪਿੰਜਰੇ ਚ ਪਾਵੇ ਨਾ ਬੁਲਬੁਲਾ ਨੂੰ

ਗੁਰੂ ਕੇ ਪਿਆਰੇ ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਸਭ ਆਏ ਪਾਏ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨੇ ਮਹਾਨ ਕਿਰਪਾ ਕੀਤੀ ਹੈ ਸਭ ਆਏ ਪਾਏ ਕੇ, ਗੁਰੂ ਕੀ ਸੰਗਤ ਹੈ ਜਿਹੜੀ ਨਸੀਬ ਹੋਈ ਹੈ। ਹਰ ਰੋਜ਼ ਦੀ ਤਰ੍ਹਾਂ ਸਾਰੀਆਂ ਸੰਗਤਾਂ ਸਭ ਆਏ ਪਾਏ ਗੁਰੂ ਦੇ ਦਰਬਾਰ ਵਿੱਚ ਆਪਣੀਆਂ ਹਾਜ਼ਰੀਆਂ ਜਿਹੜੀਆਂ ਲਵਾ ਰਹੇ ਹਾਂ, ਕੀਰਤਨ ਅਤੇ ਕਥਾ ਜਿਹੜੀ ਆਪਾਂ ਇਸ ਨਾਲ ਜੁੜੇ ਹਾਂ। ਉਪਰੰਤ ਆਪਣਾ ਇਤਿਹਾਸ ਹੈ ਜਿਹੜਾ ਸਿੱਖ ਇਤਿਹਾਸ, ਗੁਰੂ ਕਾ ਇਤਿਹਾਸ ਹੈ ਜਿਹੜਾ ਢਾਡੀ ਸਿੰਘਾਂ ਪਾਸੋਂ ਆਪਾਂ ਢਾਡੀ ਰਾਗ ਦੇ ਰਾਹੀਂ ਸੁਣਦੇ ਹਾਂ। ਮਹਾਰਾਜ ਕਹਿੰਦੇ ਆ, ਨਹਿ ਬਲੰਬ ਧਰਮੰ ਬਲੰਬ ਪਾਪੰ। ਬਲੰਬ ਨਾ ਹੁੰਦਾ ਦੇਰੀ ਦਾ, ਸਤਿਗੁਰੂ ਦਾ ਪ੍ਰਮਾਣ ਹੈ। ਸੰਸਕ੍ਰਿਤੀ ਵਿੱਚ ਵਾਕ ਹੈ ਜਿਹੜਾ ਇਹ ਆਉਂਦਾ ਹੈ। ਮਹਾਰਾਜ ਕਹਿੰਦੇ ਆ, ਨਹਿ ਬਲੰਬ ਧਰਮੰ ਬਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ ਸਰਨ ਸੰਤ ਕਿਲ ਵਿਖ ਨਾਸੰ ਪ੍ਰਾਪਤੰ ਧਰਮ ਲਖਿਆਣਾ ਨਾਨਕ ਜੈ ਸੋ ਪ੍ਰਸੰਨ ਮਾਧਵ ਹੈ। ਫਿਰ ਮਹਾਰਾਜ ਕਹਿੰਦੇ ਆ, ਬਾਣੀ ਪੜਿਆ ਤੇ ਸੁਣਿਆ ਹੋਇਆ ਗੁਰੂ ਦੇ ਦਰ ਦੇ ਉੱਤੇ ਆਇਆ ਹੋਇਆ ਕੀ ਹੋ ਜਾਂਦਾ ਹੈ? ਮਹਾਰਾਜ ਕਹਿੰਦੇ ਆ, ਘੋਰ ਦੁਖਿਅੰ ਅਣਕ ਹੱਤਿਅੰ। ਘੋਰ ਦੁੱਖ ਲੱਗੇ ਹੋਣ ਜੀਵ ਨੇ ਅਨੇਕਾਂ ਹੱਤਿਆ ਪਾਪ ਆ ਜਿਹੜੇ ਕੀਤੇ ਹੋਣ। ਘੋਰ ਦੁਖਿਅੰ ਅਣਕ ਹੱਤਿਅੰ ਜਨਮ ਦਰਦਰੰ ਮਹਾਂ ਬਿਖਾਦੰ। ਜਨਮਾਂ ਜਨਮਾਂ ਦਾ ਦਰਦਰ ਆ ਜਿਹੜਾ ਪੱਲੇ ਪਿਆ ਹੋਵੇ, ਮਹਾਂ ਬਿਖਾਦੰ ਘਰ ਵਿੱਚ ਕਾਲ ਕਲੇਸ਼ ਬੜਾ ਹੋਵੇ। ਮਹਾਰਾਜ ਕਹਿੰਦੇ ਆ, ਮੈਂ ਬਖਾਦੰ ਮਟਾਂਤ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮ ਕ੍ਰੋਧ। ਜਿਵੇਂ ਅੱਗ ਫੂਸ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਇਵੇਂ ਨਾਮ ਬਾਣੀ ਹੈ ਜਿਹੜੀ ਦੁੱਖਾਂ ਪਾਪਾਂ ਕਲੇਸ਼ਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ।

ਸਤਿਗੁਰੂ ਨੂੰ ਬੰਦੀ ਬਣਾਇਆ ਗਿਆ ਤੇ ਮਹਾਰਾਜ ਨੂੰ ਆਪਣੇ ਘਰ ਵਿਚ ਰੱਖ ਕੇ ਕੋਠੜੀ ਵਿਚ ਰੱਖ ਕੇ ਕਹਿੰਦੇ ਇਸ ਨੂੰ ਕੈਦੀ ਬਣਾ ਕੇ ਦੂਸਰੇ ਦਿਨ ਇਹ ਰੋਹੇਲਾ ਪਠਾਨ ਜਿਹੜਾ ਇਹ ਵੇਚਣ ਵਾਸਤੇ ਸਤਿਗੁਰੂ ਨੂੰ ਮੰਡੀ ਵਿਚ ਲੈ ਗਿਆ। ਵੇਖੋ ਸਤਿਗੁਰੂ ਨੇ ਸਾਡੀ ਖਾਤਰ ਜਾ ਕੇ ਮਹਾਰਾਜ ਮੰਡੀ ਵਿਚ ਵਿਕੇ ਹਨ, ਕਿਉਂਕਿ ਆ ਜਿਹੜੇ ਹੋਰ ਪੁਰਸ਼ ਹਨ, ਬੀਬੀਆਂ, ਭੈਣਾਂ, ਧੀਆਂ, ਬੱਚੇ ਆ ਜਿਹੜੇ ਬੰਦਿਆਂ ਦੀ ਮੰਡੀ ਲੱਗਦੀ ਹੈ ਤੇ ਬੰਦਿਆਂ ਦੀ ਮੰਡੀ ਲੱਗਣਾ ਸਤਿਗੁਰੂ ਉਤਾਉਣ ਲੱਗੇ ਹੈ। ਆਪਣੇ ਢੰਗ ਦੇ ਨਾਲ ਸਤਿਗੁਰੂ ਨੇ ਉਪਦੇਸ਼ ਜਿੱਥੇ ਜਿੱਥੇ ਵੀ ਗਏ ਸਤਿਗੁਰੂ ਨੇ ਇਹ ਉਪਦੇਸ਼ ਹੈ ਜਿਹੜਾ ਸਾਰਾ ਸੰਗਤਾਂ ਨੂੰ ਕੀਤਾ। ਉਹ ਰਹੀਲਾ ਪਠਾਨ ਸੀ ਜਿਹੜਾ ਇਹਦੇ ਘਰ ਵਾਲੇ ਕਹਿੰਦੇ ਸੀ ਇਹ ਤੁਸੀਂ ਕੰਮ ਨਾ ਕਰੋ, ਇਹ ਬੱਚਾ ਨਿਆਣਾ ਮਾਂ ਪਿਤਾ ਤੋਂ ਵਿਛੜਿਆ ਹੋਇਆ, ਤੇ ਤੁਸੀਂ ਇਸ ਨੂੰ ਜਾ ਕੇ ਵੇਚਣ ਲੱਗੇ ਹੋ। ਕਹਿੰਦਾ ਮੈਨੂੰ ਰੋਕ ਨਾ, ਤੂੰ ਵੇਖੀ ਸਹੀ, ਇਹਦੀ ਤਾਂ ਕੀਮਤ ਹੀ ਬੜੀ ਪਵੇਗੀ, ਅਮੀਰ ਬਣ ਜਾਵਾਂਗੇ ਆਪਾਂ, ਜੋ ਕੁਝ ਤੂੰ ਮੰਗੇਗੇ ਉਹ ਹੀ ਮੈਂ ਕੁਝ ਲਿਆ ਕੇ ਦੇਊਂਗਾ। ਲੋ ਇਸ ਨੂੰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਜਿੱਥੇ ਮੰਡੀ ਲੱਗਦੀ ਸੀ ਉੱਚੇ ਥਾਂ ਚ ਥੋੜਾ ਜਿਹਾ ਬਣਾਇਆ ਹੋਇਆ ਸੀਗਾ, ਉਹਦੇ ਉੱਤੇ ਸਤਿਗੁਰੂ ਨੂੰ ਲਿਜਾ ਕੇ ਕਲਾੜ ਦਿੱਤਾ ਤੇ ਬੋਲੀ ਆ ਜਿਹੜੀ ਆਓ ਤੇ ਲਿਜਾ ਕੇ ਕਲਾੜ ਦਿੱਤਾ ਸਤਿਗੁਰੂ ਨੂੰ। ਲੋ ਉਸ ਸਮੇਂ ਦਾ ਇਤਿਹਾਸ ਤੁਹਾਡੀ ਜੱਥਾ ਇਉਂ ਬਿਆਨ ਕਰ ਰਿਹਾ।

ਕਿ ਹੋਣ ਜੁੜੇ ਚੌਗਿਰਦਾਂ ਸਾਰੇ ਹੀ ਹੋਇਆ ਜੁੜੇ ਚਰਮਾਏਦਾਰ ਚੁੱਪ ਬਰੇ ਪਾਰੇ ਹੋਇਆ ਜੁੜੇ ਚਰਮਾਏਦਾਰ ਚੁੱਪ ਬਰੇ ਪਾਰੇ ਹੀ

ਲਈ ਚੱਜ ਖਰੀਦ ਕਰ ਦੇਣਾ ਪਿਆਰੇ ਹੀ ਉਹ ਨਹੀਂ ਚੱਜ ਖਰੀਦ ਕਰ ਦੇਣਾ।

ਸਤਿਗੁਰੂ ਦੀ ਕੀਮਤ ਸੀ ਜਿਹੜੀ, ਕਹਿੰਦੇ 2 ਅਰਬੀ ਘੋੜੇ ਸੀ ਜਿਹੜੇ ਉਸ ਵਕਤ, ਬੜੀਆਂ ਕੀਮਤੀ ਹੋਣੇ ਆ। ਇੰਨੀ ਕੀਮਤ ਚੜ ਗਏ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ, ਕਹਿੰਦੇ ਇੱਕ ਸੇਠ ਨੇ ਖਰੀਦ ਲਏ ਆ। ਉਸ ਦੇ ਮਨ ਵਿਚ ਇਹ ਸੀ ਵੀ ਇਹ ਵਰਦਾ ਜਿਹੜਾ ਬੱਚਾ ਨਿਆਣਾ ਜਦੋਂ ਜਵਾਨ ਹੋਣਾ, ਉਸ ਵੇਲੇ ਤਾਈ ਇਸ ਬੱਚਾ ਕਰਕੇ ਨੇ ਕੰਮ ਵੀ ਬਹੁਤ ਕਰਿਆ ਕਰਨਾ। ਇਹ ਮਨ ਵਿਚ ਧਾਰ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਇਸ ਨੇ ਖਰੀਦ ਲਿਆ ਤੇ ਘਰੇ ਲੈ ਗਏ। ਘਰੇ ਲਿਜਾ ਕੇ ਕਹਿਣ ਲੱਗਿਆ ਵੀ ਆਹ ਸੁਣੋ ਕਾਕਾ ਤੂੰ ਮੇਰੀ ਗੱਲ, ਤੈਨੂੰ ਮੈਂ ਬਹੁਤ ਮਹਿੰਗਾ ਖਰੀਦ ਕੇ ਲਿਆ।

ਫਿਰ ਮੈਂ ਸਮਝਾ ਲਊਂਗਾ, ਇੰਨਾ ਕਿ ਤੂੰ ਯਾਦ ਕਰ ਲੈ ਕਿ ਸਾਰੇ ਲੀੜੇ ਕੱਪੜੇ ਜਿਹੜੇ ਇਹ ਤੂੰ ਧੋਣੇ ਹੈ, ਰਸੋਈ ਦਾ ਕੰਮ ਹੈ ਜਿਹੜਾ, ਇਹ ਸਾਰਾ ਤੈਨੂੰ ਆਉਂਦਾ ਹੈ? ਮਹਾਰਾਜ ਕਹਿਣ ਦੇ ਆਉਂਦਾ ਜਾਂ ਸਿੱਖ ਲਊਂਗਾ ਮੈਂ, ਸਾਰਾ ਰਸੋਈ ਦਾ ਕੰਮ ਹੈ ਜਿਹੜਾ ਇਹ ਤੂੰ ਧੋਣ ਸਾਰਾ ਕਰਨਾ, ਭਾਂਡੇ ਤੂੰ ਮਾਂਜਣੇ ਹੈ, ਪਾਣੀ ਤੂੰ ਲਿਆਉਣਾ, ਤੇ ਪਾਣੀ ਤੈਨੂੰ ਦੱਸ ਦਿੰਦਾ ਮੈਂ ਵੀ ਕਿੱਥੋਂ ਲਿਆਉਣਾ। ਕਹਿੰਦੇ ਉਹ ਸਾਹਮਣੇ ਖੂਹ ਹੈ ਜਿਹੜਾ, ਉਸ ਤੋਂ ਪਾਣੀ ਲਿਆਉਣਾ ਹਰ ਰੋਜ਼, ਤੇ ਫਿਰ ਲਿਆ ਕੇ ਸਾਰਾ ਕੰਮ ਕਰਦਾ, ਬਿਲਕੁਲ ਜਿੰਨਾ ਵੀ ਹੈ ਨਾ ਕੰਮ, ਉਹ ਸਾਰਾ ਤੂੰ ਹੀ ਕਰਨਾ। ਸਤਿਗੁਰੂ ਨੂੰ ਕਹਿੰਦੇ ਇੱਕ ਗਾਗਰ ਹੈ ਜਿਹੜੀ, ਉਹ ਪਾਣੀ ਭਰਨ ਵਾਸਤੇ ਚਕਾਤੀ ਹੈ, ਕਹਿਤਾ ਲਓ ਸਾਹਮਣੇ ਤੈਨੂੰ ਮੈਂ ਵਿਖਾਇਆ ਨਾ, ਸਾਹਮਣੇ ਖੂਹ ਹੈ, ਇਸ ਤੋਂ ਤੇ ਰੋਜ਼ ਪਾਣੀ ਹੈ ਜਿਹੜਾ ਇਹ ਲਿਆਉਣਾ। ਮਹਾਰਾਜ ਕਹਿੰਦੇ ਠੀਕ ਹੈ ਸਤ ਬਚਨ, ਹੁਣ ਸਤਿਗੁਰੂ ਗਏ ਹਨ ਇਹ ਗਾਗਰ ਪਾਣੀ ਦੀ ਲੈਣ ਵਾਸਤੇ, ਤੇ ਅੱਗੇ ਵੇਖਿਆ ਤੇ ਵਾਪਸ ਮੁੜਿਆ ਇਹ ਸਤਿਗੁਰੂ, ਕਹਿਣ ਲੱਗੇ ਕਿ ਪਾਣੀ ਤਾਂ ਖੂਹ ਦੇ ਵਿੱਚ ਹੈ ਨੀ ਸੇਠ ਜੀ, ਪਾਣੀ ਕਿੱਧਰ ਗਿਆ, ਮੁੱਕਿਆ ਤਾਂ ਨਹੀਂ, ਤੈਨੂੰ ਭੁਲੇਖਾ ਲੱਗ ਗਿਆ ਹੋਣਾ ਕਾਕਾ। ਕਹਿੰਦੇ ਨਹੀਂ ਤੂੰ ਆਪ ਵੇਖ ਲੈ ਚੱਲ ਕੇ। ਮਹਾਰਾਜ ਕਹਿਣ ਲੱਗੇ ਪਾਣੀ ਖੂਹ ਦੇ ਵਿੱਚ ਹੈ ਨੀ ਗਾ। ਕਹਿੰਦੇ ਫਿਰ ਹੁਣ ਕੀ ਕਰੀਏ, ਸੇਠ ਨੇ ਹੀ ਵੇਖ ਲਿਆ ਪਾਣੀ ਹੈ ਨੀ ਗਾ। ਕਹਿੰਦਾ ਇਉਂ ਕਰ ਫਿਰ, ਉਹ ਸਾਹਮਣੇ ਜਿਹੜੀ ਕੱਸੀ ਵਗਦੀ ਹੈ ਉਹਦੇ ਵਿੱਚੋਂ ਦਰਿਆ ਚੋਂ ਆਉਂਦੀ ਆਓ, ਉਸ ਦੇ ਵਿੱਚੋਂ ਤਾਂ ਤੂੰ ਪਾਣੀ ਭਰ ਲਿਆ ਕਰ। ਮਹਾਰਾਜ ਕਹਿਣ ਲੱਗੇ ਠੀਕ ਹੈ, ਕਿੱਥੇ ਜੇ ਹੈ ਦਸ ਪਾਤੀ। ਸਤਿਗੁਰੂ ਗਏ ਹਨ ਤੇ ਉਹ ਜਿਹੜੇ ਪੱਕੇ ਸੀ ਆਪਣੇ ਖਾਲਾ ਵਗ ਰਿਹਾ ਸੀ, ਕੱਸੀ ਵਗ ਰਹੀ ਸੀ, ਤੇ ਉਹਦੇ ਵਿੱਚ ਜਾ ਕੇ ਵੇਖਿਆ ਸਤਿਗੁਰੂ ਨੇ ਜਾ ਕੇ ਫਿਰ ਦੱਸ ਦਿੱਤਾ। ਕਹਿੰਦੇ ਸੇਠ ਜੀ ਉਹ ਕੱਸੀ ਵਿੱਚੋਂ ਵੀ ਪਾਣੀ ਆ ਜਿਹੜਾ ਸੁੱਕਿਆ ਹੋਇਆ ਨਹੀਂ ਵਗਦਾ ਗਾ, ਵਗਦਾ ਪਾਣੀ ਹੈ ਨੀ ਆ ਸੁੱਕ। ਕਹਿਣ ਲੱਗੇ ਉਹ ਵੀ ਬੰਦ ਹੈ, ਇਹ ਕੀ ਗੱਲ ਹੋ ਗਈ। ਕਹਿਣ ਲੱਗੇ ਫਿਰ ਸੇਠ ਕਹਿਣ ਲੱਗਿਆ ਪਹਿਲੇ ਪਾਸੇ ਨਾਲ ਇਹ ਦਰਿਆ ਵਗਦਾ ਹੈ, ਉਹ ਤਾਂ ਨੀ ਸੁੱਕ ਚੱਲਿਆ, ਬਹੁਤੀ ਗਰਮੀ ਪੈਣ ਕਰਕੇ ਹੋਵੇ ਸੁੱਕ ਗਏ ਹੈ, ਉਹ ਕੱਸੀ ਵੀ ਸੁੱਕ ਗਈ ਹੈ, ਤੇ ਚੱਲ ਮੈਂ ਤੈਨੂੰ ਵਿਖਾਵਾਂ। ਉਹ ਦਰਿਆ ਦੇ ਉੱਤੇ ਮਹਾਰਾਜ ਨੂੰ ਕਹਿਤਾ ਵੀ ਸਾਹਮਣੇ ਦਰਿਆ ਵਗਦਾ ਨਾ, ਤੇ ਉਹਦੇ ਵਿੱਚੋਂ ਤੂੰ ਪਾਣੀ ਭਰ ਲਿਆ ਕਰ। ਮਹਾਰਾਜ ਨੇ ਗਾਗਰ ਸਿਰ ਤੇ ਚੁੱਕੀ ਹੈ, ਸਤਿਗੁਰੂ ਪਾਣੀ ਭਰਨ ਵਾਸਤੇ ਗਏ ਹਨ ਤੇ ਵਾਪਸ ਆ ਕੇ ਦੱਸ ਦਿੱਤਾ ਸੇਠ ਜੀ ਪਾਣੀ ਤਾਂ ਦਰਿਆ ਦੇ ਵਿੱਚ ਹੈ ਨੀ ਗਾ, ਪਾਣੀ ਦਰਿਆ ਵੀ ਸੁੱਕ ਗਿਆ। ਸ਼ਹਿਰ ਵਿੱਚ ਹੌਲੀ ਹੌਲੀ ਹੌਲੀ ਹੌਲੀ ਪਤਾ ਲੱਗਿਆ ਵੀ ਇਹ ਸਾਰੇ ਪਾਣੀ ਸੁੱਕ ਗਿਆ, ਸਾਰੇ ਖੂਹਾਂ ਚੋਂ ਪਾਣੀ ਸੁੱਕ ਗਏ, ਤੇ ਆਂਡੇ ਝਾਏ ਲੱਗੇ ਅਸ ਲੋਕ ਮਰਨ, ਤੇ ਕਹਿਣ ਲੱਗੇ ਕੀ ਗੱਲ ਹੋ ਗਈ ਹੈ। ਲੋ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਇਹ ਜਿਹੜੀ ਮੰਡੀ ਸੀਗੀ ਲੱਗ ਰਹੀ, ਇਸ ਨੂੰ ਹਟਾਉਣ ਵਾਸਤੇ ਸਤਿਗੁਰੂ ਬੰਦੀਵਾਨ ਬਣੇ ਹਨ, ਪਾਣੀ ਧੋਣ ਵਾਸਤੇ ਸਿਰ ਤੇ ਗਾਗਰ ਹੈ ਜਿਹੜੀ ਉਹ ਚੁੱਕ ਲੈਂਦੇ ਹਨ, ਪਾਣੀ ਆ ਜਿਹੜਾ ਉਹ ਸਾਰੇ ਹੈ ਨੀ ਗਾ। ਲੋ ਆਓ ਆਪਾਂ ਢਾਡੀ ਸਿੰਘਾਂ ਪਾਸੋਂ ਉਸ ਸਮੇਂ ਦਾ ਇਤਿਹਾਸ ਆ ਜਿਹੜਾ ਇਉਂ ਸੁਣਨ ਲੱਗੇ ਹਾਂ।

ਸ਼ਹਿਰ ਦੇ ਸਿਆਣੇ ਲੋਕ ਸੀ ਜਿਹੜੇ ਉਹ ਇਕੱਠੇ ਹੋਏ, ਕਹਿੰਦੇ ਵੀ ਕੀ ਗੱਲ ਹੋ ਗਈ, ਦਰਿਆ ਵੀ ਸੁੱਕ ਗਏ, ਸਭ ਖੂਹ ਆ ਜਿਹੜੇ ਉਹਨਾਂ ਵਿੱਚੋਂ ਵੀ ਪਾਣੀ ਸੁੱਕ ਗਿਆ। ਜੇ ਇਹੋ ਹੀ ਹਾਲਤ ਰਹੀ ਤਾਂ ਬੰਦੇ ਵੀ ਸੁੱਕ ਜਾਣਗੇ, ਖੇਤੀਆਂ ਸੁੱਕ ਜਾਣੀਆਂ, ਕੁਝ ਵੀ ਨਹੀਂ ਰਹਿਣਾ। ਇਹ ਤਾਂ ਕੋਈ ਖੁਦਾਈ ਕਹਿਰ ਆ ਜਿਹੜਾ, ਕੋਈ ਗਲਤੀ ਹੋ ਗਈ ਆਪਾਂ ਤੋਂ, ਖੁਦਾਈ ਕਹਿਰ ਆ ਜਿਹੜਾ ਆਪਣੇ ਪਿੰਡ ਵਿੱਚ ਹੀ ਵਰਤੇ ਹੈ, ਹੋਰ ਆਂਢ ਗੁਆਂਢ ਕਿਤੇ ਨਹੀਂ। ਕੀ ਗੱਲ ਹੋ ਗਈ? ਕਹਿੰਦੇ ਸਿਆਣਾ ਬੰਦਾ ਕੋਈ ਸੋਚਣ ਲੱਗਿਆ, ਵਿਚਾਰ ਲੱਗਿਆ, ਉਹ ਕਹਿਣ ਲੱਗਿਆ ਵੀ ਜਿਹੜਾ ਬੜਾ ਵਰਦਾ ਸ਼ਾਹੂਕਾਰ ਖਰੀਦ ਕੇ ਲਿਆ ਲਗਿਆ ਉਹ ਸੇਠ, ਤੇ ਰੇਲੇ ਨੇ ਵੇਚਿਆ ਉਸਨੂੰ, ਜਿਸ ਦਿਨ ਦਾ ਉਹ ਵਿਕਿਆ, ਜਿਸ ਦਿਨ ਦਾ ਉਹ ਵਿਕਿਆ ਵਰਦਾ, ਉਹਦੇ ਘਰ ਵਿੱਚ ਗਿਆ ਤੇ ਉਹ ਪਾਣੀ ਲੈਣ ਵਾਸਤੇ ਜਦੋਂ ਜਾਂਦਾ ਨਾ, ਤੇ ਮੈਂ ਆਪ ਵੇਖਿਆ ਗਾਗਰ ਆ ਜਿਹੜੀ ਉਹਦੇ ਸਿਰ ਦੇ ਉੱਤੇ ਉੱਤੇ ਤੁਰੀ ਜਾਂਦੀ ਹੈ।

ਤੇ ਜਿਹੜੇ ਉਹ ਗਏ ਹਨ ਸਤਿਗੁਰੂ ਦੇ ਚਰਨਾਂ ਉੱਤੇ ਢਹਿ ਪਏ, ਰੋ ਰੋ ਕੇ ਕਹਿਣ ਲੱਗੇ, ਸਤਿਗੁਰੂ ਸਾਨੂੰ ਨਹੀਂ ਸੀ ਪਤਾ ਗਾ, ਤੁਸੀਂ ਖਿਮਾ ਕਰੋ ਸਾਡੇ ਉੱਤੇ, ਤੁਸੀਂ ਸਾਡੇ ਖੁਦਾ ਹੋ, ਸਾਡੇ ਭਗਵਾਨ ਹੋ, ਤੁਸੀਂ ਕਿਰਪਾ ਕਰੋ, ਗਲਤੀ ਹੋ ਗਈ ਹੈ ਤੇ ਇਹ ਗਲਤੀ ਹੈ ਜਿਹੜੀ ਇਹ ਤੁਸੀਂ ਮਾਫ ਕਰਦੇ ਹੋ। ਸਤਿਗੁਰੂ ਕਹਿਣ ਲੱਗੇ ਤੁਸੀਂ ਬੜਾ ਜ਼ੁਲਮ ਕਰਦੇ ਹੋ। ਬੰਦੇ ਉਸ ਅਕਾਲ ਪੁਰਖ ਦੇ ਬੰਦੇ, ਖੁਦਾ ਦੇ ਬੰਦੇ ਇੱਥੇ ਸਾਰੇ ਵੇਚੇ ਜਾਂਦੇ ਹੈ, ਬੰਦੇ ਆ ਜਿਹੜੇ ਉਹਨਾਂ ਨੂੰ ਕਿਉਂ ਵੇਚਿਆ ਜਾਵੇ ਇੱਥੇ? ਕਹਿਣ ਲੱਗੇ ਮਹਾਰਾਜ, ਕਹਿਣ ਲੱਗੇ ਮੰਡੀ ਹੈ ਜਿਹੜੀ ਇਹ ਬੰਦਿਆਂ ਦੀ ਮੰਡੀ ਲੱਗਦੀ ਹੈ, ਇਹ ਬੰਦ ਕਰੋ ਇਸ ਨੂੰ ਸਾਰੇ ਨੂੰ। ਕਹਿਣ ਲੱਗੇ ਸਤਿਗੁਰੂ ਅੱਜ ਤੋਂ ਇਹ ਬੰਦ, ਤੇ ਅਸੀਂ ਇਹ ਮੰਡੀ ਹੈ ਜਿਹੜੀ ਇਹ ਨਹੀਂ ਲਾਉਂਦੇ। ਸਤਿਗੁਰੂ ਨੇ ਉਹਨਾਂ ਨੂੰ ਸਮਝਾਇਆ ਤੇ ਸਿੱਧੇ ਰਾਹ ਪਾਇਆ, ਨੇਕ ਰਸਤੇ ਪਾਇਆ। ਕਹਿੰਦੇ ਤੁਹਾਡੇ ਬੰਦਿਆਂ ਵਾਲੇ ਕੰਮ ਆ ਜਿਹੜੇ ਇਹ ਹੈ ਨੀ। ਸਤਿਗੁਰੂ ਗਏ ਹੀ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਲੋੜ ਸੀ, ਗਰੀਬਾਂ ਦਾ ਖੂਨ ਚੂਸ ਚੂਸ ਕੇ। ਕਹਿੰਦੇ ਕਾਰੋ ਸੋਮ ਸੀ ਜਿਹੜਾ, ਉਸਨੇ 40 ਗੰਜ ਮਾਇਆ ਜਿਹੜੀ ਇਹ ਜੋੜ ਛੱਡੇ ਸੀ, ਢੇਰ ਲੱਗੇ ਹੋਏ ਸੀ ਉਸਦੇ ਕੋਲੇ। ਸਤਿਗੁਰੂ ਉਸਦੇ ਕੋਲੇ ਵੀ ਗਏ, ਮਹਾਰਾਜ ਨੇ ਉਸ ਨੂੰ ਸਮਝਾਇਆ। ਮਹਾਰਾਜ ਕਹਿਣ ਲੱਗੇ ਆ ਸੂਈ ਹੈ ਇੱਕ ਸੂਈ, ਇਹ ਤੁਸੀਂ ਲੈ ਲਓ ਕਰੋ ਜੀ, ਤੇ ਤੁਸੀਂ ਇਸ ਨੂੰ ਸਾਂਭ ਕੇ ਰੱਖਣਾ ਤੇ ਅਗਲੀ ਦਰਗਾਹ ਵਿੱਚ ਅਸੀਂ ਲੈ ਲਵਾਂਗੇ। ਇਹ ਕਹਿੰਦਾ ਮਹਾਰਾਜ ਘਰੇ ਜਾ ਕੇ ਵਿਚਾਰ ਵਿੱਚ ਪੈ ਗਿਆ ਵੀ ਇਹ ਸੂਈ ਹੈ ਜਿਹੜੀ ਮੈਂ ਕਿਵੇਂ ਲਿਜਾਊਂਗਾ ਦਰਗਾਹ ਵਿੱਚ ਨਾਲ। ਮਹਾਰਾਜ ਨੂੰ ਆ ਕੇ ਕਹਿਣ ਲੱਗਿਆ ਵੀ ਇਹ ਸੂਈ ਤਾਂ ਜੇ ਦਰਗਾਹ ਵਿੱਚ ਨਾਲ ਜਾਣੀ ਨਹੀਂ। ਤੇ ਮਹਾਰਾਜ ਕਹਿਣ ਲੱਗੇ ਆ ਜਿਹੜਾ ਗਰੀਬਾਂ ਨੂੰ ਦੁਖੀ ਕਰ ਕਰਕੇ ਆ 40 ਗੰਜ ਜਿਹੜੇ ਜੋੜੇ ਆ ਮਾਇਆ ਦੇ, ਨਾਲ ਤਾਂ ਇੱਕ ਪਾਈ ਵੀ ਨਹੀਂ ਜਾਣੀ, ਇੱਕ ਪਾਈ। ਕਹਿੰਦੇ ਇੱਕ ਕਾਨੇ ਦੇ 4 ਤਾਂ ਧੇਲੇ ਹੁੰਦੇ ਸੀ, ਫਿਰ ਇੱਕ ਧੇਲੇ ਦੀਆਂ ਕਹਿੰਦੇ 3 ਪਾਈ ਤੇ ਇੱਕ 3 ਪੈਸੇ ਹੁੰਦੇ ਸੀਗੇ, ਫਿਰ ਉਹ 3 ਪੈਸਿਆਂ ਦੇ ਇੱਕ ਇੱਕ ਪੈਸੇ ਦੀਆਂ 3 ਪਾਈਆਂ ਹੁੰਦੀਆਂ, ਪੁਰਾਣੇ ਹੁੰਦੇ ਸੀਗੇ ਮਾਇਆ ਦੇ ਉੱਤੇ। ਕਹਿੰਦੇ ਮਹਾਰਾਜ, ਕਹਿੰਦੇ ਇੱਕ ਪਾਈ ਆ ਨਾ ਜਿਹੜੀ, ਉਵੇਂ ਨੇ ਨਾਲ ਜਾਣੇਗੇ। ਕਹਿੰਦਾ ਮਹਾਰਾਜ ਇਸ ਨੇ ਬੜਾ ਜ਼ੁਲਮ ਕੀਤਾ, ਆਪਦੇ ਕਹਿੰਦੇ ਸਾਰੇ ਰਾਜ ਵਿੱਚ ਡਾਉਂਡੇ ਡਾਉਂਡੇ ਪਟਾ ਤੇ ਵੀ ਕੋਈ ਮੈਨੂੰ 1 ਰੁਪਈਆ ਐਡਾ ਲੋਭੀ ਬਣ ਗਿਆ, ਕਾਰੋ ਐਡਾ ਲੋਭੀ ਬਣ ਗਿਆ। ਤੇ ਕਹਿੰਦੇ ਇਸ ਨੇ ਸਾਰੇ ਆਪਦੇ ਰਾਜ ਵਿੱਚ ਡਾਉਂਡੇ ਪਟਾ ਦੇ ਵੀ ਕੋਈ 1 ਰੁਪਈਆ ਮੈਨੂੰ ਲਿਆ ਕੇ ਦੇ ਦੇਵੇ ਨਾ, 1 ਰੁਪਈਆ, ਤੇ ਉਸ ਨੂੰ ਮੈਂ ਆਪਦੀ ਲੜਕੀ ਹੈ ਜਿਹੜੀ ਉਹਦੇ ਨਾਲ ਨਿਕਾਹ ਕਰ ਦੇਵਾਂ ਉਸਦਾ, 1 ਰੁਪਈਏ ਬਦਲੇ। ਇੰਨਾ ਲੋਭੀ ਵੀ 1 ਰੁਪਈਆ ਹੀ ਵੱਧ ਜਾਵੇ। ਕਹਿੰਦੇ ਇਸ ਨੇ ਮਾਂ ਨੂੰ ਆਖਿਆ, ਮਾਂ ਮੈਂ ਰਾਜੇ ਦੀ ਲੜਕੀ, ਪੁੱਤਰ ਸੀ ਉਹਨੇ ਆਖਿਆ ਜਾ ਕੇ ਮਾਂ ਨੂੰ, ਮਾਂ ਮੈਂ ਰਾਜੇ ਦੀ ਲੜਕੀ ਵਿਆਹ ਕੇ ਲਿਆਉਣੀ ਆ, ਮੈਨੂੰ 1 ਰੁਪਈਆ ਦੇ। ਉਹ ਕਹਿਣ ਲੱਗੇ ਪੁੱਤ, ਕਾਰੂ ਨੇ ਤਾਂ ਕਿਸੇ ਕੋਲੇ ਛੱਡਿਆ ਹੀ ਪੈਸਾ ਨੀ, 40 ਗੰਜ ਜੋੜੀ ਬੇਟਾ, ਕਿਸੇ ਕੋਲੇ ਪੈਸਾ ਹੈ ਨੀ, ਆਨਾ ਹੈ ਨੀ ਗਾ, ਮੈਂ ਕਿੱਥੋਂ ਦੇਵਾਂ। ਫਿਰ ਉਹ ਮਾਤਾ ਨੂੰ ਯਾਦ ਆ ਗਿਆ ਵੀ ਜਦੋਂ ਤੇਰੇ ਪਿਤਾ ਜੀ ਮਰੇ ਹਨ, ਉਹਨਾਂ ਦੇ ਮੂੰਹ ਵਿੱਚ ਇੱਕ ਰੁਪਈਆ ਪਾ ਕੇ ਦੱਬਿਆ ਸੀ ਉਸ ਨੂੰ, ਤੇ ਕਬਰ ਵਿੱਚ ਦੱਬਿਆ ਸੀ, ਤੇ ਉਹ ਕੱਢ ਲਾ ਜਾ ਕੇ। ਇਸ ਨੇ ਕੱਢ ਕੇ ਲਿਆ ਤਾ ਰਾਜੇ ਨੂੰ, ਕਾਰੂ ਸੋਮ ਨੂੰ ਲੈ, ਕਹਿੰਦਾ ਲਓ ਬਾਦਸ਼ਾਹ ਆ 1 ਰੁਪਈਆ ਲਿਆਓ। ਉਹ ਕਹਿ ਹੈਰਾਨ ਹੋ ਗਿਆ ਕਾਰੂ, ਕਹਿਣ ਲੱਗਿਆ ਕਿੱਥੋਂ ਲਿਆਇਆ? ਕਹਿੰਦਾ ਮੇਰੀ ਮਾਂ ਨੇ ਆਹ ਗੱਲ ਆਖੀ ਸੀ ਤੇ ਮੈਂ ਫਿਰ ਆਪਦੇ ਪਿਤਾ ਦੀ ਕਬਰ ਪੱਟ ਕੇ ਉਹਦੇ ਮੂੰਹ ਚ ਰੁਪਈਆ ਜਿਹੜਾ ਮੈਂ ਕੱਢ ਕੇ ਲਿਆਇਆ ਹੱਡੀਆਂ ਦਿਵੀਆਂ ਦੇ ਵਿੱਚੋਂ, ਆਹ ਲੋ ਰੁਪਈਆ। ਸਾਰੇ ਦੇਸ਼ ਵਿੱਚ ਇਸ ਨੇ ਡਾਉਂਡੀ ਪਟਾ ਦਿੱਤੀ, ਅਹਿਲਕਾਰਾਂ ਨੂੰ ਹੁਕਮ ਕਰ ਦਿੱਤਾ ਵੀ ਸਾਰੀਆਂ ਕਬਰਾਂ ਜਿਹੜੀਆਂ ਪੱਟ ਪੱਟ ਕੇ ਸਾਰੇ ਮੁਰਦਿਆਂ ਦੇ ਮੂੰਹਾਂ ਚੋਂ ਜਿਨ੍ਹਾਂ ਚੋਂ ਨਿਕਲਦੇ ਆ ਨਾ ਰੁਪਈਏ ਕੱਢੋ। ਅੱਗੇ 40 ਗੰਜ ਸੀ ਤੇ ਇਸ ਨੇ 45 ਗੰਜ ਜੋੜ ਲਏ, 5 ਗੰਜ ਹੋਰ ਵਧਾ ਦਿੱਤੇ। ਮਹਾਰਾਜ ਨੇ ਇਸ ਨੂੰ ਸਿੱਧੇ ਰਾਹ ਪਾਇਆ। ਮੇਰਾ ਕਹਿਣ ਤੋਂ ਭਾਵ ਹੈ ਸਤਿਗੁਰੂ ਉਹਨਾਂ ਥਾਵਾਂ ਉੱਤੇ ਗਏ ਜਿੱਥੇ ਜਿੱਥੇ ਲੋੜ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ। ਹਾਂਜੀ, ਸਮਾਂ ਜਿਹੜਾ ਹੋ ਗਿਆ, ਆਪਾਂ ਇਹ ਰਹਿੰਦਾ ਇਤਿਹਾਸ ਹੈ ਜਿਹੜਾ ਸ਼ਾਮ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣਾਂਗੇ। ਸਾਰੀਆਂ ਸੰਗਤਾਂ ਦੇ, ਸਭ ਮਾਈ ਭਾਈ ਦੇ ਬਹੁਤ ਬਹੁਤ ਧੰਨਵਾਦੀ ਹਾਂ।
ਬੀਬੀਆਂ ਭੈਣਾਂ ਧੀਆਂ ਦੇ ਵੀਰਾਂ ਦੇ ਬੱਚਿਆਂ ਦੇ ਬਜ਼ੁਰਗਾਂ ਦੇ ਜਿਨ੍ਹਾਂ ਨੇ ਮਾਇਆ ਅਰਦਾਸ ਕਰਾਈ ਹੈ ਅਤੇ ਆਜ ਬੇਟਾ ਸਤਿਗੁਰੂ ਆਪਣੇ ਦਿਲੋਂ ਕਰੋ ਸੁਖ ਬਖਸ਼ਣ ਖੁਸ਼ੀਆਂ ਬਖਸ਼ਣ ਸਿਰ ਤੇ ਮੇਰ ਭਰਿਆ ਹੱਥ ਰੱਖਣ। ਆਹ ਹੁਣ ਅਨੰਦ ਸਾਹਿਬ ਜੀ ਦਾ ਪਾਠ ਹੋਣ ਲੱਗਿਆ, ਸਭ ਸੰਗਤਾਂ ਨਾਲ ਮਿਲ ਕੇ ਆਪਾਂ ਅਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਸੁਖ ਮਾਨਿਆ ਲਿਆ ਵਸਿਆ ਜੀ ਨੇ ਇੱਛਾ ਸੁਪ ਜਾਣੀਆਂ ਸਦਾ ਗੁਰਬਾਨਗੀ ਸਾਗਰ ਵਿੱਚੋ ਆਏ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਤਾਰੋ ਪਿਆਰੋ ਸਾਚਾ ਨਾਮ ਮੇਰਾ ਹਾਰੋ ਅਜੇ

0: ਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

अगली लाइन पढ़ो। सगन बास कूले

ਕਹਿੰਦੇ ਕਿ ਜਦੋਂ ਹਰ ਪਾਸੇ ਸੰਘਣੀ ਬਨਸਪਤੀ ਫੈਲ ਰਹੀ ਹੋਵੇ, ਫੁੱਲਾਂ ਦੀ ਖੁਸ਼ਬੂ ਹੋਵੇ ਇਕੱਤਰ ਹੋ ਰਹੀ, ਗੁਰੂ ਕਹਿੰਦੇ ਨੇ ਮੈਂ ਉਦੋਂ ਵੀ ਕਈ ਵਾਰ ਦੇਖਣਾ ਕੁਝ ਬੂਟੇ ਕੁਝ ਦਰਖਤ ਸੁੱਕੇ ਕਾਠ ਹੀ ਰਹਿ ਜਾਂਦੇ ਨੇ। ਰੁੱਤ ਤੇ ਆਈ, ਰੁੱਤ ਤੇ ਗੁਰੂ ਨੇ ਬਣਾ ਦਿੱਤੀ ਬਸੰਤ ਦੇ ਅੰਦਰ। ਪਰ ਕੀ ਕਾਰਨ ਹੈ ਉਸ ਬਸੰਤ ਦੀ ਰੁੱਤ ਤੇ ਜਦੋਂ ਹਰ ਪਾਸੇ ਹਰਿਆਵਲ ਹੋਵੇ ਉਦੋਂ ਵੀ ਕੋਈ ਸੁੱਕੇ ਕਾਠ ਰਹਿ ਸਕਦੇ ਨੇ? ਹਾਲਾਂਕਿ ਵਿਸਾਖ ਦਾ ਮਹੀਨਾ ਇਸੇ ਗੱਲ ਦਾ ਪ੍ਰਤੀਕ ਹੈ ਕਿ ਬਸੰਤ ਨੇ ਵਿਸਾਖ ਨੂੰ, ਚੇਤ ਨੇ ਵਿਸਾਖ ਨੂੰ ਕੋਈ ਦੇਣ ਦਿੱਤੀ ਹੈ। ਤੇ ਉਹ ਦੇਣ ਕੀ ਦਿੱਤੀ ਹੈ ਕਿ ਬਸੰਤ ਨੇ ਐਸਾ ਮਾਹੌਲ, ਐਸੀ ਰੁੱਤ ਪੈਦਾ ਕਰਕੇ ਦੇ ਦਿੱਤੀ ਹੈ। ਹੇ ਵਿਸਾਖ, ਜਦੋਂ ਤੂੰ ਚੜ੍ਹੇ ਤੈਨੂੰ ਕੋਈ ਚੀਜ਼ ਇਨਾਮ ਵਿੱਚ, ਵਿਰਸੇ ਵਿੱਚ ਮਿਲੇ, ਉਹ ਕੀ? ਸ਼ਾਖਾ ਦੀ ਹਰਿਆਵਲ, ਹਰੀਆਂ ਭਰੀਆਂ ਸ਼ਾਖਾ ਮਿਲ ਗਈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਆਇਆ ਸੀ ਬਾਰਾਂ ਮਾਹ ਦਾ, ਵਿਸਾਖ ਭਲਾ

ਚਿੰਨ ਕੇ ਪਹਿਲੇ ਦੋ ਅੱਖਰਾਂ ਨੂੰ ਵਾਹਵੇ ਤੇ ਸੱਸੇ ਨੂੰ ਤੇ ਉਹਦੇ ਨਾਲ ਪਹਿਲੀ ਲਗੀ ਹੋਈ ਲਾਮ ਨੂੰ ਇਕੱਠਾ ਕਰ ਦੇਈਏ ਤੇ ਕੀ ਬਣੇਗਾ? ਵੇਸ। ਪਹਿਲੇ ਦੋ ਅੱਖਰ ਹੋਣ ਵਾਹਵਾ ਤੇ ਸੱਸਾ, ਤੇ ਪਹਿਲੀ ਮਾਤਰਾ ਹੋਵੇ ਲਾਮ, ਤੇ ਉਹਦਾ ਲਫ਼ਜ਼ ਕੀ ਬਣੇਗਾ? ਵੇਸ। ਤੇ ਹੁਣ ਅਗਲੇ ਦੋ ਅੱਖਰ ਇਕੱਠੇ ਕਰ ਦਈਏ ਸੱਸਾ ਤੇ ਖੱਖਾ, ਤੇ ਉਹਦੇ ਦਰਮਿਆਨ ਵਿੱਚ ਬਣੀ ਹੋਈ ਇੱਕ ਮਾਤਰਾ ਕੰਨਾ ਉਹ ਇਕੱਠਾ ਕਰ ਦਈਏ ਤੇ ਕੀ ਬਣੇਗਾ? ਸਾਖ। ਦੋ ਦੋ ਅੱਖਰਾਂ ਦੇ ਵਿੱਚੋਂ ਦੋ ਸ਼ਬਦਾਂ ਨੇ ਜਨਮ ਲੈ ਲਿਆ। ਗੁਰੂ ਕਹਿੰਦੇ ਹੇ ਵੇਸਾਖ, ਮੈਨੂੰ ਤੂੰ ਬਹੁਤ ਚੰਗਾ ਲੱਗਾ ਕਿਉਂਕਿ ਮੈਂ ਕੀ ਵੇਖਿਆ ਜਿੰਨੀਆਂ ਸਾਖ ਨੇ ਉਹਨਾਂ ਨੇ ਵੇਸ ਕਰ ਲਿਆ, ਭਾਵ ਉਹਨਾਂ ਨੂੰ ਪੱਤੇ ਆ ਗਏ ਨੇ। ਵੇਸ ਕਹਿੰਦੇ ਨੇ ਪਹਿਰਾਵੇ ਨੂੰ, ਤੇ ਸਾਖਾ ਦਾ ਵੇਸ ਹੁੰਦਾ ਪੱਤੇ, ਉਹਦੇ ਵਿੱਚ ਉਹਦੀ ਪਛਾਣ ਹੁੰਦੀ ਹੈ। ਬਾਣੇ ਵਿੱਚ ਹੀ ਪਛਾਣ ਹੈ ਨਾ, ਸਿੱਖ ਨੂੰ ਵੀ ਕਿਉਂ ਆਖੀਦਾ ਬਾਣਾ ਪਹਿਨ ਲੈ ਕਿਉਂਕਿ ਤੇਰੀ ਪਛਾਣ ਹੈ। ਤੇ ਕਿਸੇ ਵੀ ਸਾਖਾ ਦੀ ਦਰਖਤ ਦੀ ਪਛਾਣ ਵੀ ਉਹਦੀਆਂ ਟਾਹਣੀਆਂ ਨਾਲ ਲੱਗੇ ਹੋਏ ਪੱਤੇ ਹੁੰਦੇ ਨੇ। ਜਿੰਨੀ ਦੇ ਪੱਤੇ ਨਾ ਫੁੱਟਣ ਸਾਰੇ ਹੀ ਦਰਖਤ ਇੱਕੋ ਜਿਹੇ ਲੱਗਦੇ ਨੇ। ਪੱਤਿਆਂ ਦੀ ਵੱਖ ਵੱਖ ਪਛਾਣ ਹੁੰਦੀ ਹੈ। ਪੱਤੇ ਜਦੋਂ ਫੁੱਟਦੇ ਨੇ ਦੱਸ ਦੇਈਦਾ ਆ ਅੰਬ ਦਾ ਦਰਖਤ ਹੈ, ਆ ਅਮਰੂਦ ਦਾ ਦਰਖਤ ਹੈ, ਭਾਵੇਂ ਫਲ ਲੱਗੇ ਹੀ ਨਾ ਹੋਣ, ਫਲ ਬੇਸ਼ੱਕ ਅਜੇ ਨਾ ਲੱਗੇ ਹੋਣ, ਕੇਵਲ ਪੱਤਿਆਂ ਨੂੰ ਵੇਖ ਕੇ ਪਛਾਣ ਹੋ ਜਾਂਦੀ ਹੈ, ਉਹਦਾ ਵੇਸ ਨੇ ਪੈਰਾਵਾਂ। ਤੇ ਗੁਰੂ ਨਾਨਕ ਆਖਦੇ ਨੇ

ਕਹਿਣ ਲੱਗੇ ਵਿਸਾਖ ਬੜਾ ਚੰਗਾ ਹੈ। ਜਿਹਨੂੰ ਵਿਰਸੇ ਵਿੱਚ ਇੱਕ ਚੀਜ਼ ਮਿਲੀ ਹੈ ਉਹ ਹੈ ਸਾਖਾਂ ਨੂੰ ਮਿਲਿਆ ਹੋਇਆ ਵੇਸ। ਸਾਖਾਂ ਹਰੀਆਂ ਮਿਲੀਆਂ ਨੇ, ਉਹਨਾਂ ਨੂੰ ਪੱਤੇ ਪਿਉਂਬਲਾਂ ਫੁੱਟ ਪਈਆਂ। ਸਾਖਾਂ ਦਾ ਵੇਸ ਹੀ ਵਿਸਾਖ ਦੇ ਮਹੀਨੇ ਦੀ ਮਹਾਨਤ ਹੈ, ਉਹਦਾ ਪ੍ਰਤੀਕ ਹੈ। ਪਰ ਗੁਰੂ ਨਾਨਕ ਨੇ ਇੱਥੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਸਵਾਲ ਖੜਾ ਕਰ ਦਿੱਤਾ ਔਰ ਹੋਰ ਸਪਸ਼ਟ ਕੀਤਾ ਜੀਵਨ ਨੂੰ, ਜੀਵਨ ਦੇ ਬਾਰਾਂ ਮਾਹ ਨੂੰ ਹੋਰ ਸਪਸ਼ਟ ਕੀਤਾ। ਕਹਿਣ ਲੱਗੇ ਤੇਰੀ ਪਛਾਣ, ਤੇਰੀ ਹਰਿਆਵਲ ਜਿਹੜੀ ਤੈਨੂੰ ਚੇਤ ਨੇ ਬਸੰਤ

ਟਾਣੀਆਂ ਨੂੰ, ਪਰ ਇੱਕ ਸ਼ਰਤ ਤੇ ਕਿ ਉਹ ਟਾਣੀਆਂ ਜਿਹੜੀਆਂ ਨੇ ਆਪਣੇ ਮੂਲ ਨਾਲ ਜੁੜੀਆਂ ਹੋਣ, ਵੱਡੀਆਂ ਨਾ ਹੋਣ। ਲਓ ਇੱਥੇ ਜੇ ਭਲਾ ਕੋਈ ਸ਼ਾਖਾ ਵੱਢ ਦਿੱਤੀ ਜਾਏ ਦਰਖਤ ਨਾਲ, ਵੱਖ ਕਰ ਦਿੱਤੀ ਜਾਏ ਤੇ ਮਹੀਨਾ ਬਸੰਤ ਦਾ ਹੋਵੇ, ਮਹੀਨਾ ਵਿਸਾਖ ਦਾ ਹੋਵੇ, ਉਹਨੂੰ ਤੁਸੀਂ ਰੋਜ਼ ਪਾਣੀ ਦੀਆਂ ਬਾਲਟੀਆਂ ਵੀ ਪਾਈ ਜਾਓ, ਪਰ ਵੱਢੀ ਹੋਈ ਸ਼ਾਖਾ ਹੋਵੇ, ਦਰਖਤ ਨਾਲ ਜੁੜੀ ਹੋਈ ਨਾ ਹੋਵੇ, ਕੱਟ ਕੇ ਵੱਖ ਕਰ ਦਿਓ ਤੇ ਬਸੰਤ ਦਾ ਮਹੀਨਾ ਆ ਜਾਏ, ਰੁੱਤ ਆ ਜਾਏ, ਵਿਸਾਖ ਵੀ ਆ ਜਾਏ, ਉਹਨੂੰ ਪਾਣੀ ਵੀ ਪਾਉਂਦੇ ਰਹੋ। ਭਲਾ ਉਹ ਸ਼ਾਖਾ ਨੂੰ ਮੁੜ ਪੱਤੇ ਫੁੱਟ ਪੈਣਗੇ? ਉਹ ਸ਼ਾਖਾ ਹਰੀ ਰਹਿ ਸਕਦੀ? ਆ ਜਿਹੜਾ ਅੰਦਰ ਉਹਦੇ ਰਸ ਸੀ ਨਾ, ਜਿਹੜਾ ਉਹਨੂੰ ਹਰਿਆਵਲ ਦਿੰਦਾ ਸੀ, ਮੁੜ ਮੁੜ ਦਿੰਦਾ ਸੀ, ਜਦੋਂ ਪੱਤ ਝੜ ਵੀ ਆ ਜਾਂਦੀ ਸੀ ਬਾਹਰੋਂ ਬਿਲਕੁਲ ਸੁੱਕੀ ਦਿਸਦੀ ਸੀ, ਪਰ ਉਹਦੇ ਅੰਦਰ ਕੋਈ ਹਰਿਆਵਲ ਦਾ ਰਸ ਹੁੰਦਾ ਸੀ। ਉਹ ਅੰਦਰ ਦਾ ਰਸ ਵੀ ਸੁੱਕ ਜਾਂਦਾ ਜੇ ਮੂਲ ਨਾਲੋਂ ਟੁੱਟ ਜਾਏ, ਕੋਈ ਵੱਢ ਦੇਵੇ ਤਣੇ ਨਾਲੋਂ ਕਿਸੇ ਸ਼ਾਖਾ ਨੂੰ ਤੇ ਵੱਖਰੀ ਕਰਦਾ। ਭਾਵੇਂ ਰੁੱਤ ਬਸੰਤ ਦੀ ਹੋਵੇ, ਭਾਵੇਂ ਵਿਸਾਖ ਦਾ ਮਹੀਨਾ ਹੋਵੇ, ਪਰ ਵੱਢੀ ਹੋਈ ਸ਼ਾਖਾ ਜਿਹੜੀ ਹੈ ਉਹਦੇ ਤੇ ਤਾਂ ਸੂਰਜ ਦੀ ਤਪਤ ਦਾ ਵੀ ਇੰਨਾ ਅਸਰ ਪੈਂਦਾ, ਜਿੰਨੀ ਦੇਰ ਨਾਲ ਜੁੜੀ ਹੋਈ ਹੈ ਉਨੀ ਦੇਰ ਅਸਮਾਨ ਤੇ ਰੁੱਤਾਂ ਬਦਲਦੀਆਂ ਨੇ, ਉੱਪਰਲਾ ਸੂਰਜ ਸਿਖਰਾਂ ਤੇ ਆ ਜਾਂਦਾ। ਕਦੀ ਉਹ ਸ਼ਾਖਾ ਅੰਦਰੋਂ ਸੁੱਕਦੀ ਨਹੀਂ, ਬਲਕਿ ਉਹਨਾਂ ਦਿਨਾਂ ਅੰਦਰ ਜ਼ਿਆਦਾ ਪੱਤੇ ਤੇ ਹਰਿਆਵਲ ਹੁੰਦੀ ਹੈ, ਉਹ ਤੇ ਬਲਕਿ ਰਾਹ ਜਾਂਦੇ ਮੁਸਾਫਰਾਂ ਨੂੰ, ਅਸਮਾਨਾਂ ਤੇ ਉਡਾਰੀਆਂ ਲਗਾਉਣ ਵਾਲੇ ਪੰਛੀਆਂ ਨੂੰ ਵੀ ਆਪਣੀ ਸ਼ੀਤਲਤਾ ਦੇ ਸਕਦੀ ਹੈ ਸ਼ਾਖਾ, ਉਹਦੇ ਵਿੱਚ ਇੰਨੀ ਸ਼ੀਤਲਤਾ ਹੁੰਦੀ ਹੈ। ਅਸਮਾਨ ਦੇ ਪੰਛੀ ਜਿਹੜੇ ਸੂਰਜ ਦੀ ਗਰਮੀ ਤੋਂ ਤਪਤ ਤੋਂ ਤਰਾ ਕੇ ਪਰੇਸ਼ਾਨ ਹੋ ਕੇ ਆਉਂਦੇ ਨੇ, ਉਹ ਵੀ ਉਹਨਾਂ ਸ਼ਾਖਾ ਦੇ ਤਲੇ ਆ ਕੇ ਬੈਠ ਕੇ ਸਹਾਰਾ ਲੈਂਦੇ ਨੇ, ਉਹਨਾਂ ਨੂੰ ਸ਼ੀਤਲ ਪਵਨ ਨਸੀਬ ਹੁੰਦੀ ਹੈ। ਇਹ ਸਾਰਾ ਕੁਝ ਉਸ ਪ੍ਰਾਣੀ ਵਿੱਚ ਹੁੰਦਾ, ਪਰ ਹੁੰਦਾ ਉਨੀ ਦੇਰ ਹੈ ਜਿੰਨੀ ਦੇਰ ਉਹ ਮੂਲ ਨਾਲ ਆਪਣੇ ਦਰਖਤ ਨਾਲ ਪੇੜ ਨਾਲ ਜੁੜੀ ਹੋਈ ਹੈ। ਲਓ ਉਹਦੇ ਨਾਲ ਜੁੜੀ ਹੋਈ ਹੈ, ਅਜੇ ਵੱਢੀ ਕਿਸੇ ਨੇ, ਜਿਸ ਦਿਨ ਵੱਢ ਦਿੱਤੀ ਉਸ ਦਿਨ ਉਹਦੇ ਪੱਤੇ ਵੀ ਸੁੱਕ ਜਾਣੇ ਨੇ, ਭਾਵੇਂ ਦੱਸਣ ਦਾ ਮਹੀਨਾ ਹੋਵੇ। ਉਸ ਦਿਨ ਉਸ ਸੂਰਜ ਦੀ ਤਪਤ ਦੇ ਵੀ ਇੰਨਾ ਅਸਰ ਅੰਦਾਜ਼ ਹੋਣਾ ਉਸ ਸ਼ਾਖਾ ਤੇ ਕਿ ਉਹਦੇ ਅੰਦਰਲਾ ਜਿਹੜੀ ਹਰਿਆਵਲ ਦਾ ਰਸ ਸੀ ਨਾ, ਉਹ ਵੀ ਖਤਮ ਹੋ ਜਾਵੇ। ਤੇ ਗੁਰੂ ਕਹਿੰਦੇ ਨੇ ਵੀ ਜਦੋਂ ਹੈ ਮਨੁੱਖ ਮੈਂ ਸੰਸਾਰ ਦੀ ਕਹਾਣੀ ਦੇਖਣਾ, ਉਦੋਂ ਕੀ ਦੇਖਣਾ? ਮੇਰੇ ਰੱਬ ਤੂੰ ਇੱਕ ਦਰਖਤ ਹੈ, ਤੂੰ ਇੱਕ ਪੇੜ ਹੈ,

베레. 이 사람은 사람이라고 되는 사카야. 넌 예리의 사카, 테레 날 조르케 랜디냐네. 진난다 테레 날 삼방도 조르야 한다. 수르지리 타파타 아운디에 아프리 로트날 찰리 잔디에 우나디 하리아벌 카토만이. 러, 엑잠플. 이 많이 비치. 구루 아크데네 투 드레카테. 투 페데. ਸਾਖ ਤੇਰੀ ਫੂਲੀ ਇਹ ਸਾਰੇ ਜਿੰਨੇ ਸੰਸਾਰ ਦੇ ਜੀਵ ਨੇ ਇਹ ਤੇਰੀਆਂ ਸ਼ਾਖਾਂ ਨੇ ਜਿੰਨੇ ਪਦਾਰਥ ਨੇ ਤੇਰੀਆਂ ਸ਼ਾਖਾਂ ਨੇ ਪਰ ਜਿੰਨੀਆਂ ਇਹ ਸ਼ਾਖਾਂ ਜਿੰਨੀ ਦੇਰ ਤੇਰੇ ਨਾਲ ਜਿਹੜੀ ਜਿਹੜੀ ਸ਼ਾਖਾ ਜੁੜੀ ਰਹਿੰਦੀ ਹੈ ਉਹਦੀ ਹਰਿਆਵਲ ਵੀ ਬਣੀ ਰਹਿੰਦੀ ਉਹਦੇ ਤੇ ਸੂਰਜ ਦੀ ਤਪਤ ਵੀ ਨਹੀਂ ਪਾਉਂਦੀ ਜੇਠ ਹਾੜ ਦੀਆਂ ਧੁੱਪਾਂ ਵੀ ਉਹਦੇ ਤੇ ਅਸਰ ਅੰਦਾਜ਼ ਨਹੀਂ ਹੁੰਦੀਆਂ ਉਹਦੇ ਅੰਦਰਲੀ ਜਿਹੜੀ ਰਸ ਹੈ ਨਾ ਅੰਦਰਲੀ ਹਰਿਆਵਲ ਹੈ ਉਹ ਖਤਮ ਨਹੀਂ ਹੁੰਦੀ ਬਣੀ ਰਹਿੰਦੀ ਤੇ ਜਿਹੜੀ ਸ਼ਾਖਾ ਵੱਢੀ ਜਾਏ ਲੋ ਇਸ ਰੂਪ ਗੁਰੂ ਅਰਜਨ ਸਾਹਿਬ ਦਾ ਬਾਰਾਂਮਾਂਹ ਜਿਹੜਾ ਇਹਦੇ ਵਿੱਚ ਵਿਸਾਖੀ ਆਰੰਭ ਕਿੱਥੋਂ ਕੀਤਾ ਨੇ

ਕਹਿੰਦਾ ਕਿ ਜਿਹੜੀ ਸਾਖਾ ਵੱਢੀ ਜਾਏ ਕੱਟ ਹੋ ਜਾਏ, ਬਿਲਕੁਲ ਵੱਖਰੀ ਕਰ ਦਿੱਤੀ ਜਾਏ, ਸੰਬੰਧ ਤੋੜ ਦਿੱਤਾ ਜਾਏ, ਤੇਰੇ ਤੋਂ ਦੂਰ ਹੋ ਕੇ ਉਹਦੇ ਅੰਦਰ ਜਿਹੜਾ ਤੇਰੇ ਪ੍ਰੇਮ ਦਾ ਰਸ ਸੀ ਨਾ, ਜਿਹਦੇ ਨਾਲ ਉਹਦੀ ਹਰਿਆਵਲ ਬਣੀ ਹੋਈ ਸੀ, ਹੁਣ ਮਾਇਆ ਦੀ ਤਪਤ ਨੇ, ਮਾਇਆ ਦੇ ਧੋਹ ਨੇ, ਮਾਇਆ ਦੀ ਤਪਤ ਨੇ ਉਹਦੇ ਅੰਦਰੋਂ ਉਹ ਪ੍ਰੇਮ ਦਾ ਰਸ ਵੀ ਖੋ ਦਿੱਤਾ। ਉਹ ਹੁਣ ਸੁੱਕ ਗਈ। ਦੱਸੋ ਉਸ ਟੁੱਟੀ ਹੋਈ ਵੱਡੀ ਹੋਈ ਸਾਖਾ ਨੂੰ ਭਲਾ ਧੀਰਜ ਕਿਵੇਂ ਆਵੇ ਜਿਹੜੀ ਸਭ ਕੁਝ ਗੁਆ ਬੈਠੀ। ਲਓ ਇੱਥੋਂ ਆਰੰਭ ਹੁੰਦਾ ਗੁਰੂ ਕਹਿੰਦੇ।

ਸਾਈ ਹੋਈ ਨੇ ਜਿਨ੍ਹਾਂ ਦੇ ਬਾਰੇ ਗੁਰੂ ਆਖ ਰਿਹਾ ਸੀ ਵੇਖਾਖ ਭਲਾ ਵਿਸਾਖ ਉਹਨਾਂ ਦਾ ਹੈ ਉਹਨਾਂ ਲਈ ਚੰਗਾ ਹੈ ਉਹਨਾਂ ਲਈ ਗਨੀਮਤ ਹੈ ਜਿਹੜੀਆਂ ਸ਼ਾਖਾ ਵੇਸ ਕਰਦੀਆਂ ਨੇ ਤੇ ਆਪਣੇ ਮੂਲ ਨਾਲ ਜੁੜੀਆਂ ਰਹਿੰਦੀਆਂ ਨੇ ਆਪਣੇ ਕਰਤੇ ਨਾਲ ਜੁੜੀਆਂ ਰਹਿੰਦੀਆਂ ਨੇ ਤੇ ਜਿਹੜੀਆਂ ਸ਼ਾਖਾ ਰੂਪੀ ਜੀਵ ਆਪਣੇ ਮਾਲਕ ਨੂੰ ਪ੍ਰਭੂ ਨੂੰ ਆਪਣੇ ਕਰਤੇ ਨੂੰ ਆਪਣੇ ਮੂਲ ਨੂੰ ਭੁੱਲ ਜਾਣ ਉਹਦੇ ਨਾਲੋਂ ਵੱਡੇ ਜਾਣ ਵੱਖਰੇ ਹੋ ਜਾਣ ਉਹਨਾਂ ਦਾ ਅੰਦਰ ਵੀ ਸੁਕੇਵਾਂ ਬਾਹਰ ਵੀ ਹਰਿਆਵਲ ਖਤਮ ਹੋ ਜਾਂਦੀ ਹੈ ਆਪਣੇ ਜੀਵਨ ਦਾ ਸਾਰਾ ਲਬੋ ਲਬਾਬ ਗੁਆ ਬਹਿਣ ਐਸੀਆਂ ਸ਼ਾਖਾ ਨੂੰ ਧੀਰਜ ਕਿਵੇਂ ਆਵੇ ਹੁਣ ਤੜਪਦੀਆਂ ਨੇ ਹੁਣ ਮਹਿਸੂਸ ਕਰਦੀਆਂ ਨੇ ਕਿ ਇਸ ਮਾਇਆ ਦੇ ਧੋ ਇਸ ਮਾਇਆ ਦੀ ਅਗਨ ਨੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਇਸ ਮਾਇਆ ਦੀ ਅਗਨ ਨੇ ਸਾਡੇ ਅੰਦਰੋਂ ਪ੍ਰਭੂ ਪ੍ਰੇਮ ਦਾ ਰਸ ਵੀ ਗਵਾ ਦਿੱਤਾ ਹੈ ਹੁਣ ਸਾਡਾ ਜੀਵਨ ਮੁੜ ਆਪਣੇ ਮਾਲਕ ਨਾਲ ਸੰਬੰਧ ਕਿਵੇਂ ਪੈਦਾ ਕਰੇ ਗੁਰੂ ਕਹਿੰਦੇ ਨੇ

കേട്ടെ പുത്തൊരു കളുത്തൊരു സംഘത്താണ് ലോ ജഡേനു പാണി തിന് സർ ഓ ਜਿਹੜੇ ਇਹਨੂੰ ਗੋਡੀ ਕਰਦੇ ਸਨ ਉਹ ਵੀ ਛੱਡ ਗਏ ਹੁਣ ਇਹਨੂੰ ਗੋਡੀ ਕਰਕੇ ਕੀ ਲੈਣਾ ਇਹਦੇ ਵਿੱਚ ਹਰਿਆਵਲੀ ਕੋਈ ਨਹੀਂ ਕਦੇ ਕਿਸੇ ਨੇ ਸੁੱਕੇ ਦਰਖਤਾਂ ਦੇ ਤਲੇ ਵੀ ਪਾਣੀ ਪਾਇਆ ਕਦੇ ਕਿਸੇ ਨੇ ਸੁੱਕੇ ਦਰਖਤਾਂ ਦੀਆਂ ਟਾਹਣੀਆਂ ਨੂੰ ਵੀ ਪਾਣੀ ਦਿੱਤਾ ਜਿਹਨਾਂ ਵਿੱਚ ਹਰਿਆਵਲੀ ਕੋਈ ਨਹੀਂ ਕਦੇ ਉਹਨਾਂ ਨੂੰ ਵੀ ਕਿਸੇ ਨੇ ਰੇਹ ਤੇ ਖਾਦ ਪਾਈ ਕੌਣ ਸਵਾ ਸੰਭਾਲੇ ਕਿਉਂ ਕੱਲ ਵੀ ਲਿਖਦਾ ਇਸ ਗੱਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀ ਦਾਮ ਹੁਣ ਤੇ ਸਾਖ ਸੁੱਕ ਗਈ ਹੈ ਕਿ ਇਸ ਸੁੱਕੀ ਹੋਈ ਸਾਖਾਂ ਨੂੰ ਸੰਭਾਲਣ ਵਾਲੇ ਵੀ ਸਾਥ ਛੱਡ ਗਏ ਨੇ ਗੁਰੂ ਕਹਿੰਦੇ ਨੇ ਜਿਹੜੇ ਤੇਰੇ ਮਿੱਤਰ ਦੋਸਤ ਪੁੱਤਰ ਭਾਈ ਸੰਬੰਧੀ ਤੇਰੇ ਨਾਲ ਪਿਆਰ ਕਰਦੇ ਸਨ ਉਹ ਵੀ ਉਨੀ ਦੇਰੀ ਸਨ ਜਿੰਨੀ ਦੇਰ ਤੇਰੇ ਕੋਲ ਹਰਿਆਵਲ ਸੀ ਤੇ ਜਦੋਂ ਤੇਰੀ ਹਰਿਆਵਲ ਖਤਮ ਹੋਈ ਤੇਰਾ ਖੇੜਾ ਖਤਮ ਹੋਇਆ ਪੁੱਤਰ ਕਲਤਰ ਨਾ ਸੰਗ ਧਨ ਉਹਨਾਂ ਨੇ ਵੀ ਸਾਥ ਛੱਡ ਦਿੱਤਾ

ਨਾਮ ਹੀ ਹੈ ਜਿਹੜਾ ਤੇਰੇ ਕੋਲੋਂ ਕੋਈ ਖੋ ਨਹੀਂ ਸਕਦਾ। ਬਾਕੀ ਤਾਂ ਜਿੰਨੀਆਂ ਚੀਜ਼ਾਂ ਤੂੰ ਇਕੱਤਰ ਕੀਤੀਆਂ ਨੇ ਹਜੇ ਅਗਲਾ ਸਫ਼ਰ ਸ਼ੁਰੂ ਵੀ ਨਹੀਂ ਕਰਨਾ, ਤੇਰੇ ਕੋਲੋਂ ਪਹਿਲਾਂ ਹੀ ਖੋ ਲੈਣੀਆਂ ਨੇ। ਅਜੇ ਘਰਦਿਆਂ ਨੂੰ ਪਤਾ ਹੀ ਹੋਵੇ ਨਾ ਕਿ ਬੁਢੇਪਾ ਆ ਗਿਆ, ਪਤਾ ਨਹੀਂ ਕਿਸ ਵੇਲੇ ਇਹਨੇ ਤੁਰ ਜਾਣਾ, ਉਸ ਵਕਤ ਇੰਸ਼ੋਰੈਂਸ ਕਰਾ ਲੈਂਦੇ, ਉਸ ਵਕਤ ਸਾਈਨ ਕਰਾਉਣ ਦੀ ਕੋਸ਼ਿਸ਼ ਕਰਦੇ, ਫਿਰ ਉਸ ਵਕਤ ਵੰਡੀਆਂ ਪਾਣੀਆਂ ਸ਼ੁਰੂ ਕਰ ਦਿੰਦੇ ਨੇ ਆਪਸ ਵਿੱਚ। ਖਿਆਲ ਕਰਿਓ, ਬਦਕਿਸਮਤੀ ਨਾਲ ਅਨੇਕਾਂ ਪਰਿਵਾਰ ਤੇ ਐਸੇ ਹਾਲਾਤ ਅੱਖਾਂ ਨਾਲ ਦੇਖੇ ਨੇ, ਤੁਸੀਂ ਵੀ ਦੇਖੇ ਹੋਣਗੇ ਕਿ ਅਜੇ ਜਾਣ ਵਾਲੇ ਦੇ ਸਰੀਰ ਦਾ ਸੰਸਕਾਰ ਵੀ ਨਹੀਂ ਹੋਇਆ ਹੁੰਦਾ ਤੇ ਆਪਸ ਵਿੱਚ ਭਰਾ ਇਸ ਲਈ ਲੜ ਰਹੇ ਹੁੰਦੇ ਨੇ ਕਿ ਇਹਦੇ ਵਿਰਾਸਤ ਦੀ, ਇਸਦੀ ਸੰਪਦਾ ਦੀ ਮਲਕੀਅਤ ਕਿੰਨੀ ਜ਼ਿਆਦਾ ਹੈ ਕਿੰਨੀ ਘੱਟ ਹੈ, ਫਲਾਣੇ ਇਹਦੇ ਲੋਕਲ ਦੀਆਂ ਚਾਬੀਆਂ ਕਿਹਦੇ ਕੋਲ ਨੇ ਕਿਹਦੇ ਕੋਲ ਨਹੀਂ। ਇੱਕ ਨਾਮ ਹੀ ਹੈ ਜਿਹਦੇ ਬਾਰੇ ਉਹ ਦਾਅਵਾ ਨਹੀਂ ਕਰ ਸਕਦੇ ਕਿ ਇਹਨੇ ਕਿੰਨਾ ਜਪਿਆ ਸੀ, ਮੈਂ ਕਿੰਨਾ ਲੈਣਾ, ਤੂੰ ਕਿੰਨਾ ਲੈਣਾ, ਦੱਸੋ ਉਹਦੇ ਤੇ ਲਾਈ ਹੁੰਦੀ ਹੋਵੇ। ਇਹਨੇ ਕਿੰਨਾ ਪੁੰਨ ਦਾਨ ਕੀਤਾ ਸੀ, ਉਹਦੇ ਵਿੱਚੋਂ ਤੇਰਾ ਕਿੰਨਾ ਹੈ, ਮੇਰਾ ਕਿੰਨਾ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਕੋਈ ਲੈ ਨਹੀਂ ਸਕਦਾ, ਇਹ ਹਰ ਇੱਕ ਦੀ ਆਪਣੀ ਮਲਕੀਅਤ ਹੈ, ਇਹ ਆਪਣੀ ਸੰਪਦਾ ਹੈ, ਇਹਨੂੰ ਕੋਈ ਨਹੀਂ ਖੋ ਸਕਦਾ। ਬਾਕੀ ਹਰ ਇੱਕ ਚੀਜ਼ ਤੋਂ ਪਹਿਲਾਂ ਹੀ ਖੋ ਲਈ ਜਾਣੀ ਹੈ।

ਉਪਰ ਲਿਆ ਇੱਕ ਰਹਿਮਤ ਸਮਝ ਕਿ ਤੈਨੂੰ ਜਨਮ ਦੇ ਨਾਲ ਹੀ ਚੇਤ ਦੇ ਮਹੀਨੇ ਨੇ ਬਸੰਤ ਬਣਾ ਕੇ ਦੇ ਦਿੱਤਾ ਰੱਬ ਨਾਲ ਤੈਨੂੰ ਜੋੜ ਕੇ ਤੈਨੂੰ ਉਸ ਜਠਰਾ ਅਗਨੀ ਵਿੱਚੋਂ ਬਚਾ ਕੇ ਤੈਨੂੰ ਵਿਸ਼ਵਾਸ ਦਵਾ ਦਿੱਤਾ ਕਿ ਆਹ ਤੇਰਾ ਬਸੰਤ ਹੈ ਹੁਣ ਇਹਦੇ ਨਾਲੋਂ ਟੁੱਟੀ ਨਾ ਪਰ ਤੂੰ ਸੰਸਾਰ ਵਿੱਚ ਆਇਓ ਆਉਂਦਿਆਂ ਵਿਸਾਖ ਵਿੱਚ ਮਿਲੀ ਹੋਈ ਉਹ ਵਿਰਾਸਤ ਗੁਆ ਬੈਠੋ ਤੂੰ ਕਦੀ ਖਿਆਲ ਹੀ ਨਾ ਕੀਤਾ ਕਿ ਇਸ ਟਹਿਣੀਆਂ ਵਿੱਚ ਆਈ ਹੋਈ ਹਰਿਆਵਲ ਜਿਹੜੀ ਹੈ ਇਹਦਾ ਜਨਮਦਾਤਾ ਕੌਣ ਹੈ ਇਹਦਾ ਦੇਣਹਾਰਾ ਕੌਣ ਹੈ ਸਭ ਕੁਝ ਗੁਆ ਬੈਠੋ ਤੇ ਆਪਣੇ ਜੀਵਨ ਦੀ ਸਭ ਤੋਂ ਜਿਹੜੀ ਜ਼ਰੂਰੀ ਪੂੰਜੀ ਸੀ ਕੀਮਤੀ ਪੂੰਜੀ ਸੀ ਉਹ ਵੀ ਤੇਰੇ ਹੱਥ ਨਾ ਰਹੀ

ਕਹਿਣ ਲੱਗੇ ਉਹ ਭਲਿਆ ਇਸ ਲਈ ਮੈਂ ਤੈਨੂੰ ਸਪਸ਼ਟ ਕਰਨਾ ਚਾਹੁੰਦਾ ਕਿ ਪ੍ਰੀਤਮ ਕਰਨੀ ਜੋ ਲੱਗੇ ਜਿਨ੍ਹਾਂ ਨੇ ਆਪਣਾ ਸੰਬੰਧ ਆਪਣੇ ਪੇੜ ਦੇ ਮੂਲ ਜੜ ਨਾਲ ਜੋੜੀ ਰੱਖਿਆ ਉਹਨਾਂ ਵਿੱਚੋਂ ਹੀ ਖੁਸ਼ਬੂ ਪੈਦਾ ਹੋਈ ਆ ਸੋ ਕਿਹਨੂੰ ਕਹਿੰਦੇ ਨੇ ਸੋ ਦਾ ਦੂਜਾ ਨਾਮ ਦੂਜਾ ਅਰਥ ਹੀ ਖੁਸ਼ਬੂ ਹੈ ਜਿਹੜੀ ਚੀਜ਼ ਦਿਖਦੀ ਨਹੀਂ ਪਰ ਪਹੁੰਚ ਜਾਂਦੀ ਹੈ ਅਜੇ ਕੋਈ ਬੰਦਾ ਕਿਤੇ ਬੈਠਾ ਹੋਵੇ ਤੇ ਸੋ ਪਹਿਲਾਂ ਪਹੁੰਚਦੀ ਹੈ ਤੇ ਫਲਾਣਾ ਬਹੁਤ ਅੱਛਾ ਅਜੇ ਮਨੁੱਖ ਡਾਕਟਰ ਕੋਲ ਗਿਆ ਨਹੀਂ ਹੁੰਦਾ ਪਹਿਲਾਂ ਕੋਈ ਦੱਸਦਾ ਜੀ ਇਸ ਰੋਗ ਲਈ ਫਲਾਣਾ ਡਾਕਟਰ ਬਹੁਤ ਚੰਗਾ ਬਸ ਜਿਹੜੀ ਉਹਦੀ ਚੰਗਿਆਈ ਪਹੁੰਚ ਗਈ ਹੈ ਨਾ ਇਹਦਾ ਨਾਂ ਹੈ ਸੋ ਪਹਿਲਾਂ ਸੋ ਪਹੁੰਚ ਉਹ ਦਿਖਣ ਵਾਲੀ ਨਹੀਂ ਹੁੰਦੀ ਕੇਵਲ ਵਿਸ਼ਵਾਸ ਕਰਨ ਵਾਲੀ ਤੇ ਸੁੱਖ ਦੇਣ ਵਾਲੀ ਹੁੰਦੀ ਤੇ ਗੁਰੂ ਇਹ ਉਹ ਖਿਆਲ ਬਾਣੀ ਚ ਦਿੰਦੇ ਨੇ ਕਹਿੰਦੇ ਨੇ ਜਿਸ ਦਿਨ ਤੂੰ ਸਰੀਰ ਕਰਕੇ ਨਾ ਵੀ ਰਹੋ ਉਸ ਦਿਨ ਵੀ ਤੇਰੀ ਸੋ ਬਣੀ ਰਹੇਗੀ ਪਰ ਬਣੇਗੀ ਗੁਣਾਂ ਨਾਲ ਤੇ ਉਹ ਤਾਂ ਬਣੇਗੀ ਜਿਵੇਂ ਕਿਸੇ ਪੇੜ ਜਿਵੇਂ ਕਿਸੇ ਬੂਟੇ ਦੇ ਨਾਲ ਲੱਗੇ ਹੋਏ ਫੁੱਲ ਜਿਹੜੇ ਨੇ ਉਹਨਾਂ ਦੀ ਖੁਸ਼ਬੂ ਰੂਪੀ ਸੋ ਜਿਹੜੀ ਹੈ ਨਾ ਉਹ ਓਨੀ ਦੇਰ ਬਣਦੀ ਹੈ ਜਿੰਨੀ ਦੇਰ ਉਹ ਆਪਣੇ ਬੂਟੇ ਨਾਲ ਲੱਗੇ ਹੋਏ ਫੁੱਲ ਨੇ ਜਿਸ ਦਿਨ ਟਾਹਣੀਆਂ ਫੁੱਲਾਂ ਦੀਆਂ ਬੂਟੇ ਨਾਲੋਂ ਪੇੜ ਨਾਲੋਂ ਟੁੱਟ ਗਈਆਂ ਉਹਨਾਂ ਵਿੱਚ ਖੁਸ਼ਬੂ ਵੀ ਨਹੀਂ ਰਹਿਣੀ ਉਹਨਾਂ ਦੀ ਖੂਬਸੂਰਤੀ ਵੀ ਨਹੀਂ ਰਹਿਣੀ ਤੇ ਗੁਰੂ ਨੇ ਵੀ ਇਹੋ ਗੱਲ ਸਮਝਾਈ ਕਹਿਣ ਲੱਗੇ

ਕਹਿਣ ਲੱਗੇ ਜਦੋਂ ਇੰਨੀ ਗੱਲ ਸਤਿਗੁਰੂ ਨੇ ਪੜਾ ਦਿੱਤੀ, ਮਨ ਨੇ ਅਹਿਸਾਸ ਕੀਤਾ ਤੇ ਬੇਨਤੀ ਕੀਤੀ, ਜੀ ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ, ਮੈਨੂੰ ਤੇਰਾ ਮਿਲਾਪ ਪ੍ਰਾਪਤ ਹੋਵੇ, ਮੇਰੀ ਤਾਂ ਇਹ ਬੇਨਤੀ, ਮੇਰੇ ਤੇ ਰਹਿਮਤ ਕਰੋ, ਮੈਨੂੰ ਤੁਹਾਡਾ ਮਿਲਾਪ ਪੈਦਾ ਹੋਵੇ, ਕਿਉਂਕਿ ਕਿਤੇ ਐਸਾ ਨਾ ਹੋਵੇ ਤੇਰੇ ਤੋਂ ਵਿਛੜ ਕੇ ਬਸੰਤ ਦੀ ਰੁੱਤ ਵਿੱਚ ਵੱਡੀ ਹੋਈ ਟਾਹਣੀ ਮਾਨੂੰ ਸੁੱਕ ਜਾਣ, ਮਤ ਚੇਤ ਲੰਘ ਜਾਏ, ਵਿਸਾਖ ਆ ਜਾਏ, ਬਸੰਤ ਲੰਘ ਜਾਏ, ਪਰ ਮੈਂ ਉਸ ਵੱਡੀ ਹੋਈ ਟਾਹਣੀ ਵਾਂਗੂ ਜਿਹੜੀ ਪੇੜ ਨਾਲੋਂ ਮੂਲ ਨਾਲੋਂ ਟੁੱਟ ਚੁੱਕੀ ਹੋਵੇ ਉਹਦੇ ਵਾਂਗੂ ਅੰਦਰਲਾ ਰਸ ਵੀ ਗੁਆ ਬੈਠਾ, ਬਾਹਰਲੀ ਖੁਸ਼ਬੂਆਂ ਵੀ ਗੁਆ ਬੈਠਾ, ਸਭ ਕੁਝ ਜੀਵਨ ਦਾ ਬਰਬਾਦ ਕਰਦਾ, ਐਸਾ ਨਾ ਹੋਵੇ, ਇਸ ਲਈ ਤੇਰੇ ਕੋਲੋਂ ਰਹਿਮਤ ਮੰਗਣਾ ਕਿ ਮੇਰੇ ਤੇ ਰਹਿਮਤ ਕਰਕੇ ਉਹ ਬਖਸ਼ਿਸ਼ ਕਰ ਤਾਂ ਕਿ ਮੇਰਾ ਤੇਰੇ ਨਾਲ ਮਿਲਾਪ ਬਣ ਆਵੇ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਹੁਣ ਮਸਲਾ ਆਉਂਦਾ ਪ੍ਰਭੂ ਦਾ ਮਿਲਾਪ ਕਿਵੇਂ ਹੋਵੇ, ਵਿਛੜੇ ਹੋਏ ਨੂੰ ਮੁੜ ਮਿਲਾਪ ਕਿਵੇਂ ਹੋਵੇ। ਆ ਤੁਸੀਂ ਰੋਜ਼ ਪੜ੍ਹਦੇ ਹੋ ਨਾ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਗੀਤ, ਇਹਦਾ ਜਵਾਬ ਹੈ। ਰੋਜ਼ ਪੜ੍ਹਦੇ ਹੋ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਟ। ਅਗਲੀ ਲਾਈਨ ਪੜ੍ਹੂ, ਵਿਛੜੇ ਹਾਂ ਵੇਲੇ ਪ੍ਰਭੂ, ਅਸੀਂ ਉਹਨੂੰ ਕਈ ਵਾਰ ਐਗਜ਼ਾਮਪਲ ਵਜੋਂ ਆਮ ਮਿਲਣੀ ਦੇ ਸ਼ਬਦਾਂ ਵਿੱਚ ਪਰਿਵਾਰਾਂ ਦੀ ਮਿਲਣੀ ਤੇ ਦੁਕਾਨੇ ਹੈ, ਉਹ ਗੱਲ ਵੱਖਰੀ ਹੈ, ਪਰ ਇੱਥੇ ਪ੍ਰਭੂ ਤੋਂ ਵਿਛੜਿਆ ਹੋਇਆਂ ਨੂੰ ਪ੍ਰਭੂ ਨਾਲ ਮਿਲਣ ਦਾ ਮਸਲਾ। ਕਹਿਣ ਲੱਗੇ, ਗੁਰੂ ਮੈਂ ਜਿਹੋ ਜਿਹਾ ਸੁਣਿਆ ਸੀ, ਮੈਂ ਉਹ ਜਿਹਾ ਦੇਖਿਆ, ਕਿਉਂਕਿ ਵਿਛੜਿਆ ਹੋਇਆਂ ਨੂੰ ਜਿਹੜੀਆਂ ਟਾਹਣੀਆਂ ਸੁੱਕ ਰਹੀਆਂ ਸਨ ਉਹਨਾਂ ਨੂੰ ਗੁਰੂ ਨੇ ਮੁੜ ਪਿਉਂਦ ਕਰ ਦਿੱਤਾ ਮੇਰੇ ਰੱਬ ਨਾਲ। ਟੁੱਟੀਆਂ ਹੋਈਆਂ ਟਾਹਣੀਆਂ ਨੂੰ ਗੁਰੂ ਮੁੜ ਰੱਬ ਨਾਲ ਪਿਉਂਦ ਕਰਕੇ ਜੀਵਿਤ ਕਰ ਦਿੰਦਾ। ਇਸ ਲਈ ਕਹਿਣ ਲੱਗੇ, ਮੈਨੂੰ ਰਹਿਮਤ ਕਰ, ਪਤਾ ਲੱਗ ਗਿਆ ਗੁਰੂ ਮਿਲਦਾ ਵਿਛੜਿਆ ਹੋਇਆਂ ਨੂੰ, ਹਰ ਦਰਗੇ ਕਾ ਬਸੀਤ ਹੈ, ਇਸ ਲਈ ਤਾਂ ਕਿ ਮੇਰਾ ਵਿਸਾਖ ਜਿਹੜਾ ਹੈ ਉਹ ਕਿਤੇ ਵੱਡੀ ਹੋਈ ਟਾਹਣੀ ਮਾਨੂੰ ਸੁਕੇਵਾਂ ਨਾ ਬਣ ਜਾਏ, ਮੇਰਾ ਵਿਸਾਖ ਸੁਹਾਵਾ ਹੋ ਜਾਏ, ਮੇਰੀਆਂ ਸ਼ਾਖਾਂ ਸੁਹਾਵਣੀਆਂ ਹਰੀਆਂ ਭਰੀਆਂ ਖੂਬਸੂਰਤ ਹੋ ਜਾਣ, ਇਸ ਲਈ ਤਾਂ ਕਿ ਮੈਨੂੰ ਗੁਰੂ ਰਹਿਮਤ ਕਰਕੇ, ਮਹਾਂਪੁਰਸ਼ ਰਹਿਮਤ ਕਰਕੇ ਮੈਨੂੰ ਤੇਰੇ ਨਾਲ ਮਿਲਾ ਦੇਵੇ। ਸਤਿਗੁਰੂ ਕਹਿੰਦੇ ਜੀ,

ਸ਼ਬਦ ਦੀ ਮਹੀਨੇ ਦੀ ਪਹਿਲੀ ਤੁਕ ਤੇ ਆਖੀਰਲੀ ਤੁਕ ਦੋਨਾਂ ਵਿੱਚ ਹੀ ਵਿਸਾਖ ਦਾ ਜ਼ਿਕਰ ਹੈ। ਪਹਿਲੀ ਤੁਕ ਵਿੱਚ ਹੈ ਜਿਹੜੀਆਂ ਸ਼ਾਖਾਂ ਵੱਢੀਆਂ ਗਈਆਂ ਉਹਨਾਂ ਦਾ ਸੁਹਾਵਨਾ ਪਨ ਖਤਮ ਹੋ ਗਿਆ, ਪ੍ਰੇਮ ਦੀ ਵਿਛੋਹ ਹੋ ਗਈ। ਵਿਸਾਖ ਦੀ ਰਨ ਕਿਉਂ ਵਾਢੀ ਆ? ਜਿੰਨਾ ਪ੍ਰੇਮ ਵਿਛੋਹ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ। ਤੇ ਅਖੀਰਲੀ ਗੱਲ ਫਿਰ ਵਿਸਾਖ ਦੀ ਕੀਤੀ ਨੇ, ਕਹਿੰਦੇ ਹਾਂ ਵਿਸਾਖ ਉਹਨਾਂ ਲਈ ਸੁਹਾਵੜਾ ਹੈ ਜਿਨ੍ਹਾਂ ਤੇ ਗੁਰੂ ਨੇ ਰਹਿਮਤ ਕਰਕੇ ਮੁੜ ਪ੍ਰੀਤਮ ਨਾਲ ਮਿਲਾ ਦਿੱਤਾ ਹੈ। ਗੁਰੂ ਕਹਿੰਦੇ

0: आओ जीवन दे बारे माने जिन्हां नूं असीं हर वेले संभाल सकने, अपनी मर्जी का महीना पैदा कर सकने, अपनी मर्जी की रुत ले आ सकने, कि उस महीने उस रुत की परिभाषा ते उनकी फिलोसफी नालों टुट के सुख भी सकने। ये फैसले साढ़े अपने ने, गुरु ने सानू समझाना है। गुरु बख्शिश करे सानू जीवन दे खेड़े दी रुत बख्शे। इन्हां शब्दां नाल समांदा जा चुका, फतेह बुलाओ। वाहिगुरु जी का खालसा, वाहिगुरु जी।
1: थैंक यू फॉर लिसनिंग टू CISK सिख रेडियो 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जागत जोत जगत गुरु चवर छत्र तख दे मालक साहिब सतगुरु श्री गुरु ग्रंथ साहिब महाराज जी दी रूहानी पवित्र पावन चरण शरण वे सबाई मान गुरु प्यारी गुरु सवारी सात संग जियो सब वडभागी हाँ जिन्हां नूं मनुखा जीवन दे ए पल सफले बनाउण हित देश विदेश विच अपने घरां अंदर अते दीवान हाल गुरद्वारा श्री मंजी साहिब विखे बैठ करके दीन दुनिया दे मालक साहिब सतगुरु श्री गुरु ग्रंथ साहिब महाराज जी ने त्रुट के सचखंड श्री हरिमंदर साहिब विखे प्रकाशमान हुंदिया जो मुख वाक बख्शिश कीते हन उसकी विचार करन वास्ते सुन वास्ते गुरु चरणा वे जुड़ बैठन दा सुभाग समा प्राप्त होया है। ये पावन पवित्र अमृतमई बचन शहीदां दे सरताज शांति दे पुंज मिठ बोलड़े सबना दे साजन मूरत पंच प्रमाण पुरख कलयुग जहाज प्रतख हर साहिब सतगुरु श्री गुरु अर्जन देव साहिब जी दे उचारण कीते हुए बिलावल राग अंदर धन श्री गुरु ग्रंथ साहिब महाराज जी दे पावन अंग 813 ते शोभनीक हन जिथे शब्द दियां आरंभक पंक्तियां विच मेरे गुरदेव जी ने यह निर्णा दिता है कि जिसनू सिरजनहार पैदा करन वाला परमात्मा विसर जांदा है वो मनुख सब तो मैला है उही सब तो गरीब कंगाल है उसनू ही अपमानत बेगैरत अते इज्जतहीणा समझना चाहिए क्योंकि असल विच परमात्मा नाल जुड़ के ही साड़ी पवित्रता साड़ा माण इज्जत पात और इस तक कि असी अपने आप नू सब तो धनवान गिण सकते हाँ। साहब जी दे बचन हन पावन बाणी विच तीन मत तीन पत तीन धन पलै जिन हिरदै रहा समाए दूसरे पासे कोई अत दा सुंदर होवे उच्ची कुल होवे दुनियावी तौर ते बहुत ज्ञान भी रखण वाला होवे किसी उच्ची पदवी दा मालक भी बने लोक उनू चतर स्याणा भी कहण धनवान भी होवे पर जे परमात्मा नाल प्रीत नहीं ते साहब दा निर्णय कि यह सारा कुछ हुंदिया होया मनुख दी हालत बिल्कुल मृतक वर्गी है जिवें शरीर विच्चों सवास निकल जान ते सारा कुछ इत्थे धरिया धराया रह जांदा ना कोई उन्नू सुंदर कहिंदा ना कोई धनवान कहिंदा लोकी इक्को गल कहिंदे ने इह मृतक है अत सुंदर कुलीन चतुर मुख ज्ञानी धनवंत मृतक कहिए नानका जे प्रीत नहीं भगवंत। उत्ते साहब जी ने रहाओ वाले बचन जेड़े शब्द दा केंद्री भाव रखते ने उन्हां विच स्पष्ट कीता है कि दुख उदों लगदे ने जदों परमात्मा विसर जांदा है प्रभु नाल जुड़ना ही असल विच सब तो वड्डा सुख है। यही कारण कि दुनियादार लोग सुख सहूलतां पैदा करके भी दुखी रहिंदे ने पर प्रभु दे जेड़े संत जन ने गुरमुख प्यारे नाम जपण वाले ने उन्हां नूं कोई दुख भी दे दवे ते फिर भी वो दुखी नहीं हुंदे क्योंकि परमेश्वर नाल जुड़ के सब तो वड्डा सुख ते आनंद उन्हां दे हिरदे विच आ के प्रगट हो जांदा है। ये अटल सच्चाई है कि असी सारे सुख चाहुंदे हां कोई भी ऐसा मनुख नहीं जो ये कहे कि मैनू सुख नहीं चाहिए मैनू दुख चाहिए पर हैरानी तो इस गल की है कि मंगदे सुख हाँ जतनशील होंने कि सुख आउण
ਪਰ ਜਿਵੇਂ ਜਿਵੇਂ ਯਤਨ ਕਰਦੇ ਹਾਂ ਤਿਵੇਂ ਤਿਵੇਂ ਸੁੱਖ ਮੰਗਣ ਦੇ ਬਾਵਜੂਦ ਵੀ ਸਾਡਾ ਜੀਵਨ ਦੁੱਖਾਂ ਨਾਲ ਭਰਿਆ ਰਹਿੰਦਾ। ਕਿਉਂਕਿ ਧਨ ਕਰਕੇ ਅਸੀਂ ਚੰਗਾ ਬਿਸਤਰਾ ਖਰੀਦ ਸਕਦੇ ਹਾਂ ਪਰ ਕਦੇ ਚੰਗੀ ਨੀਂਦ ਨਹੀਂ ਖਰੀਦੀ ਜਾ ਸਕਦੀ। ਧਨ ਕਰਕੇ ਚੰਗੀਆਂ ਐਨਕਾਂ ਖਰੀਦੀਆਂ ਜਾ ਸਕਦੀਆਂ ਨੇ ਪਰ ਧਨ ਕਰਕੇ ਜੇ ਕਹੀਏ ਕਿ ਸਾਨੂੰ ਅੱਖਾਂ ਦੀ ਰੋਸ਼ਨੀ ਮਿਲ ਜਾਵੇ, ਨਹੀਂ ਮਿਲੇਗੀ। ਧਨ ਕਰਕੇ ਸੋਹਣਾ ਮਕਾਨ, ਸੋਹਣੇ ਬਿਸਤਰੇ, ਪਲੰਘ ਖਰੀਦ ਸਕਦੇ ਹਾਂ ਪਰ ਜੇ ਕਹੀਏ ਕਿ ਅੰਦਰ ਦਾ ਟਿਕਾਅ ਮਿਲੇ, ਸੁੱਖ ਆਰਾਮ ਮਿਲੇ, ਉਹ ਧਨ ਕਰਕੇ ਨਹੀਂ। ਸਾਹਿਬ ਜੀ ਦਾ ਨਿਰਣਾ ਹੈ, ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਸੁੱਖੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਜਿਵੇਂ ਜਿਵੇਂ ਸੁੱਖ ਮੰਗਦੇ ਹਾਂ ਸੁੱਖ ਮੰਗਤ ਦੁੱਖ ਆਗਲ ਆਵੇ। ਮੰਗਦੇ ਸੁੱਖ ਹਾਂ ਪਰ ਤਿਵੇਂ ਤਿਵੇਂ ਦੁੱਖ ਜਿਹੜੇ ਨੇ ਸਾਡੀ ਜ਼ਿੰਦਗੀ ਵਿੱਚ ਆ ਹੀ ਜਾਂਦੇ ਨੇ ਕਿਉਂਕਿ ਅਜੇ ਤੱਕ ਸਾਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਸਭ ਤੋਂ ਵੱਡਾ ਦੁੱਖ ਕਿਹੜਾ ਹੈ ਤੇ ਅਸੀਂ ਸਰੀਰੀ ਤੌਰ 'ਤੇ ਸੁਖੀ ਕਿਵੇਂ ਹੋ ਸਕਦੇ ਹਾਂ। ਹਾਂ, ਵਕਤੀ ਤੌਰ 'ਤੇ ਧਨ ਸਾਨੂੰ ਸੁੱਖ ਦੇ ਸਕਦਾ, ਪਦਾਰਥ ਸੁੱਖ ਦੇ ਸਕਦੇ ਨੇ। ਦੁਨੀਆਂ ਦੇ ਮਨੋਰੰਜਨ ਵਾਲੇ ਰੰਗ ਤਮਾਸ਼ੇ ਮਨੁੱਖ ਨੂੰ ਕੁਝ ਸਮਾਂ ਦੁੱਖ ਰਹਿਤ ਕਰ ਸਕਦੇ ਨੇ ਪਰ ਬੰਦੇ ਨੂੰ ਪੁੱਛ ਕੇ ਵੇਖੋ ਉਹ ਫਿਰ ਬੋਰ ਹੋ ਕੇ ਕਵੇਗਾ ਮੈਂ ਤਾਂ ਫਿਰ ਦੁਖੀ ਹੋ ਗਿਆ। ਕਿਉਂਕਿ ਇਹ ਇਸੇ ਤਰ੍ਹਾਂ ਦੀ ਹਾਲਤ ਹੈ ਕਿ ਜਿਵੇਂ ਪਹਾੜਾਂ ਦੀ ਕੁੱਖ ਵਿੱਚੋਂ ਪਹਾੜਾਂ ਦਾ ਸੀਨਾ ਚੀਰ ਕੇ ਪਾਣੀ ਚਸ਼ਮੇ ਦਾ ਰੂਪ ਧਾਰਨ ਕਰਦਾ, ਆਬਸ਼ਾਰ ਬਣ ਕੇ ਲੱਖਾਂ ਚਟਾਨਾਂ ਦਾ ਸਾਹਮਣਾ ਕਰਦਾ, ਆਪਣੇ ਸੌ ਸਾਗਰ ਵੱਲ ਵੱਧਦਾ, ਬੜਾ ਉਹਦਾ ਤੇਜ਼ ਪ੍ਰਵਾਹ ਅਤੇ ਇੱਕ ਉੱਚੀ ਆਵਾਜ਼ ਵੀ ਆਉਂਦੀ ਹੈ। ਜੇ ਅਸੀਂ ਯਤਨ ਕਰੀਏ ਕਿ ਪਾਣੀ ਨੂੰ ਸ਼ਾਂਤ ਕਰਨਾ, ਹੁਣ ਪਾਣੀ ਨੇ ਤਾਂ ਸ਼ਾਂਤ ਹੋਣਾ ਸੀ ਆਪਣੀ ਮੰਜ਼ਿਲ 'ਤੇ ਪਹੁੰਚ ਕੇ ਸੌ ਸਾਗਰ ਵਿੱਚ ਲੀਨ ਹੋ ਕੇ। ਜਿੰਨੀਆਂ ਵੀ ਨਦੀਆਂ ਨੇ ਜਾਂ ਜਿੰਨੇ ਵੀ ਵਾਹੜੇ ਨੇ ਜਦੋਂ ਸਮੁੰਦਰ ਵਿੱਚ ਜਾ ਕੇ ਪੈ ਜਾਣ ਤਾਂ ਵੇਖੋ ਸ਼ਾਂਤ ਹੋ ਜਾਂਦੇ ਨੇ। ਜੇ ਕੋਈ ਬੇਸਮਝ ਜੀਵ ਕਵੇ ਕਿ ਮੈਂ ਇਸ ਪਾਣੀ ਨੂੰ ਸ਼ਾਂਤ ਵੀ ਕਰਨਾ ਪਰ ਮੈਂ ਇਹਨੂੰ ਇਹਦੇ ਸੌ ਸਾਗਰ ਤੱਕ ਨਹੀਂ ਪਹੁੰਚਣ ਦੇਣਾ, ਉਹਦੇ ਅੱਗੇ ਕੋਈ ਬੰਨ ਲਾ ਕੇ ਯਤਨ ਕਰੇ ਕਿ ਮੈਂ ਕਿਸੇ ਟੋਬੇ ਵਿੱਚ, ਕਿਸੇ ਛੱਪੜ ਵਿੱਚ ਜਾਂ ਕਿਸੇ ਹੋਰ ਡੂੰਘੀ ਖਾਈ ਵੱਲ ਉਸ ਪਾਣੀ ਦੇ ਪ੍ਰਵਾਹ ਨੂੰ ਮੋੜ ਦਿਆਂ। ਜਦੋਂ ਤੱਕ ਉਹ ਪਾਣੀ ਕਿਸੇ ਟੋਏ ਵਿੱਚ, ਕਿਸੇ ਛੱਪੜ ਵਿੱਚ ਪਵੇਗਾ, ਇੰਜ ਲੱਗੇਗਾ ਕਿ ਜਿਵੇਂ ਉਹ ਸ਼ਾਂਤ ਹੋ ਗਿਆ। ਪਰ ਪਾਣੀ ਦਾ ਟਿਕਾਣਾ ਛੱਪੜ ਟੋਬੇ ਨਹੀਂ, ਉਹਦਾ ਟਿਕਾਣਾ ਤਾਂ ਸਮੁੰਦਰ ਹੈ। ਵਕਤੀ ਤੌਰ 'ਤੇ ਜਦੋਂ ਤੱਕ ਟੋਏ ਛੱਪੜ ਨਹੀਂ ਭਰੇ ਉਦੋਂ ਤੱਕ ਲੱਗਦਾ ਹੈ ਕਿ ਜਿਵੇਂ ਕਿਤੇ ਪਾਣੀ ਨੂੰ ਸ਼ਾਂਤੀ ਮਿਲ ਗਈ ਹੈ ਪਰ ਜਦੋਂ ਟੋਆ ਭਰ ਗਿਆ, ਛੱਪੜ ਭਰ ਗਿਆ, ਪਾਣੀ ਫਿਰ ਅੱਗੇ ਤੁਰ ਪੈਂਦਾ, ਕਹਿੰਦਾ ਮੇਰੀ ਮੰਜ਼ਿਲ ਇਹ ਨਹੀਂ, ਮੈਂ ਤਾਂ ਅੱਗੇ ਜਾਣਾ। ਇਹੀ ਕਾਰਨ ਹੈ ਕਿ ਅਸੀਂ ਸੱਜੇ ਖੱਬੇ ਤੋਂ ਸੁੱਖ ਲੱਭਦੇ ਹਾਂ। ਅਸੀਂ ਪਦਾਰਥਾਂ ਵਿੱਚੋਂ, ਮਨੋਰੰਜਨ ਦੇ ਵਿੱਚੋਂ ਸੁੱਖ ਲੱਭਦੇ ਹਾਂ। ਸਾਹਿਬ ਕਹਿੰਦੇ ਵਕਤੀ ਤੌਰ 'ਤੇ ਸੁੱਖ ਮਿਲ ਸਕਦਾ ਪਰ ਫਿਰ ਦੁਖੀ ਹੋ ਜਾਂਦੇ ਕਿਉਂਕਿ ਸੁੱਖ ਨਾ ਹੀ ਬਹੁਤੈ ਧਨ ਖਾਟੇ, ਸੁੱਖ ਨਾ ਹੀ ਪੇਖੈ ਨਿਰਤ ਨਾਟੈ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁੱਖਾ ਹਰ ਹਰ ਗੁਣ ਗਾਏ। ਜੇ ਸਦੀਵੀ 'ਤੇ ਸਾਰੇ ਸੁੱਖ ਚਾਹੁੰਦੇ ਹਾਂ ਫਿਰ ਤਾਂ ਸੁੱਖਾਂ ਦੇ ਮੂਲ ਸਿਰਜਣਹਾਰ ਪਰਮਾਤਮਾ ਰੂਪੀ ਸੌ ਸਾਗਰ ਵਿੱਚ ਲੀਨ ਹੋਣਾ ਪਵੇਗਾ। ਜੋ ਸੁੱਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇ। ਜੇ ਇੱਕ ਦੋ ਦਿਨ ਦਾ ਵਕਤੀ ਤੌਰ 'ਤੇ ਸੁੱਖ ਚਾਹੁੰਦੇ ਹਾਂ ਫਿਰ ਸੱਜਿਓ ਖੱਬਿਓ ਮਿਲ ਸਕਦਾ ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਨਿਰਣਾ, ਜੇ ਹਮੇਸ਼ਾ ਸੁੱਖ ਚਾਹੁੰਦੇ ਹੋ, ਜੇ ਐਸਾ ਸੁੱਖ ਚਾਹੁੰਦੇ ਹੋ ਕਿ ਆਗੈ ਸੁੱਖ ਮੇਰੇ ਮੀਤਾ, ਪਾਸ਼ਾ ਆਨੰਦ ਪ੍ਰਭ ਕੀਤਾ, ਜੇ ਚਾਹੁੰਦੇ ਹਾਂ ਹਾਲਤ ਸੁੱਖ, ਪਲਤ ਸੁੱਖ, ਨਿਤ ਸੁੱਖ ਸਿਮਰਨੋ, ਤੇ ਫਿਰ ਕੀ ਕਰਨਾ, ਨਾਮ ਗੋਬਿੰਦ ਕਾ ਸਦਾ ਲੀਜੈ। ਸਾਹਿਬ ਕਹਿੰਦੇ ਫਿਰ ਤਾਂ ਐਸਾ ਸੁੱਖ ਮਿਲੇਗਾ ਜਿਹੜਾ ਮਰਨ ਤੋਂ ਬਾਅਦ ਵੀ ਕਾਇਮ ਰਹਿੰਦਾ। ਤੱਤੀਆਂ ਤਵੀਆਂ ਤੇ ਬੈਠ ਕੇ ਵੀ, ਆਰਿਆਂ ਨਾਲ ਚੀਰੇ ਜਾਣ ਤੇ ਵੀ, ਰੰਬੀਆਂ ਨਾਲ ਖੋਪਰ ਲਵਾਉਣ ਤੇ ਵੀ, ਦੀਵਾਰਾਂ ਵਿੱਚ ਚਿਣੇ ਜਾਣ ਤੇ ਵੀ, ਉਹ ਸੁੱਖ ਜਿਹੜਾ ਉਹ ਕਦੇ ਖਤਮ ਨਹੀਂ ਹੁੰਦਾ। ਇਹੀ ਕਾਰਨ ਕਿ ਸਾਡੇ ਬਜ਼ੁਰਗ ਮਾਤਾਵਾਂ ਅਤੇ ਹੋਰ ਗੁਰਸਿੱਖ ਵੇਖੋ ਚਰਖੜੀਆਂ ਤੇ ਚੜੇ, ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਪਵਾਏ, ਸਵਾ ਸਵਾ ਮਨ ਦੇ ਪੀਸਣੇ ਪੀਸੇ ਤੇ ਫਿਰ ਵੀ ਇਹ ਅਰਦਾਸ ਕੀਤੀ, ਮਾਲਕ ਜੀ ਚਾਰ ਪੈਰ
ਰਹਿਣ ਸੁੱਖ ਨਾਲ ਬਤੀਤ ਹੋਈ ਹੈ, ਚਾਰ ਪੈਰ ਦਿਨ ਆਇਆ ਸੁੱਖਾਂ ਨਾਲ ਬਤੀਤ ਹੋਵੇ। ਅਤੇ ਜਦੋਂ ਸਾਡੇ ਜਿਹੜੇ ਵਿਰੋਧੀ ਸਨ ਉਹਨਾਂ ਨੇ ਇਹ ਨਾਰਾ ਸੁਣਿਆ ਅਤੇ ਯਤਨ ਕੀਤਾ, ਉਹਨਾਂ ਵਿੱਚੋਂ ਕਿਸੇ ਨੇ ਪੁੱਛਿਆ ਇੱਕ ਗੁਰਸਿੱਖ ਨੂੰ ਵੀ ਵੇਖੋ ਸਵਾ ਸਵਾ ਮਨ ਦੇ ਪੀਸਣੇ ਪੀਸਣੇ ਪਏ, ਘਰ ਛੱਡ ਕੇ ਤੁਸੀਂ ਮੀਰ ਮੰਨੂ ਦੀ ਜੇਲ੍ਹ ਵਿੱਚ ਕੈਦ ਕੱਟ ਰਹੇ ਹੋ, ਇੱਥੇ ਤੱਕ ਕਿ ਬੱਚਿਆਂ ਦੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਾ ਦਿੱਤੇ ਗਏ, ਜ਼ਾਲਮ ਬੱਚਿਆਂ ਨੂੰ ਉੱਪਰ ਨੂੰ ਸੁੱਟ ਕੇ ਥੱਲੇ ਨੇਜਾ ਕਰਕੇ ਉਹਦੇ ਵਿੱਚ ਪਰੋ ਦਿੰਦੇ ਨੇ, ਅਤੇ ਤੁਸੀਂ ਅਜੇ ਵੀ ਕਹੀ ਜਾਣਦੇ ਹੋ ਸੁੱਖ ਹੈ। ਜੇ ਇਹ ਸੁੱਖ ਹੈ ਤਾਂ ਫਿਰ ਦੱਸੋ ਵੀ ਤੁਹਾਡੀ ਸੰਸਕ੍ਰਿਤੀ ਵਿੱਚ ਦੁੱਖ ਕਿਹਨੂੰ ਕਹਿੰਦੇ ਨੇ? ਅਤੇ ਗੁਰੂ ਕੇ ਸਿੱਖਾਂ ਨੇ ਕਿਹਾ ਸਾਡੀ ਜ਼ਿੰਦਗੀ ਵਿੱਚ ਦੁੱਖ ਉਸ ਦਿਨ ਆਉਂਦਾ ਜਿਸ ਦਿਨ ਅਸੀਂ ਪਰਮਾਤਮਾ ਤੋਂ ਮੂੰਹ ਮੋੜ ਲੈਂਦੇ ਹਾਂ, ਜਿਸ ਦਿਨ ਅਸੀਂ ਗੁਰੂ ਤੋਂ ਬੇਮੁੱਖ ਹੋ ਜਾਂਦੇ ਹਾਂ। ਸਭ ਤੋਂ ਵੱਡਾ ਦੁੱਖ ਉਸ ਦਿਨ ਸਾਡੀ ਜ਼ਿੰਦਗੀ ਵਿੱਚ ਆਉਂਦਾ, ਕਿਉਂਕਿ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ, ਦੁੱਖ ਤੱਦੇ ਜਾਂ ਵਿਸਰ ਜਾਵੇ ਭੁੱਖ ਵਿਆਪੈ ਬਹੁ ਵਿਧ ਧਾਵੈ। ਸਾਹਿਬ ਕਹਿੰਦੇ ਸਭ ਤੋਂ ਵੱਡਾ ਦੁੱਖ ਜਦੋਂ ਨਿਰੰਕਾਰ ਅਤੇ ਸਤਿਗੁਰੂ ਸਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਂਦੇ ਨੇ, ਅਤੇ ਸੁੱਖ ਸਭ ਤੋਂ ਵੱਡਾ ਜਦੋਂ ਅਸੀਂ ਆਪਣੇ ਗੁਰੂ ਨਾਲ ਅਤੇ ਪਰਮਾਤਮਾ ਨਾਲ ਜੁੜੇ ਰਹੀਏ। ਫਿਰ ਭਾਵੇਂ ਅਨੇਕਾਂ ਦੁੱਖ ਵੀ ਆ ਜਾਣ, ਉਹ ਦੁੱਖ ਦੁੱਖ ਨਹੀਂ ਜਾਪਦੇ। ਫਿਰ ਤਾਂ ਗੁਰਦੇਵ ਜੀ ਦੇ ਹਿਰਦੇ ਵਿੱਚੋਂ ਇਹ ਆਵਾਜ਼ ਬੁਲੰਦ ਹੋਈ ਹੈ, ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨੇਤਾ, ਬੁਰਾ ਨਹੀਂ ਸਭ ਭਲੋ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਫਿਰ ਤਾਂ ਦੁੱਖ ਵੀ ਅਸਲ ਦੇ ਵਿੱਚ ਸੁੱਖ ਬਣ ਜਾਂਦੇ ਨੇ। ਇਸ ਕਰਕੇ ਮੇਰੇ ਗੁਰਦੇਵ ਜੀ ਨੇ ਪਾਵਨ ਪਵਿੱਤਰ ਗੁਰ ਸ਼ਬਦ ਦੀਆਂ ਜਿਹੜੀਆਂ ਰਹਾਓ ਵਾਲੀਆਂ ਪੰਕਤੀਆਂ ਉਹਦੇ ਵਿੱਚ ਸਾਨੂੰ ਆ ਸਿਧਾਂਤ ਬਖਸ਼ਿਸ਼ ਕੀਤਾ। ਆਓ ਆਪਾਂ ਰਹਾਓ ਵਾਲੀਆਂ ਪੰਕਤੀਆਂ ਤੋਂ ਵਿੱਚ

0: ਦਾ ਪ੍ਰਤੀ ਹਰੀ ਦੇ ਗੁਣ ਗਾਉਣੇ ਤੇ ਪ੍ਰਭੂ ਦੇ ਸੰਤ ਜਨਾਂ ਦੇ ਹਿਰਦੇ ਵਿਚ ਇਸ ਕਰਕੇ ਸਦੀਵੀ ਆਨੰਦ ਖੇੜਾ ਬਣਿਆ ਰਹਿੰਦਾ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਗੁਰਦੇਵ ਜੀ ਦੇ ਆਪਣੇ ਬਚਨ ਨੇ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨਸੈ ਸਭ ਦੁੱਖ। ਹੁਣ ਜਿੰਨੇ ਵੀ ਦੁੱਖ ਨੇ, ਬੁਢਾਪਾ ਵੀ ਇੱਕ ਬੜਾ ਵੱਡਾ ਦੁੱਖ ਹੈ, ਪਰ ਗੁਰੂ ਅਮਰਦਾਸ ਜੀ ਜਦੋਂ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਤੇ ਵੇਖੋ ਅੱਠਵਾਂ ਦਹਾਕਾ ਸ਼ੁਰੂ ਹੋ ਚੁੱਕਾ। ਦੁਨਿਆਵੀ ਤੌਰ ਤੇ ਆਪਾਂ ਕਹਿੰਦੇ ਹਾਂ ਸੱਤਰ ਕਾ ਮਤ ਹੀਣ ਅੱਸੀਆਂ ਕਾ ਵਿਵਹਾਰ ਨਾ ਪਾਵੇ, ਪਰ ਜਿਹੜਾ ਬੁਢਾਪਾ ਵੀ ਰੱਬ ਨਾਲ ਜੁੜ ਗਿਆ, ਗੁਰਮੁਖ ਬੁੱਢੇ ਕਦੇ ਨਾ ਹੀ ਜਿੰਨਾ ਅੰਤਰ ਸੁਰਤ ਗਿਆਨ, ਫਿਰ ਤਾਂ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੈ ਨਹੀਂ ਨਿਕਟਾਨੀ। ਨਾਨਕ ਬੱਧਾ ਘਰ ਤਹਾਂ ਜਿੱਥੇ ਮ੍ਰਿਤ ਨਾ ਜਨਮ ਜਰਾ। ਫਿਰ ਇੰਨੀ ਉੱਚੀ ਅਵਸਥਾ ਜਿੱਥੇ ਜਾ ਕੇ ਭਗਤ ਰਵਿਦਾਸ ਜੀ ਨੇ ਨਿਰਣਾ ਦਿੱਤਾ ਬੇਗਮ ਪੁਰਾ ਸ਼ਹਿਰ ਕੋ ਨਾਉ, ਕਹਿੰਦੇ ਉੱਥੇ ਕੋਈ ਗਮ ਨਹੀਂ। ਬੇਗਮ ਦਾ ਅਰਥ ਹੈ ਕੋਈ ਉੱਥੇ ਦੁੱਖ ਨਹੀਂ। ਬੇਗਮ ਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਹੀਂ ਤੇ ਠਾਉ। ਕਹਿਣ ਲੱਗੇ ਉੱਥੇ ਤਾਂ ਖੈਰ ਹੀ ਖੈਰ ਹੈ, ਸੁੱਖ ਹੀ ਸੁੱਖ ਨੇ, ਇੱਕੋ ਜੀ ਅਵਸਥਾ ਉੱਥੇ, ਦੋਮ ਸੇਮ ਦੀ ਗੱਲ ਹੀ ਕੋਈ ਨਹੀਂ, ਉੱਥੇ ਤਾਂ ਅਵਲ ਹੀ ਅਵਲ ਹੈ। ਭਾਵ ਉਸ ਅਵਸਥਾ ਵਿੱਚ ਪਹੁੰਚ ਕੇ ਸਾਰੇ ਸੁਖੀ ਨੇ, ਕਿ ਜਿਹੜੇ ਉਸ ਅਵਸਥਾ ਵਿੱਚ ਨਹੀਂ ਪਹੁੰਚੇ ਦੁਨੀਆਂ ਦੇ ਸੁੱਖ ਵੀ ਮਾਣਦੇ ਹੋਏ ਉਹਨਾਂ ਦੀ ਜ਼ਿੰਦਗੀ ਵਿੱਚੋਂ ਕਦੇ ਜਿਹੜਾ ਦੁੱਖ ਹੈ ਉਹ ਦੂਰ ਨਹੀਂ ਹੁੰਦਾ। ਹੁਣ ਲੋਕ ਕਹਿੰਦੇ ਨੇ ਬੁਢਾਪਾ ਦੁੱਖ ਹੈ, ਲੋਕ ਕਹਿੰਦੇ ਨੇ ਜਰਾ ਇੱਕ ਬਹੁਤ ਵੱਡਾ ਰੋਗ ਹੈ, ਪਰ ਗੁਰੂ ਅਮਰਦਾਸ ਜੀ ਜਦੋਂ ਬੁਢਾਪੇ ਵਿੱਚ ਪਰਮਾਤਮਾ ਨਾਲ ਤੇ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆ ਕੇ ਜਦੋਂ ਆਪਣੇ ਗੁਰਦੇਵ ਦੇ ਚਰਨਾਂ ਨਾਲ ਜੁੜਦੇ ਨੇ ਤੇ ਉਸ ਬਜ਼ੁਰਗ ਸਤਿਗੁਰੂ ਦੇ ਹਿਰਦੇ ਵਿੱਚੋਂ ਪਤਾ ਕਿਹੜੀ ਆਵਾਜ਼ ਆਈ, ਆਨੰਦ ਭਇਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ। ਸਾਨੂੰ ਬਚਪਨ ਵਿੱਚ ਵੀ ਆਨੰਦ ਨਹੀਂ, ਜਵਾਨੀ ਵਿੱਚ ਵੀ ਆਨੰਦ ਨਹੀਂ, ਪਰ ਗੁਰੂ ਅਮਰਦਾਸ ਜੀ ਪਰਮਾਤਮਾ ਨਾਲ ਜੁੜ ਗਏ, ਬੁਢਾਪਾ ਵੀ ਆਨੰਦਮਈ ਬਣ ਗਿਆ, ਸੁਖਮਈ ਬਣ ਗਿਆ। 40 ਪੌੜੀਆਂ ਆਨੰਦ ਸਾਹਿਬ ਦੀਆਂ ਉਚਾਰਨ ਕੀਤੀਆਂ, ਕਿਹੋ ਜੀ ਸੁਖਮਈ ਆਨੰਦਮਈ ਅਵਸਥਾ ਹੋਵੇਗੀ ਕਿ ਗੁਰਦੇਵ ਜੀ ਨੇ ਆਨੰਦ ਸਾਹਿਬ ਦੀ ਬਾਣੀ ਉਚਾਰਨ ਕਰਕੇ ਸਾਨੂੰ ਦੱਸ ਦਿੱਤਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ। ਇਸ ਕਰਕੇ ਪ੍ਰਭੂ ਦੇ ਸੰਤ ਜਨ ਗੁਰਮੁਖ ਪਿਆਰੇ ਨਾਮ ਜਪਣ ਵਾਲੇ ਸਤਸੰਗੀ ਜਨ ਸਾਹਿਬ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਦੇ ਗੁਣ ਗਾਉਣ ਕਰਕੇ ਸਦਾ ਆਨੰਦ ਸੁੱਖ ਬਣਿਆ ਰਹਿੰਦਾ।
1: ਬਿਲਾਵਲ ਮਹੱਲਾ ਪੰਜਵਾ।
0: ਗੁਰਦੇਵ ਜੀ ਸ਼ਬਦ ਦੀ ਆਰੰਭਤਾ ਕਰ ਰਹੇ ਨੇ, ਸਿਰਲੇਖ ਹੈ ਉੱਪਰ ਇਹ ਪਾਵਨ ਬਾਣੀ ਬਿਲਾਵਲ ਰਾਗ ਵਿੱਚ ਪੰਚਮ ਪਿਤਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪੰਜਵੇਂ ਸਰੂਪ, ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਸ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਨੇ।
1: ਕੋਈ ਮਲੀਨਾ ਦੀਨਹੀਨਾ ਜਿਸ ਪ੍ਰਭ ਵਿਸਰਨਾ।
0: ਅਰਥ ਸਪਸ਼ਟ ਨੇ ਕਿ ਜਿਹਨੂੰ ਪ੍ਰਭੂ ਵਿਸਰ ਗਿਆ ਉਹ ਮਲੀਨ ਵੀ ਹੈ, ਉਵੇਂ ਭਾਵੇਂ ਕਵੇ ਕਿ ਮੈਂ ਬੜਾ ਸੁੰਦਰ ਹੈ, ਭਾਵੇਂ ਆਪਣੇ ਤਨ ਤੇ ਵਧੀਆ ਪਹਿਰਾਵਾ ਪਹਿਨੇ, ਸੁਗੰਧੀ ਵਾਲੀਆਂ ਵਸਤੂਆਂ ਦਾ ਛਿੜਕਾਅ ਕਰੇ, ਪਰ ਸਾਹਿਬ ਕਹਿੰਦੇ ਜਿਹੜੀ ਪ੍ਰਭੂ ਤੋਂ ਬੇਮੁਖਤਾਈ ਹੈ ਉਹਦੀ ਬਦਬੂ ਉਹਦੇ ਜੀਵਨ ਵਿੱਚ ਬਣੀ ਰਹਿੰਦੀ ਹੈ। ਭਾਵੇਂ ਉਹ ਅਠਾਠਾਂ ਤੀਰਥਾਂ ਤੇ ਵੀ ਨਾ ਆਵੇ, ਪਰ ਪ੍ਰਭੂ ਤੋਂ ਬੇਮੁੱਖ ਹੋ ਕੇ ਜਿਹੜਾ ਅੰਦਰ ਦਾ ਮੈਲਾਪਨ ਹੈ ਉਹ ਨਹੀਂ ਜੇ ਉਤਰਦਾ, ਕਿਉਂਕਿ ਇਹ ਮਨ ਮੈਲਾ ਇੱਕ ਨਾ ਧਿਆਏ। ਜਦੋਂ ਇੱਕ ਨਾਲੋਂ ਅਸੀਂ ਟੁੱਟ ਜਾਂਦੇ ਹਾਂ ਤੇ ਸਾਡੇ ਜੀਵਨ ਵਿੱਚ ਫਿਰ ਪਵਿੱਤਰਤਾ ਨਹੀਂ ਮਲੀਨਤਾ ਆ ਜਾਂਦੀ ਹੈ। ਗੁਰੂ ਕੀ ਬਾਣੀ ਦੇ ਬਚਨ ਨੇ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਸਾਹਿਬ ਨੇ ਬਚਨ ਕਹੇ ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵ ਤਾਂਕੈ ਦੁਰਗੰਧ। ਆਸਾ ਦੀ ਵਾਰ ਵਿੱਚ ਸਾਹਿਬ ਨੇ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਕਿ ਵੇਖੋ ਜਿਨ੍ਹਾਂ ਨੂੰ ਲੋਕੀ ਪੰਜ ਦੇਵਤੇ ਕਹਿੰਦੇ ਨੇ, ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਘਿਰਤ ਤਾਂ ਹੋਆ ਪਾਕ ਪਵਿੱਤ। ਪਰ ਇਹ ਬੰਦੇ ਇਹਨਾਂ ਨੂੰ ਤੂੰ ਪੰਜ ਦੇਵਤੇ ਕਹਿੰਦਾ, ਪਰ ਥੋੜਾ ਜਿਹਾ ਸਮਾਂ ਵੀ ਇਹਨਾਂ ਪੰਜਾਂ ਨੇ ਤੇਰੀ ਸੰਗਤ ਕੀਤੀ ਸਰੀਰ ਕਰਕੇ, ਤੇ ਤੂੰ ਇਹਨਾਂ ਨੂੰ ਗੰਦਗੀ ਵਿੱਚ ਵਿਸ਼ਟਾ ਵਿੱਚ ਬਦਲ ਦਿੱਤਾ। ਫਿਰ ਹੋਰਨਾਂ ਨੇ ਤਾਂ ਇੱਕ ਪਾਸੇ ਜਿੱਥੇ ਵਿਸ਼ਟਾ ਪਈ ਹੋਵੇ ਤੂੰ ਆਪ ਹੀ ਉੱਥੋਂ ਥੁੱਕ ਕੇ ਅੱਗੇ ਲੰਘਦਾ ਕਿ ਇਹ ਮੈਲਾ ਹੈ। ਪਰ ਇਹ ਮੈਲਾ ਬਣਾਇਆ ਕਿੰਨੇ? ਕਹਿੰਦੇ ਤੂੰ। ਕਹਿੰਦੇ ਇੱਕ ਗੱਲ ਚੇਤੇ ਰੱਖੀ, ਜੇ ਪਰਮਾਤਮਾ ਨਾਲ ਨਾ ਜੁੜਿਆ, ਜੇ ਪ੍ਰਭੂ ਤੋਂ ਸਾਰੀ ਉਮਰ ਵਿਛੜਿਆ ਰਿਹਾ, ਵਿਸ਼ਟਾ ਵਿੱਚ ਬਦਲ ਗਏ, ਤੂੰ ਥੁੱਕ ਕੇ ਅੱਗੇ ਲੰਘ ਗਿਆ ਤੇ ਚੇਤਾ ਕਰੀ, ਫਿਰ ਤੇਰੇ ਜੀਵਨ ਤੇ ਵੀ ਥੁੱਕਾਂ ਪੈਣਗੀਆਂ। ਗੁਰਦੇਵ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਸਾਹਿਬ ਕਹਿੰਦੇ ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਮ ਹੈ ਰਸ ਖਾਏ, ਨਾਨਕ ਐਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਏ। ਸਾਡੀ ਜੀਵਨ ਦੀ ਇਹ ਹਾਲਤ ਬਣ ਜਾਵੇਗੀ, ਇੰਨਾ ਮੈਲਾ ਸਾਡਾ ਜੀਵਨ ਬਣ ਜਾਵੇਗਾ। ਹੁਣ ਮੈਲਾ ਜੀਵਨ ਹੋਇਆ ਪਰਮਾਤਮਾ ਨਾਲੋਂ ਟੁੱਟ ਕੇ, ਕਿਉਂਕਿ ਜਦੋਂ ਪਰਮਾਤਮਾ ਨਾਲੋਂ ਅਸੀਂ ਟੁੱਟ ਜਾਂਦੇ ਹਾਂ ਨਾ, ਫਿਰ ਕਿਸੇ ਨਾਲ ਛਲ ਕਰਦੇ ਹਾਂ, ਕਿਸੇ ਦੇ ਪੜਦੇ ਫੋਲਦੇ ਹਾਂ, ਕਿਸੇ ਦੇ ਬਣਦੇ ਕੰਮ ਵਿੱਚ ਰੁਕਾਵਟ, ਮੋਹ ਮਾਇਆ ਦਾ ਹੰਕਾਰ, ਸਾਹਿਬ ਕਹਿੰਦੇ ਇਹ ਮੈਲਾਂ ਆ ਕੇ ਮਨੁੱਖ ਨੂੰ ਅੰਦਰੋਂ ਮਲੀਨ ਕਰ ਦਿੰਦੀਆਂ ਨੇ। ਛਲੰਗ ਛਿਦਰੰਗ ਕੋਟ ਬਿਗਨੰਗ ਅਪਰਾਧੰਗ ਕਿਲ ਵਿਖ ਮਲੰਗ, ਭਰਮ ਮੋਹੰਗ ਮਾਨ ਅਪਮਾਨੰਗ ਮੱਧਯੰਗ ਮਾਇਆ ਵਿਆਪਤੰਗ। ਹੁਣ ਨਿਰਮਲਤਾ ਹੋਣਾ ਸੀ ਪਰਮੇਸ਼ਰ ਨਾਲ ਜੁੜ ਕੇ। ਨਿਰਮਲੰਗ ਸਾਧ ਸੰਗੇਣ ਜਪੰਤ ਨਾਨੰਗ ਗੋਪਾਲ ਨਾਮੰਗ, ਕਿਉਂਕਿ ਸੋ ਨਿਰਮਲ ਨਿਰਮਲ ਹਰ ਗੁਣ ਗਾਏ। ਸਾਹਿਬ ਕਹਿੰਦੇ ਇੱਕ ਪਰਮਾਤਮਾ ਨਾਲੋਂ ਜੇ ਹੋਰਨਾ ਨਾਲ ਜੁੜੋਗੇ ਨਾ, ਉਹ ਤੁਹਾਨੂੰ ਨਿਰਮਲ ਨਹੀਂ ਕਰ ਸਕਦੇ, ਕਿਉਂਕਿ ਮੈਲਾ ਬ੍ਰਹਮਾ, ਮੈਲਾ ਇੰਦ, ਮੈਲਾ ਰਵ, ਮੈਲਾ ਹੈ ਚੰਦ, ਇਹ ਸਾਰੇ ਮੈਲੇ ਨੇ। ਕਿਸੇ ਨੂੰ ਕਲੰਕ ਲੱਗਾ, ਕਿਸੇ ਨੇ ਛਲ ਕੀਤਾ, ਕਿਉਂਕਿ ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ। ਸਾਹਿਬ ਕਹਿਣ ਲੱਗੀ ਤਾਂ ਖੁਦ ਮੈਲੇ ਨੇ, ਜੇ ਨਿਰਮਲ ਹੋਣਾ, ਪਵਿੱਤਰ ਹੋਣਾ ਤੇ ਫਿਰ ਪ੍ਰਭੂ ਨਾਲ ਜੁੜ, ਕਿਉਂਕਿ ਉਹਦੇ ਤੋਂ ਬਿਨਾਂ ਇਹ ਜਗਤ ਮੈਲਾ ਹੈ। ਹੁਣ ਉਹਦੇ ਤੋਂ ਵਿਛੜ ਕੇ ਅਸੀਂ ਮੈਲੇ ਹੋਏ ਹਾਂ, ਤੇ ਉਹਦੇ ਨਾਲ ਜੁੜ ਕੇ ਪਵਿੱਤਰਤਾ ਆਉਣੀ ਸੀ, ਪਰ ਅਸੀਂ ਯਤਨ ਕੀਤੇ, ਸੁਗੰਧੀਆਂ ਮਲ ਲਈਏ, ਸਾਬਣ ਸੋਡੇ ਨਾਲ ਕੱਪੜੇ ਧੋ ਲਈਏ, ਸ਼ਾਇਦ ਇਵੇਂ ਸਾਡਾ ਜੀਵਨ ਵੀ ਧੋਤਾ ਜਾਵੇਗਾ। ਸਾਹਿਬ ਕਹਿੰਦੇ ਨਹੀਂ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਿਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਭਾਈ ਮਰਦਾਨਾ ਜੀ ਨਾਲ ਸਨ ਤੇ ਇੱਕ ਸਰੋਵਰ ਦੇ ਕੰਢੇ ਤੇ ਬੈਠੇ, ਤੇ ਭਾਈ ਮਰਦਾਨਾ ਜੀ ਨੇ ਪੁੱਛਿਆ, ਬਾਬਾ ਜਦੋਂ ਅਸੀਂ ਪਹਿਲਾਂ ਆਏ ਸਾਂ ਇਹ ਸਰੋਵਰ ਪਾਣੀ ਨਾਲ ਭਰਿਆ ਸੀ, ਇਹਦੇ ਵਿੱਚ ਸੁਨਹਿਰੀ ਕੌਲ ਫੁੱਲ ਖਿੜੇ ਸਨ, ਭੌਰੇ ਗੁੰਜਾਰ ਪਾਉਂਦੇ, ਸੈਲਾਨੀ ਆ ਕੇ ਟਹਿਲਦੇ, ਬੜੀਆਂ ਰੌਣਕਾਂ ਚਹਿਲ ਪਹਿਲ, ਪਰ ਅੱਜ ਇਹਦੇ ਵਿੱਚ ਪਾਣੀ ਨਹੀਂ, ਜਾਲਾ ਪੈ ਗਿਆ, ਵੇਖੋ ਇਹ ਸਰੋਵਰ ਅੰਦਰੋਂ ਬਿਲਕੁਲ ਕਾਲਾ ਹੋ ਗਿਆ, ਕੋਈ ਇਹਦੇ ਵਿੱਚ ਕੌਲ ਫੁੱਲ ਨਹੀਂ, ਕੋਈ ਭੌਰੇ ਨਹੀਂ, ਕੋਈ ਸੈਲਾਨੀ ਨਹੀਂ, ਇਹ ਬੇਰੌਣਕਾ ਵੀਰਾਨਾ ਹੋ ਗਿਆ, ਕਾਰਨ ਕੀ? ਤੇ ਬਾਬਾ ਨਾਨਕ ਜੀ ਨੇ ਕਿਹਾ ਸੀ, ਭਾਈ ਮਰਦਾਨਿਆਂ ਆਪਾਂ ਸਰੋਵਰ ਨੂੰ ਹੀ ਪੁੱਛ ਲੈਂਦੇ ਹਾਂ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਬਾਬਾ ਸਰੋਵਰ ਬੋਲੇਗਾ? ਤੇ ਸਾਹਿਬ ਕਹਿਣ ਲੱਗੇ, ਧੁਰ ਕੀ ਬਾਣੀ ਦਾ ਹੋਵੇ ਸ਼ਬਦ, ਤੇ ਭਾਈ ਮਰਦਾਨੇ ਵਰਗਾ ਜੁੜਿਆ ਹੋਵੇ ਰਾਗੀ, ਤੇ ਜਦੋਂ ਅਸੀਂ ਪ੍ਰਸ਼ਨ ਕਰਾਂਗੇ ਇਹਦੀ ਮਜਾਲ ਕੀ ਹੈ ਇਹ ਨਾ ਬੋਲੇ। ਮੇਰੇ ਸਾਹਿਬ ਨੇ ਪ੍ਰਸ਼ਨ ਕੀਤਾ, ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵਨ, ਕਹਿ ਦੁੱਖੜੇ ਸੜਿਓਏ, ਕਾਲੀ ਹੋਈ ਐ ਦਿਓਰੀ, ਨਾਨਕ ਮੈਂ ਤਨ ਭੰਗ। ਪੁੱਛਿਆ ਸਰੋਵਰ ਨੂੰ ਕਿ ਤੂੰ ਅੰਦਰੋਂ ਕਿਉਂ ਸੜੇ ਹਾਂਦ ਮਾਰਦਾ ਪਿਆ, ਕਿਉਂ ਕਾਲਾ ਹੋਇਆ ਪਿਆ? ਕਿਉਂਕਿ ਅੱਜ ਦੇ ਸ਼ਬਦ ਵਿੱਚ ਨਿਰਣੈ ਕਿ ਮੈਲਾ ਉਹ ਹੈ, ਅੰਦਰੋਂ ਕਾਲਾ ਉਹ ਹੈ, ਅੰਦਰੋਂ ਮਲੀਨ ਤੇ ਸੜੇ ਹਾਂਦ ਬਦਬੂ ਨਾਲ ਭਰਿਆ ਹੋਇਆ ਉਹ ਹੈ ਜਿਹਨੂੰ ਮੇਰਾ ਪਰਮਾਤਮਾ ਵਿਸਰ ਜਾਂਦਾ। ਪੁੱਛਿਆ ਸਰੋਵਰ ਨੂੰ ਤੇ ਸਰੋਵਰ ਨੇ ਅੱਗੋਂ ਉੱਤਰ ਦਿੱਤਾ, ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ, ਮੈਂ ਤੇ ਇੱਕੋ ਗੱਲ ਜਾਣਦਾ ਕਿ ਜਿਸ ਪਾਣੀ ਨਾਲ ਮੇਰਾ ਸੰਬੰਧ ਜੁੜਿਆ ਸੀ ਅੱਜ ਮੈਂ ਉਸ ਪਾਣੀ ਨਾਲੋਂ ਟੁੱਟ ਗਿਆ। ਜਦੋਂ ਬਾਬਾ ਫਰੀਦ ਜੀ ਨੇ ਆਪਣੇ ਅੰਦਰ ਝਾਤ ਮਾਰੀ ਤੇ ਵੇਖਿਆ ਕਿ ਪਰਮਾਤਮਾ ਤੋਂ ਵਿਛੜ ਕੇ ਤਾਂ ਅੰਦਰ ਕਾਲਾ ਹੋਇਆ ਪਿਆ, ਇੱਕ ਕਾਲੀ ਕੋਇਲ ਨੂੰ ਪੁੱਛਿਆ, ਕਹਿਣ ਲੱਗੇ, ਕੋਇਲ ਤੂੰ ਕਿਉਂ ਕਾਲੀ ਹੈ? ਮੈਨੂੰ ਇਹ ਨਹੀਂ ਪਤਾ ਵੀ ਤੂੰ ਕਿਉਂ ਕਾਲੀ ਹੈ, ਪਰ ਮੈਂ ਆਪਣੀ ਆਤਮਾ ਬਾਰੇ ਕਹਿੰਦਾ ਕਿ ਇਹ ਤਾਂ ਪਰਮਾਤਮਾ ਤੋਂ ਵਿਛੜ ਕੇ ਬਿਰਹੋਂ ਵਿੱਚ ਸੜੀ ਪਈ ਹੈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਉ ਬਿਰਹੈ ਜਾਲੀ। ਕਹਿੰਦੇ ਇਹ ਤਾਂ ਅੰਦਰੋਂ ਪ੍ਰਭੂ ਦੇ ਬਿਰਹੇ ਵਿੱਚ ਸੜੀ ਪਈ ਹੈ, ਤਾਂ ਅੰਦਰੋਂ ਕਾਲੀ ਹੋ ਗਈ ਹੈ। ਭਾਈ ਨੰਦ ਲਾਲ ਸਿੰਘ ਜੀ ਨੂੰ ਇੱਕ ਦਿਨ ਗੁਰੂ ਕਲਗੀਧਰ ਪਾਤਸ਼ਾਹ ਨੇ ਪੁੱਛਿਆ, ਅਸਮਾਨ ਦਾ ਰੰਗ ਕਾਲਾ ਕਿਉਂ ਹੋਇਆ ਪਿਆ? ਕਹਿਣ ਲੱਗੇ, ਜਦੋਂ ਤੱਕ ਮੈਂ ਤੁਹਾਡੇ ਨਾਲ ਨਹੀਂ ਸਾਂ ਜੁੜਿਆ, ਮੇਰੇ ਅੰਦਰ ਦੇ ਹੋਕੇ ਇੰਨੇ ਕਾਲੇ ਸਨ ਕਿ ਉਹਨਾਂ ਨੇ ਜਾ ਕੇ ਅਸਮਾਨ ਦਾ ਰੰਗ ਕਾਲਾ ਕਰ ਦਿੱਤਾ। ਇੱਕ ਦਿਨ ਪੁੱਛਿਆ ਭਾਈ ਨੰਦ ਲਾਲ ਗਮ ਕੀ ਹੈ, ਗਮ ਚ ਬਾਸ਼ਦ ਸ਼ਾਦੀ ਚ ਚੀਸ, ਸੁੱਖ ਕੀ ਨੇ, ਖੁਸ਼ੀ ਕੀ ਨੇ? ਤੇ ਭਾਈ ਸਾਹਿਬ ਨੇ ਜਵਾਬ ਦਿੱਤਾ ਕਿ ਖੁਸ਼ੀ ਤਾਂ ਸੁੱਖ ਤਾਂ ਇਹ ਹੈ ਕਿ ਅਸੀਂ ਤੁਹਾਡੇ ਨਾਲ ਜੁੜੇ ਰਹੀਏ, ਤੇ ਗਮ ਕੀ ਹੈ, ਗਫਲਤ ਅੱਜ ਜਾਦੇ ਖੁਦਾ, ਕਹਿੰਦੇ ਪਰਮਾਤਮਾ ਦੀ ਯਾਦ ਤੋਂ ਗਫਲਤ ਕਰਨੀ, ਗੁਰੂ ਤੋਂ ਮੂੰਹ ਮੋੜ ਲੈਣਾ, ਇਹ ਸਾਡੇ ਘਰਾਂ ਵਿੱਚ ਸਭ ਤੋਂ ਵੱਡਾ ਗਮ ਹੈ, ਸਭ ਤੋਂ ਵੱਡਾ ਸੋਗ ਹੈ। ਹੁਣ ਸਾਹਿਬ ਨੇ ਇਸ ਤਰ੍ਹਾਂ ਦੇ ਪ੍ਰਸ਼ਨ ਕੀਤੇ ਕਿ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋਂ ਬਿਰਹਿ ਜਾਲੀ। ਇੱਕ ਸਿੱਖ ਵਿਦਵਾਨ ਭਾਈ ਵੀਰ ਸਿੰਘ, ਉਹਨਾਂ ਨੇ ਕੋਲੇ ਦੀ ਉਦਾਹਰਣ ਦਿੱਤੀ, ਕਹਿਣ ਲੱਗੇ ਹਲਵਾਈ ਦੀ ਦੁਕਾਨ ਤੇ ਗਿਆ ਤੇ ਕੋਲਾ ਭੱਠੀ ਵਿੱਚ ਅੱਗ ਵਿੱਚ ਪਿਆ ਲਾਲ ਸੁਰਖ, ਕਿ ਜਦੋਂ ਉੱਪਰ ਨੂੰ ਭੁੜਕਿਆ ਤੇ ਥੱਲੇ ਡਿੱਗ ਪਿਆ ਤੇ ਡਿੱਗਣ ਦੀ ਦੇਰ ਸੀ ਕਾਲਾ ਹੋ ਗਿਆ। ਰੂਹਾਨੀ ਕਵੀ ਸਨ, ਠੰਡਾ ਹੋਣ ਤੇ ਕੋਲਾ ਚੁੱਕਿਆ, ਕਾਗਜ਼ ਵਿੱਚ ਲਪੇਟਿਆ ਤੇ ਜੇਬ ਵਿੱਚ ਪਾ ਲਿਆ, ਤਜਰਬਾ ਕੀਤਾ, ਕਹਿਣ ਲੱਗੇ ਪਹਿਲਾਂ ਮੈਂ ਸਾਬਣ ਲਾ ਕੇ ਮਲ ਮਲ ਕੇ ਧੋਤਾ, ਫਿਰ ਦੁੱਧ ਵਿੱਚ ਪਾਇਆ, ਦਹੀਂ ਵਿੱਚ ਪਾਇਆ, ਕਹਿੰਦੇ ਫਿਰ ਮੈਂ ਲਲਾਰੀ ਕੋਲ ਗਿਆ, ਖੁੰਭ ਚਾੜ ਕੇ ਲਾਲ ਰੰਗ ਵਿੱਚ ਵੀ ਕੋਲੇ ਨੂੰ ਡੋਬਿਆ, ਪਰ ਕਹਿੰਦੇ ਉਹ ਅੱਗੇ ਨਾਲੋਂ ਵੀ ਕਾਲਾ ਹੁੰਦਾ ਗਿਆ। ਅੱਜ ਸਾਡੀ ਵੀ ਇਹ ਹਾਲਤ ਹੈ ਕਿ ਅਸੀਂ ਜਿਸ ਤਰ੍ਹਾਂ ਅੰਦਰੋਂ ਪਵਿੱਤਰ ਹੋਣਾ ਸੀ ਉਹ ਕੰਮ ਕਰਨ ਲਈ ਤਿਆਰ ਨਹੀਂ, ਹੋਰ ਹੋਰ ਆਪਾਂ ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਂਦੇ ਹਾਂ, ਪਰ ਭਾਈ ਵੀਰ ਸਿੰਘ ਜੀ ਕਹਿੰਦੇ ਸਾਬਣ ਲਾ ਲਾ ਧੋਤਾ ਕੋਇਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਵੀ ਧਰਿਆ, ਰੰਗ ਨਾ ਉਸੇ ਵਟਾਇਆ, ਵਿਛੜ ਕੇ ਕਾਲਖ ਸੀ ਆਈ। ਆ ਜਿਹੜਾ ਅੱਜ ਗੁਰੂ ਕੇ ਸ਼ਬਦ ਵਿੱਚ ਨਿਰਣਾ ਹੈ ਨਾ, ਸੋਈ ਮਲੀਨ ਦੀਨ ਹੀ

ਤੇਰਾ ਕੋਲਾ ਲਾਲ ਸੁਰਖ ਹੋ ਜਾਵੇ। ਹੁਣ ਸਾਹਿਬ ਕਿਰਪਾ ਕਰ ਰਹੇ ਨੇ, ਸੋਈ ਮਲੀਨ ਦੀਨਹੀਨ ਜਿਸ ਪ੍ਰਭ ਬਿਸਰਾਨਾ, ਜਿਹਨੇ ਪ੍ਰਭੂ ਨੂੰ ਵਸਾਰ ਦਿੱਤਾ ਉਹ ਮਲੀਨ ਵੀ ਹੈ, ਉਹ ਦੀਨ ਵੀ ਆ, ਕੰਗਾਲ ਵੀ ਆ। ਕਿਉਂਕਿ ਕਹੋ ਕਬੀਰ ਨਿਰਧਨ ਹੈ ਸੋਈ, ਜਾਂਕਾ ਹਿਰਦੈ ਰਾਮ ਨਾ ਹੋਈ। ਉਹ ਤਾਂ ਬਿਲਕੁਲ ਨਿਰਧਨ ਹੈ, ਕੰਗਾਲ ਹੈ, ਤੇ ਹੀਣ ਦਾ ਅਰਥ ਹੀਣ ਭਾਵਨਾ ਵਾਲਾ। ਉਹਦੀ ਕੋਈ ਪੱਤ ਨਹੀਂ, ਉਹਦੀ ਕੋਈ ਇੱਜ਼ਤ ਨਹੀਂ, ਕਿਉਂਕਿ ਉਹਦਾ ਕੋਈ ਮਾਣ ਨਹੀਂ। ਮਾਣ ਤਾਂ ਪਰਮਾਤਮਾ ਨਾਲ ਜੁੜ ਕੇ, ਗੁਰੂ ਨਾਲ

ਜਿਹੜਾ ਕਰਨਹਾਰ ਪੈਦਾ ਕਰਨ ਵਾਲਾ ਪ੍ਰਭੂ ਹੈ ਨਾ, ਉਹਨੂੰ ਤੇ ਕੁਝ ਜਾਣਦਾ ਨਹੀਂ ਤੇ ਆਪਣੇ ਆਪ ਨੂੰ ਬੜਾ ਜਣਾਉਂਦਾ ਕਿ ਮੈਂ ਬੜਾ ਹਾਂ। ਸਾਹਿਬ ਕਹਿੰਦੇ ਬੇਗਾਨਾ, ਬੇਗਾਨਾ ਦਾ ਅਰਥ ਇੱਥੇ ਬੇਗਿਆਨਾ, ਗਿਆਨ ਤੋਂ ਹੀਣਾ, ਸੋਝੀ ਤੋਂ ਹੀਣਾ। ਇਹ ਜਿਹੜਾ ਅਗਿਆਨੀ ਜੀਵ ਹੈ ਆਪਣੇ ਆਪ ਨੂੰ ਤਾਂ ਬਹੁਤ ਵੱਡਾ ਜਾਣਦਾ, ਪਰ ਜਿਹਨੇ ਇਹਨੂੰ ਸਿਰਜਿਆ ਪੈਦਾ ਕੀਤਾ ਉਹਨੂੰ ਕੁਝ ਜਾਣਦਾ ਹੀ ਨਹੀਂ। ਸਾਡੀ ਹਾਲਤ ਹੈ ਨਾ ਕਿ ਕਈ ਵਾਰ ਅਸੀਂ ਦਾਤਾਂ ਨਾਲ ਜੁੜ ਕੇ, ਦਾਤਾਂ ਨੂੰ ਤਾਂ ਸ਼ਮੇਰ ਪਰਬਤ ਵਰਗਾ ਤੇ ਜਿਹਨੇ ਦਾਤਾਂ ਦਿੱਤੀਆਂ ਹੁੰਦੀਆਂ ਉਹਨੂੰ ਘਾਹ ਦੇ ਤਿਣਕੇ ਵਰਗਾ ਵੀ ਨਹੀਂ ਸਮਝਦੇ। ਕੀਤਾ ਕੋ ਮੇਰਾ ਸਮਾਨ ਹੈ, ਕਰਨਹਾਰ ਤ੍ਰਿਣ ਜਾਨ ਹੈ। ਉਸ ਕਰਨਹਾਰ ਤੋਂ ਇਹ

0: ਆਪ ਜੀ ਨੇ ਜਿੱਥੇ ਰਹਾਉ ਦੀਆਂ ਪਾਵਨ ਪੰਕਤੀਆਂ ਦੀ ਵਿਚਾਰ ਤੇ ਹੁਣ ਆਰੰਭਕ ਪੰਕਤੀਆਂ ਦੀ ਵਿਚਾਰ ਸਰਵਣ ਕੀਤੀ ਹੈ, ਇਸ ਤੋਂ ਅੱਗੇ ਮੇਰੇ ਗੁਰਦੇਵ ਜੀ ਹੁਣ ਪਰਮਾਤਮਾ ਦਾ ਬਿਰਧ ਦੱਸ ਰਹੇ ਨੇ ਕਿ ਕਦੇ ਇਹ ਨਾ ਸਮਝਿਓ ਕਿ ਉਸ ਕਰਨਹਾਰ ਦੀ ਆਪਾਂ ਪਰਵਾਹ ਨਾ ਕਰੀਏ ਤੇ ਆਪਣੇ ਆਪ ਨੂੰ ਜਣਾਉਂਦੇ ਫਿਰੀਏ। ਜੇ ਉਹ ਚਾਹੇ ਤੇ ਬਹੁਤ ਉੱਚੇ ਨੂੰ ਨੀਵਾਂ ਕਰ ਸਕਦਾ ਤੇ ਜਿਹੜਾ ਨੀਵਾਂ ਹੈ ਉਹਨੂੰ ਇੱਕ ਖਿਨ ਦੇ ਵਿੱਚ ਉਹ ਉੱਚਿਆਂ ਵੀ ਕਰ ਸਕਦਾ। ਇਹ ਪਰਮਾਤਮਾ ਦਾ ਬਿਰਧ ਹੈ, ਖਿਨ ਮੈਂ ਰਾਉ ਰੰਕ ਕੋ ਕਰੀ, ਰਾਉ ਰੰਕ ਕਰ ਡਾਰੇ ਰੀਤੇ ਭਰੇ, ਭਰੇ ਸਖਨਾਵੈ ਜੇ ਤਾਂ ਕੋ ਵਿਵਹਾਰੇ। ਉਹ ਤਾਂ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ ਚੜੈ ਆਕਾਸ਼ ਗਰਾਵੈ। ਉਹਦਾ ਇਹ ਬਿਰਧ ਹੈ, ਛੀਆਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਘਾਹ, ਘਾਹ ਖਾਨ ਤਿੰਨਾ ਮਾਸ ਖਵਾਲੇ ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ। ਕਹਿੰਦੇ ਕਦੇ ਸ਼ਾਹਜਹਾਨ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਤਰਕ ਕਰਿਆ ਕਰਦਾ ਸੀ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਕਹਿਣ ਲੱਗਾ ਇਹ ਕਿਵੇਂ ਹੋ ਸਕਦਾ ਕਿ ਆਪਣੇ ਦਰ ਤੋਂ ਬੰਦੇ ਨੂੰ ਮੰਗਿਆ ਭਿੱਖ ਨਾ ਮਿਲੇ, ਇੱਕ ਸੁਲਤਾਨ ਰਾਜਾ ਹੋਵੇ ਤੇ ਉਹਨੂੰ ਘਾ ਵਰਗਾ ਕਰ ਦੇਵੇ, ਕਿਵੇਂ ਹੋ ਸਕਦਾ? ਜਦੋਂ ਔਰੰਗਜ਼ੇਬ ਰਾਜ ਤਖ਼ਤ ਤੇ ਬੈਠਾ, ਇਹਨੇ ਸਭ ਤੋਂ ਪਹਿਲਾਂ ਆਪਣੇ ਭਰਾਵਾਂ ਨੂੰ ਤੇ ਆਪਣੇ ਪਿਤਾ ਨੂੰ ਕੈਦ ਵਿੱਚ ਬੰਦ ਕੀਤਾ, ਭਰਾਵਾਂ ਦਾ ਕਤਲ ਕਰਕੇ ਖੂਨ ਦਾ ਟਿੱਕਾ ਲਾਇਆ, ਸਕੀ ਭੈਣ ਰੋਸ਼ਨ ਆਰਾ ਨੂੰ, ਸਕੀ ਧੀ ਜੇਬੁਲ ਨਿਸਾ ਨੂੰ ਕੈਦ ਖਾਨੇ ਵਿੱਚ ਬੰਦ ਕੀਤਾ, ਤੇ ਸ਼ਾਹਜਹਾਨ ਨੂੰ ਜਦੋਂ ਕੈਦ ਖਾਨੇ ਵਿੱਚ ਬੰਦ ਕਰਕੇ ਪਾਣੀ ਤੱਕ ਬੰਦ ਕਰ ਦਿੱਤਾ, ਤੇ ਇੱਕ ਦਿਨ ਇਹਨੇ ਪੱਤਰ ਲਿਖਿਆ ਤੇ ਔਰੰਗਜ਼ੇਬ ਅੱਗੋਂ ਉੱਤਰ ਦਿੰਦਾ, ਅੱਬਾ ਜਾਨ ਤੇਰੇ ਕੋਲ ਸਮਾਂ ਹੋ ਸਕਦਾ ਪੱਤਰ ਲਿਖਣ ਦਾ, ਪਰ ਮੇਰੇ ਕੋਲ ਇੰਨਾ ਸਮਾਂ ਨਹੀਂ ਕਿ ਮੈਂ ਤੇਰੀ ਚਿੱਠੀ ਪੱਤਰ ਪੜ੍ਹ ਕੇ ਜਵਾਬ ਦੇਵਾਂ। ਜੇ ਅੱਗੇ ਤੋਂ ਪਾਣੀ ਦਾ ਪਿਆਲਾ ਰੁੜ ਜਾਵੇ ਤੇ ਪਾਣੀ ਮੰਗਣ ਵਾਸਤੇ ਮੈਨੂੰ ਪੱਤਰ ਨਾ ਲਿਖੀ, ਜਿਹੜੀ ਸਿਆਹੀ ਨਾਲ ਪੱਤਰ ਲਿਖਦਾ ਉਹ ਸਿਆਹੀ ਚੂਸ ਕੇ ਆਪਣੀ ਪਿਆਸ ਬੁਝਾ ਲਈ। ਉਸ ਵੇਲੇ ਸ਼ਾਹਜਹਾਨ ਨੂੰ ਫਿਰ ਗਿਆਨ ਹੋਇਆ ਕਿ ਸੱਚਮੁੱਚ ਅੱਜ ਦਰ ਮੰਗਣ ਭਿੱਖ ਨਾ ਪਾਏਗਾ, ਕਿਉਂਕਿ ਕਦੇ ਉਹ ਲੱਖ ਸਵਾਰ ਦਾ ਮਾਲਕ ਸੀ, ਉਹਨੇ ਲੱਖਾਂ ਰੁਪਈਏ ਖਰਚ ਕਰਕੇ ਤਖਤੇ ਤੌਸ ਬਣਾਇਆ, ਉਹਨੇ ਤਾਜ ਮਹਿਲ ਵਰਗੀਆਂ ਇਮਾਰਤਾਂ ਬਣਾਈਆਂ, ਪਰ ਇੱਕ ਦਿਨ ਮੰਗਿਆ ਪਾਣੀ ਦੀ ਬੂੰਦ ਵੀ ਨਹੀਂ ਮਿਲੀ। ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਉਹ ਉੱਚਿਆਂ ਨੂੰ ਨੀਵਾਂ ਤੇ ਨੀਵਿਆਂ ਨੂੰ ਉੱਚਿਆਂ ਕਰ ਦਿੰਦਾ, ਕਿਉਂਕਿ ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਉਹ ਫਿਰ ਕਿਸੇ ਤੋਂ ਡਰਦਾ ਵੀ ਨਹੀਂ ਹੈ।
1: ਕੀਮਤ ਕਹੀ ਨਾ ਜਾਈਐ ਠਾਕੁਰ ਪ੍ਰਤਾਪੈ।
0: ਮੇਰੇ ਪ੍ਰਭੂ ਦਾ ਏਡਾ ਵੱਡਾ ਪ੍ਰਤਾਪ ਕਿ ਉਹਦੀ ਕੋਈ ਕੀਮਤ ਬਿਆਨ ਹੀ ਨਹੀਂ ਕਰ ਸਕਦਾ।

ਸਾਹਿਬ ਦੇ ਬਚਨ ਨੇ ਸੁਣ ਵੱਡਾ ਆਖਿਆ ਸਭ ਕੋਏ, ਕੇਵਟ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਕਿਉਂ? ਕਿਉਂਕਿ ਕਹਿਣੇ ਵਾਲੇ ਤੇਰੇ ਰਹੇ ਸਮਾਏ, ਜਿਨ੍ਹਾਂ ਨੇ ਤੈਨੂੰ ਕਿਹਾ ਉਹ ਤੇਰੇ ਵਿੱਚ ਲੀਨ ਹੋ ਕੇ ਤੇਰਾ ਰੂਪ ਬਣ ਗਏ। ਅੱਜ ਤੱਕ ਤੇਰੀ ਕੀਮਤ ਮਾਲਕ ਜੀ ਕਦੇ ਕੋਈ ਬਿਆਨ ਨਹੀਂ ਜੇ ਕਰ ਸਕਦਾ, ਕਿਉਂਕਿ ਹਰ ਕੀ ਗਤ ਨੈ ਕੋਊ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਕ ਸਿਆਣੇ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ, ਸੋਧ ਹਾਰੇ ਦੇਵਤਾ, ਵਿਰੋਧ ਹਾਰੇ ਦਾਨੋ ਵੱਡੇ, ਬੋਧ ਹਾਰੇ ਬੋਧਕ, ਪ੍ਰਬੋਧ ਹਾਰੇ ਜਾਪਸੀ। ਆਮ ਮਨੁੱਖ ਦੀ ਗੱਲ ਤਾਂ ਇੱਕ ਪਾਸੇ ਰਹੀ, ਵੱਡੇ ਵੱਡੇ ਜੋਗੀ, ਵੱਡੇ ਵੱਡੇ ਤਪੀਸਰ ਵੀ ਮਾਲਕ ਦੀ

ਅਸੀਂ ਵੇਖਦੇ ਹਾਂ ਨਾ ਜਗਤ ਦੀ ਜਾਂ ਰੂਪ ਰੰਗ ਤਮਾਸ਼ੇ ਵੇਖ ਰਹੇ ਹਾਂ, ਇਹ ਵੇਖਦਿਆਂ ਵੇਖਦਿਆਂ ਇੱਕ ਦਿਨ ਉਹ ਦਿਨ ਆ ਜਾਂਦਾ ਜਦੋਂ ਅਸੀਂ ਸੰਸਾਰ ਤੋਂ ਹੁਣ ਤੁਰਨਾ। ਸਾਹਿਬ ਕਹਿੰਦੇ ਉੱਦਾਂ ਤੇ ਤੂੰ ਰੂਪ ਰੰਗ ਆ ਲੀਲਾ ਛੱਡਣੀ ਨਹੀਂ ਨਾ ਚਾਹੁੰਦਾ, ਇਹਨਾਂ ਤੋਂ ਉਪਰਾਮ ਹੋ ਕੇ ਤੂੰ ਗੁਰੂ ਵਾਲੇ ਪਾਸੇ ਨਹੀਂ ਆਉਣਾ ਚਾਹੁੰਦਾ, ਤੇ ਹੁਣ ਦੱਸ। ਹੁਣ ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ, ਮਿੱਤਰਾ ਉੱਠ ਚੱਲੇ ਕਮਾਣਾ ਸਾਥ, ਇੱਕ ਰੱਤੀ ਬਿਲਮਨਾ ਦੇਵਨੀ ਵਣਜਾਰਿਆ, ਮਿੱਤਰਾ ਉਨੀ ਤਕੜੇ ਪਾਏ ਹਾਥ, ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਣੀ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜੰਮ ਪਕੜ ਚਲਾਇਆ। ਕਹਿੰਦੇ ਹੁਣ ਕਿਵੇਂ ਕਵੇਗਾ ਕਿ ਮੈਂ ਆ ਦੁਨੀਆਂ ਦੀ ਰਾਜ ਲੀਲਾ, ਦੁਨੀਆਂ ਦੇ ਪਦਾਰਥਾਂ ਦੀ ਲੀਲਾ ਮੈਂ ਵੇਖਣੀ ਹੈ। ਕਹਿੰਦੇ ਉਹ ਸਾਰਾ ਕੁਝ ਉਦੋਂ ਉੱਥੇ ਛੱਡ ਕੇ ਫਿਰ ਤੂੰ ਸੰਸਾਰ ਤੋਂ ਤੁਰ ਜਾਣਾ, ਕਿਉਂਕਿ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ, ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਿਹਾ, ਚਿੱਤ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਸਭ ਕਹਿਣ ਲੱਗੇ ਕੌਤਕ ਕੋਟ ਤਮਾਸ਼ਿਆਂ ਚਿੱਤ ਨਾ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਓ। ਇਹ ਸਾਰਾ ਕੁਝ ਇੱਥੇ ਧਰਿਆ ਧਰਾਇਆ ਰਹਿ ਜਾਣਾ, ਇੱਥੇ ਜਿਹੜੇ ਤੂੰ ਕਰਮ ਕਮਾਏ ਨੇ ਸੰਸਕਾਰਾਂ ਕਰਕੇ ਉਹ ਵੇਖ ਤੇਰੇ ਨਾਲ ਹੁਣ ਤੁਰੇ ਨੇ। ਮੇਰੇ ਗੁਰਦੇਵ ਜੀ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦਿੱਤੀਆਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਉਂ ਜੋਗ, ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ। ਸਭ ਕਹਿਣ ਲੱਗੇ ਜੋ ਕੁਝ ਕਮਾਇਆ ਇੱਥੇ ਵੀ ਅੱਗੇ ਆਇਆ ਤੇ ਇੱਥੋਂ ਤੁਰਨ ਲੱਗਿਆਂ ਵੀ ਨਾਲ ਤੁਰਿਆ। ਇਸੇ ਕਰਕੇ ਸਾਹਿਬ ਇਸ ਮਹੀਨੇ ਵਿੱਚ ਜਦੋਂ ਲੋਕ ਸ਼ਰਾਧ ਕਰਦੇ ਸਨ ਤੇ ਗੁਰਦੇਵ ਨੇ ਇੱਕ ਸਿੱਖਿਆ ਦਿੱਤੀ ਕਿ ਜਿਉਂਦੇ ਮਾਂ ਬਾਪ ਦੀ ਸੇਵਾ ਕਰੋ, ਬੱਚੇ ਤੁਹਾਡੀ ਸੇਵਾ ਕਰਨਗੇ। ਪਰ ਹੋਇਆ ਕੀ ਕਿ ਜਿਉਂਦੇ ਮਾਂ ਬਾਪ ਦੀ ਤੇ ਆਪਾਂ ਸੇਵਾ ਕੀਤੀ ਕੋਈ ਨੀ, ਜੀਵਤ ਪਿੱਤਰ ਨਾ ਮਾਨੈ ਕੋਉ, ਮੂਹੇ ਸ਼ਰਾਧ ਕਰਾਈ, ਮਰਨ ਤੋਂ ਬਾਅਦ ਫਿਰ ਸ਼ਰਾਧ ਕੀਤੇ। ਸਾਹਿਬ ਕਹਿਣ ਲੱਗੇ ਪਿੱਤਰ ਵੀ ਵਪਰੇ ਕਹੋ ਕਿਉਂ ਪਾਵੈ ਕਊਆ ਕੂਕਰ ਖਾਈ। ਹੁਣ ਪਿੱਤਰਾਂ ਵਿਚਾਰਿਆਂ ਨੂੰ ਤੇ ਕੁਝ ਨਾ ਮਿਲਿਆ, ਉਹ ਬਿਸਟਾ ਦੇ ਰੂਪ ਵਿੱਚ ਕਾਂ ਤੇ ਕੁੱਤੇ ਹੀ ਖਾ ਗਏ। ਸਾਹਿਬ ਜੀ ਨੇ ਬਚਨ ਕਹੇ ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਅਗਲਾ ਪੱਖ ਸਾਹਿਬ ਪੇਸ਼ ਕਰਦੇ ਨੇ, ਜੇ ਮੰਨ ਲਏ ਕਿ ਇੱਥੇ ਕੁਝ ਖਵਾਲਿਆ ਅੱਗੇ ਜਾ ਕੇ ਮਿਲਦਾ ਤੇ ਸਭ ਤੋਂ ਵੱਡੇ ਦਾਨ ਪੁੰਨ ਜਾਂ ਸਭ ਤੋਂ ਵੱਡੇ ਅਡੰਬਰ ਉਹ ਲੋਕ ਕਰਦੇ ਨੇ ਜਿਨ੍ਹਾਂ ਦੀ ਕਮਾਈ ਦੋ ਨੰਬਰ ਦੀ ਹੈ। ਉਹ ਧਾਰਮਿਕ ਸਥਾਨਾਂ ਤੇ ਸੋਨਾ ਵੀ ਚੜ੍ਹਾ ਦੇਣਗੇ, ਕੀਮਤੀ ਕੀਮਤੀ ਵਸਤਰ ਵੀ ਭੇਟ ਕਰਨਗੇ। ਸਾਹਿਬ ਕਹਿੰਦੇ ਵੀ ਜੇ ਮੰਨ ਲਿਆ ਕਿ ਇਹ ਅਡੰਬਰ ਅੱਗੇ ਪਹੁੰਚਦਾ ਆਸਾ ਦੀ ਵਾਰ ਵਿੱਚ, ਸਾਹਿਬ ਕਹਿੰਦੇ ਕੋਈ ਠੱਗੀਆਂ ਮਾਰਨ ਵਾਲਾ, ਚੋਰੀ ਕਰਨ ਵਾਲਾ, ਰਿਸ਼ਵਤ ਲੈਣ ਵਾਲਾ, ਪਾਪਾਂ ਦੀ ਕਮਾਈ ਨਾਲ ਆਪਣਾ ਘਰ ਭਰਨ ਵਾਲਾ, ਮਾਨੋ ਕਿ ਉਹ ਆਪਣੇ ਪਿੱਤਰਾਂ ਦੇ ਨਿਵੇਦ ਸ਼ਰਾਧ ਕਰਦਾ, ਪ੍ਰਸ਼ਾਦਾ ਵੀ ਛਕਾਉਂਦਾ ਤੇ ਕੁਝ ਵਸਤਰ ਭਾਂਡੇ ਆਦਿਕ ਵੀ ਦਿੰਦਾ ਤੇ ਫਿਰ ਕਹਿੰਦਾ ਇਹ ਅੱਗੇ ਜਾ ਕੇ ਸਾਡੇ ਬਜ਼ੁਰਗਾਂ ਨੂੰ ਮਿਲਣੇ ਨੇ। ਸਾਹਿਬ ਕਹਿੰਦੇ ਕਿ ਜੇ ਅੱਗੇ ਜਾ ਕੇ ਸਾਰਾ ਕੁਝ ਪਹੁੰਚਦਾ ਹੋਵੇ, ਪਹਿਚਾਣਿਆ ਜਾਂਦਾ ਹੋਵੇ, ਫਿਰ ਤਾਂ ਜਿੰਨੇ ਚੋਰੀ ਕੀਤੀ ਹੈ, ਰਿਸ਼ਵਤ ਲਈ ਹੈ, ਜਦੋਂ ਅੱਗੇ ਜਾ ਕੇ ਇਹ ਸਾਰਾ ਕੁਝ ਪਹੁੰਚਣਾ ਤੇ ਭਾਈ ਸ਼ਰਾਧ ਕਰਨ ਵਾਲੇ ਜਦੋਂ ਇਹ ਕਹਿਣਗੇ ਕਿ ਸਾਡੇ ਬਜ਼ੁਰਗਾਂ ਨੂੰ ਇਹ ਸਭ ਕੁਝ ਮਿਲਣਾ ਕਿ ਜਿਨ੍ਹਾਂ ਦੇ ਘਰਾਂ ਵਿੱਚੋਂ ਚੋਰੀਆਂ ਠੱਗੀਆਂ ਰਿਸ਼ਵਤ ਲੈ ਕੇ ਸਾਰਾ ਕੁਝ ਉਹਨੇ ਆਪਣਾ ਘਰ ਭਰਿਆ, ਉਹਨਾਂ ਦੇ ਬਜ਼ੁਰਗ ਵੀ ਤਾਂ ਅੱਗੇ ਬੈਠੇ ਹੋਣਗੇ। ਉਹ ਕਹਿਣਗੇ ਆਹ ਬਾਲਟੀ ਤਾਂ ਸਾਡੇ ਘਰ ਦੀ ਹੈ, ਆਹ ਬਰਤਨ ਤੇ ਸਾਡੇ ਘਰ ਦਾ। ਉਹ ਉੱਥੇ ਜਾ ਕੇ ਫਿਰ ਪਹਿਚਾਣ ਲੈਣਗੇ ਤੇ ਸਾਹਿਬ ਕਹਿੰਦੇ ਤੁਹਾਡੇ ਪਿੱਤਰਾਂ ਨੂੰ ਫਿਰ ਚੋਰ ਗਰਦਾਨਿਆ ਜਾਵੇਗਾ ਤੇ ਜਿਹੜੇ ਵਿੱਚ ਦਲਾਲ ਬਣਦੇ ਨੇ ਨਾ ਕਿ ਤੁਸੀਂ ਸਾਨੂੰ ਭੋਜਨ ਖਵਾਓ, ਵਸਤਰ ਦਵੋ, ਭਾਂਡੇ ਦਵੋ, ਅਸੀਂ ਅੱਗੇ ਪਿੱਤਰਾਂ ਨੂੰ ਪਹੁੰਚਾਵਾਂਗੇ। ਸਾਹਿਬ ਕਹਿੰਦੇ ਫਿਰ ਉਹਨਾਂ ਦੇ ਹੱਥ ਕੱਟੇ ਜਾਣਗੇ। ਹੁਣ ਧਾਰਮਿਕ ਤੌਰ ਤੇ ਕੋਈ ਕੰਜਕਾਂ ਘਰ ਸੱਦ ਕੇ ਪ੍ਰਸ਼ਾਦਾ ਛਕਾਵੇ, ਕੋਈ ਪੰਜ ਸਿੱਖਾਂ ਨੂੰ ਪ੍ਰਸ਼ਾਦਾ ਛਕਾਵੇ, ਮਾੜੀ ਗੱਲ ਨਹੀਂ, ਆਪਾਂ ਪ੍ਰਾਹੁਣਾਚਾਰੀ ਵੀ ਕਰਦੇ ਹਾਂ। ਧਾਰਮਿਕ ਤੌਰ ਤੇ ਸਾਡੇ ਘਰਾਂ ਵਿੱਚ ਅਖੰਡ ਪਾਠ ਸਾਹਿਬ ਚੱਲਦੇ ਹੁਣ, ਉਹ ਚੇਚੇ ਤੌਰ ਤੇ ਆਪਾਂ ਗ੍ਰੰਥੀ ਸਿੰਘਾਂ ਦੀ, ਪਾਠੀ ਸਿੰਘਾਂ ਦੀ ਸੇਵਾ ਕਰਦੇ, ਮਾੜੀ ਗੱਲ ਨਹੀਂ। ਪਰ ਇਸ ਭਾਵਨਾ ਨਾਲ ਕਿ ਸਾਡਾ ਬਜ਼ੁਰਗ ਇਹਨਾਂ ਦਿਨਾਂ ਵਿੱਚ ਚੜ੍ਹਾਈ ਕੀਤਾ ਸੀ, ਆਪਾਂ ਸ਼ਰਾਧ ਖਾਉਣੇ ਨੇ ਤੇ ਅੱਗੇ ਪਹੁੰਚਣਗੇ, ਇਹ ਨਿਰੋਲ ਮਨ ਮਤ ਹੈ। ਮੇਰੇ ਸਾਹਿਬ ਨੇ ਆਸਾ ਦੀ ਵਾਰ ਵਿੱਚ ਜ਼ਿਕਰ ਕੀਤਾ, ਜੇ ਮੁਹਾਕਾ ਘਰ ਮੋਹੈ, ਜੇ ਕੋਈ ਠੱਗੀਆਂ ਕਰਨ ਵਾਲਾ ਕਿਸੇ ਘਰ ਵਿੱਚ ਠੱਗੀ ਕਰਕੇ ਘਰ ਮੋਹ ਪਿੱਤਰੀ ਦੇ ਠੱਗੀਆਂ ਮਾਰ ਕੇ ਤੇ ਫਿਰ ਸ਼ਰਾਧ ਕਰੇ, ਦਾਨ ਪੁੰਨ ਕਰੇ,
ਕਿਉਂਕਿ ਜਿੰਨੀਆਂ ਲੋਕ ਵੱਧ ਠੱਗੀਆਂ ਮਾਰਦੇ ਨੇ ਓਡਾ ਵੱਡਾ ਅਡੰਬਰ ਵੱਧ। ਜੇ ਮੁਹਾਕਾ ਘਰ ਮੋਹ ਹੈ ਘਰ ਮੋਹ ਪਿਤਰੀ ਦੇ, ਅੱਗੇ ਵਸਤ ਸੰਝਾਣੀਆਂ ਪਿਤਰੀ ਚੋਰ ਕਰੇ, ਵੱਡੀਆਂ ਹੱਥ ਦਲਾਲ ਕੇ ਮੁਸਕੀ ਇਹ ਕਰੇ, ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ। ਸਾਹਿਬ ਕਹਿੰਦੇ ਜਿਹੜਾ ਕਮਾਇਆ ਹੈ ਨਾ ਉਹ ਕਰਮ ਇਸ ਸੰਸਾਰ ਤੋਂ ਤੁਰਨ ਲੱਗਿਆਂ ਸੰਸਕਾਰਾਂ ਦੇ

ਜਗਤ ਇਹ ਜਗਤ ਦੇ ਧਨ ਪਦਾਰਥਾਂ ਇੱਕ ਸੁਪਨੇ ਵੱਤ ਸੁਪਨਾ ਹੀ ਹੋ ਕੇ ਰਹਿ ਗਏ। ਜਿਵੇਂ ਆਪਾਂ ਕਿਸੇ ਸਟੇਸ਼ਨ ਤੇ ਉਤਰਦੇ ਹਾਂ ਤੇ ਉੱਥੇ ਵੇਖੋ ਜਿਹੜੇ ਭਾਰ ਢੋਣ ਵਾਲੇ ਨੇ ਉਹ ਸਮਾਨ ਚੁੱਕ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਂਦੇ ਨੇ। ਸਮਾਨ ਤਾਂ ਮਾਲਕ ਦਾ ਹੁੰਦਾ ਤੇ ਉਹਨੂੰ ਮਜ਼ਦੂਰੀ ਦੇ ਕੇ ਤੇ ਆਪਾਂ ਫ੍ਰੀ ਕਰ ਦਿੰਦੇ ਹਾਂ। ਪਰ ਜੇ ਉਹ ਭਾਰ ਢੋਣ ਵਾਲਾ ਵਿਗਾਰੀ ਸਿਰ ਤੇ ਚੁੱਕਿਆ ਟਰੰਕ ਜਾਂ ਹੋਰ ਬੈਗ ਇਹ ਕਵੇ ਵੀ ਇਹ ਹੁਣ ਮੇਰਾ ਹੀ ਹੈ ਤੇ ਫਿਰ ਗੜਬੜ ਹੋਵੇਗੀ ਨਾ। ਸਾਹਿਬ ਕਹਿੰਦੇ ਮਨੁੱਖ ਦੀ ਹਾਲਤ ਤਾਂ ਵਿਗਾਰੀ ਵਰਗੀ ਹੈ। ਜਿਉਂ ਵਿਗਾਰੀ ਕਹਿ ਸਿਰ ਦੀਜੈ ਦਾਮ, ਉਹ ਖਸਮੈ ਕੇ ਗਰੇ ਉਨ ਦੂਖ ਸਹਾਮ। ਜਿਉਂ ਰਾਖਾ ਖੇਤ ਉੱਪਰ ਪਰਾਏ, ਖੇਤ ਖਸਮ ਕਾ ਰਾਖਾ ਉੱਠ ਜਾਏ। ਕਿਸ ਖੇਤ ਕਾਰਨ ਰਾਖਾ ਕੜੈ, ਕਿਸ ਕਹਿ ਪਾਲੈ ਕਛੂ ਨਾ ਪੜੈ। ਜਿਉਂ ਸੁਪਨੈ ਹੋਏ ਬੈਸਤ ਰਾਜਾ, ਨੇਤਰ ਪਸਾਰੇ ਤਾਂ ਨਰਾਰਥ ਕਾਜਾ। ਕਿਉਂਕਿ ਇਹ ਜੱਗ ਐਸਾ ਸੁਪਨੇ ਜੈਸਾ। ਸਾਹਿਬ ਕਹਿਣ ਲੱਗੇ ਬਿਲਕੁਲ ਜਗਤ ਦੇ ਪਦਾਰਥ ਇਹ ਇੱਕ ਸੁਪਨੇ ਦੀ ਤਰ੍ਹਾਂ ਧਰੇ ਧਰਾਏ ਰਹਿ ਜਾਂਦੇ ਨੇ, ਪਰ ਕੀਤੇ ਹੋਏ ਕਰਮ ਮਨੁੱਖ ਦੇ ਨਾਲ

ਕਰਕੇ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਪ੍ਰਭੂ ਨੂੰ ਕਰਨ ਕਾਰਨ ਸਮਰੱਥ ਕਹਿ ਕੇ ਜੋਜੜੀ ਕਰ ਰਹੇ ਨੇ, ਪ੍ਰਭੂ ਮੈਂ ਤੁਹਾਡੀ ਸ਼ਰਨ ਵਿਚ ਹਾਂ, ਕਿਉਂਕਿ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉਥੇ ਤੇਰੀ ਰੱਖ ਅਗਨੀ ਉਦਰ ਮਾਹੇ, ਜਿੱਥੇ ਕਿਸੇ ਦੀ ਸਮਰੱਥਾ ਨੀ ਪਹੁੰਚ ਨਹੀਂ।

ਕਰਕੇ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਦਿਨੇ ਰਾਤ ਉਸ ਪ੍ਰਭੂ ਨੂੰ ਜਪਦੇ ਨੇ, ਦਿਨੇ ਰਾਤ ਉਸ ਪ੍ਰਭੂ ਤੋਂ ਬਲਹਾਰ ਜਾਂਦੇ ਨੇ, ਕਿਉਂਕਿ ਅਸਲ ਵਿੱਚ ਨਾਮ ਹੀ ਸਾਡਾ ਧਰਮ ਕਰਮ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਗਿਆ ਤੀਰਥ ਤੇ ਗਏ, ਉੱਥੇ ਵੀ ਲੋਕ ਪਤਲਾਂ ਭਰਦੇ ਸਨ, ਪਿੰਡ ਭਰਦੇ ਸਨ, ਪਿਤਰਾਂ ਦੇ ਨਿਮੇਤ ਕਰਮ ਕਾਂਡ ਕਰਦੇ ਸਨ, ਪਰ ਗੁਰੂ ਨਾਨਕ ਜੀ ਨੇ ਨਾ ਦੀਵਾ ਬਾਲਿਆ, ਨਾ ਪਿੰਡ ਭਰੇ, ਨਾ ਪਤਲਾਂ ਤਾਰੀਆਂ। ਤੇ ਉਹਨਾਂ ਨੇ ਪ੍ਰਸ਼ਨ ਕੀਤਾ, ਤੁਹਾਡੇ ਪਿਤਰਾਂ ਦਾ ਉਧਾਰ ਕਿਵੇਂ ਹੋਵੇਗਾ? ਸਾਹਿਬ ਕਹਿਣ ਲੱਗੇ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੂਕਾ ਜੰਮ ਚੋਂ ਮੇਲ, ਲੋਕਾਂ ਮੱਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਏਕ ਤੇ ਏਕ ਰਤੀਲੇ ਭਾਰ ਹਾਓ। ਸਾਹਿਬ ਕਹਿਣ ਲੱਗੇ, ਪਿੰਡ ਪਤਲ ਮੇਰੀ ਕੇਸੋ, ਕਿਰਿਆ ਸੱਚ ਨਾਮ ਕਰਤਾਰ, ਐਥੈ ਉਥੈ ਆਗੈ ਪਾਸ਼ੈ, ਇਹ ਮੇਰਾ ਆਧਾਰ। ਆ ਜਿਹੜੇ ਤੁਸੀਂ ਸ਼ਰਾਧ ਕਰਦੇ ਹੋ, ਇੱਕ ਲੋਕੀ ਹੋਰ ਸ਼ਮਿਸ਼ਰੀ ਬਾਹਮਣ ਵੱਟ ਪਿੰਡ ਖਾਏ, ਇਹ ਤੇ ਤੁਹਾਡੇ ਸਾਹਮਣੇ ਹੀ ਬ੍ਰਾਹਮਣ ਘੁੱਗੂ ਵੱਟ ਕੇ ਖਾ ਗਿਆ, ਤੇ ਤੁਹਾਡੇ ਪਿੱਤਰਾਂ ਨੂੰ ਕਿਵੇਂ ਪਹੁੰਚਣਾ? ਇੱਕ ਲੋਕੀ ਹੋਰ ਸ਼ਮਿਸ਼ਰੀ ਬਾਹਮਣ ਵੱਟ ਪਿੰਡ ਖਾਏ, ਨਾਨਕ ਪਿੰਡ ਬਖਸ਼ੀਸ਼ ਕਾ ਕਬੂ ਨਕੂਟ ਸੁਨਾਹੇ। ਕਹਿਣ ਲੱਗੇ, ਮੈਂ ਨਾਨਕ ਨੇ ਜਿਹੜਾ ਬਖਸ਼ਿਸ਼ ਦਾ ਨਾਮ ਦਾ ਪਿੰਡ ਭਰਿਆ ਨਾ, ਇਹ ਕਦੇ ਮੁੱਕਦਾ ਹੀ ਨਹੀਂ। ਆਪਣੇ ਸਕੇ ਪਿਤਾ ਕਾਲੂ ਜੀ ਨੂੰ ਸਿੱਖਿਆ ਦਿੱਤੀ। ਇੱਕ ਦਿਨ ਸਹਿਸ ਸਭਾਏ ਬਾਹਰੋਂ ਆਏ ਤੇ ਪਿਤਾ ਜੀ ਪਰਚੇ ਹੋਏ ਸਨ ਕਿਸੇ ਕਾਰਜ ਵਿੱਚ। ਪੁੱਛਿਆ, ਕਹਿਣ ਲੱਗੇ, ਕੀ ਕਰਨ ਲੱਗੇ ਹੋ? ਕਿਉਂਕਿ ਸਰਬ ਸੋਜ ਕਾਲੂ ਅਨਵਾਈ, ਰੀਤ ਸ਼ਰਾਧ ਕਰਬੇ ਅਨਵਾਈ, ਤਤ ਸਿਨ ਸਹਿਜ ਸੁਭਾਏ ਆਏ, ਜੋ ਬੇਦੀ ਕੁਲ ਭਾਨ ਸੁਹਾਏ, ਪਰਚੇ ਕੌਣ ਕਾਜ ਮੈਂ ਤਾਤਾ। ਜਦੋਂ ਪੁੱਛਿਆ ਤੇ ਕਹਿਣ ਲੱਗੇ, ਪਿੱਤਰਨ ਕੇਰ ਸ਼ਰਾਧ ਹਮਾਰੇ। ਸਾਹਿਬ ਕਹਿਣ ਲੱਗੇ, ਤੁਮਰੇ ਪਿੱਤਰ ਗਏ ਅਸ ਠੌਰੀ, ਭੂਖ ਔਰ ਪਿਆਸ ਜਹਾਂ ਨਾ ਠੌਰੀ। ਪਿਤਾ ਜੀ, ਤੁਹਾਡੇ ਪਿੱਤਰ ਤਾਂ ਇਹੋ ਜੀ ਥਾਂ ਤੇ ਚਲੇ ਗਏ, ਜਾਂ ਰੱਬ ਵਿੱਚ ਲੀਨ ਹੋ ਗਏ, ਚਾਹੇ ਅਗਲਾ ਜਨਮ ਮਿਲ ਗਿਆ, ਉੱਥੇ ਤੇ ਕੋਈ ਭੁੱਖ ਪਿਆਸ ਨਹੀਂ। ਜੇ ਦੁਨੀ ਚੰਦ ਨੇ ਸ਼ਰਾਧ ਕਰਨ ਦਾ ਅਡੰਬਰ ਕੀਤਾ ਤੇ ਸਾਹਿਬ ਕਹਿਣ ਲੱਗੇ, ਦੁਨੀ ਚੰਦਾ, ਤੈਨੂੰ ਪਤਾ ਤੇਰਾ ਪਿਤਾ ਕਿੱਥੇ ਆ? ਕਹਿਣ ਲੱਗਾ ਜੀ, ਪਿੱਤਰ ਲੋਕ ਵਿੱਚ ਕਹਿੰਦੇ ਨਹੀਂ, ਉਹ ਤੇ ਬਘਿਆੜ ਬਣ ਕੇ ਸਾਹਮਣੀ ਝਾੜੀ ਵਿੱਚ ਬੈਠਾ, ਜਾ ਉਹਨੂੰ ਆਵਾਜ਼ ਮਾਰੀ ਤੇ ਉਹ ਗਰਦਨ ਹਿਲਾ ਕੇ ਤੈਨੂੰ ਸੰਕੇਤਕ ਤੌਰ ਤੇ ਦੱਸੇਗਾ ਕਿ ਤੂੰ ਤੇ ਐਵੇਂ ਹੀ ਪਖੰਡ ਤੇ ਕਰਮ ਕਾਂਡ ਕਰੀ ਜਾਂਦਾ, ਅੱਗੇ ਕੋਈ ਪਿੱਤਰ ਲੋਕ ਨਾਂ ਦੀ ਚੀਜ਼ ਨਹੀਂ। ਮੈਨੂੰ ਤੇ ਜਨਮ ਅਗਲਾ ਮਿਲ ਗਿਆ, ਮੈਂ ਤੇ ਬਘਿਆੜ ਦੀ ਜੂਨ ਵਿੱਚ ਪਿਆ ਤੇ ਤੂੰ ਐਵੇਂ ਹੀ ਸ਼ਰਾਧ ਕਰੀ ਜਾਂਦਾ। ਇਸ ਕਰਕੇ ਜਿਉਂਦੇ ਮਾਂ ਬਾਪ ਦੀ ਸੇਵਾ ਕਰੋ, ਮਰਨ ਤੋਂ ਬਾਅਦ ਸ਼ਰਾਧ ਕਰਨੇ, ਇਹ ਜਿਨ੍ਹਾਂ ਦੀ ਰੀਤ ਹੈ ਉਹਨਾਂ ਨੂੰ ਮੁਬਾਰਕ ਹੈ। ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ, ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਵਾਉਂਦੇ ਨੇ, ਗੁਰੂ ਸੰਗਤ ਵਿੱਚ ਆ ਕੇ ਜੁੜ ਬੈਠਦੇ ਨੇ, ਉਹਨਾਂ ਵਾਸਤੇ ਸ਼ਰਾਧਾਂ ਦੀ ਕੋਈ ਮਹਾਨ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।